ਤੈ ਕਹੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਥਾ ਨਹੀਂ ਅੰਤ ਭਰਮ ਗਤ ਪਾਏ। ਗੌੜੀ ਜੇਤੇ ਯਤਨ ਕਰਤ ਤੇ ਤੂੰ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੰਗ ਬੁੱਧ ਮਨ ਜਾਰਿਓ ਰੇ। ਸਾਥ ਗਿਰਾਸ ਕੋ ਦਾਤੋ ਠਾਕੁਰ, ਸੋ ਕਿਉਂ ਮਨੋ ਵਿਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੈ ਹਾਰਿਓ ਰੇ। ਰਾਉ ਤ੍ਰਿਸ਼ਨਾ ਤ੍ਰਿਖਾ ਭੂਖ ਬ੍ਰਹਮ ਲਾਗੀ, ਹਿਰਦੈ ਨਾਹੀਂ ਵਿਸਾ ਵਿਚਾਰਿਓ ਰੇ। ਉਨ ਮਨ ਮਾਨ ਰਹੇ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨ ਤਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੇ। ਕਰਮ ਭਾਗ ਸੰਤਨ ਸੰਗਾ ਨੇ, ਕਾਸ਼ਟ ਲੋਹ ਉਧਾਰਿਓ ਰੇ। ਤਾਵਤ ਜੋਨ ਜਨਮ ਬ੍ਰਹਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰ ਮਿਲਤ ਮਹਾਰਾਸੂ, ਪ੍ਰੇਮ ਭਗਤ ਨਿਸਤਾਰਿਓ ਰੇ। ਗੌੜੀ ਕਾਲ ਬੂਤ ਕੀ ਹਸਤਨੀ, ਮਨ ਬੌਰਾਰੇ ਚਲਤ ਰਹਿਓ ਜਗਦੀਸ਼। ਕਾਮ ਸੁਆਈ ਗਜ ਬਸ ਪਰੇ, ਮਨ ਬੌਰਾਰੇ ਅੰਕਸ ਸਹਿਓ ਸੀਸ। ਬਿਖੈ ਬਾਚ ਹਾਰ ਰਾਚ, ਸਮਝ ਮਨ ਬੌਰਾਰੀ। ਨਿਰਭੈ ਹੋਈ ਨਾ ਹਰ ਭਜੇ, ਮਨ ਬੌਰਾਰੀ ਗਜ ਗਹਿਓ ਨਾ ਰਾਮ ਜਹਾਜ। ਰਾਉ ਮਰ ਕਟ ਮੁਸ਼ਟੀ ਅਨਾਜ ਕੀ, ਮਨ ਬੌਰਾਰੀ। ਲੀਨੀ ਹੱਥ ਪਸਾਰ, ਛੂਟਣ ਕੋ ਸਹਿਸਾ ਪਰਿਆ, ਮਨ ਬੌਰਾਰੀ ਨਾਚਿਓ ਕਰ ਕਰ ਵਾਰ। ਜਿਉਂ ਨਲਨੀ ਸੂਅਟਾ ਗਹਿਓ, ਮਨ ਬੌਰਾਰੀ ਮਾਇਆ ਹੀ ਵਿਵਹਾਰ। ਜੈਸਾ ਰੰਗ ਕੁਸੁੰਭ ਕਾ, ਮਨ ਬੌਰਾਰੀ ਤਿਉਂ ਪਸਰਿਓ ਪਾਸਾਰ। ਨਾਵਣ ਕਉ ਤੀਰਥ ਘਣੇ, ਮਨ ਬੌਰਾਰੀ ਪੂਜਨ ਕਉ ਬਹੁ ਦੇਵ। ਕਹੋ ਨਾਨਕ ਛੂਟਣ ਨਹੀਂ, ਮਨ ਬੌਰਾਰੀ ਛੂਟਣ ਹਰ ਕੀ ਸੇਵ। ਗੌੜੀ ਅਗਨ ਨਾ ਦਹੈ ਪਵਨ ਨਹੀਂ, ਮਗਨੈ ਤਸਕਰ ਨੀਰ ਨ ਆਵੈ। ਰਾਮ ਨਾਮ ਧਨ ਕਰ ਸੰਚਰਨੀ, ਸੋ ਧਨ ਕਟ ਹੀ ਨਾ ਜਾਵੈ। ਹਮਰਾ ਧਨ ਮਾਧੋ ਗੋਵਿੰਦ ਧਰਨੀ ਤਰ, ਇਹ ਸਾਰ ਧਨ ਕਹੀਐ। ਸੋ ਸੁਖ ਪ੍ਰਭ ਗੋਬਿੰਦ ਕੀ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਐ। ਰਹਾਉ ਇਸ ਧਨ ਕਾਰਨ ਸ਼ਿਵ ਸਨ ਕਾਦਿਕ, ਖੋਜਤ ਪਏ ਉਦਾਸੀ। ਮਾਨ ਮੁਕੰਦ ਜਿਹੀ ਬਾ ਨਾਰਾਇਣ, ਪਰੇ ਨ ਜਮਕੀ ਫਾਸੀ। ਨਿਜ ਧਨ ਧਿਆਨ ਭਗਤ ਗੁਰਦੀਨੀ, ਤਾਸ ਸੁਮਤ ਮਨ ਲਾਗਾ। ਜਲਤ ਅੰਬ ਥੰਬ ਮਨ ਧਾਵਤ, ਪਰਮ ਬੰਧਨ ਪਉ ਪਾਗਾ। ਕਹੇ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ। ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਗੌੜੀ ਜਿਉਂ ਕਪ ਕੇ ਕਰ ਮੁਸ਼ਟ ਚਨਨ ਕੀ, ਲੁਭਤ ਨਾ ਤਿਆਗ ਦਇਓ। ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗ੍ਰਹਿ ਪਰਿਓ। ਭਗਤ ਬੈਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬੈਨ, ਕਹੀ ਨਾ ਸੱਚ ਰਹਿਓ। ਰਹਾਉ ਜਉ ਧਿਆਨ ਕੁਸਮ ਪਰ ਫੁੱਲਤ, ਕਿਨਹਿ ਨਾ ਕਰਾਉ ਲਇਓ। ਤੈਸੇ ਪ੍ਰਮਤ ਅਨੇਕ ਜਾਂ, ਜੋ ਨ ਮੈ ਫਿਰ ਫਿਰ ਕਾਲ ਹਇਓ। ਯਾ ਧਨ ਜੋਗੁਨ ਆਰ ਸੁਤ ਦਾਰਾ, ਪੇਖਨ ਕਉ ਜੋ ਦਇਓ। ਤਿਨ ਹੀ ਮਾਈ ਅਟਕ ਜੋ ਉਰਜੈ, ਇੰਦਰੀ ਪ੍ਰੇਰ ਲਇਓ। ਔਧ ਅਨਲ ਤਨ ਤਿਨ ਕਉ ਮੰਦਰ, ਚਹੁੰ ਦਿਸ ਠਾਠ ਬਿਠਾਇਓ। ਕਹੋ ਕਹਿ ਕਬੀਰ ਪੈਸਾ ਗੁਰ ਤਰਨ ਕਉ, ਮੈਂ ਸਤਿਗੁਰ ਓਟ ਲਇਓ। ਗੌੜੀ ਪਾਣੀ ਮੈਲ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੈਂ ਨਾਹੀ ਕਛ ਆਹੀ ਨਾ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ। ਰਹਾਉ ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰ ਪੰਚ ਜੋਰ ਚਲਾਇਆ। ਕਿਨਹੂੰ ਲਾਖ ਪੰਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਕਹਿ ਕਬੀਰ ਕੰਨੀ ਬਹੁ ਸਾਰੀ, ਖਿਨ ਮੈਂ ਬਿਨ ਸਜਾਈ ਅਹੰਕਾਰੀ। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਰਾਉ ਜਾਂ ਤਿਸ ਭਾਵੈ ਤਾਂ ਹੁਕਮ ਚ ਮਨਾਵੈ, ਇਸ ਬੇੜੇ ਕਉ ਪਾਰ ਲਗਾਵੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵ ਨ ਜਾਨੀ।
कहो कबीर भज सारिंग पानी और वार पार सब एको दानी गौड़ी नौवा जोन शाड़ जाओ जग में आयो लागत पवन खसम बिसरायो जियारा हर के गुना गाओ रहाओ गर्भ जोन मह उर्द तप करता ज्यों जठर अगन मह रहता लाख चौरासी जोन प्रम आयो अब के छुटके ठौर न ठायो कहो कबीर पज सारिंग पानी आवत दिस जात न जानी।

ਮਾਨ ਲਾਵੇ ਅਣਤ ਨ ਜਾਈ ਪਰਮ ਸਚ ਪਾਵੇ ਅਰ ਜਾਉ ਤਹਾਂ ਪ੍ਰੇਮ ਲਿਵ ਲਾਵੇ ਤਉ ਅੱਲਹ ਲਹਿ ਲਹਿ ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸਨ ਸਮਾਰ ਬਿਸਨ ਸਮਾਰ ਨ ਆਵੇ ਹਾਰ ਬਾਲ ਬਾਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਇਹ ਹੋਏ ਇਹ ਅਰ ਉਹ ਜਬ ਮਿਲੇ ਤਬ ਮਿਲਤ ਨ ਜਾਣੈ ਕੋਏ ਸਸਤਾ ਸੋ ਨਿੱਕਾ ਕਰ ਸੋ ਦਹੋ ਘਟ ਪਰਚੈ ਕੀ ਬਾਤ ਨਰੋ ਦਹੋ ਘਟ ਖਰਚੈ ਘਟ ਪਰਚੈ ਜੋ ਉਪਜੈ ਭਾਉ ਪੂਰ ਰਹਿਆ ਤਹਿ ਤ੍ਰਿਭਵਨ ਰਾਉ ਖੱਖਾ ਖੋਜ ਭਰੈ ਜੋ ਕੋਈ ਜੋ ਖੋਜੈ ਸੋ ਬਹੁਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਾਉ ਭਵ ਜਲ ਤਰਤ ਨ ਲਾਵੈ ਬਾਰ ਸਸਤਾ ਸੋ ਸਾਉ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾਂ ਤਬ ਇਹ ਤ੍ਰੀ ਉਹ ਕੰਤ ਕਹਾਵਾਂ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬ ਮਨ ਮਾਨਾ

ਹਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸਲੋਕ ਪੰਦਰਾਂ ਥਿੱਤੀ ਸਾਤ ਵਾਰੂ ਕਹਿ ਕਬੀਰ ਉਰ ਵਾਰ ਨਾ ਪਾਰੂ ਸਾਧਕ ਸਿੱਧ ਲਖੈ ਜਾਉ ਪਿਓ ਆਪੇ ਕਰਤਾ ਆਪੇ ਦੇਉ ਥਿੱਤੀ ਅਮਾਵਸ ਮਹਿ ਆਸ ਨਿਵਾਰੂ ਅੰਤਰ ਜਾਮੀ ਰਾਮ ਸੁਮਾਰੋ ਜੀਵਤ ਪਾਵ ਮੁਖ ਦੁਆਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਈ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਪਰਿਵਾ ਪ੍ਰੀਤਮ ਕਰੋ ਵਿਚਾਰ ਘਟ ਮਹਿ ਖਿਲੈ ਅਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹਿ ਸਮਾਏ ਦੁਤੀਆ ਦੋਹ ਕਰਮਨ ਜਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵੱਡੈ ਨਾ ਘਟਤਾ ਜਾਏ ਅਕੁਲ ਨਿਰੰਜਨ ਏਕੈ ਪਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ਼ ਚੌਥੈ ਚੰਚਲ ਮਨ ਕਉ ਗਹਉ ਕਾਮ ਕ੍ਰੋਧ ਸੰਗ ਕਬਹੁ ਨਾ ਬਹਾਉ ਜਲ ਥਲ ਮਾਹੀ ਆਪਹਿ ਆਪ ਆਪੇ ਜਾਪਹੁ ਆਪਣਾ ਜਾਪ ਪੰਚੈ ਪੰਚ ਤਤ ਵਿਸਥਾਰ ਕਨਿਕ ਕਾਮਨੀ ਯੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੈ ਕੋਈ ਜਰਾ ਮਰਨ ਦੁੱਖ ਫੇਰ ਨਾ ਹੋਏ ਛੱਠ ਖੱਟ ਚਕਰ ਸ਼ਹੂ ਦਿਸਤਾਏ ਬਿਨਕ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾਂਗ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਰ ਬਾਚਾ ਜਾਣੋ ਆਤਮ ਰਾਮ ਲਿਹੋ ਪ੍ਰਵਾਣ ਛੂਟੈ ਸੰਸਾਰ

0: ਬਰਕਤ ਤੋਂ ਬੜੀ ਉੱਚੀ ਵਸਤਾ ਚੱਲਿਆ ਗਿਆ ਹੈ। ਮੈਂ ਪਾਣੀ ਦੇ ਤਾਂ ਮਲਮ ਪੱਤੀ ਵੀ ਕਰੀ ਜਾਵਾ ਕਰਨਾ ਇਹਦਾ ਤਾਂ ਤਰਦੀਆਂ ਵਾਲੇ ਦੇ ਕਿਸੇ ਨਾਲ ਵੈਰ ਨਾਲ ਜੰਗ ਨਹੀਂ ਹੋ ਰਿਹਾ ਹੈ। ਉਹ ਸਮਝਾ ਰਹੇ ਸਨ ਵੀ ਕਿਵੇਂ ਅਣਖਣਾ ਜਿਉਣਾ ਹੈ। ਉਹ ਕਿਸੇ ਨੂੰ ਮਾਰਦੇ ਵੀ ਹੈ ਤਾਂ ਤੀਰਾਂ ਨਾਲ ਸੋਨਾ ਲਾਇਆ ਹੋਇਆ ਵੇਖੋ ਗੁਰੂ ਦੀ ਦਾਤ ਕਿੰਨੀ ਹੈ। ਔਰ ਕਦੀ ਮਾਰਕ ਨੇ ਕਿਹਾ ਲੈ ਮੈਂ ਤੀਰ ਮਾਰਨ ਲੱਗਾ, ਕਹਿੰਦੇ ਮੈਂ ਤੀਰ ਦੀ ਹੁਣ ਇੱਕ ਬਖਸ਼ਿਸ਼ ਕਰਨ ਲੱਗਾ ਹਾਂ, ਆਹ ਤੀਰ ਮੇਰਾ ਵੀ ਆਉਣ ਲੱਗਾ ਹੈ। ਉਹਨਾਂ ਦੇ ਤੀਰ ਚ ਵੀ ਬਖਸ਼ਿਸ਼ ਹੈ ਕਿ ਜੇ ਤੀਰ ਨਾਲ ਬੰਦਾ ਮਾਰਿਆ ਜਾਵੇ ਉਹ ਮੁਕਤ ਹੋ ਜਾਂਦਾ, ਜੇ ਜ਼ਖਮੀ ਹੋ ਜਾਵੇ ਤਾਂ ਉਹਦੇ ਸੰਸਕਾਰ ਦਾ ਪ੍ਰਬੰਧ ਹੋ ਜਾਂਦਾ ਹੈ। ਉੱਥੇ ਦੁਸ਼ਮਣਾਂ ਦੇ ਵਿੱਚ ਬੈਠੇ ਵੀ ਮਾਨਕ ਉਹਨਾਂ ਨਾਲ ਪਿਆਰ ਨਾਲ ਦੇਖ ਰਹੇ ਹਨ। ਔਰ ਸੈਦ ਖਾਂ ਵਰਗਾ ਲੱਖਾਂ ਦੀ ਫੌਜ ਲੈ ਕੇ ਚੜ੍ਹ ਕੇ ਆਉਂਦਾ ਹੈ ਔਰ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਨ ਆਉਂਦਾ ਹੈ। ਉਹਦੀ ਭੈਣ ਨੇ ਅਰਦਾਸ ਕੀਤੀ ਹੈ ਜਿਹੜੀ ਬੁੱਧੂ ਸ਼ਾਹ ਦੀ ਹੈ ਭੈਣ ਹੈ ਔਰ ਬੁੱਧੂ ਸ਼ਾਹ ਦੇ ਘਰੋਂ ਹੈ, ਉਹਨੇ ਅਰਦਾਸ ਕੀਤੀ ਦਾਤਾ ਉਹ ਭੁੱਲ ਗਿਆ ਹੈ। ਇਹ ਪਰਮਾਤਮਾ ਨਾਲ ਜੰਗ ਕਰਨਾ ਆਉਂਦਾ ਹੈ, ਇਹਦੇ ਤੇ ਕਿਰਪਾ ਦ੍ਰਿਸ਼ਟੀ ਕਰ ਦਿਓ। ਔਰ ਸੈਦ ਖਾਂ ਕਹਿੰਦਾ ਮੈਂ ਤੁਹਾਡੇ ਨਾਲ ਜੰਗ ਕਰਨਾ ਸਾਹਮਣੇ ਆਉਂਦਾ ਹੈ ਔਰ ਗੁਰੂ ਦੇ ਚਰਨਾਂ ਦਾ ਜਦੋਂ ਧਿਆਨ ਧਰਿਆ ਤਾਂ ਉੱਥੇ ਕੋਈ ਦੁਸ਼ਮਣ ਨਜ਼ਰ ਨਾ ਆਇਓ, ਹਥਿਆਰ ਸੁੱਟ ਕੇ ਚੜਿਆ ਗਿਆ। ਔਰ ਮਹਾਰਾਜ ਜੀ ਕਹਿੰਦੇ ਜਦੋਂ ਐਸੀ ਕੋ ਵਸਤਾ ਚਲੇ ਜਾ ਭਾਈ ਘਨੱਈਆ ਵਾਂ, ਔਰ ਉਹ ਕਹਿੰਦੇ ਕਿ ਮਾਰਕ ਸਾਰਿਆਂ ਚ ਤੂੰ ਨਜ਼ਰ ਆ ਰਿਹਾ ਹੈ, ਇਹ ਖੇਲ ਹੀ ਤੁਹਾਡਾ ਸੱਚਾ ਮਾਲਕ ਆਪਣਾ ਹੈ।
1: ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਦ ਬਿਨ ਕੌਣ ਬੁਝਾਏ।
0: ਖੇਲ ਤੁਹਾਡਾ ਸੱਚੇ ਮਾਲਕ ਇਹ ਅਗਮ ਅਪਾਰ ਵਾਹਿਗੁਰੂ ਇਹ ਗਮਤਾ ਤੂੰ ਕਰੇ, ਇਹ ਖੇਲ ਤਾਂ ਤੁਹਾਡਾ ਸੀ ਪਰ ਤੇਰੇ ਬਿਨਾਂ ਕੌਣ ਸਮਝਾਵੇ ਸਾਨੂੰ ਮਾਲਕ, ਸਾਨੂੰ ਸਮਝ ਉਦੋਂ ਤੱਕ ਨਹੀਂ ਆਉਂਦੀ ਤੂੰ ਸੋਚੇ ਦੇ ਤਾਂ ਪਤਾ ਲੱਗਦਾ ਹੈ।
1: ਉਹਦਾ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ।
0: ਤਾਂ ਸਿਧੀਆਂ ਵਾਏ ਨੇ ਤਾਂ ਸਾਧਨਾ ਵਾਏ ਜਗਿਆਸੂ ਆਦਿਕ ਸਿਆਣੇ ਆਦਿਕ, ਤੇਰੇ ਬਿਨਾਂ ਕੌਣ ਕਹਿ ਸਹਾ ਸਕਦਾ ਮਾਲਕ, ਇਹ ਤਾਂ ਤੂੰ ਹੀ ਦਇਆ ਕਰੇ ਤਾਂ ਹੋ ਸਕਦਾ ਹੈ।
1: ਮਾਲਕ ਕਾਲ ਭਏ ਦੇਵਾਨੇ ਮਨ ਰੱਖਿਆ ਗੁਰਠਾਏ।

0: ਗੁਰੂ ਨੇ ਟਿਕਾ ਦਿੱਤਾ ਹੈ ਨਾ ਮਾਨ ਕਹਿਣਗੇ ਕਾਟ ਬਕਾਟ ਭਏ ਦੀਵਾਨੇ ਉਹ ਜਨਮਨ ਮਰਨ ਤੋਂ ਰਹਿਤ ਹੋ ਗਏ ਉਹਨਾਂ ਦਾ ਕਾਟ ਮੌਤ ਬਕਾਰ ਜਨਮ ਝੱਲੇ ਹੋ ਗਏ ਕਹਿੰਦੇ ਆ ਦੀਵਾਨੇ ਹੁੰਦੇ ਵੀ ਛੱਡ ਦੇ ਉਹਨਾਂ ਨੂੰ ਜੇ ਬੰਦਾ ਪਾਗਲ ਹੋ ਜਾਏ ਤਾਂ ਘਰ ਛੱਡ ਕੇ ਦੌੜ ਜਾਂਦਾ ਹੈ ਉਹਨਾਂ ਨੂੰ ਪਤਾ ਨਹੀਂ ਰਹਿ ਗਿਆ ਉਹਨਾਂ ਸਾਥ ਛੱਡ ਗਏ ਉਹ ਜੀਵ ਜਨਮਨ ਤੋਂ ਰਹਿਤ ਹੋ ਗਏ ਜਿਨ੍ਹਾਂ ਦਾ ਗੁਰੂ ਨੇ ਮਨ ਇੱਕ ਥਾਂ ਟਿਕਾ ਦਿੱਤਾ ਹੈ
1: ਨਾਨਕ ਅਵਗਣ ਸਬਦ ਜਲਾਏ ਗੁਣ ਸੰਗਮ ਪ੍ਰਭ ਪਾਏ
0: ਬਖਸ਼ਿਸ਼ ਕਰੋ ਅਸੀਂ ਕਹਿਣ ਲੱਗੇ ਗੁਰੂ ਨੇ ਸ਼ਬਦ ਰਾਹੀਂ ਸਾਡੇ ਔਗਣ ਹੀ ਸਾਫ਼ ਦਿੱਤੇ ਉਹਨਾਂ ਪਿਆਰਿਆਂ ਦੇ ਔਗਣ ਨਾਸ਼ ਕਰ ਦਿੱਤੇ ਔਰ ਉਹਨਾਂ ਨੇ ਗੁਣ ਸੰਗਮ ਪ੍ਰਭ ਪਾਏ ਜੋ ਗੁਣਾਂ ਦਾ ਸੰਗ੍ਰਹਿ ਹੈ ਮਾਲਕ ਉਹ ਪ੍ਰਭੂ ਪ੍ਰਾਪਤ ਕਰ ਲਿਆ ਉਹਨਾਂ ਪਿਆਰਿਆਂ ਨੇ ਉਹਨਾਂ ਦੇ ਔਗਣ ਚਲੇ ਗਏ ਉਹਨਾਂ ਨੂੰ ਗੁਣਾਂ ਵਾਲਾ ਦਾਤਾ ਮਿਲ ਗਿਆ ਪਰਮਾਤਮਾ ਮਿਲ ਗਿਆ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੰਤਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਅੱਜ ਗੁਰੂ ਦਾਤਾ ਜੀ ਨੇ ਸਾਨੂੰ ਬਾਰਾਂਵਾਂ ਵਿੱਚੋਂ ਵੀ ਉਪਦੇਸ਼ ਦਿੱਤਾ ਹੈ ਸੰਗਰਾਂਦ ਦਾ ਦਿਨ ਹੈ ਮਹੀਨੇ ਦੀ ਅਮਤਾ ਹੈ ਆਓ ਕਾਰਨ ਕੁਝ ਸਮਾਂ ਉਹਦੀ ਆਪਾਂ ਵਿਚਾਰ ਕਰਕੇ ਨਾ ਲੈ ਸਕੀਏ।

0: ਸਾਰ ਹੁੰਦਾ ਸਾਰੇ ਬੰਦੇ ਸਾਰ ਜਿਹਾ ਆਈ ਜਾਣਾ, ਗਰਮੀ ਹੋਈ ਜਾਣੀ, ਤੱਤੀਆਂ ਲੋਹਾਂ ਵਧੀ ਜਾ ਰਹੀਆਂ, ਸੂਰਜ ਤਪਦਾ ਹੈ ਔਰ ਹਰ ਬੰਦੇ ਉਹ ਗਰਮੀ ਹੈ ਔਰ ਮਹਾਰਾਜ ਜੀ ਨੇ ਇਹਨੂੰ ਰੁੱਤੀ ਸਲੋਕਾਂ ਵਿਚ ਵੀ ਬਖਸ਼ਿਸ਼ ਕੀਤੀ ਹੈ। ਗ੍ਰੀਖ ਮਰੁੱਤ ਅਦਾਖਰੀ ਜੇਠ ਅਖਾੜੇ ਘਾਮ ਲਿਓ, ਔਰ ਇਹ ਬੜੀ ਦਾਖਰੀ ਔਖੀ ਰੁੱਤ ਹੈ, ਗਰਮੀ ਹੈ ਔਰ ਮਹਾਰਾਜ ਜੀ ਨੇ ਇਸ ਮਹੀਨੇ ਦੁਆਰਾ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਕਹਿਣ ਲੱਗੇ ਆਸਾੜ ਦਾ ਮਹੀਨਾ ਜਿਹੜਾ ਹੈ, ਕਿਉਂਕਿ ਮਾਲਕ ਨੇ ਬਾਰਾਂ ਮਾਹ ਇਸ ਪਾਵਨ ਸਥਾਨ ਤੇ ਬਹਿ ਕੇ ਜਾ ਰਿਹਾ ਤਾਂ ਕਿ ਸਾਨੂੰ ਕਿਸੇ ਕੋ ਜਾਣਾ ਨਾ ਪਵੇ। ਆਮ ਲੋਕ ਕਿਸੇ ਕੋ ਪੁੱਛਦੇ ਸਨ ਜਾ ਜਾ ਕੇ ਅੱਜ ਮਹੀਨਾ ਕਿਹੜਾ ਆਰੰਭ ਹੋਇਆ ਹੈ, ਅੱਜ ਵੀ ਉਹ ਪੁਰਤ ਚੱਲਦੀ ਹੈ ਔਰ ਸਾਬਿਆਂ ਬੈਠਿਆਂ ਤਰਨ ਤਰਨ ਸਾਹਿਬ ਆਮ ਸੰਗਤਾਂ ਆਣ ਕੇ ਕਹਿਣਗੀਆਂ ਕਿ ਗਿਆਨੀ ਜੀ ਅੱਜ ਮਹੀਨਾ ਜਦੋਂ ਕੋਈ ਗ੍ਰੰਥੀ ਸਿੰਘ ਬੈਠਾ ਮਹੀਨਾ ਕਿਹੜਾ ਆਰੰਭ ਹੋਇਆ ਹੈ, ਭਾਵੇਂ ਪਤਾ ਵੀ ਹੁੰਦਾ ਹੈ ਤੇ ਉਹਨਾਂ ਦੀ ਇੱਕ ਆਸਥਾ ਹੈ ਕਿ ਕਿਸੇ ਸੁੱਭ ਦੇ ਪਾਸੋਂ ਸੁਣਿਆ ਜਾਏ ਤਾਂ ਚੰਗੀ ਗੱਲ ਹੈ, ਪਰ ਇੰਨੇ ਸੁਣ ਨਾਲ ਗੱਲ ਨਹੀਂ ਬਣਦੀ ਹੈ। ਔਰ ਕਈ ਵਾਰ ਬੰਦਾ ਸੁਣ ਕੇ ਤੇ ਮਹੀਨਾ ਉਹ ਵੀ ਕੁਝ ਕਰਮ ਕਰੀ ਜਾਂਦਾ ਹੈ, ਪਰ ਇੱਥੇ ਜੋ ਉਪਦੇਸ਼ ਹੈ ਮਹੀਨੇ ਰਾਹੀਂ ਉਹਨੂੰ ਧਾਰਨ ਅਸੀਂ ਕਰਨਾ ਹੈ। ਔਰ ਮਹਾਰਾਜ ਜੀ ਕਹਿੰਦੇ ਆੜ ਦਾ ਹਾੜ ਦਾ ਮਹੀਨਾ ਤਪਿਆ ਦਾ ਬੜਾ ਜ਼ਿਆਦਾ ਹੈ, ਪਰ ਉਹਨਾਂ ਨੂੰ ਤਪਦਾ ਤਪਦਾ ਹੈ ਜਿਨ੍ਹਾਂ ਪਾਸ ਹਰੀ ਪਰਮਾਤਮਾ ਨਹੀਂ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਹਰੀ ਨਾਂ ਦਾ ਨਾਮ ਹੈ ਨਹੀਂ ਹੈ, ਉਹ ਵੀ ਤਪਦੇ ਰਹਿੰਦੇ ਹਨ। ਜਿਨ੍ਹਾਂ ਦੇ ਹਿਰਦਿਆਂ ਚ ਵਾਹਿਗੁਰੂ ਦਾ ਨਾਮ ਹੈ ਉਹ ਬਣਦੇ ਭੱਠ ਵਿੱਚ ਵੀ ਬਹਿ ਜਾਂਦੇ, ਅੱਗ ਸਾੜਦੇ ਨੇ, ਪੱਤਾ ਖਦਨੀ ਵੀ ਨਹੀਂ ਪਜਾਂਦੀ ਹੈ, ਉੱਥੇ ਤੁਹਾਡੇ ਵਰਗੇ ਦਾ ਕਿਰਾਇਆ ਵੀ ਖੜ ਜਾਂਦਾ। ਤਪਤ ਗ੍ਰਹਿ ਬੁੱਝ ਗਿਆ ਗੁਰਸ਼ੀਤਲ ਨਾਮ ਦੀ, ਉਹ ਗੁਰੂ ਦੇ ਸ਼ੀਤਲ ਨਾਮ ਨਾਲ ਖੜ ਗਿਆ ਹੈ। ਉੱਥੇ ਵੇਖੋ ਪ੍ਰਹਲਾਦ ਨੂੰ ਜਲ ਅਗਨੀ ਵਿੱਚ ਧੱਪਿਆ, ਜਲੇ ਨਾ ਡੁੱਬਿਆ ਗੁਰ ਪ੍ਰਸਾਦ, ਉਹਨਾਂ ਨੂੰ ਜਲ ਵਿੱਚ ਅਗਨੀ ਚ ਸੁੱਟਿਆ ਗਿਆ, ਪਰ ਗੁਰੂ ਕਿਰਪਾ ਨਾਲ ਭਾਈ ਗੁਰਦਾਸ ਜੀ ਕਹਿੰਦੇ ਸੜੇ ਨਹੀਂ, ਪੱਤਾ ਖਦਨੀ ਵੀ ਨਹੀਂ ਪਛਾਣਦੀ ਹੈ। ਅਥਵਾ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਵਿਕਾਰਾਂ ਦੀ ਤਪਤ ਨਾਲ ਸੁਧਾਉਂਦਾ ਹੈ, ਉਹ ਬੰਦੇ ਕਈ ਵਾਰ ਬਾਹਰੋਂ ਤਾਂ ਵੀ ਗਰਮੀ ਆੜਤ ਨਹੀਂ ਲੱਗਦੀ ਹੈ, ਅਸੀਂ ਕਿੰਨੇ ਐਸੀ ਲਾ ਲਈਏ ਜੇ ਬੰਦਾ ਅੰਦਰੋਂ ਚਿੰਤਾ ਤਰਹ ਵਿਕਾਰੀ ਹੈ ਤਾਂ ਫਟਦਾ ਰਹਿੰਦਾ ਹੈ, ਉਹਦੇ ਚਿਹਰੇ ਤੇ ਰੰਗਤ ਨਹੀਂ ਆ ਸਕਦੀ। ਮਾਤਾ ਕਹਿਣਗੇ ਉਹਨਾਂ ਨੂੰ ਹਾੜ ਦਾ ਮਹੀਨਾ ਵਿਕਾਰੀ ਨੂੰ ਤਪਦਾ ਹੀ ਨਜ਼ਰ ਆਉਂਦਾ ਹੈ, ਜਿਨ੍ਹਾਂ ਪਾਸ ਹਰੀ ਵਾਹਿਗੁਰੂ ਦਾ ਨਾਮ ਨਹੀਂ ਹੈ।
1: ਜਗ ਜੀਵਨ ਪੁਰਖ ਤੇ ਆਗੈ ਮਾਨਸ ਸੰਦੇ ਵਾਸ,
0: ਨੇ ਜਗਤ ਦੇ ਜੀਵਨ ਮਾਲਕ ਪਰਮਾਤਮਾ ਪੁਰਖ ਨੂੰ ਜੋ ਨਰਕਾਂ ਤੋਂ ਰਾਖੀ ਕਰਨ ਵੱਲ ਛੱਡ ਦਿੱਤਾ ਹੈ, ਜਿਹੜੇ ਵਾਹਿਗੁਰੂ ਨੂੰ ਛੱਡ ਕੇ ਔਰ ਮਨੁੱਖਾਂ ਦੀ ਆਸ ਪਾਈ ਬੈਠੀ ਹਨ। ਔਰ ਮਹਾਰਾਜ ਜੀ ਕਹਿਣ ਲੱਗੇ ਮਾਨਸ ਸੰਦੀ ਆਸ, ਮਾਨੁਖੀ ਟੇਕ ਬਿਰਤੀ ਸਭ ਜਾਣ ਦੇਵਤ ਭੋਗ ਕੇ ਭਗਵਾਨ। ਵੇਖੋ ਗੁਰੂ ਮਾਨਕ ਤਾਂ ਆਪ ਕਹਿ ਰਿਹਾ ਵੀ ਮਨੁੱਖ ਦੀ ਟੇਕ ਨਾ ਲਈ, ਮਨੁੱਖ ਦੇ ਮਗਰ ਨਾ ਲੱਗੀ, ਇਹਦੀ ਟੇਕ ਨਿਰਾਸ਼ ਚਲੀ ਜਾਏਗੀ। ਜੋ ਸੰਸਾਰੇ ਤੇ ਮਿੱਤਰ ਕਟਾਨ ਭਾਈ ਜੀਸੇ ਮਨ ਮੇਰੇ ਤੇ ਸਭ ਆਪਣੀ ਸੁਆਏ ਮਲਾਸਾ, ਜਿੱਦਣ ਉਨਕਾ ਸੌ ਹੋ ਨਾ ਆਵੇ ਤਿੱਦਣ ਨੇੜੇ ਕੋ ਹੱਥ ਕਸਾ। ਕਹਿਣਗੇ ਜਿਨ੍ਹਾਂ ਦੀ ਤੂੰ ਆਸ ਲਾਈ ਬੈਠਾ ਹੈ, ਜਿੱਦਣ ਤੇਰੇ ਤੇ ਗਰੀਬੀ ਆ ਗਈ, ਜੋ ਤੂੰ ਤੇਰੇ ਕੋਲ ਸਾਧਨ ਘੱਟਦੇ ਨਾ ਤੇਰਾ ਸਾਥ ਛੱਡ ਜਾਣਾ। ਦੁੱਖ ਸੁੱਖ ਮੈਂ ਆਣ ਬਹੁਤ ਮਿਲ ਬੈਠ ਰਿਹਾ ਕਹੂੰ ਦੱਸ ਕੇ ਹੈ, ਜਿਤ ਪਰੇ ਸਭ ਹੀ ਸੰਸਾਰਕ ਕੋ ਨਾ ਆਵਤ ਮੇਰਾ। ਇਹ ਦੁਨੀਆਂ ਦੇ ਮਿੱਤਰ ਸੱਜਣ ਵੀ ਇਹ ਜਿਹੜੇ ਦੁਨੀਆਂ ਦੇ ਲੋਕ ਹੈ, ਇਹ ਤਾਂ ਦੁੱਖਾਂ ਦੇ ਨੇੜੇ ਨਹੀਂ ਆਉਂਦੇ, ਸੁੱਖਾਂ ਦੇ ਨੇੜੇ ਢੁੱਕਦੇ ਹਨ। ਤੇ ਤੂੰ ਮਨੁੱਖਾਂ ਦੀ ਆਸ ਲਾਈ ਬੈਠਾ ਹੈ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋ ਬੰਦੇ ਦਾ ਬੰਦਾ, ਤੂੰ ਬੰਦਿਆਂ ਦੇ ਮਗਰ ਲੱਗਦਾ, ਤੂੰ ਦਾਤੇ ਦੀ ਆਸ ਰੱਖ।
1: ਗਲ ਪਈ ਜਮ ਕੇ ਫਾਸਾ,
0: ਤੂੰ ਦਵੈਤ ਚ ਲੱਗ ਕੇ ਦੋ ਹੁੰਦਾ ਵੀ ਦੂਜਿਆਂ ਦੇ ਪ੍ਰੇਮ ਚ ਲੱਗ ਕੇ, ਮਨੁੱਖਾਂ ਮਗਰ ਲੱਗ ਕੇ, ਗੁਰੂ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਮਗਰ ਲੱਗ ਕੇ, ਕਹਿੰਦੇ ਖਰਾਬ ਹੀ ਹੋਣੀ ਤਾਂ ਮੈਨੂੰ ਕੁਛ ਨੀ ਹੈ। ਵੀ ਗੁੱਚੀ ਹੁੰਦਾ ਵੀ ਗੋਚਾ ਹੋਣਾ, ਖਰਾਬ ਹੋਣਾ, ਚਿੰਤਾ ਕਰ ਹੋਣਾ, ਕਹਿਣ ਕੇ ਤੇਰੇ ਗੱਲ ਚ ਜਮਾਂ ਦੀ ਫਾਹੀ ਪੈ ਜਾਏਗੀ, ਤੇਰੇ ਦਰ ਚ ਵਿਕਾਰਾਂ ਦੀ ਫਾਂਸੀ ਪੈ ਜਾਏਗੀ। ਫਿਰ ਇਹਨਾਂ ਤੈਨੂੰ ਨਹੀਂ ਛਡਾਉਣਾ ਜਿਨ੍ਹਾਂ ਨੇ ਤੂੰ ਆਪ ਸਾਰੀ ਜ਼ਿੰਦਗੀ ਲਾਈ ਬੈਠਾ। ਫਿਰ ਤੇਰਾ ਸਾਥੀ ਨਾ ਕੋ ਸਾਥੀ ਨਾ ਕੋ ਬੇਲੀ, ਸੋ ਵਿਦਣ ਖੂਹ ਮੁੱਢ ਅਕੇਲੀ, ਫਿਰ ਸਾਥੀ ਨਹੀਂ ਬਣੇਗਾ। ਕੋਈ ਨਾਲ ਤੋਂ ਨਿਭੇਗਾ ਤੇ ਸਾਰੇ ਸਾਥ ਛੱਡ ਜਾਣਗੇ, ਸਾਰੇ ਤੇਰਾ ਸਾਥ ਨਹੀਂ ਲਗਾਉਣਗੇ। ਤੇ ਬੰਦਾ ਹੈ ਉਹਦਾ ਅੰਤ ਆ ਰਿਹਾ ਹੈ, ਉਮਰ 100 ਸਾਲ ਲੰਘਦੀ ਹੈ, ਮੌਤ ਨੂੰ ਲੈਣ ਆ ਗਈ। ਆਪਾਂ ਇਹ ਸਮਝਣ ਦੀ ਗੱਲ ਹੈ। ਉਹ ਕਹਿਣ ਲੱਗਾ ਕਿ ਅਜੇ ਠਹਿਰ ਜੋ, ਕਹਿਣ ਲੱਗੇ ਕਿ ਅਜੇ ਮੇਰਾ ਕੋਈ ਅਜੇ ਸਮਾਂ ਨਹੀਂ ਲੰਘਿਆ, ਅੱਜ ਦੁਨੀਆਂ ਵੇਖੀ ਮੈਂ ਨਹੀਂ ਹੈ। ਬੰਦਾ 60-70 ਸਾਲ ਲੰਘ ਜਾਂਦੇ ਹੈ ਤੇ ਜਦੋਂ ਚੜ੍ਹਾਈ ਕਰ ਜਾਂਦਾ 100 ਸਾਲ ਦਾ, ਕਹਿਣ ਲੱਗਾ ਇਹ ਤਾਂ ਵੇਖਣ ਦਾ ਹੋਇਆ ਹੋਇਆ ਤੇ ਜਿਹੜਾ 100 ਸਾਲ ਉਹੀ ਅੰਨਾ ਰਿਹਾ, ਵੇਖਿਆ ਕੁਛ ਨਾ ਉਹਨੇ ਸਾਰੀ ਜ਼ਿੰਦਗੀ। ਉਹ ਕਹਿੰਦੇ ਇਹ ਤਾਂ ਵੇਖਣ ਦਾ ਹੋਇਆ ਸੀ ਬਾਪੂ ਦਾ, ਭਾਵ ਉਹ ਇਹਨਾਂ ਦਾ ਦਾ ਸਮਾਂ ਜਿਹੜਾ ਹੈ। ਔਰ ਮੌਤ ਨੇ ਦਸਤਕ ਦੇ ਦਿੱਤੀ। ਉਹ ਕਹਿਣ ਲੱਗਾ ਵੀ ਰਹਿਣ ਜੋ, ਕਹਿਣ ਲੱਗਾ ਰਹਿਣ ਦਿੰਦੇ ਹਾਂ, ਕਿੰਨਾ ਕੁ ਚਿਰ ਜੀਵਣਾ? ਕਹਿੰਦਾ 100 ਸਾਲ ਹੋਰ ਦੇ ਦਿਓ ਮੈਨੂੰ, ਜਿਹੜਾ ਹੁਣ ਰੱਖ ਨਾ ਕੋਈ ਚੀਜ਼ ਜੀਵੇ, ਆਪਾਂ ਉਹਨੇ ਚੱਲਿਆ ਕੋਈ 100 ਸਾਲ ਬਾਅਦ ਫਿਰ ਮੌਤ ਆ ਗਈ। ਕਹਿਣ ਲੱਗੇ ਹੁਣ ਜਾਣਾ ਪਏਗਾ। ਕਹਿਣ ਲੱਗੇ ਅੱਗੇ ਤਾਂ ਕੰਮ ਨਿਬੜਿਆ ਕੋਈ ਨੀ, ਪੋਤਰੇ ਬੜੇ ਵਿਆਹਣ ਵਾਲੇ ਹਨ, ਬੜਾ ਸਮਾਂ ਪਿਆ ਹੈ, ਅਜੇ ਤਾਂ ਕੰਮ ਇੰਨੇ ਪਏ ਹਨ। ਕਹਿਣ ਲੱਗੇ ਹੁਣ ਆਪਣਾ ਸਾਥੀ ਤੋੜ ਦੇ ਕੋਈ। ਉਹ ਕਹਿਣ ਲੱਗਾ 100-200 ਮੇਰਾ ਤੋੜਨਾ ਤੁਰਿਆ ਫਿਰਦਾ ਹੈ, ਇਹਨਾਂ ਨੂੰ ਨਾਲ ਦੇ ਦਿਆਂ, ਤੋੜਦੇ ਹਾਂ ਕਿਸੇ ਨੂੰ, ਤੈਨੂੰ ਅਸੀਂ ਛੱਡ ਜਾਵਾਂਗੇ। ਔਰ ਜਿਹਨਾਂ ਨੂੰ ਵਾਰ ਮਾਰੇ ਕਹਿੰਦੇ 100 ਸਾਲ ਦਾ ਬੁੱਢਾ ਮਰ ਲਈ ਤਿਆਰ ਲਈ, ਅਸੀਂ ਇਹਦੇ ਨਾਲ ਕਿਉਂ ਤੁਰੀਏ? ਇੱਕ 18 ਸਾਲ ਦਾ ਨੌਜਵਾਨ ਅੱਗੇ ਵਧਿਆ, ਮੌਤ ਦੇ ਕੰਨਾਂ ਜਾਗ ਦੀ ਸਮਝਣ ਲਈ, ਮੌਤ ਦੱਸਦੀ ਨਹੀਂ ਵੈਸੇ। ਕਹਿਣ ਲੱਗੇ ਤੂੰ ਕਿਉਂ ਤੁਰਨ ਲੱਗਾ ਹੈ? ਕਹਿਣ ਲੱਗਾ ਮੈਨੂੰ ਇੱਕ ਬਾਪੂ ਨੇ ਸੋਝੀ ਪ੍ਰਾਪਤੀ ਹੈ ਕਿ ਇੱਥੇ ਸਾਥੀ ਕੋਈ ਨੇ 100 ਸਾਲ ਜੀ ਕੇ ਨੀ ਰੱਜਿਆ ਤੇ ਜੀਵਨ ਦਾ ਐਵੇਂ ਕੋਈ ਫਾਇਦਾ ਨਹੀਂ ਹੈ, ਮੈਂ ਕਿਉਂ ਨਾ ਇਹਦਾ ਮੂੰਹ ਛੱਡ ਦਿਆਂ? ਇਸ ਕਰਕੇ ਸਾਥੀ ਕੋਈ ਨੀ ਬਣਦਾ ਹੈ। ਔਰ ਦੇਖੋ ਭਗਤ ਬਾਣਮੀਤ ਦਾ ਸਾਥੀ ਕੋਈ ਨੀ ਬਣਿਆ, ਜਦੋਂ ਬਾਣਮੀਤ ਰਸਤਿਆਂ ਚ ਕਿਸੇ ਨੂੰ ਉਹ ਮਾਰਦੇ ਸਨ, ਲੁੱਟਦੇ ਸਨ, ਮਹਾਤਮਾ ਕਿਹਾ ਜਾ ਪੁੱਛ ਕੇ ਆ ਕੋਈ ਸਾਥੀ ਬਣੇਗਾ। ਕਹਿਣ ਲਈ ਕੋੜ ਮਾਂ ਚੌਖਣੀਏ ਕੋਈ ਨਾ ਸੰਗੀ ਕਰਦੇ ਝਾੜਾ, ਕਹਿਣ ਕਿ ਅਸੀਂ ਤੇਰਾ ਸਾਥੀ ਨਹੀਂ ਬਣਨਾ ਹੈ, ਦੁਨੀਆਂ ਦੇ ਮਾਲਕ ਤੋਂ ਬਿਨਾਂ ਕੋਈ ਸਾਥ ਨਹੀਂ ਨਿਭਦਾ ਹੈ।
1: ਬੀਜਾ ਸੋਲਣਾ ਮੱਥਾ ਜੋ ਲਿਖਿਆ,
0: ਜਿਹੜਾ ਤੂੰ ਬੀਜਿਆ ਨਾ ਜੈਸਾ ਬੀਜੇ ਤੈਸਾ ਖਾਸਾ, ਤੈਨੂੰ ਖਾਣਾ ਪਏਗਾ, ਵਧਣਾ ਪਏਗਾ। ਕਹਿਣ ਕਿ ਤੇਰੇ ਮੱਥੇ ਜੋ ਲਿਖਿਆ ਹੋਇਆ ਲੇਖ ਹੈ, ਮਸਤਕ ਲਿਖਿਆ ਲੇਖ ਪੁਰਬ ਕਮਾਇਆ ਜੀ, ਉਸ ਲੇਖ ਅਨੁਸਾਰ ਤੂੰ ਜਿਹੋ ਜਿਹਾ ਬੀਜ ਰਿਹਾ ਆਦਮੀ, ਤੈਨੂੰ ਵਧਣਾ ਪਏਗਾ। ਜਿੱਦਾਂ ਲੋੜੇ ਦਾਤ ਬਜੋੜੀ ਚਿੱਤਰ ਬੀਜੇ ਜੱਟ, ਹੰਡਾ ਹੁਣ ਕਦਾਏਗਾ ਪਹਿਲਾਂ ਲੋੜੇ ਪੱਟ। ਹੁਣ ਬੰਦਾ ਵੀ ਬਜੋੜ ਦੇ ਦੀਆਂ ਉਹ ਖਜੂਰਾਂ ਲੱਭੇ ਤੇ ਉਹ ਕਿੱਕਰਾਂ ਬੀਜਦਾ, ਕਿੱਕਰਾਂ ਹੀ ਮਿਲਣਗੀਆਂ ਨਾ ਉੱਥੋਂ, ਕੰਡਿਆਲੀਆਂ ਮਿਲਣਗੀਆਂ। ਮਨੁੱਖ ਕਰਮ ਤਾਂ ਇਹੋ ਜਿਹੇ ਭਾੜੇ ਕਰੀ ਜਾਵੇ, ਬੀਜ ਇਹੋ ਜਿਹਾ ਬੀਜ ਜੇ ਆਖੇ ਮਾਤਮ ਨੂੰ ਸੁੱਖ ਦੇ ਦਿਓ, ਫਿਰ ਤਾਂ ਜਿਹੋ ਜਿਹਾ ਬੀਜ ਦਾ ਵਧਣਾ ਪੈਂਦਾ ਹੈ।
1: ਰਹਿਣ ਵਿਹਾਰੀ ਪਛਤਾਣੀ ਉੱਠ ਚਲੇ ਗਏ ਨਿਰਾਸ਼ਾ।
0: ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੀ ਰਹਿਣ ਹੈ ਤੇਰੀ ਜ਼ਿੰਦਗੀ ਦੀ ਰਾਤ ਬੀਤਦੀ ਰਹੀ ਹੈ, ਬੀਤ ਜਾ ਹੈ, ਬੀਤ ਜਾ ਹੈ, ਜਨਮ ਅਪਾਦਰੇ, ਤੇਰਾ ਜਨਮ ਤਾਂ ਬੀਤਦਾ ਜਾ ਰਿਹਾ ਹੈ, ਆ ਜੀਵਨ ਦੀ ਰਾਤ ਤੇਰੀ ਹੈ, ਪਛਤਾਵੇ ਜੀ ਉਹ ਚੱਲੀ ਗਈ ਨਾ, ਪਛਤਾਵਿਆਂ ਚ ਕਹਿੰਦੇ ਬੀਤ ਗਈ ਹੈ। ਔਰ ਜੀਵ ਰੂਪੀ ਇਸਤਰੀ ਪਛਤਾਉਂਦੀ ਦੁਨੀਆਂ ਤੇ ਚਲੀ ਗਈ ਕਿ ਮੈਂ ਕੀਤਾ ਕੁਛ ਨੀ ਜਿਸ ਕਾਰਨ ਦੀ ਦੁਨੀਆਂ ਤੇ ਆਇਆ ਸੀ। ਉਦੋਂ ਪਤਾ ਲੱਗਦਾ ਹੈ ਜਦੋਂ ਮੌਤ ਐਨ ਇਹਦੇ ਸਿਰਾਣੇ ਤੇ ਆ ਖਲੋਂਦੀ ਹੈ, ਫਿਰ ਇਹਨੂੰ ਸਮਝ ਆਉਂਦੀ ਹੈ, ਫਿਰ ਇਹ ਕਹਿੰਦਾ ਕਿ ਮੈਨੂੰ ਰੁਕ ਜਾਓ ਕੁਛ ਸਮਾਂ ਕਿ ਮੈਂ ਕੁਝ ਕਰ ਲਵਾਂ। ਫਿਰ ਕਈ ਵਾਰ ਕਈ ਉਹ ਥੋੜਾ ਬਹੁਤ ਕਰਦੇ ਵੀ ਆ ਵੀ ਇਹਦੇ ਲਾਗੇ ਨਾਮ ਜਪੋ, ਇਹਨੂੰ ਕੋਈ ਆਹ ਚੀਜ਼ ਦੇ ਦਿਓ, ਆਹ ਕਰ ਦਿਓ। ਇੱਕ ਬਜ਼ੁਰਗ ਮਰ ਰਿਹਾ ਹੈ, ਔਰ ਮੈਨੂੰ ਉਹ ਕਹਿਣ ਲੱਗੇ ਕਿ ਮੈਂ ਪਿੰਡ ਸੀ ਵੀ ਆਓ 2 ਮਿੰਟ ਪਾਠ ਕਰੋ, ਇੱਕ ਵੱਡੀ ਸਾਰੀ ਗਊ ਲਾਏ, ਮੈਂ ਇਹ ਕੀ ਕਰਨੀ? ਕਹਿਣ ਲੱਗੇ ਮਨਸਰੀ ਸ਼ਹਿਰ ਬਾਪੂ ਵਾਹ ਲੰਘ ਜਾਏ, ਮੈਂ ਹੁਣ ਗਊ ਵਿਚਾਰੀ ਨਹੀਂ ਨਾ ਜਾਏਗੀ, ਇਹ ਤਾਂ ਨਿਰਬੁੱਧ ਜੀਵ ਸਾਥ ਨਹੀਂ ਦੇਵੇਗਾ, ਇਹ ਤਾਂ ਬਾਣੀ ਸਾਥ ਦੇਵੇਗੀ। ਹੁਣ ਬਾਣੀ ਪੜੋ, ਜਿੰਨਾ ਕੁ ਸਮਾਂ ਹੈ ਸ਼ਾਇਦ ਇਹਦੇ ਸਾਥ ਚਲੀ ਜਾਏ, ਬਾਣੀ ਬਖਸ਼ਿਸ਼ ਕਰਦੀ ਹੈ। ਔਰ ਮਹਾਰਾਜ ਜੀ ਕਹਿੰਦੇ ਜੀਵ ਇਸਤਰੀ ਇਹਦੀ ਰਾਤ ਉਵੇਂ ਲੰਘਦੀ ਵਿਕਾਰਾਂ ਚ ਹੀ, ਦੁਨੀਆਂ ਦੇ ਪਦਾਰਥਾਂ ਵਿੱਚ ਹੀ, ਇਹ ਨਿਰਾਸ਼ੀ ਹੋ ਕੇ ਸੰਸਾਰ ਤੋਂ ਚਲੀ ਗਈ ਹੈ।
1: ਜਿਨ ਕੋ ਸਾਧੂ ਭੇਟੇ ਹੋਏ ਖਲਾਸਾ,
0: ਸਾਧੂ ਜਨ ਗੁਰੂ ਮਿਲ ਗਿਆ, ਗੁਰੂ ਦਾ ਮਿਲਾਪ ਹੋ ਗਿਆ, ਉਹਦੇ ਗੁਰਸਿੱਖਾਂ ਦਾ ਮੇਲ ਹੋ ਗਿਆ, ਸਤਸੰਗੀ ਪੁਰਸ਼ ਮਿਲ ਗਏ, ਉਹ ਦਰਗਾਹ ਚ ਖਲਾਸ ਹੋ ਜਾਂਦੇ ਹਨ। انہوں نے جب جی انہوں کو جم کی تڑپ نہ ہوئی اتنے جم نہیں سڑ جا ہے سات سڑ جا نام دھیان ساجنا جنم پرانت نیت نام کرم ایسے چڑھ کیتے پمن سمیت وہ کہیں لگے جی وہ پیار پھر اتنے چلے پہلے کسی گھر پوتر کر دو سب جب کان ملے جی پیٹ سیب پنت ہوئی وہ تو بچارا سیبت بن جا پیار وہ خلاس ہو کے مکت ہو جاندے ہیں
1: پر کرپا پرب اپنی تیرے درشن ہوئے پیاس
0: دیا کردے مالک ساڈے لیے کرداس کردے گرو ارجن دیو ہے داتا ساڈے تے رحمت کر دیو سانو تیرے درشن کی پیاس بن جائے ہر درشن کی پیاس تنیری سانو دنیا کی پیاس لگتی پانی کی پیاس لگتی پدارتھ کی لگتی ہے پر اسی گرو والوں ویسلے ہو جانے ہیں کبھی اسے انہیں جیون ننگے تو باہر آخیا تو مالک ساخیات ہو جائے وہ سارے اندر جاپ چل پائے کہنے لگے اراس مالک کے درشن کی پیاس لگ جائے سانو کے درشن پیاس وہ پراپت ہو جان درشن پیاسی دن سرچت ہو اندر نیت خود کمت کو ملی ہے نانک ہر سن میت جی ماتا پاس پہ کشمیر چ پیاس پیدا ہو گئی انہیں اپنے پتر نو آخیا میں اتنے درشن کرا گی گرو ہرگوبند صاحب دے وہ پتر نو لوگ آخیا گرو ایڈی دور کہ آ جا لو پہاڑا تو کہنے لگے آؤ میں تو درشن کریں گے اور مالک پھر گئے اس ماتا اس آستے وہ چولا بھی پہنے ان درشن ادارے دے کے نہار کیتا ہے ایسی پیاس بن جائے
1: رابا سوت بین دوچا کو نہیں نانک کی ارداس
0: کہنے لگے پربھو تیرے بنا دوجا کوئی بھی نہیں ہے تیرے بنا دوجا کو آستا وائے نہیں ہے ساری آس پوری کرنا نہیں رکھوانا کوئی نہیں ساری ایک ارداس ہے تیرے بنا دوجا کوئی تو اپنے نہ سمجھوڑ کے رکھو
1: آسان سہندا پیسا لگا جس من ہر کرن نواس
0: ہر کا مہینہ انہوں سہاونا لگتا چنگا لگتا ہے گرمی کا ہے اور جنہ دے اندر من تن واحو کے چرنا کا نواس ہو گیا ہے چت چرن نام گرو گوبند سنگھ جی اجازت آ رہا ہے کہ چت نام وسنا وہ چرن ہیں اور جنہ دے ہردے واحو کے نام کے بانی کے چرنا کا نواس ہو گیا ہے انہوں نے کوئی سونا مہینہ ہے جہے چرنا تو نیونے نہیں چاہتے اندر انہوں نے آپ سڑدا کہہ سکتے ہیں وہ مہینے چیتے وجدے رہ جاتے ہیں اور مالک کہنے لگا واحو کے چرن ہردے چ وساؤ بانی پڑھو یہ مہینہ تبدیل سو بریک ہو جائے گا جی اس طرح کرتے رہو گے مہینہ کے بارہ مہینے ہی نت میلا بن جان گے بارہ مہینے میں یہ جیون ہی رسم بن جائے گا یہ داتا جی نے سانو اج اس مہینے دار پرش بخش کیتا ہے اسی ارداس کریے مالک یہ مہینہ بھی سڈا اسی طرح ستسنگ کردیا بانی پڑھتے ہیں تو نام بیت جائے وچار کردیا ہوئی بےنت پلا چکا دی سنا بخش کرنی اگے تو سمت بخش کرنی

ਸਾਨੂੰ ਧਰਮਰਾਜ ਨੇ ਭੇਜਿਆ ਹੈ। ਚੱਲ, ਤੈਨੂੰ ਮਾਲਕ ਦੀ ਦਰਗਾਹ ਵਿੱਚ ਬੁਲਾਇਆ ਹੈ। ਸਿੱਧੀ ਇਹ ਜੀਵ ਅਜੇ ਵੀ ਲਾਲਚ ਵਿੱਚ ਫਸਿਆ ਹੈ। ਇਹਨਾਂ ਜਮਗਣਾਂ ਨੂੰ ਕੀ ਆਖਣ ਲੱਗਾ।

ਅੱਜ ਦੀ ਰਾਤ ਦੇ ਦੇਵੋ, ਅੱਜ ਦੀ ਰਾਤ ਛੱਡ ਦੇਵੋ। ਕਿਉਂ? ਮੈਂ ਕਈਆਂ ਕੋਲੋਂ ਪੈਸੇ ਲੈਣੇ ਨੇ, ਕਈਆਂ ਦੇ ਨਾਲ ਮੇਰਾ ਹਿਸਾਬ ਰਹਿੰਦਾ ਹੈ, ਮੈਂ ਉਗਰਾਹੀ ਕਰ ਲਵਾਂ ਤੇ ਸਵੇਰੇ ਤੁਹਾਡੇ ਨਾਲ ਤੁਰ ਜਾਵਾਂਗਾ। ਲਓ ਨਵੇਰ, ਅੱਜ ਕੀ ਰਾਤੀ, ਅੱਜ ਦੀ ਰਾਤ ਵਿੱਚ ਮੈਂ ਸਭ ਤੋਂ ਜੋ ਲੈਣਾ ਹੈ ਲੈ ਲਵਾਂਗਾ। ਤੇ ਜਮਗਣ ਆਖਣ ਲੱਗੇ, ਹੁਣ ਤੇ ਤੈਨੂੰ ਅਸੀਂ ਇੱਕ ਪਲ ਇੱਕ ਸਵਾਸ ਵੀ ਹੋਰ ਨਹੀਂ ਲੈਣ ਦੇਣਾ, ਇੱਕ ਰਾਤ ਤੇ

ਹੁਣ ਤੈਨੂੰ ਇੱਕ ਵੀ ਸਵਾਸ ਅਸੀਂ ਹੋਰ ਨਹੀਂ ਲੈਣ ਦੇਣਾ। ਵੀ ਇਸ ਜੀਵ ਨੂੰ ਮਾਰਦੇ ਹੋਏ ਕੁੱਟਦੇ ਹੋਏ ਪ੍ਰਭੂ ਦੀ ਦੁਰਗਾਹ ਵਿੱਚ ਲੈ ਗਏ ਨੇ, ਧਰਮ ਰਾਜ ਦੇ ਅੱਗੇ ਜਾ ਕੇ ਖਿਲਾ ਰਿਹਾ ਹੈ। ਇਸ ਦਾ ਹਿਸਾਬ ਕਿਤਾਬ ਦੇਖਿਆ ਗਿਆ, ਇਸ ਦਾ ਵੀ ਖਾਤਾ ਫੋਲਿਆ ਗਿਆ। ਤੇ ਕੀ ਹੋਇਆ? ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਪਾਰੀ, ਔਗਣਾ ਬਾਲਾ ਪੱਲਾ ਇਸਦਾ ਭਾਰੀ ਨਿਕਲਿਆ ਆ। ਜਦੋਂ ਇਸਦਾ ਹਿਸਾਬ ਦੇਖਿਆ, ਗੁਨਾਹਾਂ ਵਾਲਾ ਪੱਲੜਾ ਭਾਰੀ ਨਿਕਲਿਆ ਆ। ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਬਾ ਭਾਗ ਗਏ ਲੈ ਗਾਂਦਿਓ ਜੀਓ ਦਰਬਾਰੀ। ਪੰਜ ਬੇਕਾਰ ਜਿਨ੍ਹਾਂ ਨੇ ਇਹਦੇ ਕੋਲੋਂ ਮਾੜੇ ਕਰਮ ਕਰਵਾਏ ਉਹ ਭੱਜ ਗਏ ਨੇ। ਤੇ ਕਬੀਰ ਜੀ ਕਹਿੰਦੇ, ਜਿਨ੍ਹਾਂ ਦੀ ਖਾਤਰ ਤੂੰ ਦਿਨ ਰਾਤ ਪਾਪ ਕਰਦਾ ਰਿਹਾ, ਹੁਣ ਕੋਈ ਵੀ ਸਾਥ ਦੇਣ ਵਾਲਾ ਨਹੀਂ, ਤੇ ਇਹਦੇ ਜੀ ਨੂੰ ਲੇਖਾ ਦੇਣ ਵਾਸਤੇ ਬੰਨ ਲਿਆ ਹੈ। ਲੇਖਾ ਦੇਣ ਵਾਸਤੇ ਬੰਨ ਲਿਆ ਹੈ ਵੀ ਹੁਣ ਤੇਰੇ ਕੋਲੋਂ ਕੜੀ ਕੜੀ ਦਾ ਲੇਖਾ ਮੰਗਿਆ ਜਾਵੇਗਾ। ਤੈਨੂੰ ਕਿਸ ਕੰਮ ਵਾਸਤੇ ਦੁਨੀਆਂ ਵਿੱਚ ਭੇਜਿਆ ਸੀ? ਸਿਮਰਨ ਕਰਨ ਵਾਸਤੇ, ਪਰ ਤੂੰ ਪ੍ਰਭੂ ਨੂੰ ਭੁਲਾ ਦਿੱਤਾ। ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ? ਤੈਨੂੰ ਦੁਨੀਆਂ ਤੇ ਪੀਦਿਆ ਵਿਕਾਰ ਵਿਹਾਰ ਕਰਦਾ ਹੋਇਆ, ਤੂੰ ਸਿਮਰਨ ਵਿੱਚ ਵੀ ਜੁੜਿਆ ਰਹੀ, ਤੂੰ ਪ੍ਰਭੂ ਨੂੰ ਭੁਲਾ ਦਿੱਤਾ, ਕੋਈ ਵੀ ਚੰਗਾ ਕਰਮ ਨਹੀਂ ਕੀਤਾ। ਤੂੰ ਸਰਾਂ ਦੇ ਵਿੱਚ ਜਾ ਕੇ, ਮੇਲੇ ਦੇ ਵਿੱਚ ਜਾ ਕੇ ਇਹ ਭੁੱਲ ਹੀ ਗਿਆ ਮੈਂ ਵਾਪਸ ਵੀ ਜਾਣਾ ਹੈ। ਅੱਜ ਮਹਾਂਪੁਰਸ਼ ਜਾ ਰਹੇ, ਤੇਜ ਬਾਰਿਸ਼ ਹੋ ਰਹੀ ਹੈ, ਮਹਾਂਪੁਰਸ਼ਾਂ ਨੇ ਕੀ ਚਾਤ ਮਾਰੀ। ਇੱਕ ਬਹੁਤ ਵੱਡੀ ਇਮਾਰਤ ਹੈ, ਬਾਰਿਸ਼ ਤੋਂ ਬਚਣ ਲਈ ਇਸ ਇਮਾਰਤ ਵੱਲ ਗਏ। ਅੰਦਰ ਦਾਖਲ ਹੋਏ ਤੇ ਅੱਗੇ ਨੌਕਰ ਚਾਕਰ ਖਲੋਤੇ ਨੇ, ਰੋਕ ਰਹੇ ਨੇ ਵੀ ਤੂੰ ਅੰਦਰ ਨਹੀਂ ਆ ਸਕਦਾ, ਤੂੰ ਕਿਉਂ ਅੰਦਰ ਆ ਰਿਹਾ ਹੈ ਸਾਡੇ ਮਹਿਲਾਂ ਦੇ? ਮਹਾਂਪੁਰਸ਼ਾਂ ਨੇ ਆਖਿਆ, ਬਲਿਓ ਇਹ ਮਹਿਲ ਨਹੀਂ, ਇਹ ਸਰਾਂ ਹੈ, ਬਾਹਰ ਬਾਰਿਸ਼ ਪੈ ਰਹੀ ਹੈ। ਮੈਂ ਸੋਚਿਆ ਵੀ ਜਿੰਨਾ ਚਿਰ ਬਾਰਿਸ਼ ਚੱਲ ਰਹੀ ਹੈ, ਇਸ ਤੋਂ ਬਚਣ ਲਈ ਇਸ ਸਰਾਂ ਦੇ ਵਿੱਚ ਰੁਕਦਾ ਵਾਂ, ਇਸ ਮੁਸਾਫਰਖਾਨੇ ਵਿੱਚ ਰੁਕਦਾ ਵਾਂ। ਤੇ ਨੌਕਰ ਆਖਣ ਲੱਗੇ, ਮਹਾਂਪੁਰਸ਼ ਇਹ ਕੋਈ ਮੁਸਾਫਰਖਾਨਾ ਹੈ? ਇਹ ਕੋਈ ਸਰਾਂ ਹੈ? ਇਹ ਤੇ ਸਾਡੇ ਸੇਠ ਦਾ ਮਹਿਲ ਹੈ। ਮਹਾਂਪੁਰਸ਼ਾਂ ਨੇ ਆਖਿਆ, ਬਈ ਨਹੀਂ, ਤੁਹਾਨੂੰ ਭੁਲੇਖਾ ਹੈ, ਇਹ ਮੁਸਾਫਰਖਾਨਾ ਹੀ ਹੈ। ਨੌਕਰ ਬੜੇ ਹੈਰਾਨ ਹੋਏ, ਪੁੱਛਣ ਲੱਗੇ ਵੀ ਕਿਵੇਂ ਇਹ ਮੁਸਾਫਰਖਾਨਾ ਹੈ, ਕਿਵੇਂ ਇਹ ਸਰਾਂ ਹੈ? ਤੇ ਮਹਾਂਪੁਰਸ਼ਾਂ ਨੇ ਪੁੱਛਿਆ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ? ਨੌਕਰ ਆਖਣ ਲੱਗੇ, ਸਾਡੇ ਸੇਠ ਜੀ ਦੇ ਪਿਤਾ ਜੀ ਰਹਿੰਦੇ ਸਨ। ਤੇ ਫਿਰ ਮਹਾਂਪੁਰਸ਼ ਆਖਣ ਲੱਗੇ, ਹੁਣ ਕੌਣ ਰਹਿੰਦਾ ਹੈ? ਆਖਣ ਲੱਗੇ, ਸਾਡੇ ਸੇਠ ਜੀ ਰਹਿੰਦੇ ਹਨ। ਵੀ ਜੇ ਤੁਹਾਡਾ ਸੇਠ, ਤੁਹਾਡਾ ਮਾਲਕ ਗੁਜ਼ਰ ਜਾਵੇ ਤੇ ਫਿਰ ਇੱਥੇ ਕੌਣ ਰਹੇਗਾ? ਆਖਣ ਲੱਗੇ, ਫਿਰ ਉਹਨਾਂ ਦਾ ਪੁੱਤਰ ਹੈ, ਉਹ ਰਹੇਗਾ। ਮਹਾਂਪੁਰਸ਼ਾਂ ਨੇ ਆਖਿਆ, ਭਲਿਓ ਕਿੰਨੇ ਇੱਥੇ ਆਏ ਤੇ ਕਿੰਨੇ ਇੱਥੋਂ ਗਏ? ਇਹ ਮੁਸਾਫਰਖਾਨਾ ਨਾ ਹੋਇਆ ਤੇ ਹੋਰ ਕੀ ਹੈ? ਕੋਈ ਪੱਕਾ ਇੱਥੇ ਰਿਹਾ ਹੈ? ਨਾ ਤੁਹਾਡੇ ਸੇਠ ਦਾ ਪਿਤਾ ਰਿਹਾ ਹੈ, ਨਾ ਤੁਹਾਡਾ ਸੇਠ ਰਹੇਗਾ, ਨਾ ਉਸਦਾ ਪੁੱਤਰ ਰਹੇਗਾ। ਬਾਰੀ ਅਨੁਸਾਰ ਹਰ ਕੋਈ ਚਲਾ ਜਾਵੇਗਾ। ਇਹ ਮੁਸਾਫਰਖਾਨਾ ਨਹੀਂ ਤੇ ਹੋਰ ਕੀ ਹੈ? ਬਸ ਇਹੀ ਗੱਲ ਹੈ।
ਤੈਨੂੰ ਭੇਜਿਆ ਵੀ ਇਸ ਮੁਸਾਫਰਖਾਨੇ ਵਿੱਚ ਜਾ ਕੇ, ਇਸ ਤਰ੍ਹਾਂ ਦੇ ਵਿੱਚ ਜਾ ਕੇ ਆਪਣਾ ਕਾਰ ਵਿਹਾਰ ਕਰਦਾ ਰਹੇ, ਪਰ ਤੂੰ ਕਦੀ ਸਿਮਰਨ ਕੀਤਾ ਨਹੀਂ, ਤੂੰ ਕਦੀ ਭਜਨ ਕੀਤਾ ਨਹੀਂ। ਤੇ ਕਬੀਰ ਜੀ ਕਹਿੰਦੇ, ਤੋ ਮੁਖ ਚੋਟਾਂ ਖਾਏਗਾ, ਚੱਲ ਫਿਰ ਮਾਲਕ ਦੀ ਦਰਗਾਹ ਵਿੱਚ ਤੂੰ ਜਮਾਂ ਦੀ ਮਾਰ ਖਾਏਗਾ। ਚੰਗੀ ਗੱਲ ਹੈ, ਆਪਣੇ ਸਵਾਸਾਂ ਨਾਲ ਰਾਮ ਦੀ ਦੁਹਾਈ ਜੋੜ।

ਤੇ ਅਜੇ ਵੀ ਮੌਕਾ ਹੈ, ਸੰਭਲ ਜਾ। ਆ ਤੈਨੂੰ ਜੁਗਤ ਦੱਸ ਦੇਵਾਂ ਉਸ ਮਾਲਕ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋਣ ਲਈ। ਕੀ ਕਹਿਤ ਕਵੀ ਸੁਣੋ ਰੇ ਸੰਤੋ, ਸਾਧ ਸੰਗਤ ਉਤਰ ਜਾਏਗਾ, ਸੰਗਤ ਵਿੱਚ ਬੈਠ ਕੇ ਸਵਾਸ ਸੁਫਲੇ ਕਰ ਤੇ ਤੂੰ ਤਰ ਜਾਵੇਂਗਾ। ਕਿਉਂ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਜਿਨ੍ਹਾਂ ਤੇ ਪੂਰਨ ਗੁਰੂ ਦੀ ਰਹਿਮਤ ਹੋ ਜਾਵੇ, ਕੋਈ ਸਤਪੁਰਖ ਮਿਲ ਜਾਵੇ, ਸੰਗਤ ਮਿਲ ਜਾਵੇ ਤੇ ਪਾਤਸ਼ਾਹ ਕਹਿੰਦੇ ਫਿਰ ਉਹਦਾ ਲੇਖਾ ਜੋਖਾ ਨਿਬੜ ਜਾਂਦਾ ਹੈ। ਉਹਦੇ ਕੋਲੋਂ ਫਿਰ ਧਰਮਰਾਜ ਦੇ ਦਰਬਾਰ ਵਿੱਚ ਲੇਖਾ ਨਹੀਂ ਮੰਗਿਆ ਜਾਂਦਾ। ਇਸ ਲਈ ਕਬੀਰ ਜੀ ਅੰਤ ਵਿੱਚ ਇਹ ਦੱਸ ਰਹੇ ਨੇ, ਕਹਿੰਦੇ ਸਾਧ ਸੰਗਤ ਤਰ ਜਾਏਗਾ, ਸੰਗਤ ਵਿੱਚ ਬੈਠ ਕੇ ਆਪਣੇ ਸਵਾਸਾਂ ਨਾਲ ਵਾਹਿਗੁਰੂ ਦੀ ਯਾਦ ਜੋੜ ਤੇ ਤੂੰ ਤਰ ਜਾਵੇਂਗਾ।

ਭਗਤ ਪੀਪਾ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਪਿਆਰੇ ਸਤਸੰਗੀ ਭਗਤ ਜੀ ਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕੋ ਹੀ ਸ਼ਬਦ ਹੈ, ਬਹੁਤ ਗਿਆਨ ਭਰਪੂਰ। ਕਹਿੰਦੇ ਜੇ ਮਾਲਕ ਨੂੰ ਮਿਲਣਾ ਹੈ ਤੇ ਆ ਮੈਂ ਦੱਸ ਦੇਵਾਂ ਕਿੱਥੇ ਵਸਦਾ ਹੈ ਤੇ ਕਿਵੇਂ ਮਿਲੇਗਾ। ਕਿੱਥੇ ਵਸਦਾ ਹੈ ਵੀ ਕਹਿੰਦੇ ਤੇਰੇ ਹਿਰਦੇ ਅੰਦਰ ਵਸਦਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਮਾਲ ਸਾਰੇ ਬ੍ਰਹਿਮੰਡ ਵਿੱਚ ਵਸਦਾ ਹੈ ਉਹ ਤੇਰੇ ਪਿੰਡੇ ਅੰਦਰ ਵੀ ਵਸਦਾ ਹੈ। ਕਦੋਂ ਮਿਲੇਗਾ? ਜਦੋਂ ਰਾਮ ਦੀ ਦੁਹਾਈ ਮੱਚ ਗਈ, ਭਾਵ ਤੇਰੇ ਰੋਮ ਰੋਮ ਵਿੱਚੋਂ ਜਦੋਂ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਪਵੇਗੀ, ਜਦੋਂ ਉਸ ਮਾਲਕ ਦੀ ਯਾਦ ਤੇਰੀ ਸਵਾਸਾਂ ਨਾਲ ਜੁੜ ਜਾਵੇਗੀ, ਤੈਨੂੰ ਭੁੱਖ ਵੀ ਲੱਗੇ ਤੇ ਸਿਮਰਨ ਦੀ, ਪਿਆਸ ਵੀ ਲੱਗੇ ਤੇ ਸਿਮਰਨ ਦੀ। ਕਹਿੰਦੀ ਜਦੋਂ ਇਹੋ ਜਿਹੀ ਰਾਮ ਨਾਮ ਦੀ ਦੁਹਾਈ ਤੇਰੇ ਇਸ ਸਰੀਰ ਘਰ ਵਿੱਚ, ਹਿਰਦੇ ਘਰ ਵਿੱਚ ਮੱਚ ਗਈ, ਉਹ ਤੇਰੇ ਤੋਂ ਦੂਰ ਨਹੀਂ ਹੈ, ਤੈਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ। ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਸਾਰੇ ਬ੍ਰਹਿਮੰਡ ਵਿੱਚ ਵਸਦਾ ਹੈ ਉਹ ਤੇਰੇ ਪਿੰਡੇ ਅੰਦਰ ਵੀ ਬੈਠਾ ਹੈ। ਮਿਲੇਗਾ ਉਦੋਂ ਜਦੋਂ ਰਾਮ ਦੀ ਦੁਹਾਈ ਮੱਚ ਗਈ, ਭਾਵ ਉਸ ਮਾਲਕ ਦੀ ਯਾਦ ਤੇਰੇ ਰੋਮ ਰੋਮ ਵਿੱਚ ਰਚ ਜਾਵੇਗੀ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ

ਅੱਜ ਇੱਕ ਗੁਰਮੁਖ ਪਿਆਰਾ ਆਇਆ, ਮਨ ਦੇ ਵਿੱਚ ਇੱਛਾ ਪ੍ਰਗਟ ਕੀਤੀ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ। ਸੇਵਾਦਾਰਾਂ ਨੇ ਆਖਿਆ ਵੀ ਗੁਰਮੁਖਾ ਬਾਬਾ ਜੀ ਅਜੇ ਆਰਾਮ ਕਰ ਰਹੇ ਨੇ ਤੇ ਤੂੰ ਕੁਝ ਸਮਾਂ ਰੁਕ ਜਾ। ਜਿਸ ਕਮਰੇ ਦੇ ਵਿੱਚ ਬਾਬਾ ਜੀ ਆਰਾਮ ਕਰ ਰਹੇ ਨੇ ਉਸ ਕਮਰੇ ਦੇ ਅੱਗੇ ਬੈਠਾ ਹੈ ਵੀ ਜਦੋਂ ਵੀ ਦਰਵਾਜ਼ਾ ਖੁੱਲੇਗਾ ਮੈਂ ਉਦੋਂ ਦਰਸ਼ਨ ਕਰ ਲਵਾਂਗਾ। ਦਰਸ਼ਨਾਂ ਦੀ ਤਾਂਘ ਹੈ। ਬਾਹਰ ਬੈਠਾ ਹੈ, ਦਰਸ਼ਨਾਂ ਦੀ ਤਾਂਘ ਲਾ ਕੇ ਤੇ ਕੰਨਾਂ ਦੇ ਵਿੱਚ ਕੀ ਆਵਾਜ਼ ਪਈ ਵੀ ਅੰਦਰੋਂ ਵਾਹਿਗੁਰੂ ਦੀ ਧੁਨੀ ਦੀ ਆਵਾਜ਼ ਆ ਰਹੀ ਹੈ। ਮਨ ਹੀ ਮਨ ਵਿੱਚ ਸੋਚ ਰਿਹਾ ਹੈ ਮਨਾ ਸੇਵਾਦਾਰ ਤੇ ਆਖ ਰਹੇ ਨੇ ਬਾਬਾ ਜੀ ਆਰਾਮ ਕਰਦੇ ਨੇ, ਪਰ ਅੰਦਰੋਂ ਆਵਾਜ਼ ਪਈ ਆਉਂਦੀ ਹੈ। ਇੰਜ ਜਾਪਦਾ ਹੈ ਵੀ ਜਿਵੇਂ ਬਾਬਾ ਜੀ ਜਾਗਦੇ ਬੈਠੇ ਨੇ। ਕਿੰਨਾ ਚੰਗਾ ਹੋਵੇ ਜੇ ਮੈਂ ਸਮੇਂ ਦੇ ਨਾਲ ਦਰਸ਼ਨ ਕਰਕੇ ਘਰ ਨੂੰ ਪਰਤ ਜਾਵਾਂ। ਅੱਜ ਬਿਨਾਂ ਆਗਿਆ ਅੰਦਰ ਚਲਾ ਗਿਆ। ਕੀ ਦੇਖ ਰਿਹਾ ਹੈ? ਬਾਬਾ ਆਨੰਦ ਸਿੰਘ ਦੀ ਦਮ ਗੈਰੀ ਲੇਟੇ ਹੋਏ ਨੇ ਤੇ ਕਮਰਾ ਵਾਹਿਗੁਰੂ ਦੀ ਧੁਨੀ ਦੇ ਨਾਲ ਗੂੰਜ ਰਿਹਾ ਹੈ। ਮਨ ਵਿੱਚ ਸੋਚਣ ਲੱਗਾ ਵੀ ਵੈਸੇ ਹੀ ਲੇਟੇ ਹੋਏ ਨੇ, ਜਾਗਦੇ ਨੇ, ਤਾਂਹੀਓ ਆਵਾਜ਼ ਆ ਰਹੀ ਹੈ। ਅੱਗੇ ਹੋਇਆ, ਚਰਨਾਂ ਤੇ ਸੀਸ ਝੁਕਾਇਆ, ਮੁਖ ਦੇ ਬਲ ਤੱਕਿਆ ਵੀ ਬਾਬਾ ਜੀ ਸੁੱਤੇ ਪਏ ਨੇ, ਅੱਖਾਂ ਮੁੰਦੀਆਂ ਹੋਈਆਂ ਨੇ ਤੇ ਇਹ ਵਾਹਿਗੁਰੂ ਦੀ ਆਵਾਜ਼ ਰੋਮ ਰੋਮ ਦੇ ਵਿੱਚੋਂ ਆ ਰਹੀ ਹੈ। ਇਹ ਵਾਹਿਗੁਰੂ ਦੀ ਧੁਨੀ ਸਵਾਸਾਂ ਦੇ ਨਾਲ ਚੱਲ ਰਹੀ ਹੈ। ਚਰਨਾਂ ਤੇ ਤੇਰੀ ਹੋ ਗਿਆ ਤੇ ਅੱਖਾਂ ਦੇ ਵਿੱਚ ਹੰਝੂ ਵੀ ਕਿਹੋ ਜਿਹੀ ਅਵਸਥਾ ਹੈ? ਇੱਕ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼, ਅੱਖਾਂ ਮੁੰਦੀਆਂ ਨੇ, ਸੁੱਤੇ ਪਏ ਨੇ ਤੇ ਸਵਾਸਾਂ ਦੇ ਵਿੱਚੋਂ ਉਸ ਮਾਲਕ ਦੀ ਜਾਤ, ਸਵਾਸਾਂ ਦੇ ਨਾਲ ਪ੍ਰਭੂ ਦੀ ਜਾਤ ਵੀ ਇਸਨੂੰ ਕਹਿੰਦੇ ਨੇ ਰਾਮ ਕੀ ਦੁਹਾਈ। ਬਾਬਾ ਜੀ ਦੇ ਜੀਵਨ ਵਿੱਚੋਂ ਇਹ ਉਦਾਹਰਣ ਮਿਲਦੀ ਹੈ। ਬਸ ਇਹੀ ਗੱਲ ਭਗਤ ਪੀਪਾ ਜੀ ਪਵਿੱਤਰ ਉਪਦੇਸ਼ ਵਿੱਚ ਦੱਸ ਰਹੇ ਨੇ, ਉਹ ਮਾਲਕ ਤੇਰੇ ਤੋਂ ਦੂਰ ਨਹੀਂ ਹੈ, ਮਿਲ ਜਾਵੇਗਾ ਕਦੋਂ? ਜਦੋਂ ਇਸ ਤਰ੍ਹਾਂ ਰਾਮ ਦੀ ਦੁਹਾਈ ਤੇਰੇ ਹਿਰਦੇ ਘਰ ਵਿੱਚ ਮੱਚ ਗਈ ਹੈ।

ਬਾਹਰ ਭਟਕਣ ਦੀ ਲੋੜ ਨਹੀਂ। ਪੁੱਤੀ ਹਿਰਦੇ ਘਰ ਵਿੱਚ ਬੈਠਾ ਹੈ। ਬਈ ਦੇਖੋ, ਅੱਜ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਦਰਬਾਰ ਸਜਿਆ ਹੋਇਆ ਹੈ। ਅੱਜ ਇਸ ਦਰਬਾਰ ਵਿੱਚ ਉਹਨਾਂ ਨੂੰ ਇਨਾਮ ਵੰਡੇ ਜਾਣੇ ਜਿਨ੍ਹਾਂ ਨੇ ਬਨਵਾਸ ਦੇ ਸਮੇਂ ਭਗਵਾਨ ਰਾਮ ਜੀ ਦੀ ਸਹਾਇਤਾ ਕੀਤੀ ਹੈ। ਬਹੁਤ ਸਾਰੇ ਮੰਤਰੀ ਪਰਜਾ ਅੱਜ ਇਸ ਦਰਬਾਰ ਵਿੱਚ ਸਜੇ ਨੇ। ਅੱਜ ਉਹਨਾਂ ਦੀ ਸਿਫਤ ਸਲਾਹ ਹੋਣੀ ਹੈ, ਉਹਨਾਂ ਨੂੰ ਸਤਿਕਾਰਿਆ ਜਾਣਾ ਹੈ ਜਿਨ੍ਹਾਂ ਨੇ ਭਗਵਾਨ ਰਾਮ ਦੀ ਸਹਾਇਤਾ ਬਨਵਾਸ ਵਿੱਚ ਕੀਤੀ। ਇਨਾਮ ਵੰਡੇ ਜਾ ਰਹੇ, ਆਖਰ ਦੇ ਵਿੱਚ ਬਾਰੀ ਹਨੂੰਮਾਨ ਦੀ ਆਈ। ਸਾਰਿਆਂ ਨੂੰ ਸਤਿਕਾਰਿਆ ਗਿਆ। ਹੁਣ ਜਦੋਂ ਆਖਰ ਦੇ ਵਿੱਚ ਬਾਰੀ ਹਨੂੰਮਾਨ ਦੀ ਆਈ ਤੇ ਸੀਤਾ ਜੀ ਨੇ ਆਖਿਆ, ਹਨੂੰਮਾਨ ਨੇ ਸਾਡੀ ਸੇਵਾ, ਸਾਡੀ ਸਹਾਇਤਾ ਸਭ ਤੋਂ ਜ਼ਿਆਦਾ ਕੀਤੀ ਹੈ ਤੇ ਇਸਨੂੰ ਦੇਣਾ ਹੈ ਉਹ ਮੈਂ ਦੇਵਾਂਗੀ, ਜੋ ਕੁਝ ਵੀ ਦੇਣਾ ਹੈ ਮੈਂ ਆਪ ਦੇਵਾਂਗੀ। ਸੀਤਾ ਜੀ ਦੇ ਗੱਲ ਦੇ ਵਿੱਚ ਇਸ ਰਾਜ ਦਾ ਸਭ ਤੋਂ ਕੀਮਤੀ ਹਾਰ ਪਾਇਆ ਹੋਇਆ ਹੈ। ਕਿੰਨੀ ਕਿਸ ਦੀ ਕੀਮਤ ਹੈ, ਕਿੰਨਾ ਕੁ ਮੁੱਲ ਹੈ ਆਖਿਆ ਨਹੀਂ ਜਾ ਸਕਦਾ। ਅੱਜ ਸੀਤਾ ਜੀ ਨੇ ਆਪਣੀ ਗੱਲ ਚੋਂ ਉਤਾਰਿਆ ਤੇ ਹਨੂੰਮਾਨ ਦੀ ਝੋਲੀ ਵਿੱਚ ਪਾ ਦਿੱਤਾ। ਸਾਰੇ ਦੇਖਣ ਵਾਲੇ ਹੈਰਾਨ ਹੋ ਗਏ, ਇੰਨਾ ਕੀਮਤੀ ਹਾਰ ਤੇ ਹਨੂੰਮਾਨ। ਗੁਰੂ ਪਿਆਰੇ, ਅੱਜ ਦਰਬਾਰੀ ਕੀ ਦੇਖ ਰਹੇ ਨੇ ਕਿ ਹਨੂੰਮਾਨ ਨੇ ਉਹ ਹਾਰ ਚੁੱਕਿਆ, ਕੱਲੇ ਕੱਲੇ ਮੋਤੀ ਨੂੰ ਆਪਣੇ ਕੰਨ ਦੇ ਨਾਲ ਲਾ ਕੇ ਦੇਖ ਰਿਹਾ ਹੈ, ਫਿਰ ਇੱਕ ਇੱਕ ਮੋਤੀ ਨੂੰ ਆਪਣੇ ਨੱਕ ਦੇ ਨਾਲ ਸੁੰਘਿਆ। ਮਨ ਬੜਾ ਵਿਰਾਗ ਵਿੱਚ ਪਾਰ ਆਇਆ, ਕੱਲੇ ਕੱਲੇ ਮੋਤੀ ਨੂੰ ਆਪਣੇ ਦੰਦਾਂ ਦੇ ਨਾਲ ਹਨੂੰਮਾਨ ਨੇ ਤੋੜ ਦਿੱਤਾ। ਦਰਬਾਰ ਵਿੱਚ ਜਿੰਨੇ ਵੀ ਬੈਠੇ ਨੇ ਸਾਰੇ ਹੱਸਣ ਲੱਗ ਪਏ ਵੀ ਇਹ ਬਾਂਦਰ ਹੀਰਿਆਂ ਦੀ ਕੀਮਤ ਕੀ ਜਾਣੀ, ਇੰਨਾ ਕੀਮਤੀ ਹਾਰ ਕਿਵੇਂ ਵੈਰਾਨ ਕਰ ਦਿੱਤਾ। ਸੀਤਾ ਜੀ ਵੀ ਆਖਣ ਲੱਗੇ, ਇੰਨਾ ਕੀਮਤੀ ਹਾਰ ਹਨੂੰਮਾਨ ਤੂੰ ਕਿਉਂ ਤੋੜ ਕੇ ਰੱਖ ਦਿੱਤਾ, ਕਿੰਨੇ ਪਿਆਰ ਤੇ ਸਤਿਕਾਰ ਨਾਲ ਤੈਨੂੰ ਦਿੱਤਾ ਸੀ। ਹਨੂੰਮਾਨ ਅੱਖਾਂ ਦੇ ਵਿੱਚ ਹੰਝੂ ਤੇ ਮਨ ਦੇ ਵਿੱਚ ਬੈਰਾਗ ਆਖਣ ਲੱਗਾ, ਮਾਤਾ ਜਿਸ ਦੇ ਵਿੱਚ ਮੇਰਾ ਭਗਵਾਨ ਨਹੀਂ ਵਸਦਾ ਉਸਦੀ ਕਾਹਦੀ ਕੀਮਤ ਹੈ, ਮੇਰੇ ਵਾਸਤੇ ਤੇ ਇਹ ਰਾਖ ਹੈ, ਕਿਉਂ ਮੇਰਾ ਭਗਵਾਨ ਇਸ ਦੇ ਵਿੱਚ ਨਹੀਂ ਵਸਦਾ। ਮੈਂ ਕੰਨਾਂ ਦੇ ਨਾਲ ਸੁਣਿਆ ਹੈ ਪ੍ਰਭੂ ਦੀ ਆਵਾਜ਼ ਨੇ, ਨੱਕ ਦੇ ਨਾਲ ਸੁੰਘਿਆ ਹੈ ਮੇਰੇ ਭਗਵਾਨ ਦੇ ਚਰਨਾਂ ਦੀ ਸੁਗੰਧੀ ਨੇ, ਤੋੜ ਕੇ ਦੇਖਿਆ ਵਿੱਚ ਮੇਰਾ ਭਗਵਾਨ ਰਾਮ ਨੇ ਬੈਠਾ ਤੇ ਇਹਦੀ ਕਾਹਦੀ ਕੀਮਤ ਹੈ, ਮੇਰੇ ਲਈ ਕੋਈ ਕੀਮਤ ਨਹੀਂ ਹੈ ਇਸਦੀ। ਸਾਰੇ ਹੱਸਣ ਲੱਗੇ। ਇੱਕ ਨੇ ਵਿੱਚੋਂ ਆਖਿਆ, ਹਨੂੰਮਾਨ ਤੇਰੀ ਐਡੀ ਵੱਡੀ ਦੇਹੀ ਹੈ ਤੇ ਇਸ ਵਿੱਚ ਭਗਵਾਨ ਵਸਦਾ ਹੈ। ਹਨੂੰਮਾਨ ਨੇ ਆਖਿਆ, ਜੇ ਇਸ ਵਿੱਚ ਭਗਵਾਨ ਨਾ ਵਸਦਾ ਹੁੰਦਾ ਤੇ ਇਸ ਦੇਹੀ ਨੂੰ ਕਦੋਂ ਦਾ ਮੈਂ ਅੱਗ ਲਾ ਕੇ ਸਾੜ ਦੇਣਾ, ਭਗਵਾਨ ਵਸਦਾ ਹੈ ਤੇ ਮੈਂ ਤੁਰਿਆ ਫਿਰਦਾ ਹਾਂ। ਸਾਰੇ ਹੱਸੇ, ਆਖਣ ਲੱਗੇ, ਹਨੂੰਮਾਨ ਤੇਰੇ ਵਿੱਚ ਭਗਵਾਨ ਵਸਦਾ ਹੈ, ਦਿਖਾ ਤੇ ਕਿੱਥੇ ਵਸਦਾ ਹੈ। ਐਵੇਂ ਗੱਲਾਂ ਮਾਰੀ ਜਾਂਦਾ ਹੈ, ਤੇਰੀ ਦੇਹੀ ਵਿੱਚ ਕਿਵੇਂ ਭਗਵਾਨ ਵਸ ਸਕਦਾ ਹੈ। ਗੁਰੂ ਪਿਆਰੇ, ਅੱਜ ਹਨੂੰਮਾਨ ਪਿਆਰ ਦੇ ਵਿੱਚ ਆਏ, ਆਪਣੀ ਨੌਖੂਨਾਂ ਦੇ ਨਾਲ ਆਪਣੀ ਛਾਤੀ ਨੂੰ ਪਾੜਿਆ ਤੇ ਸਾਰੇ ਦੇਖਣ ਵਾਲੇ ਕੀ ਦੇਖ ਰਹੇ ਨੇ, ਭਗਵਾਨ ਰਾਮ ਚੰਦਰ ਜੀ ਹਨੂੰਮਾਨ ਦੇ ਹਿਰਦੇ ਵਿੱਚ ਬੈਠੇ। ਭਗਵਾਨ ਛਾਤੀ ਦੇ ਵਿੱਚ ਬੈਠੇ ਨੇ,
हनुमान ने छाती नू पाड़िया ते सारी दरबारी सारी प्रजा देख रही है ते भगवान हनुमान दे हिरदे विच बैठे। इसनू कहिंदे ने राम की दुहाई, इन्ना प्यार इन्ना निहू जदों तेरा उस मालक नाल बन जावेगा, जदों तेरे रोम रोम दे विचों राम दी आवाज आउण लग पवेगी, फिर भगत पीपा जी कहिंदे कोई दूर नहीं है।

ਕਹਿੰਦੇ ਇੱਕ ਵਾਰੀ ਬਹੁਤ ਸਾਰੇ ਹਾਜੀ ਹਜ ਕਰਨ ਵਾਸਤੇ ਜਾ ਰਹੇ ਨੇ ਤੇ ਮੈਂ ਪੁੱਛਿਆ ਵੀ ਕਿੱਥੇ ਚੱਲੇ ਹੋ ਆਖਣ ਲੱਗੇ ਹਜ ਕਰਨ ਵਾਸਤੇ ਮੱਕੇ ਚੱਲੇ ਉੱਥੇ ਭਗਵਾਨ ਵਸਦਾ ਹੈ ਤੇ ਕਹਿੰਦੇ ਮੈਂ ਵੀ ਨਾਲ ਤੁਰ ਪਿਆ ਤੇ ਹੋਇਆ ਕਿ ਕਹਿੰਦੇ ਉਹ ਪ੍ਰਭੂ ਪਰਮਾਤਮਾ ਮੈਨੂੰ ਰਸਤੇ ਵਿੱਚ ਮਿਲ ਗਿਆ ਤੇ ਸਾਈ ਮੁਝਸੇ ਲੜ ਪਰਿਆ ਉਹ ਕਿਨੂੰ ਫੁਰਮਾਈ ਜਾਏ ਕਹਿੰਦੇ ਉਹ ਮਾਲਕ ਮੇਰੇ ਨਾਲ ਲੜ ਪਿਆ ਮੇਰੇ ਨਾਲ ਝਗੜਾ ਕੀਤਾ ਵੀ ਆਖਣ ਲੱਗਾ ਤੈਨੂੰ ਕਿਹਨੇ ਆਖਿਆ ਹੈ ਮੈਂ ਬਾਹਰ ਵਸਦਾ ਮੈਂ ਤੇ ਤੇਰੇ ਹਿਰਦੇ ਘਰ ਵਿੱਚ ਹਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਾਰੂ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰਿਸਮ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋਂ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤੇ ਅੰਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਦਨੋ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਣ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਣ, ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਨਸੀ ਮਾਇਆ ਜੇ ਨੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕਰ ਆਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੂਖੈ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਲਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਠ ਨਾ ਜਾਏ।

ਤੁਹਾਡੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕਹੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਂ ਡਾਂਸਾਈ,

ਨਿਤਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਉਹ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾ, ਜੀਵ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖੈ ਜਾਣ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਬ ਰੜੈ ਪਹਿਲੇ ਨਿਵਾਸਾ, ਪਾਣੀ ਪਾਪ ਤਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਅਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਪਾਤਸ਼ਾਹੀ ਦਸਵੀਂ ਕਵਿਓ ਵਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੇ ਆਏ, ਸਭ ਬੈਰ ਨਕਉ ਆਜ ਸਿੰਘਰੇ ਆਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈ ਸ਼ਾਡ ਕੋਈ ਅਵਰ ਨਾ ਤਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ ਉਭਰੇ ਆਏ, ਮਰਨ ਕਾਲ ਕਾ ਤਰਾਸ ਨਿਵਰੇ ਆਏ, ਪੂਜੋ ਸਦਾ ਹਮਾਰੇ ਪੱਛਾ, ਸਰੀਆ ਸਤੁਰਜੂ ਕਰਿਓ ਰੱਛਾ, ਰਾਖ ਲੇ ਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਈ ਬ੍ਰਹਮਾ ਬਪਧਰਾ, ਕਾਲ ਪਾਈ ਸਿਵਜੂ ਅਵਧਰਾ, ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਤਮਾਸ਼ਾ, ਜਵਨ ਕਾਲ ਜੋਗੀ ਸਭ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹੀ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਦੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਬਟ ਬਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਦਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇਰਾ ਤਿੰਦਰਾਲਮ, ਜਾਣਤ ਭੇਦ ਭੇਦ ਅਰਿਆਲਮ,

ਵੇਦਾ ਤਾਂ ਕਉ ਕਾਰ ਪਹਨ ਅਨੁਮਾਨਿਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਪੁੱਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਭਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉੱਠ ਵਧੁੱਧ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਆਸ ਤੋਈ ਤਵ ਸਰਣੀ ਪਰੇ ਤਿਨਕੇ ਦੋਸ਼ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਧਨ ਜਾਹਿ ਨਿਹਾਰੇ ਹੋ ਤਾਂ ਕਿ ਤਾਪ ਧਨਕ ਮੋਹ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵ ਸਕੈ ਨ ਕੋਈ ਏਕ ਵਾਰ ਜਿਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦਲ ਉਬਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੁਖ ਤੇ ਲਿਹ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੇਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੈ ਗਹਿਉ ਤੁਹਾਰੋ ਦੁਆਰ ਬਹਾਂ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜੋ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਸ਼ ਨੂੰ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚਾਏ ਜਿਸ ਕਾ ਹੋਏ ਅਧਾਰੋ
ਇਹ ਵਾਸਤਵ ਤਜੀ ਨਾ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤ ਨਾਹੀ ਮੈਨੋਂ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕੁਰ ਤੁਮ ਪਹਿ ਅਰਦਾਸ।

ਜਿਹਨਾਂ ਤੋਂ ਪੰਥ ਵਿੱਚ ਜੁੜਿਆ

0: ਸਹੀ ਪਿਆਰੇ ਮਿਲਦਾ ਜਿਹਨਾਂ ਮਿਲਿਆ ਮੰਤਰ ਨਾਮ ਦਿਖਾਵੇ ਨਾਨਕ ਨਾਮ ਕੜੀ ਕਲਾਸ ਗੁਰਾ ਗਿਆ ਸਹੀ ਅਕਾਲ ਕੀ ਤਮੇ ਚਲਾਇਓ ਪੰਥ ਸਭ ਸਿੱਖਣ ਤੋਂ ਹੁਕਮ ਹੈ ਗੁਰੂ
1: ਮਾਨਿਓ ਗ੍ਰੰਥ
0: ਗੁਰੂ ਗ੍ਰੰਥ ਜੀ ਮਾਨਿਓ ਪਰਮੇਸ਼ਵਰਾ ਕੀ ਦੇ ਜੋ ਪ੍ਰਭੂ ਮਿਲੋ
1: ਪੂਜਿਸ਼ਟ ਬਦਲੇ
0: ਰਾਜ ਕਰੇ

0: ਕਿਰਪਾਰ
1: ਜੋਸ਼ਨ ਦਾਗਣ ਦੇ ਬਲੇ
0: ਕਿਰਪਾਰ ਉਤਾਰਨ ਹਾਰ
1: ਬੁਲੇ ਸੋਨਹਾਲ
0: ਸਤਿ ਸ੍ਰੀ ਅਕਾਲ।

पंजवां उमक्यो हियो मिलन प्रवताई खोजत चर्यो देखो प्रजाई

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਗਾਵੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸੱਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਾਵ। ਮੈਂ ਤਿਨਤ ਜੀ ਅੜੇ ਸੰਭਾਲੀ ਜਾਣਾ, ਵੇਖਾ ਗਾ ਦੇਵਨ ਹਾਰ। ਤੇਰੇ ਦਾ ਮੈਂ ਕੀਮਤ ਨਾ ਪਵੇ, ਤਿਸ ਦਾ ਤੇ ਕਵਨ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਨ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ, ਸਦਨ ਹਾਰ ਸਿਮਰੀਆ ਨਾਨਕ ਸੇ ਦੇ ਹਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਾਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬੜਾਈ ਹੋਏ ਰਾਉ। ਵਿਸ ਵਿੱਚ ਅਸਿਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸੋ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡੋ ਜਨਕ ਮੋਤੀ। ਧੂਪ ਮਾਲਿਆ ਨੜੋ ਪਵਨ ਚਬਰੋ ਕਰੇ, ਸਗਲ ਬਣ ਰਾਜੇ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਪਹਿਰੀ ਰਹਾਉ। ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਾਉ, ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਨ ਕਉ, ਹੋਏ ਜਾਤੇ ਤੇ ਰਹਿ ਨਾਹੀ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਵੋ ਮੰਡਲ ਮੰਡਾ ਹੀ। ਕਰ ਸਾਧੂ ਅੰਜਲੀ ਪੁਨ ਵੱਡਾ ਹੀ, ਕਰ ਡੰਡਾਓ ਤੇ ਪੁਨ ਵੱਡਾ ਹੀ ਰਹਾਓ। ਸਾਕਤ ਹਰ ਸਾਧਨ ਜਾਣਿਆ, ਤਿਨੇ ਅੰਤਰ ਹਮੈ ਕੰਡਾ ਹੀ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹੀ, ਜਮਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸੁਮਾਣੀ, ਦੁੱਖ ਜਨ ਮਰਨ ਪਵ ਖੰਡਾ ਹੀ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੀ। ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਈਹਾਂ ਖਾਟ ਚਲੋ ਅਰ ਲਾਹਾ, ਅੱਗੇ ਬਸਨ ਸੁਹੇਲਾ। ਆਉਦ ਕਟੈ ਦਿਨ ਸਰਹਿ ਨਾਰੀ, ਮਨ ਗੁਰਮਿਲ ਕਾਲ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੇ ਰਸ, ਗਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਜਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਸੁਖ ਮੰਗੇ, ਮੋਕ ਕਰ ਸੰਤਨ ਕੀ ਦੂਰੇ। ਅੰਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ਼੍ਰੀ ਅਕਾਲ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.
3: Satnam Shri Vaheguru Jiyo, Raghu Dhans Mahalla Panjwa, Santhakar Chautha, Ek Oankar, Satgur Prasad, Gurmil Ladda Ji Ram, Pyara Ram, Ram Sambodhan Karnavaste Hai, Ek Pari, ਜਿਹੜਾ ਨਿਰੰਕਾਰ ਸਾਰੇ ਰਮਿਆ ਹੋਇਆ ਵਿਆਪਕ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਨਾਲ ਮਿਲ ਕੇ ਉਹਨੂੰ ਲੱਦਾ ਮੈਨੂੰ ਲੱਭ ਲਿਆ ਹੈ। ਇਹ ਤਨ ਮਨ ਜਿਤੜਾ ਵਾਰੋ ਵਾਰਾ ਰਾਮ, ਲੱਭਣ ਦਾ ਮਤਲਬ ਕਿ ਹਿਰਦੇ ਚੋਂ ਪ੍ਰਗਟ ਕਰ ਲਿਆ ਹੈ। ਇਹ ਭਾਈ ਤਨ ਇਹ ਵੀ ਨਿਰੰਕਾਰ ਤੋਂ ਵਾਰ ਨੇ ਕੁਰਬਾਨ ਕਰ ਦਿੱਤਾ ਹੈ, ਮਨ ਵੀ ਉਸ ਪਰਮੇਸ਼ਰ ਤੋਂ ਵਾਰ ਨੇ ਮੈਨੂੰ ਕੁਰਬਾਨ ਕੀਤਾ ਹੈ। ਤਨ ਮਨ ਦਿੱਤਾ ਭਵਜਲ ਦਿੱਤਾ, ਚੂਕੀ ਕਾਣ ਜਮਾਣੀ, ਜਦੋਂ ਤਨ ਮਨ ਸਾਰਾ ਕੁਛ ਗੁਰੂ ਮਹਾਰਾਜ ਤੋਂ ਕੁਰਬਾਨ ਕਰ ਦਿੱਤਾ ਅਤੇ ਸੰਸਾਰ ਨੂੰ ਜਿੱਤ ਲਿਆ, ਅਤੇ ਜਮਾਂ ਦੀ ਜਿਹੜੀ ਕਾਣ ਕਨੋਡ ਸੀ ਉਹ ਵੀ ਚੂਕੀ ਮੈਨੇ ਚੁੱਕ ਗਈ, ਦੂਰ ਹੋ ਗਈ ਹੈ। ਅਸਰ ਥੀਆ ਅੰਮ੍ਰਿਤ ਪੀਆ ਰਹਿਆ ਆਗਣ ਜਾਣੀ, ਜਿਸ ਸਮੇਂ ਨਾਮ ਰੂਪੀ ਅੰਮ੍ਰਿਤ ਨੂੰ ਕੀਤਾ ਅਤੇ ਮਨ ਜਿਹੜਾ ਸੀ ਟਿਕ ਗਿਆ, ਇਸ ਅਸਰ ਹੋ ਗਿਆ ਅਤੇ ਜੰਮਣ ਮਰਨ ਵੱਲੋਂ ਰਹਿ ਗਿਆ, ਜੰਮਣ ਮਰਨ ਦਾ ਚੱਕਰ ਜਿਹੜਾ ਖਤਮ ਹੋ ਗਿਆ। ਸੋ ਕਰਨ ਲੱਗਾ ਸਹਿਜ ਸਮਧਾ ਹਰ ਕਾ ਨਾਮ ਆਧਾਰਾ, ਪਰਮੇਸ਼ਰ ਦੇ ਨਾਮ ਦੇ ਆਸਰੇ ਨੂੰ ਗ੍ਰਹਿਣ ਕਰਕੇ ਸਹਿਜ ਸਮਧਾ ਗਿਆਨ ਵਿੱਚ ਸਮਾ ਗਿਆ। ਫਿਰ ਉਸ ਰੂਪ ਰੂਪੀ ਕਰਨ ਨੂੰ ਲੱਦਾ ਮੈਨੂੰ ਲੱਭ ਲਿਆ ਹੈ, ਢੂੰਡ ਲਿਆ ਹੈ। ਕਹੋ ਨਾਨਕ ਸੁਖ ਮਾਣੇ ਰਲੀਆਂ, ਗੁਰਪੂਰੇ ਕੌ ਨਮਸਕਾਰਾ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਦੋਂ ਕਿ ਆਤਮਿਕ ਸੁੱਖ ਮਿਲ ਗਿਆ ਅਤੇ ਸਾਰੀ ਤਰ੍ਹਾਂ ਦੀਆਂ ਰਲੀਆਂ ਖੁਸ਼ੀਆਂ ਮਾਣ ਰਹੇ ਹਨ, ਪੂਰੇ ਸਤਿਗੁਰੂ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਕਿ ਸਾਰਾ ਪਰਪਕਾਰ ਉਹਨਾਂ ਨੇ ਕੀਤਾ ਹੈ। ਸੁਣ ਸੱਜਣ ਜੀ ਮੈਡੜੇ ਮੀਤਾ ਰਾਮ, ਗੁਰਮੰਤਰ ਸ਼ਬਦ ਸੱਚ ਦੀਤਾ ਰਾਮ। ਇਹ ਮੇਰੇ ਸੱਜਣ, ਇਹ ਮੇਰੇ ਪਰਮੇਸ਼ਰ ਦੇ ਪਿਆਰਿਓ ਮਿੱਤਰੋ, ਆਪ ਸੁਣਨਾ ਕਰੋ। ਸਤਿਗੁਰਾਂ ਨੇ ਸੱਚ ਮੈਨੇ ਨਿਸ਼ਚੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਜਿਹੜਾ ਉਪਦੇਸ਼ ਰੂਪੀ ਮੰਤਰ ਉਹ ਸਾਨੂੰ ਦੇਣਾ ਕੀਤਾ ਹੈ। ਸੱਚ ਸ਼ਬਦ ਉੱਤੇ ਆਇਆ ਮੰਗਲ ਗਾਇਆ, ਚੂਕੇ ਮਨੋ ਉਦੇਸਾ, ਸੱਚਾ ਸ਼ਬਦ ਨਿਰੰਕਾਰ ਨੂੰ ਤੇ ਆਇਆ ਹੈ, ਉਸੇ ਦੇ ਮੰਗਲ ਗੀਤ ਖੁਸ਼ੀਆਂ ਦੇ ਗਾਏ ਹਨ। ਮਨ ਵਿੱਚੋਂ ਸਾਰੇ ਉਦੇਸੇ ਮੈਨੂੰ ਜਿੰਨੇ ਸੰਸੇ ਸੀ ਭਰਮ ਸੀ ਉਹ ਚੁੱਕ ਗਏ ਹਨ, ਦੂਰ ਹੋ ਗਏ ਹਨ। ਸੋ ਪ੍ਰਭ ਪਾਇਆ ਕਤਹਿ ਨਾ ਜਾਇਆ, ਸਦਾ ਸਦਾ ਸੰਗ ਵੈਸਾ, ਉਸ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ ਹੈ। ਹੁਣ ਮਨ ਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਂਦਾ ਹੈ, ਸਦਾ ਹਮੇਸ਼ਾ ਉਸ ਨਿਰੰਕਾਰ ਦੇ ਨਾਲ ਅਸੀਂ ਆਪਣਾ ਬੈਠਣਾ ਕੀਤਾ ਹੈ। ਸੰਗ ਵੈਸਾ ਉਹਦੇ ਨਾਲ ਬੈਠਣਾ ਕੀਤਾ, ਭਾਵ ਉਹਦੀ ਸੰਗ ਵਿੱਚ ਬੈਠਦੇ ਹਾਂ। ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜੇ ਦਿੱਤਾ, ਜੋ ਨਿਰੰਕਾਰ ਨੂੰ ਭਾਣਾ ਪਾਇਆ ਉਹਨਾਂ ਨੇ ਸੱਚੇ ਆਨੰਦ ਨੂੰ ਮਾਣਿਆ ਹੈ। ਕਿਉਂ? ਉਸ ਨੂੰ ਨਿਰੰਕਾਰ ਨੇ ਸਹਿਜੇ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਤਨ ਦੇ ਦਿੱਤਾ ਹੈ। ਕਹੁ ਨਾਨਕ ਤਿਸ ਜਨਮ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ। ਪਾਤਸ਼ਾਹੀ ਕਿਰਪਾ ਕਰਦੇ ਹਨ, ਅਸੀਂ ਉਹਨਾਂ ਸੰਤਾਂ ਤੋਂ ਬਲਿਹਾਰ ਜਾਂਦੇ ਹਾਂ ਜਿਹਨਾਂ ਕੋਲੋਂ ਤੇਰਾ ਨਾਮ ਰੂਪੀ ਧਨ ਇਹਦਾ ਦਾਨ ਸਾਰੇ ਜਗ੍ਹਾ ਅਸੂਆਂ ਨੇ ਪ੍ਰਾਪਤ ਕੀਤਾ ਲੈ ਲਿਆ ਹੈ। ਤੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ, ਮਨ ਪੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਹੇ ਰਮੇ ਹੋਏ ਰਾਮ, ਜਦੋਂ ਆਪ ਜੀ ਦਾ ਭਾਣਾ ਭਾਣਾ ਨਾਮ ਹੁਕਮ ਦਾ ਹੁਕਮ ਮੰਨਿਆ, ਅਸੀਂ ਤ੍ਰਿਪਤ ਹੋ ਕੇ ਅਗਾਏ ਮਨੀ ਪੂਰਨ ਤੌਰ 'ਤੇ ਰੱਜ ਗਏ। ਹੇ ਰਾਮ, ਸਾਰੇ ਪਦਾਰਥਾਂ ਦੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਬੁਝਾ ਕੇ ਗੁਰੂ ਮਹਾਰਾਜ ਕਿਰਪਾ ਕਰਕੇ ਮਨ ਠੰਡਾ ਮਨ ਸ਼ਾਂਤ ਕਰਤਾ, ਮਨ ਸ਼ਾਂਤ ਹੋ ਗਿਆ ਹੈ। ਮਨ ਥੀਆ ਠੰਡਾ ਚੁੱਕੀ ਡੰਜਾ ਪਾਇਆ ਬਹੁਤ ਖਜ਼ਾਨਾ। ਮਨ ਠੰਡਾ ਠਾਰ ਹੋ ਗਿਆ, ਡੰਜਾ ਜਿਹੜੀ ਇੱਛਾ ਸੀ ਉਹ ਵੀ ਖਤਮ ਹੋ ਗਈ, ਜਿਹੜੀ ਮਨ 'ਚ ਸੜਨਤਾ ਸੀ ਉਹ ਵੀ ਮਿਟ ਗਈ। ਬਹੁਤ ਤਰ੍ਹਾਂ ਇਹ ਸ਼ੁਭ ਗੁਣਾਂ ਰੂਪੀ ਜਿਹੜਾ ਖਜ਼ਾਨਾ ਉਹ ਪ੍ਰਾਪਤ ਕਰ ਲਿਆ ਹੈ। ਸਿੱਖ ਸੇਵਕ ਸਭ ਪਹੁੰਚਣ ਲੱਗੇ, ਹੁਣ ਸਤਿਗੁਰ ਕਹਿ ਕੁਰਬਾਨਾ, ਸਿੱਖ ਸੇਵਕ ਸਭ ਪਹੁੰਚਣ ਲੱਗੇ। ਕਹਿੰਦੇ ਇੱਕ ਮੇਰੀ ਗੱਲ ਨਹੀਂ, ਜਿੰਨੇ ਵੀ ਸੰਗਤ ਦੇ ਸਿੱਖ ਸੀ ਸੇਵਕ ਸੀ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਆਤਮਕ ਆਨੰਦ ਨੂੰ ਪਹੁੰਚਣ ਭੋਗਣ ਲੱਗ ਪਿਆ। ਇਸ ਵਾਸਤੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ ਬੁਝਾਏ। ਜਦੋਂ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਲੀਨ ਹੋ ਗਏ, ਜਮਾਂ ਦੀ ਜਿਹੜੀ ਹਾਂਜੀ ਖੌਫ ਵਿਰਤੀ ਸੀ ਉਹਨੂੰ ਬਜਾ ਕੇ ਨਿਰਭਉ ਅਵਸਥਾ ਦੇ ਮਾਲਕ ਬਣ ਗਏ। ਨਾਨਕ ਦਾ ਸਦਾ ਸੰਗ ਸੇਵਕ ਤੇਰੀ ਭਗਤ ਕਰੋਂ ਦੇ ਬੁਲਾਏ। ਪਾਤਸ਼ਾਹ ਕਹਿੰਦੇ ਹੈ ਨਿਰੰਕਾਰ ਦਾਸ ਹਮੇਸ਼ਾ ਤੇਰੇ ਸੰਗ ਸਾਥ ਹੈ, ਤੂੰ ਸੇਵਕਾਂ ਦੇ ਨਾਲ ਹੈ। ਮੈਂ ਆਪਦੇ ਚਰਨਾਂ ਨਾਲ ਬਿਰਤੀ ਲਾ ਕੇ ਆਪ ਜੀ ਦੀ ਜਿਹੜੀ ਭਗਤੀ ਹੈ ਪ੍ਰੇਮਾ ਭਗਤੀ ਕਰਦਾ ਹਾਂ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਹੇ ਰਮੇ ਹੋਏ ਰਾਮ, ਆਪ ਜੀ ਨੇ ਮੇਰੀ ਮਨਸਾ ਬੁੱਧੀ ਦੀ ਜਿਹੜੀ ਆਸ ਸੀ ਉਹ ਪੂਰੀ ਕਰ ਦਿੱਤੀ ਹੈ। ਹੇ ਰਾਮ ਜੀ, ਹੁਣ ਮੈਂ ਸ਼ੁਭ ਗੁਣਾਂ ਤੋਂ ਰਹਿਤ ਹਾਂ। ਇਹ ਸਾਰੇ ਤੇਰੇ ਗੁਣ ਆ, ਤੇਰੇ ਪਰਪਕਾਰ ਹਨ। ਸਾਡੇ ਔਗੁਣਾਂ ਨੂੰ ਨਹੀਂ ਦੇਖਿਆ, ਮਿਹਰ ਕਰ ਦਿੱਤੀ ਹੈ। ਸਭ ਗੁਣ ਤੇਰੇ ਠਾਕਰ, ਮੇਰੇ ਕਿਤ ਮੁਖ ਤੋਂ ਦਸਾ ਲਾਹੀ। ਹੇ ਮੇਰੇ ਠਾਕਰ, ਆਪ ਜੀ ਵਿੱਚ ਸਾਰੇ ਪਵਿੱਤਰ ਗੁਣ ਹਨ। ਮੈਂ ਕਿਤ ਮੁਖ ਕਿਹੜੇ ਮੂੰਹ ਨਾਲ ਤੇਰੀ ਉਪਮਾ ਨੂੰ ਕਰਨਾ ਕਰਾਂ। ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ, ਬਖਸ਼ ਲਿਆ ਕਨਵਾਈ। ਆਪ ਜੀ ਐਡੇ ਦਿਆਲੂ ਆ, ਮੇਰੇ ਗੁਣ ਔਗੁਣਾਂ ਨੂੰ ਆਪ ਨੇ ਨਹੀਂ ਵਿਚਾਰਿਆ, ਇੱਕ ਖਿਨ ਵਿੱਚ ਮੈਨੂੰ ਬਖਸ਼ ਦਿੱਤਾ ਹੈ। ਨੌਣੇ ਦਪਾਈ ਬਜੀ ਵਧਾਈ, ਬਾਜੇ ਅਨਹ ਤੂਰੇ। ਇਹ ਭਗਤੀ ਰੂਪ ਨੌਣੇ ਦੀਆਂ ਪਾ ਲਈਆਂ ਹਨ, ਇਸ ਵਾਸਤੇ ਵਧਾਈ ਬਜੀ ਬੜੀ ਖੁਸ਼ੀ ਪ੍ਰਗਟ ਹੋਈ। ਔਰ ਅਨਹਦ ਇੱਕ ਰਸ, ਅਹੰ ਬ੍ਰਹਮ ਅਸਮੀ ਸੁਧੋ ਅਹੰ ਬੁੱਧੋ ਅਹੰ ਰੂਪੀ ਤੂਰੇ ਮੈਨੇ ਬਾਜੇ ਵਜੇ ਹਨ। ਕਹੁ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਨ ਵਸੂਰੇ। ਪਾਤਸ਼ਾਹ ਕਿਰਪਾ ਕਰਦੇ ਹੈ, ਮੈਂ ਆਪਣੇ ਹਿਰਦੇ ਰੂਪੀ ਘਰ 'ਚੋਂ ਵਰ ਮਾਲਕ ਨੂੰ ਪਾ ਲਿਆ। ਮੇਰੇ ਮਨ ਦੇ ਸਾਰੇ ਵਸੂਰੇ ਜਿਹੜੇ ਝੋਰੇ ਉਹ ਲੈ ਗਏ, ਦੂਰ ਹੋ ਗਏ ਹਨ। ਸਲੋਕ ਕਿਆ ਸੁਣੇ ਦੋ ਕੂੜ ਵੰਜਨ ਪਵਨ ਚੁਲਾਰਿਆ। ਜੀਵ ਨੂੰ ਸੰਬੋਧਨ ਕਰਕੇ ਕਹਿ ਰਿਹਾ, ਝੂਠੇ ਪਦਾਰਥਾਂ ਦੇ ਕਿਆ ਸੁਣੇ ਦੋ ਕੂੜ। ਇਹ ਝੂਠੇ ਪਦਾਰਥਾਂ ਦੇ ਬਚਨ ਕਾਹਦੇ ਲਈ ਸੁਣ ਰਿਹਾ? ਇਹ ਤਾਂ ਕਹਿੰਦੇ ਹਾਂਜੀ ਵੰਜਨ ਪਵਨ ਚਲਾ ਰਿਹਾ, ਪਵਨ ਚਲਾ ਰਿਹਾ ਹਵਾ ਦੇ ਬੁੱਲੇ ਵਾਂਗ ਵੰਜਨ ਮੈਨੇ ਤੁਰੇ ਜਾ ਰਹੇ ਸਦਾ ਰਹਿਣ ਵਾਲੇ ਥੋੜ੍ਹੇ। ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੇ ਦੇ ਸੱਚ ਤਣ। ਪਾਤਸ਼ਾਹ ਕਿਰਪਾ ਕਰਦੇ ਉਹ ਸੁਣੀਅਰ, ਸੁਣੀਅਰ ਨਾਮ ਕੰਨਾਂ ਦਾ, ਉਹ ਕੰਨ ਪ੍ਰਵਾਨ ਸਫਲ ਹਨ। ਜਿਹੜੇ ਕੰਨ ਨਿਰੰਕਾਰ ਦੇ ਸੱਚੇ ਨਾਮ ਨੂੰ ਸੁਣੇਦੇ ਮੈਨੇ ਸੁਣਦੇ ਹਨ। ਚੰਦ ਤਿੰਨ ਘੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ, ਅਸੀਂ ਉਹਨਾਂ ਤੋਂ ਬੁਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਨਿਰੰਕਾਰ ਦਾ ਨਾਮ ਜਸ ਕੰਨਾਂ ਨਾਲ ਸੁਣਿਆ ਹੈ। ਸੇ ਸਹਿਸੇ ਲੇ ਜਨਹਾਰਾ ਰਸਨਾ ਬਣਿਆ ਰਾਮ, ਉਹ ਗੁਰੂ ਪਿਆਰੇ ਸਹਿਜੇ ਸਹੇਲੇ ਸੁਖੀ ਹੋ ਗਏ ਹਨ ਜਿਨ੍ਹਾਂ ਨੇ ਰਸਨਾ ਜਵਾਨ ਦੇ ਨਾਲ ਪਰਮਾਤਮਾ ਦੇ ਨਾਮ ਬਣਿਆ ਮੈਨੇ ਉਚਾਰਿਆ ਹੈ। ਸੇ ਸਹਿਜ ਸਹੇਲੇ ਗੁਣ ਹੈ ਅਮੋਲੇ ਜਗਤ ਉਦਾਹਰਣ ਆਏ, ਉਹ ਗੁਰੂ ਪਿਆਰੇ ਸਹਿਜੇ ਸਹੇਲੇ ਸੁਤੇ ਸਿੱਧੇ ਸੁਖੀ ਹੈ। ਉਹਨਾਂ ਦੇ ਪਾਸ ਹਾਂਜੀ ਅਮੋਲਕ ਪਵਿੱਤਰ ਗੁਣ ਹਨ, ਉਹ ਸੰਸਾਰ ਨੂੰ ਉਧਾਰਨ ਤਾਰਨ ਵਾਸਤੇ ਗੁਰਮੁਖ ਪਿਆਰੇ ਆਏ ਹਨ। ਪੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ, ਉਹ ਮਲਾ ਰੂਪੀ ਪੈ ਮੈਨੇ ਹੋਏ ਹਨ। ਅਥਵਾ ਪੈ ਦਾਇਕ ਜਿਹੜਾ ਸੰਸਾਰ ਸਾਗਰ ਹੈ, ਇਸ ਤੋਂ ਕਿਤਨੇ ਜੀਵਾਂ ਦਾ ਉਹਨਾਂ ਨੇ ਪਰਮਾਤਮਾ ਦੇ ਚਰਨਾਂ ਰੂਪੀ ਜਹਾਜ਼ 'ਤੇ ਚਰਨ ਦੀ ਪ੍ਰੀਤੀ ਰੂਪੀ ਸ਼ਰਧਾ ਰੂਪੀ ਭਗਤੀ ਰੂਪੀ ਇਹ ਨਾਮ ਰੂਪੀ ਜਹਾਜ਼ 'ਤੇ ਚੜ੍ਹ ਕੇ ਪੂਰਾਂ ਦੇ ਪੂਰ ਪਾਰ ਲੰਘਾ ਦਿੱਤੇ ਹਨ। ਜਿਨ ਕੋ ਕਿਰਪਾ ਕਰੀ ਮੇਰੇ ਠਾਕਰ ਤਿੰਨ ਕਾਲੇ ਖਾਨਾ ਗਣਿਆ, ਜਿਨ੍ਹਾਂ ਉੱਤੇ ਮੇਰੇ ਮਾਲਕ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ, ਉਹਨਾਂ ਦੇ ਪਾਪਾਂ ਪੁੰਨਾਂ ਦਾ ਫਿਰ ਕਿਸੇ ਤਰ੍ਹਾਂ ਲੇਖਾ ਜਿਹੜਾ ਹਿਸਾਬ ਕਿਤਾਬ ਨਹੀਂ ਗਿਣਿਆ। ਇਸ ਵੇਲੇ ਮਹਾਰਾਜ ਕਹਿਣ ਲੱਗੇ ਜਿਹਨੇ ਵੀ ਸਾਡਾ ਪਹਿਲਾ ਵਚਨ ਮੰਨਿਆ ਉਹਨਾਂ ਨੂੰ ਪਹਿਲੇ ਜਨਮ 'ਚ ਹੀ ਤਾਰਾ ਤਾਰਾ ਦੇ ਦੇਣਾ, ਔਰ ਜਿਹਨੇ ਦੂਆ ਦੂਏ 'ਚ ਤੀਆ ਤੀਏ 'ਚ ਕਹਿੰਦੇ ਜਿਹੜੇ ਨਹੀਂ ਵੀ ਮੰਨ ਸਕੇ ਸੰਗਤ 'ਚ ਆ ਗਏ ਆ ਚੌਥੇ ਜਨਮ 'ਚ ਉਹਨਾਂ ਨੂੰ ਵੀ ਤਾਰਾ ਤਾਰਾ ਦੇ ਦੇਣਾ। ਕੋਹ ਨਾਨਕ ਤੇ ਸਕੂਲ ਕੁਮਾਰੀ ਜਿਨ ਪ੍ਰਭ ਸ੍ਰਵਣੀ ਸੁਣਿਆ, ਪਾਤਸ਼ਾਹ ਕੀ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਵਿਲਿਆਰ ਜਾਂਦੇ ਹਾਂ ਜਿਹਨਾਂ ਨਿਰੰਕਾਰ ਦਾ ਨਾਮ ਸ੍ਰਵਣ ਕੰਨਾਂ ਨਾਲ ਸੁਣਿਆ ਹੈ। ਸਲੋਕ ਲੋਣ ਲੋਈ ਡਿੱਠ ਪਿਆਸ ਨਾ ਬੁੱਝ ਹੈ, ਪਿਆਸ ਨਾ ਬੁੱਝ ਹੈ ਮੂਕਣੀ। ਕਹਿੰਦੇ ਮੈਂ ਸ਼ੁੱਧ ਬੁੱਧੀ ਰੂਪੀ ਲੋਣ ਅੱਖਾਂ ਨਾਲ ਲੋਈ, ਲੋਈ ਦਾ ਮਤਲਬ ਕੀ ਹੈ, ਪ੍ਰਕਾਸ਼ ਰੂਪੀ ਨਿਰੰਕਾਰ ਨੂੰ ਡਿੱਠ ਡਿੱਠ ਮੈਨੇ ਵੇਖਿਆ ਹੈ। ਪਰ ਮੇਰੀ ਜਿਹੜੀ ਤ੍ਰੇਹ ਸੀ ਹਾਂਜੀ ਮੇਰੀ ਜਿਹੜੀ ਤ੍ਰੇਹ ਸੀ ਉਹ ਨਹੀਂ ਬੁਝੀ, ਸਗੋਂ ਮੂੰਹ ਮੈਨੂੰ ਘਣੀ ਬਹੁਤੀ ਹਾਂਜੀ ਇੱਛਾ ਹੋ ਗਈ ਹੈ। ਅੱਖਾਂ ਨਾਲ ਬਹੁਤ ਦੁਨੀਆ ਦੇਖੀ ਹੈ ਪਰ ਲੋਈ ਪ੍ਰਕਾਸ਼ ਰੂਪ ਨਿਰੰਕਾਰ ਦੇ ਦੇਖੇ ਬਿਨਾਂ ਪਿਆਸ ਨਹੀਂ ਬੁਝਦੀ, ਲੇਕਿਨ ਮੂੰਹ ਮੈਨੂੰ ਘਣੀ ਮੈਨੇ ਬਹੁਤ ਪਿਆਸ ਲੱਗ ਰਹੀ ਹੈ। ਕਿਉਂਕਿ ਜਿੰਨਾ ਚਿਰ ਦੁਨੀਆ ਨੂੰ ਦੇਖੀ ਜਾਂਦੇ ਹਾਂ ਰੰਗ ਤੰਬੇ 'ਚ ਉਹ ਹੋਰ ਭਟਕਣਾ ਵੱਧਦੀ, ਅਤੇ ਜਦੋਂ ਗੁਰੂ ਮਹਾਰਾਜ ਦਰਸ਼ਨ ਕਰਾਂਗੇ ਮਨ ਨੂੰ ਸ਼ਾਂਤੀ ਆਉਂਦੀ। ਨਾਨਕ ਸੇ ਅਖੜੀਆਂ ਬਿਆਨ ਜਿਹਨੇ ਦੱਸਣ ਤੋਂ ਮਾਂ ਪੀਰੀ, ਇਹ ਸਲੋਕ ਅੱਗੇ ਮਾਰੂ ਰੱਖਣੇ ਵਾਰ 'ਚ ਸੋਲਵੇਂ ਸਲੋਕ ਵਿੱਚ ਹੀ ਆਏਗਾ 1099 ਅੰਗ ਉੱਪਰ। ਪਾਤਸ਼ਾਹ ਕਿਰਪਾ ਕਰਦੇ ਉਹ ਅੱਖੜੀਆਂ ਬਿਆਨ ਉਹ ਅੱਖਾਂ ਹੋਰ ਆ ਜਿਹਨਾਂ ਗਿਆਨ ਵਿਰਾਗ ਰੂਪੀ ਨੇਤਰਾਂ ਨਾਲ ਮੇਰਾ ਪੀਰੀ ਨਿਰੰਕਾਰ ਦਿਸਣ ਦੋਵੇਂ ਨੇ ਨਜ਼ਰ ਵਿੱਚ ਆਉਂਦਾ ਹੈ। ਇਹ ਅੱਖਾਂ ਦਾ ਰਾਗ ਦੁਵੈਸ਼ ਵਿੱਚ ਹਨ, ਕਿਸੇ ਨੂੰ ਮੋਹ ਦ੍ਰਿਸ਼ਟੀ ਨਾਲ ਕਿਸੇ ਨੂੰ ਵੈਰ ਦ੍ਰਿਸ਼ਟੀ ਨਾਲ, ਅਤੇ ਜਦੋਂ ਇਹ ਗਿਆਨ ਦੇ ਨੇਤਰ ਮਿਲ ਜਾਂਦੇ ਆ ਅਤੇ ਸਾਰਿਆਂ 'ਚ ਉਸ ਮਾਲਕ ਨੂੰ ਦੇਖਦੇ ਆ ਸ਼ਾਂਤ ਜਿਹਨੇ ਹਰ ਭਾਵ ਡਿੱਠਾ ਤਿੰਨ ਕੁਰਬਾਣੇ ਰਾਮ ਅਤੇ ਸਾਚੀ ਦਰਗਾਹ ਭਾਣੇ ਰਾਮ। ਹੇ ਰਾਮ ਹੇ ਭਾਈ, ਜਿਨ੍ਹਾਂ ਨੇ ਨਿਰੰਕਾਰ ਨੂੰ ਦੇਖਿਆ ਹੈ ਅਸੀਂ ਉਹਨਾਂ ਤੋਂ ਬੁਲਿਹਾਰ ਜਾਂਦੇ ਹਾਂ। ਰਾਮ ਹੇ ਭਾਈ, ਉਹ ਸੱਚੀ ਦਰਗਾਹ ਵਿੱਚ ਪਰਮਾਤਮਾ ਨੂੰ ਔਰ ਸਭ ਨੂੰ ਭਾਵ ਹੈ, ਸਭ ਨੂੰ ਚੰਗੇ ਲੱਗਦੇ ਹੈ। ਕਹਿੰਦੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸਾਹਿਬ ਕਹਿਣ ਲੱਗੇ ਮੇਰੇ ਰਾਜ ਵਿੱਚ ਕੋਈ ਐਸਾ ਗੁਰਮੁਖ ਹੈ ਜਿਸ ਨੇ ਧੰਨ ਧੰਨ ਸਾਹਿਬ ਕਲਗੀਧਰ ਪਾਤਸ਼ਾਹ ਦਰਸ਼ਨ ਪ੍ਰਤਾਪ ਕੀਤੇ ਹੋਣ। ਕਹਿੰਦੇ ਇੱਕ ਪਠਾਨ ਸੀ, ਉਹਦੀ ਉਸ ਵੇਲੇ ਉਮਰ ਕਾਫੀ ਲੰਬੀ ਸੀ। ਉਹ ਕਹਿੰਦਾ ਵੀ ਮੈਂ ਦਰਸ਼ਨ ਕੀਤੇ ਆ ਅਤੇ ਮਹਾਰਾਜ ਨੇ ਸੋਨੇ ਦੀ ਪਾਲਕੀ ਭੇਜੀ ਕਿ ਉਹਦੇ 'ਚ ਬਹਾਲ ਕੇ ਲਿਆਓ ਅਤੇ ਉਹ ਧਾਨਿਆਂ ਜਨ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਅਤੇ ਤੈਂ ਮਾਰੇ ਦਰਸ਼ਨ ਕੀਤੇ, ਅਸੀਂ ਤੇਰੇ ਦਰਸ਼ਨ ਕਰ ਰਹੇ ਹਾਂ, ਇੰਨਾ ਸਤਿਕਾਰ। ਸੋ ਇਸ ਵਾਸਤੇ ਭਾਗਾਂ ਨਾਲ ਦਰਸ਼ਨ ਹੁੰਦੇ ਸ਼ਾਂਤ ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ ਸੇ ਸੱਚੀ ਦਰਗਾਹ ਭਾਣੇ ਰਾਮ। ਉਹ ਸੱਚੀ ਦਰਗਾਹ 'ਚ ਉਹਨੂੰ ਭਾਗਿਆ ਹੈ। ਠਾਕਰ ਮੰਨੇ ਸੇ ਪ੍ਰਧਾਨੇ ਹਰ ਸੇ ਤੀਰੰਗ ਰਾਤੇ। ਜਿਹੜੇ ਗੁਰਮੁਖ ਪਿਆਰੇ ਠਾਕਰ ਨੇ ਮੰਨ ਲਿਆ ਉਹ ਪ੍ਰਧਾਨ ਮੁਖੀ ਸ਼੍ਰੋਮਣੀ ਹੈ ਔਰ ਨਿਰੰਕਾਰ ਦੇ ਪਿਆਰ ਨਾਲ ਰਾਤੇ ਲੀਨ ਹੋਏ ਹੋਏ ਹਮੇਸ਼ਾ ਮਸਤੀ ਵਿੱਚ ਮਸਤ ਰਹਿੰਦੇ ਹਨ। ਹਰ ਰਸਿਆ ਗਾਏ ਸਹਿ ਸੁਮਾਏ ਘਟਗਰ ਮਈਆ ਜਾਤੇ। ਉਹ ਨਾਮ ਰਸ ਗਾਏ ਰੱਜ ਗਾਇਆ ਸਹਿਜ ਸ਼ਾਂਤੀ ਸਮਾ ਗਾਇਆ। ਉਹਨੇ ਘੱਟ ਘੱਟ ਸਰੀਰਾਂ ਸੁਣੇ ਪਰਮਾਤਮਾ ਨੂੰ ਜਾਣਿਆ। ਆਪਣਾ ਬੇਲਾ ਜੀ ਹੁੰਦੇ ਸੀ, ਬੜੇ ਮਸਤ ਲੋਕ ਸੀ, ਫਕਰ ਲੋਕ ਸੀ। ਇੰਨਾ ਵੀ ਨਹੀਂ ਸਾਡਾ ਪਿੰਡ ਕਿਹੜਾ ਅਤੇ ਜਿਸ ਵੇਲੇ ਉਹ ਮਸ਼ੀਨ ਨਾਲ ਪੱਠੇ ਕੁੱਤਣ ਲਾਉਣਾ ਪੂਰਾ ਗੱਡੇ ਦਾ ਗੱਡਾ ਕੁਤਰ ਲੈਣਾ, ਇੰਨੀ ਤਾਕਤ ਸੀ। ਪ੍ਰਸ਼ਾਦਾ ਛਕਣਾ ਅਤੇ ਆਨੰਦ 'ਚ ਛਕੀ ਜਾਣਾ ਫਿਰ ਆਪ ਦੇਖਣਾ ਅਤੇ ਜ਼ਿਆਦਾ ਖਾ ਲੈਣਗੇ ਅਤੇ ਔਖੇ ਹੋਣਗੇ ਹਾਂਜੀ ਅਤੇ ਆਪਣੇ ਆਨੰਦ ਵਿੱਚ ਹੀ ਮਸਤ ਰਹਿਣਾ। ਕੋਈ ਕਿਸੇ ਤਰ੍ਹਾਂ ਦਾ ਫੁਰਨਾ ਨਹੀਂ, ਕੋਈ ਸੰਕਲਪ ਨਹੀਂ। ਇੱਕ ਚੌਂਕ ਹੁੰਦਾ ਸੀ ਅਤੇ ਮੰਡੀ ਵਾਲੀ ਪੱਗ ਬੰਨ੍ਹਦੀ ਤੁਰ ਲੈ ਜਾਂ ਛੱਡਦੀ ਫਿਰ ਬੜਾ ਸ਼ੀਸ਼ੇ ਦਿਖਾਲਦੇ ਖੁਸ਼ ਹੋਣਾ। ਫਿਰ ਉਹਨਾਂ ਦੇ ਕਈ ਵੀਰ ਸੇਵਾਦਾਰ ਨੇ ਬੋਰਡ ਦਾ ਦੁੱਧ ਲਾ ਕੇ ਨਾ ਮੁੱਛਾਂ ਥੋੜ੍ਹੀਆਂ ਜਿਹੀਆਂ ਕੁੰਡਲੀਆਂ ਜਿਹੀਆਂ ਬਣਾ ਦੇਣੀਆਂ ਹਰੀ ਸਿੰਘ ਨਲੂਆ ਨੂੰ ਅਤੇ ਉਹ ਗੁਲਾਬੀ ਰੰਗ ਦੀ ਪੱਗ ਬੰਨ੍ਹਣੀ ਤੁਰਲਾ ਛੱਡ ਕੇ ਬਹੁਤ ਫਿਰ ਖੁਸ਼ ਹੋਣਾ। ਗਲਾ ਹੀ ਠੀਕ ਹੈ, ਹਾਂ ਠੀਕ ਹੈ, ਬਸ ਆਨੰਦ 'ਚ ਹੀ ਰਹਿਣਾ। ਅਤੇ ਇੱਕ ਵਾਰੀ ਮਹਾਰਾਜ ਹੋਣਾ ਨਾ ਅਤੇ ਅੰਮ੍ਰਿਤਸਰ ਗਏ, ਉੱਥੋਂ ਨਾਲੋਂ ਵਿਛੜ ਗਿਆ ਸੰਗਤ। ਉੱਥੇ ਉਹ ਘੁਮਿਆਰਾਂ ਨੇ ਫੜ ਲਿਆ, ਉਹ ਬੜਾ ਲੰਝਿਆ ਲਿਜਾਇਆ ਮੇਰੇ ਨਾਲ। ਉਹ ਘੁਮਾਰ ਫਿਰ ਉਹਨੂੰ ਉਹ ਗਧਿਆਂ ਦੀ ਮਗਰ ਲਾ ਲਿਆ ਅਤੇ ਇਸ ਤਰ੍ਹਾਂ ਹੀ ਲਾ ਛੱਡਿਆ। ਫਿਰ ਕਿਤੇ ਕੁਦਰਤੀ ਮਿਲ ਗਿਆ ਵੀ ਇਹ ਤਾਂ ਭਾਈ ਸਾਡਾ ਬੰਦਾ ਨਹੀਂ, ਇਹ ਸਾਡਾ ਇਹ ਤੁਹਾਡਾ ਕਿਵੇਂ, ਅਤੇ ਫਿਰ ਹੀ ਉੱਥੇ ਲਿਆਂਦਾ। ਉਹ ਮਸਤ ਲੋਕ ਸੀ, ਆਨੰਦ ਸਰੂਪ ਸੀ। ਸਹੀ ਸੱਜਣ ਸੰਤ ਸੇ ਸੁਖੀਏ ਠਾਕਰ ਆਪਣੇ ਭਾਣੇ। ਉਹ ਗੁਰਮੁਖ ਆਪਣੇ ਠਾਕਰ ਨੂੰ ਭਾਣੇ ਚੰਗੇ ਲੱਗੇ ਆ। ਉਹ ਸੱਜਣ ਸੰਤ ਹੈ ਔਰ ਉਹ ਬੜੇ ਸੁਖੀ ਹੈ। ਕਹੋ ਨਾਨਕ ਜਨ ਹਰ ਭਾਵ ਡਿੱਠਾ ਕਹਿੰਦੇ ਕਿਹਾ ਸਤਿਗੁਰ ਬਾਣੇ। ਪਾਤਸ਼ਾਹ ਜੀ ਨੇ ਉਹ ਪਰਮਾਤਮਾ ਨੂੰ ਦੇਖਿਆ, ਅਸੀਂ ਉਹਨਾਂ ਤੋਂ ਬੋਲੇ ਹਾਰ ਕੁਰਬਾਨ ਜਾਂਦੇ। ਫਿਰ ਉਹਨਾਂ ਨੂੰ ਡਰਾਈਵਰਾਂ ਨੇ ਲੈ ਜਾਣਾ ਅਤੇ ਸਾਡਾ ਸਫ਼ਰ ਬੜਾ ਚੰਗਾ ਹੁੰਦਾ ਹੈ ਬੱਸਾਂ 'ਚ। ਕਦੀ ਲੁਧਿਆਣੇ ਲੈ ਗਿਆ, ਕਦੀ ਚੰਡੀਗੜ੍ਹ ਲੈ ਗਿਆ, ਉਸੇ ਹਵੇਂ ਘੁਮਾਈ ਜਾਂਦੇ। ਉਹਨਾਂ ਨੂੰ ਹੈ ਹੀ ਨਹੀਂ ਮੈਨੂੰ ਕਿੱਧਰ ਲੈ ਗਿਆ ਕਿੱਧਰ ਲੈ ਚੱਲੇ ਹਾਂ, ਹੈ ਜਿਹੜਾ ਪ੍ਰੇਮ ਨਾਲ ਲੈ ਗਿਆ ਉੱਧਰੇ ਤੁਰ ਪਾਉਣਾ। ਸਲੋਕ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ। ਪਾਤਸ਼ਾਹ ਕਹਿੰਦੇ ਆ ਉਹ ਜਿਹੜੇ ਮਨਮੁੱਖ ਅੰਨੇ ਆ ਉਹਨਾਂ ਦੀ ਦੇਹ ਅੰਧ ਅਗਿਆਨ ਕਰਕੇ ਅੰਧਾਰੀ ਮੈਨੇ ਅੰਨੇ ਆ ਔਰ ਨਾਮ ਸਿਮਰ ਤੋਂ ਵਿਹੂਣੀਆਂ ਮੈਨੇ ਬਿਨਾਂ ਹੋਣ ਕਰਕੇ ਸ਼ੁਭ ਗੁਣਾਂ ਤੋਂ ਸੁਣੀ ਮੈਨੇ ਖਾਲੀ ਹੈ। ਨਾਨਕ ਸਫਲ ਜਨਮ ਜੈ ਘੱਟ ਬੁੱਠਾ ਸੱਚ ਧਣੀ। ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨੁੱਖ ਜਨਮ ਸਫਲ ਆ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਿਰੰਕਾਰ ਵਸਿਆ ਹੈ, ਵਸ ਗਿਆ ਨਿਵਾਸ ਕਰਦਾ। ਇਸ ਤਰ੍ਹਾਂ ਬਾਬੇ ਮਸਤ ਅੰਮ੍ਰਿਤਸਰ ਸਾਹਿਬ ਗਏ, ਉਹ ਲਾਲਿਆਂ ਦਾ ਘਰ ਸੀ, ਬੜਾ ਅਮੀਰ ਸੀ, ਅਮੀਰ ਲੋਕ ਸੀ। ਬਾਬਾ ਜਾ ਕੇ ਉਹਨਾਂ ਦੇ ਬਹਿ ਗਏ, ਉਹ ਜਾਣਾ ਹੀ ਨਾ, ਹਿੱਲਣਾ ਹੀ ਨਾ। ਉਹ ਲਾਲੇ ਵੇਣ ਸਾਡੇ ਘਰ ਆ ਕੇ ਬਹਿ ਗਏ ਅਤੇ ਉਹ ਮਾਈਆਂ ਬੜੀਆਂ ਹੈਰਾਨ, ਫੋਨ ਬੰਦ ਕੀਤੇ ਕੋਈ ਇਸ ਤਰ੍ਹਾਂ ਆ ਗਿਆ ਜਾਂਦੇ ਹੀ ਨਹੀਂ। ਅਤੇ ਉਹ ਫਿਰ ਲਾਲੇ ਆ ਗਏ ਅਤੇ ਸੰਗਤ ਸੀ ਅਤੇ ਉਹ ਕਹਿੰਦੇ ਵੀ ਇਹ ਤਾਂ ਮੇਰੀ ਮਾਸੀ ਦਾ ਘਰ ਆ, ਅਸੀਂ ਕਿਉਂ ਜਾਈਏ, ਹੈਂ ਇਹ ਮੇਰੀ ਮਾਸੀ ਸੀ ਫਿਰ ਜਿਹਨੇ ਬੜਾ ਲੰਗਰ ਲੁੰਗਰ ਪ੍ਰੇਮ ਨਾਲ ਬਣਾਇਆ, ਹੈਂ ਛਕਾਇਆ ਛਕੋਇਆ, ਫਿਰ ਬੜਾ ਸਤਿਕਾਰ ਕੀਤਾ, ਫਿਰ ਉਹ ਗਏ ਕਿ ਮਹਾਂਪੁਰਖ ਤਰੈ ਕਾਲ ਦਰਸੀ ਹੁੰਦੇ ਆ, ਉਹਨਾਂ ਨੂੰ ਅੱਗੇ ਪਿੱਛੇ ਦਾ ਪਤਾ ਹੁੰਦਾ। ਸੋ ਇਸ ਵਾਸਤੇ ਕਿ ਉਹ ਜਿਹੜੇ ਉਹਨਾਂ ਦੇ ਹਿਰਦੇ 'ਚ ਨਿਰੰਕਾਰ ਵਸਿਆ ਆਨੰਦ ਸਰੂਪ 'ਚ ਰਹਿੰਦੇ ਆ। ਚੰਦ ਤਿੰਨ ਖੰਨੀਆਂ ਵੰਨਾਂ ਜਿਨ ਮੇਰਾ ਹਰ ਪ੍ਰੋਡੀ ਠਾਰਾਂ ਰਾਮ ਇਹ ਸੰਬੋਧਨ ਕਰਨ ਲਈ ਸ਼ਬਦ ਹੈ। ਇਹ ਭਾਈ ਅਸੀਂ ਉਹਨਾਂ ਤੋਂ ਖੰਨੀਆਂ ਵੰਨਾਂ ਕੁਰਬਾਨ ਜਾਂਦੇ ਹਾਂ, ਟੁਕੜੇ ਟੁਕੜੇ ਹੋ ਕੇ ਜਾਂਦੇ ਹਾਂ ਜਿਹਨਾਂ ਨੇ ਮੇਰੇ ਨਿਰੰਕਾਰ ਪਰਮੇਸ਼ਵਰ ਨੂੰ ਡੀਠਾ ਮੈਨੇ ਵੇਖਿਆ। ਇੱਥੇ ਵੀ ਉਹ ਮਸਤ ਹੁੰਦੇ ਸੀ ਨਾ, ਉਹ ਅੱਖਾਂ 'ਚ ਐਂ ਟੂੰਡੀਆਂ ਜਿਹੀਆਂ ਭਰ ਕੇ ਜਿਵੇਂ ਮਿੱਟੀ ਜਿਹੀ ਪਾਈ ਦੀ ਕੌਤਕ ਜਿਹਾ ਕਰੀ ਜਾਣਾ। ਇੱਕ ਵਾਰੀ ਉਹ ਸੜਕ 'ਤੇ ਰਜਾਈ ਲੈ ਕੇ ਲੇਟਿਓ, ਉਦੋਂ ਹਮਲਾ ਹੋਇਆ ਸੀ, ਫੌਜ ਉਹ ਜਰਨਲ ਸਾਹਿਬ ਜਾ ਰਿਹਾ ਸੀ, ਉਹ ਬੜੇ ਹੌਰਨ ਜਿਹਾ ਮਾਰਨ, ਉਹ ਤਾਂ ਆਨੰਦ ਸਰੂਪ ਹਿਲਣੀ ਨਾ, ਅਤੇ ਕਿਸੇ ਨੇ ਕਿਹਾ ਵੀ ਉਹਨਾਂ ਕੋਲ ਕੁਛ ਵੀ ਇਹਨਾਂ ਨੂੰ ਕਿ ਮੌਜ ਦੇ ਮਾਲਕ ਵਚਨ ਉਹੋ ਜਿਹਾ ਕਰ ਦੇਣ, ਤੁਸੀਂ ਇਹਨਾਂ ਨੂੰ ਸਰਦਾਰੀ ਦਾ ਸਮਾਨ ਲਿਆ ਕੇ ਦੇ ਦਿਓ, ਬੇਨਤੀ ਕਰੋ। ਉਹ ਜਰਨਲ ਸਾਹਿਬ ਬੜੇ ਸਿਆਣੇ ਸੀ ਧਾਰਮਿਕ, ਉਸ ਵੇਲੇ ਮੰਗਾਇਆ ਕਿ ਮਹਾਰਾਜ ਜੰਗ ਲੱਗੀ ਹੈ, ਅਸੀਂ ਉੱਧਰ ਜਾ ਰਹੇ ਹਾਂ, ਕਿਰਪਾ ਕਰੋ। ਉਹ ਕਹਿੰਦੇ ਐਵੇਂ ਕਾਹਲੇ ਦੌੜੀ ਜਾਂਦੇ, ਉਹਦਾ ਮੋਰਚਾ ਫਤਿਹ ਹੋ ਗਿਆ, ਉਦੋਂ ਵੈਰਲੈਸ ਆ ਗਈ ਅਤੇ ਫਤਿਹ ਹੋ ਗਿਆ। ਫਿਰ ਉਹ ਆਪਣੇ ਨਿਹੰਗ ਸਿੰਘ ਹੁੰਦੇ ਸੀ ਉਹਨਾਂ ਕੋਲ ਜਾ ਕੇ ਬਹਿ ਜਾਣਾ ਅਤੇ ਕਹਿੰਦੇ ਮਹਾਰਾਜ ਕਿ ਜਦੋਂ ਤੁਸੀਂ ਆਉਂਦੇ ਹਾਂ ਇੱਧਰ ਉਹਦੀਆਂ ਗੱਲਾਂ ਕਰਕੇ ਚੱਲ ਜਾਂਦੇ, ਇਹ ਤਾਂ ਬਹੁਤ ਵਧੀਆ, ਤੁਸੀਂ ਸਾਨੂੰ ਦਰਸ਼ਨ ਦੇ ਜਾਂਦੇ ਹੋ, ਕੋਈ ਗਿਆਨ ਦੀ ਗੱਲ ਸੁਣਾਇਆ ਕਰੋ। ਕਹਿਣ ਲੱਗੇ ਸਾਨੂੰ ਤਾਂ ਹੁਕਮ ਨਹੀਂ ਆ, ਬਸ ਥੋੜ੍ਹੇ ਸਮੇਂ ਦੀ ਉਡੀਕ ਕਰੋ ਹੈਂ, ਅਤੇ ਮਹਾਂਪੁਰਖ ਆ ਜਾਣਗੇ, ਫਿਰ ਜਿੰਨਾ ਮਰਜ਼ੀ ਗਿਆਨ ਸੁਣੀ ਜਾਵੇ। ਫਿਰ ਉਹਨੇ ਸਿੰਘ ਕਹਿ ਕੇ ਉਹਨਾਂ ਦੇ ਬਚਨ ਜਿਹੜੇ ਸੱਚੇ ਹੋ ਗਏ। ਸ਼ੰਤ ਤਿੰਨ ਖੰਨੀਆਂ ਵੰਨਾਂ ਜਿਨ ਮੇਰਾ ਹਰ ਪ੍ਰੋਡੀ ਠਾਰਾਂ, ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਮੇਰੇ ਨਿਰੰਕਾਰ ਨੂੰ ਡੀਠਾ ਮੈਨੇ ਵੇਖਿਆ ਹੈ। ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮਿੱਠਾ ਰਾਮ, ਉਹ ਗੁਰਮੁਖ ਪਰਮਾਤਮਾ ਦਾ ਨਾਮ ਰੂਪੀ ਮਿੱਠਾ ਜਿਹੜਾ ਅੰਮ੍ਰਿਤ ਸੀ ਨੂੰ ਚੱਖ ਕੇ, ਚੱਖਣਾ ਮੈਨੇ ਛੱਕ ਕੇ ਅਗਾਣੇ ਰੱਜ ਗਿਆ, ਤ੍ਰਿਪਤ ਹੋ ਗਿਆ, ਇਹ ਕੋਈ ਭਟਕਣੇ ਨਹੀਂ ਰਹਿ ਜਾਂਦੀ। ਹਰ ਮਨ ਹੈ ਮਿੱਠਾ ਪ੍ਰਭੂ ਤੁਠਾ ਅਮਿਓ ਬੂਠਾ ਸੁਖ ਭਏ। ਪਾਤਸ਼ਾਹ ਕਹਿੰਦੇ ਜਿਹਨਾਂ ਗੁਰਮੁਖਾਂ ਦੇ ਮਨ 'ਚ ਮਿੱਠਾ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਬੂਠਾ ਮੈਨੇ ਵਸ ਗਿਆ, ਉਹਨਾਂ ਦੇ ਉੱਤੇ ਨਿਰੰਕਾਰ ਤੂਠਾ ਪ੍ਰਸੰਨ ਖੁਸ਼ ਹੋ ਗਿਆ। ਇਸ ਵਾਸਤੇ ਉਹਨਾਂ ਨੂੰ ਆਤਮਕ ਸੁੱਖ ਜਿਹੜਾ ਇਹ ਪ੍ਰਾਪਤ ਹੋ ਗਿਆ ਹੈ। ਦੁੱਖ ਨਾਸ ਭਰਮ ਬਨਾਸ ਤੰਤੇ ਜਪ ਜਗਦੀਸ਼ ਇਸ ਹੈ ਜੈ ਜੈ। ਜਗ ਦਾ ਈਸ਼ਰ ਔਰ ਜਿਹੜੇ ਬ੍ਰਹਮ ਆਦਿਕ ਮੂਕੀ ਦੇਵਤੇ ਉਹਨਾਂ ਦਾ ਈਸ਼ਰ ਮਾਲਕ ਹੋਣ ਨਿਰੰਕਾਰ, ਉਹਨਾਂ ਦੇ ਜਪ ਜੈ ਜੈ ਜੈ ਜੈ ਜੈ ਜੈਕਾਰਿਆਂ ਨੂੰ ਜਪਿਆ, ਉਹਨਾਂ ਦੇ ਜਿੰਨੇ ਦੁੱਖ ਸੀਗੇ ਮਨਮਣੀ ਸ਼ੀਰ ਦੇ ਸਾਰੇ ਨਾਸ ਹੋ ਗਏ। ਤਾਂ ਜਿਹੜਾ ਸੂਖਮ ਸਰੀਰ ਆ ਅੰਤਸ਼ਕਰਨ ਵਿੱਚੋਂ ਜਿਹੜਾ ਭਰਮ ਸੀ ਉਹ ਵੀ ਨਾਸ ਹੋ ਗਿਆ, ਕੋਈ ਭਰਮ ਹੀ ਨਹੀਂ ਰਹਿੰਦਾ, ਆਨੰਦ ਸਰੂਪ ਹੋ ਜਾਂਦੇ ਆ। ਕਿਉਂਕਿ ਐਸੇ ਮਹਾਂਪੁਰਖਾਂ ਦੇ ਨਾਲ ਰਹੇ ਹਾਂ ਅਤੇ ਦੇਖ ਕੇ ਪਤਾ ਲੱਗਦਾ ਵਾਕਿਆ ਹੀ ਸਹੀ ਹੈ। ਮੋਹ ਰਹਿਤ ਬਕਾਰ ਥਾਕੇ ਪੰਜ ਤੇ ਸੰਗ ਟੂਟਾਂ, ਮੋਹ ਤੋਂ ਰਹਿਤ ਹੋਣ ਕਰਕੇ ਸਾਰੇ ਬਕਾਰ ਦੂਰ ਹੋ, ਕਿਉਂਕਿ ਮੋਹ ਜਿਹੜਾ ਪੁਆੜੇ ਦੀ ਜੜ ਆ। ਪਹਿਲਾਂ ਮੋਹ ਹੁੰਦਾ, ਇਹ ਬਕਾਰ ਆਉਂਦਾ, ਇਹ ਲੋਭ ਆਉਂਦਾ, ਇਸ ਤਰ੍ਹਾਂ ਫਿਰ ਇਹ ਹੰਕਾਰ ਆਦਿਕ ਆ ਜਾਂਦੇ ਆ। ਸਾਰਿਆਂ ਦੀ ਜੜ ਮੋਹ ਆ, ਜਦੋਂ ਮੋਹ ਤੋਂ ਰਹਿਤ ਹੋ ਗਿਆ ਸਾਰੇ ਪਰਿਵਾਰ ਜਿੰਨੇ ਪਾਪ ਕਰਦੇ ਮੋਹ ਦੇ ਵਿੱਚ ਲੋਕ ਰਹੀ ਜਾਂਦੇ ਆ, ਪੁੱਤਰ ਦੀਆਂ ਪਰਿਵਾਰ ਦੇ ਮੋਹ ਕਿਹੜੇ ਕਿਹੜੇ ਪੱਧਰ ਨਹੀਂ ਕਰਦੇ। ਮੋਹ ਤੋਂ ਰਹਿਤ ਹੋ ਗਿਆ, ਵਿਕਾਰਾਂ ਤੋਂ ਵੀ ਰਹਿਤ ਹੋ ਗਿਆ, ਵਿਕਾਰਾਂ ਵੱਲੋਂ ਥੱਕ ਗਏ ਦੂਰ ਹੋ ਗਿਆ। ਪੰਜ ਤੇ ਸੰਗ ਟੁੱਟਾਂ, ਇਹ ਜਿਹੜੇ ਪੰਜੇ ਵਿਕਾਰ ਸੀ ਇਹਨਾਂ ਦਾ ਜਿਹੜਾ ਸੰਗ ਸਾਧ ਸੀ ਟੁੱਟ ਗਿਆ। ਕਹੋ ਨਾਨਕ ਤਿੰਨ ਖੰਨੀਆਂ ਵੰਜਾਂ ਜਿਨ ਘੱਟ ਮੇਰਾ ਹਰ ਪ੍ਰਭੂ ਉਠਾ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਖੰਨੀਆਂ ਵੰਜਾਂ ਬਲਿਹਾਰ ਜਾਂਦੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ 'ਚ ਮੇਰਾ ਨਿਰੰਕਾਰ ਪਰਮਾਤਮਾ ਬੂਠਾ ਮੈਨੇ ਵਸਿਆ ਹੈ। ਸਲੋਕ ਜੋ ਲੋੜੀ ਦੇ ਰਾਮ ਸੇਵਕ ਸੇਈ ਕੰਢਿਆ, ਜਿਹੜੇ ਅੱਠੋ ਪੈਰ ਨਿਰੰਕਾਰ ਪਰਮਾਤਮਾ ਨੂੰ ਲੋੜੀਦੇ ਮੈਨੂੰ ਚਾਹੁੰਦੇ ਆ। ਇੱਕ ਨਿਰੰਕਾਰ ਤੋਂ ਬਿਨਾਂ ਹੋਰ ਕੋਈ ਇੱਛਾ ਹੀ ਨਹੀਂ, ਉਹਨੂੰ ਢੂੰਡ ਰਹੇ ਭਾਲ ਰਹੇ। ਪਾਤਸ਼ਾਹ ਕਹਿੰਦੇ ਅਸਲੀ ਸੇਵਕ ਜਿਹੜੇ ਆ ਕਾਢਿਆ ਉਹ ਕਥਨ ਕੀਤੇ ਜਾਂਦੇ ਆ, ਜਿਨ੍ਹਾਂ ਨੂੰ ਕੋਈ ਇੱਛਾ ਨਹੀਂ ਹੈਗੀ। ਧੰਨ ਧੰਨ ਬੇਬੇ ਨਾਨਕੀ, ਉਹਨਾਂ ਦੇ ਬੱਚਾ ਨਹੀਂ ਸੀ, ਕੋਈ ਇੱਛਾ ਹੀ ਨਹੀਂ, ਸਾਰੀ ਦੁਨੀਆਂ ਦਾਤਾਂ ਲੈਂਦੀ ਸੀ, ਕੋਈ ਚੀਜ਼ ਨਹੀਂ ਮੰਗੀ। ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਸਾਹਿਬ ਨੇ ਮੰਗਿਆ ਕਿ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਉਹਨਾਂ ਦੀ ਝੋਲੀ ਪਾਈ ਸੀ। ਕਹੁ ਨਾਨਕ ਤੇ ਘੋਲ ਕਮਾਈ, ਨਿਰ ਮੇਰਾ ਪ੍ਰਭ ਸਰਾਵਣੀ ਸੁਣਿਆ। ਕਹਿੰਦੇ ਅਸੀਂ ਉਹਨਾਂ ਤੋਂ ਘੋਲ ਕਮਾਈ ਜਾਂਦੇ ਹਾਂ ਜਿਨ੍ਹਾਂ ਨੇ ਮੇਰੇ ਪ੍ਰਭੂ ਦਾ ਨਾਮ ਸੁਣਿਆ। ਇਸ ਵਾਸਤੇ ਉਹਨਾਂ ਤੋਂ ਬਾਰ ਬਲਿਹਾਰ ਜਾਂਦੇ ਹਾਂ ਜਿਹਨੇ ਨਾਮ ਸੁਣਿਆ। ਜੋਲੜੀ ਦੇ ਰਾਮ ਸੇਵਕ ਸੇਈ ਕੰਢਿਆ, ਅਸਲੀ ਸੇਵਕ ਉਹ ਆ ਕਥਨ ਕੀਤੇ ਜਾਂਦੇ ਆ ਜਿਨ੍ਹਾਂ ਦੇ ਮਨ 'ਚ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ, ਸਾਰੇ ਸੰਕਲਪ ਹੀ ਖਤਮ ਹੋ ਜਾਂਦੇ, ਨਾਮ ਜਪ ਕੇ ਕੁਪੁਰਨਾ ਰਹਿ ਹੀ ਨਹੀਂ ਜਾਂਦਾ। ਨਾਨਕ ਜਾਣੇ ਸੱਤ ਸਾਈਂ ਸੰਤਨਾ ਬਾਹਰ ਆ। ਆਸ਼ਾ ਕਿਰਪਾ ਕਰਦੇ ਇਹ ਗੱਲ ਕਹਿੰਦੇ, ਸੱਤ ਸੱਚੀ ਜਾਣੋ, ਉਹ ਜਿਹੜਾ ਸਾਈਂ ਪਰਮੇਸ਼ਰ ਆ ਸੰਤਾਂ ਤੋਂ ਬਾਹਰ ਆ, ਭਿੰਨ ਵੱਖਰਾ, ਉਹ ਤਾਂ ਉਹਨਾਂ ਦੇ ਨਾਲ ਹੀ ਰਹਿੰਦਾ, ਉਹਨਾਂ ਤੋਂ ਜੁਦਾ ਥੋੜ੍ਹੀ ਹੈ। ਸ਼ੰਤ ਮਿਲ ਜਲ ਜਲ ਹੈ ਖਟਾਨਾ ਰਾਮ, ਸੰਗ ਜੋਤੀ ਜੋਤ ਮਲਾਨਾ ਰਾਮ। ਰਾਮ ਨੇ ਹੇ ਭਾਈ, ਜਿਸ ਤਰ੍ਹਾਂ ਜਲ ਜਲ ਹੈ ਪਾਣੀ ਪਾਣੀ ਨਾਲ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਜਿਹੜੀ ਰਮੇ ਹੋਏ ਰਾਮ ਦੀ ਜੋਤ ਆ ਉਹਨਾਂ ਮਿਲ ਕੇ ਸੰਤਾਂ ਦੀ ਜੋਤ ਅਭੇਦ ਹੋ ਜਾਂਦੀ ਹੈ, ਕਿ ਕੋਈ ਰੂਪ ਹੋ ਜਾਂਦੇ ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਸਮਾਏ ਪੂਰਨ ਪੁਰਖ ਕਰਤੇ ਆਪ ਆਪ ਹੈ ਜਾਣੀ। ਪਾਤਸ਼ਾਹ ਕਹਿੰਦੇ ਜਿਹੜਾ ਪੂਰਨ ਕਰਤਾ ਪੁਰਖ ਵਿੱਚ ਸਮਾਏ ਅਭੇਦ ਹੋ ਗਿਆ, ਉਹ ਮਹਾਂਪੁਰਖ, ਉਹ ਆਪਣੇ ਆਪ ਨੂੰ ਨਿਰੰਕਾਰ ਦਾ ਸਰੂਪ ਕਰਕੇ ਜਾਣਦੇ ਹਨ। ਤੈਂ ਸੁਣ ਸਾਹਿਬ ਸਮਾਧ ਲਾਗੀ ਏਕ ਏਕ ਬਖਾਣੀ ਹੈ, ਉਹੀ ਫੋਰ ਨਿਰੰਕਾਰ ਵਿੱਚ ਉਹਨਾਂ ਦੀ ਸਹਿਜੇ ਸੁਤੇ ਸਮਾਧੀ ਲੱਗ ਗਈ ਹੈ। ਸਾਰੇ ਵੇਦ ਆ ਸ਼ਾਸਤਰ ਆ ਜਿਸ ਇੱਕ ਬ੍ਰਹਮ ਨੂੰ ਨਿਰੰਕਾਰ ਨੂੰ ਇੱਕ ਕਰਕੇ ਆਪਣੇ ਬਚਨਾਂ ਨਾਲ ਕਥਨ ਕਰ ਰਹੇ ਹਨ। ਆਪ ਗੁਰਤਾ ਮੁਗਤਾ ਆਪ ਆਪ ਬਖਾਨਾ, ਪਹਿਲਾਂ ਆਪ ਪੱਪੇ ਨੂੰ ਸਿਆਰੀ, ਦੂਜਾ ਆਪ ਪੱਪੇ ਨੂੰ ਔਂਕੜਿਆ। ਉਹ ਜਿਹੜੇ ਗੁਰਮੁਖ ਉਹਨਾਂ ਨੇ ਇਹ ਨਿਸ਼ਚਾ ਕੀਤਾ ਕਿ ਉਹ ਆਪੇ ਨਿਰੰਕਾਰ ਗੁਪਤਾ ਨਿਰਗੁਣ ਸਰੂਪ ਹੋ ਰਿਹਾ, ਆਪੇ ਹੀ ਮੁਕਤ ਸਰੂਪ ਆ, ਉਹ ਆਪਣੇ ਜਸ ਨੂੰ ਆਪੇ ਬਖਾਨਾ ਮੈਨੇ ਕਥਨ ਕਰ ਰਿਹਾ, ਆਪਣੀ ਮਹਿਮਾ ਨੂੰ ਆਪੇ ਹੀ ਪ੍ਰਗਟ ਕਰ ਰਿਹਾ ਹੈ। ਨਾਨਕ ਭਰਮ ਪੈ ਗੁਣ ਬਨਾਸੇ ਮਿਲ ਜਲ ਜਲ ਹੈ ਖਟਾਨਾ। ਪਾਤਸ਼ਾਹ ਕਹਿੰਦੇ ਜਿਸ ਵੇਲੇ ਪੰਜ ਤਰ੍ਹਾਂ ਦਾ ਜਿਹੜਾ ਭਰਮ ਸੀ, ਪੈ ਸੱਤ ਤਰ੍ਹਾਂ ਦਾ ਡਰ ਸੀ, ਔਰ ਰਜੋ ਸਤੋ ਤਮੋ ਰੂਪ ਤਿੰਨੇ ਗੁਣੇ ਵੀ ਨਾਸ ਹੋ ਗਏ, ਮਾਇਆ ਦੇ ਗੁਣ ਸਤੋ ਰਜੋ ਤਮੋ, ਔਰ ਫਿਰ ਉਸ ਬ੍ਰਹਮ ਦੇ ਵਿੱਚ ਇਸ ਤਰ੍ਹਾਂ ਅਭੇਦ ਹੋ ਗਿਆ ਮਿਲ ਗਿਆ, ਕਿਸ ਤਰ੍ਹਾਂ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਭੇਦ ਹੋ ਜਾਂਦਾ, ਪਾਣੀ ਪਾਣੀ 'ਚ ਮਿਲ ਜਾਵੇ ਜੁਦਾ ਥੋੜ੍ਹੀ ਕੀਤਾ ਜਾਂਦਾ, ਇਸ ਤਰ੍ਹਾਂ ਉਹ ਫਿਰ ਉਹਦੇ 'ਚ ਭੇਦ ਹੋ ਜਾਂਦੇ ਆ। ਵਡਹੰਸ ਮਹਲਾ ਪੰਜਵਾਂ, ਪ੍ਰਭ ਕਰਨ ਕਰਨ ਸਮਰੱਥਾ ਰਾਮ ਰੱਖ, ਜਗਤ ਸਗਲ ਦੇ ਹੱਥਾ ਰਾਮ। ਹੇ ਰਮੇ ਹੋਏ ਰਾਮ ਪ੍ਰਭੂ ਪ੍ਰਭਤਾ ਸੰਯੋਗਤ, ਆਪ ਜੀ ਸਾਰੇ ਕਾਰਨਾਂ ਦੇ ਕਰਨ ਵਾਸਤੇ ਸਮਰੱਥ ਹੋ, ਜੋ ਚਾਹੁੰਦੇ ਆ ਉਹ ਕਰ ਦਿੰਦੇ। ਹੇ ਰਮੇ ਰਾਮ ਆਪ ਦੀ ਕਿਰਪਾ ਰੂਪ, ਆਪਣੇ ਕਿਰਪਾ ਰੂਪੀ ਹੱਥ ਦੇ ਕੇ ਇਹ ਸਾਰੇ ਸੰਸਾਰ ਦੀ ਰੱਖਿਆ ਕਰਦੇ ਹੋ। ਸਮਰੱਥ ਕਰਨਾ ਯੋਗ ਸਵਾਮੀ, ਕਿਰਪਾ ਨਿਤ ਸੋਦਾਤਾ, ਇਹ ਸਮਰੱਥ ਸਵਾਮੀ ਤੁਹਾਡੀ ਚਰਨ ਹੈ, ਸਾਡੀ ਰੱਖਿਆ ਕਰੋ, ਤੁਸੀਂ ਰੱਖਿਆ ਕਰਨ ਦੇ ਯੋਗ ਆ, ਸਮਰੱਥ ਆ, ਕਿਰਪਾ ਦੇ ਖਜ਼ਾਨੇ ਆ, ਔਰ ਸੁੱਖਾਂ ਦੇ ਦਾਤੇ ਆ। ਕਿਰਪਾ ਨਿਧੀ, ਨਿਧੀ ਨਾਮ ਖਜ਼ਾਨੇ ਦਾ, ਸੁੱਖ ਦਾਤੇ, ਸੁੱਖਾਂ ਦੇ ਦਾਤੇ ਹੋ। ਹੁਣ ਕੁਰਬਾਨੀ ਦਾਸ ਤੇਰੇ ਜੀ ਨੇ ਏਕ ਪਛਾਤਾ, ਅਸੀਂ ਆਪ ਜੀ ਦੇ ਦਾਸਾਂ ਸੇਵਕਾਂ ਤੋਂ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਸਾਰਿਆਂ ਦੇ ਵਿੱਚ ਇੱਕੋ ਇੱਕ ਨਿਰੰਕਾਰ ਨੂੰ ਪਛਾਤਾ ਪਛਾਣ ਲਿਆ। ਜਿਵੇਂ ਭਗਤ ਨਾਮਦੇਵ ਨੂੰ 72ਵੇਂ ਮਹਾਰਾਜ ਨੇ ਸਾਖਸ਼ਾਤ ਦਰਸ਼ਨ ਦਿੱਤੇ, ਸਾਰੇ ਰੂਪਾਂ 'ਚ ਉਹਨੂੰ ਦੇਖਦੇ ਹੁੰਦੇ ਸੀ। ਅਤੇ ਇੱਕ ਵਾਰੀ ਪੰਡਿਆਂ ਨੇ ਇਹ ਸਿੰਬਾ ਇਹਦੀ ਉਪਮਾ ਹੋ ਰਹੀ ਕਹਿਣ ਲੱਗੇ, ਐਂ ਕਰਾ ਘੜਾ ਲੈ ਕੇ ਨਾ, ਫਲਾਨੀ ਖੂਹ ਤੋਂ ਜਲ ਲੈ ਕੇ ਆ, ਇਹਨਾਂ ਨੂੰ ਸੀ ਵੀ ਉੱਥੇ ਭੂਤ ਰਹਿੰਦਾ, ਉਹ ਇਹਨੂੰ ਮਾਰ ਦੇਵੇਗਾ, ਹੈਂ, ਅਤੇ ਟਾਂਟਾ ਮੁੱਕ ਜੂ, ਸਾਡੀ ਬ੍ਰਾਹਮਣਾਂ ਦੀ ਪੂਜਾ ਰਹੂ। ਦੇਖੋ ਇਨਸਾਨ ਈਰਖਾ 'ਚ ਕਿੱਥੇ ਨਹੀਂ ਜਾਂਦਾ, ਉਹ ਤਾਂ ਜੁੜੇ ਹੋਏ ਸੀ ਮਾਲਕ ਨਾਲ ਚਲੇ ਗਏ। ਉੱਥੇ ਭੂਤ ਪਾਤਾ ਕੀ ਹੋਣਾ ਸੀ, ਪਰਮੇਸ਼ਰ ਨੇ ਪਰਖਣ ਵਾਸਤੇ ਇਸ ਤਰ੍ਹਾਂ ਦਾ ਰੂਪ ਧਾਰ ਲਿਆ ਬਕਰਾਲ ਜਿਹਾ, ਹਾਂਜੀ, ਉਹ ਨਹੀਂ ਚਰਨ ਨੂੰ ਮੱਥਾ ਟੇਕਦਾ, ਕਹਿਣ ਲੱਗੇ ਹੈਂ ਮੈਂ ਤਾਂ ਭੂਤਿਆਂ, ਤੂੰ ਮੈਨੂੰ ਮੱਥਾ ਟੇਕਦਾ, ਹੈਂ, ਕਹਿੰਦੇ ਭੂਤਾਂ ਜਵਾਨ ਆ ਉਹਨਾਂ 'ਚ ਵੀ ਤਾਂ ਉਹੀ ਆ। ਬਾਰਾਂ ਹੱਸ ਪਏ, ਕਹਿੰਦੇ ਨਵੇਂ ਹੁਣ ਤੈਨੂੰ ਨਹੀਂ ਕੋਈ ਭੁਲਾ ਸਕਦਾ, ਉਹ ਫਿਰ ਸਾਰਿਆਂ 'ਚ ਉਹਨੂੰ ਹੀ ਦੇਖਦੇ। ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਹਨੇ ਇੱਕ ਨਿਰੰਕਾਰ ਨੂੰ ਪਛਾਤਾ, ਮੈਨੇ ਪਛਾਣ ਲਿਆ, ਵਰਨ ਜੇ ਨਜਾਇ ਲਖਿਆ ਕਥਨ ਦੇ ਕਥਾ, ਕਿ ਨਿਰੰਕਾਰ ਤੁਹਾਡਾ ਕੋਈ ਵਰਨ ਰੰਗ ਚਿਹਨ ਚਿੰਨ ਜਾਣਿਆ ਨਹੀਂ ਜਾਂਦਾ, ਤੁਸੀਂ ਕਥਨ ਤੋਂ ਅਕਥਨੀ ਹੈ, ਕਥਨ ਕਰਕੇ ਕੋਈ ਦੱਸ ਹੀ ਨਹੀਂ ਸਕਦਾ ਤੁਹਾਡੀ ਮਹਿਮਾ ਬੇਅੰਤ ਹੈ। ਬਿਨਵੰਤ ਨਾਨਕ ਸੁਣੋ ਬੇਨਤੀ, ਪ੍ਰਭ ਕਾਰਨ ਕਾਰਨ ਸਮਰੱਥਾ। ਪਾਤਸ਼ਾਹ ਕਹਿੰਦੇ ਆਪ ਸਾਰੇ ਕਾਰਨਾਂ ਨੂੰ ਕਰਨ ਸਮਰੱਥ ਹੈ, ਨਿਰੰਕਾਰ ਸਾਡੀ ਬੇਨਤੀ ਨੂੰ ਸੁਣੋ, ਪ੍ਰਵਾਨ ਕਰੋ, ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਭ੍ਰਮ ਰਹਿਤਾ ਰਾਮ। ਹੇ ਨਿਰੰਕਾਰ ਸਾਰੇ ਜੀਵ ਜੰਤ ਤੇਰੇ ਹੈ, ਹਰਤਾ ਪਾਠ ਚਾਹੀਦਾ, ਚੌਦੇ ਛੱਪ ਗਿਆ ਨਾ, ਇਸ ਵਾਸਤੇ ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਭ੍ਰਮ ਹਰਤਾ ਰਾਮ। ਇਸ ਵਾਸਤੇ ਕਹਿੰਦੇ ਜੀ ਜੰਤ ਤੇਰੇ ਹੈ, ਤੂੰ ਸਾਰਿਆਂ ਦਾ ਕਰਤਾ ਹੈ। ਇਹ ਨਿਰੰਕਾਰ ਪਰਮੇਸ਼ਰ ਆਪ ਜੀ ਦੁੱਖਾਂ ਅਤੇ ਦਰਦ ਭਰਮ ਦੇ ਹਰਤਾ ਮੈਨੇ ਨਾਸ ਕਰਨ ਵਾਲਾ ਹੈ। ਭਰਮ ਦੁਖ ਦਰਦ ਨਿਵਾਰ ਖਿਨ ਮੈਂ, ਰੱਖ ਲਿਓ ਦੀਨ ਦਇਆਲਾ। ਮਹਾਰਾਜ ਜੀ ਮੌਜ ਹੈ ਇੱਥੇ, ਦੱਦੇ ਨੂੰ ਦੋ ਦਲਾਵਾਂ ਲਾ ਕੇ ਇਹ ਦਇਆਲਾ ਲਿਖਿਆ। ਆਪ ਦੀਨਾਂ 'ਤੇ ਦਇਆ ਕਰਨ ਵਾਲੇ ਹੋ ਨਿਰੰਕਾਰ, ਭਰਮ ਦੁੱਖ ਦਰਦ ਪੀੜਾ 84 ਪ੍ਰਕਾਰ ਦੀ ਪੀੜਾ ਹੈ, ਇਹ ਖਿਨ ਵਿੱਚ ਆਪ ਜੀ ਦੂਰ ਕਰ ਦਿੰਦੇ ਹੋ। ਮੈਂ ਦੀਨ ਗਰੀਬ ਹਾਂ, ਆਪ ਕਿਰਪਾ ਕਰਕੇ ਸਾਨੂੰ ਰੱਖ ਲਓ। ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ, ਹੇ ਗੋਪਾਲ ਪ੍ਰਿਥਵੀ ਦੇ ਪਾਲਕ, ਮੇਰੇ ਮਾਤਾ ਪਿਤਾ ਸਵਾਮੀ ਸੱਜਣ ਆਪ ਜੀ ਹੋ, ਸਾਰਾ ਸੰਸਾਰ ਆਪ ਜੀ ਦਾ ਬਾਲ ਗੋਪਾਲਾ ਮੈਨੇ, ਬੱਚਿਆਂ ਦੀ ਨਿਆਈ ਹੈ। ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ। ਜਿਹੜੇ ਆਪ ਦੀ ਪਵਿੱਤਰ ਸ਼ਰਨ ਚਾਹੁੰਦੇ ਹਨ ਉਹਨਾਂ ਨੂੰ ਗੁਣਾਂ ਦਾ ਦਾਨ ਖਜ਼ਾਨਾ ਪ੍ਰਾਪਤ ਹੋ ਜਾਂਦਾ, ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦੇ ਹਨ, ਔਰ ਉਹ ਮੁੜ ਕੇ ਪੁਣਾ ਨਾ ਜੰਮਦੇ ਆ ਨਾ ਮਰਦੇ ਆ, ਬਹੁੜ ਮੈਨੂੰ ਪੁਣਾ ਜੰਮਣਾ ਵਰਨਾ ਉਹਨਾਂ ਦਾ ਖਤਮ ਹੋ ਜਾਂਦਾ ਹੈ, ਫਿਰ ਉਹ ਜੰਮਣ ਵਾਲ ਦੇ ਚੱਕਰ 'ਚ ਨਹੀਂ ਆਉਂਦੇ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਪਾਤਸ਼ਾਹ ਕਹਿੰਦੇ ਮੈਂ ਤੁਹਾਡਾ ਦਾਸ, ਇਹ ਸਾਰੇ ਜੀਵ ਜੰਤ ਤੇਰੇ ਆ, ਉਹ ਸਾਰੇ ਜੀਵਾਂ ਜੰਤਾਂ ਨੂੰ ਕਰਨ ਵਾਲੇ ਕਰਤਾ ਪੁਰਖ। ਅਤੇ ਮਹਾਰਾਜ ਹੁਣੇ ਸਿਆਲ ਦੇ ਮਹੀਨੇ 'ਚ ਸਾਰੇ ਬੈਲਾਂ ਨੂੰ ਇੱਕ ਇੱਕ ਟੀਨ ਦੇਸੀ ਪਿਓ ਦਾ ਖਵਾਉਣ ਦਾ ਹੁਕਮ ਸੀ, ਅਤੇ ਸਿਆਲ ਦੇ ਮਹੀਨੇ ਗਰਮ ਕਰਕੇ ਨਾਲ ਦੇ ਨਾਲ ਸ਼ਾਮ ਨੂੰ ਅਤੇ ਉਹ ਘਿਓ ਖਿਲਾ ਦੇਣਾ ਸਰਦੀਆਂ, ਅਤੇ ਮੂਹਰੇ ਵਿੱਚ ਤੂੜੀ ਪਾ ਦੇਣੀ ਸੁੱਕਾ, ਪਾਣੀ ਪੀਵੇ ਤਾਂ ਫਿਰ ਖੰਘ ਹੋ ਜਾਂਦੀ। ਵਿਚਾਰਨ ਸਾਰੇ ਕੰਮ ਕਰਨੇ ਪੈਂਦੇ, ਕਾੜਾ ਵੀ ਇਵੇਂ ਸ਼ਾਮ ਨੂੰ ਦਿੱਤਾ ਜਾਂਦਾ, ਅਤੇ ਦਿਨ ਨੂੰ ਠੰਡਾ ਪਾਣੀ ਪੀ ਲੈ, ਫਿਰ ਖੰਘ ਲੱਗਦੀ ਨਹੀਂ, ਹਟਦੀ ਨਹੀਂ ਹੁੰਦੀ। ਇਸ ਵਾਸਤੇ ਉਹ ਫਿਰ ਮਨ 'ਚ ਕਮਜ਼ੋਰੀ ਆ ਜਾਂਦੀ ਹੈ, ਲਓ ਜੀ ਮਹਾਰਾਜ ਐਵੇਂ ਪਸ਼ੂਆਂ ਨੂੰ ਦੇਸੀ ਘਿਓ ਦਵਾਈ ਜਾਂਦੇ, ਇਹਨਾਂ ਨੇ ਬੰਦ ਕਰਤਾ। ਮਹਾਰਾਜ ਹੁਣੀ ਜਦੋਂ ਆਉਣਾ ਸਿੱਧ ਮੇਲੀ ਆ ਕੇ, ਅਤੇ ਸੰਤ ਬਾਬਾ ਦਲੀਪ ਸਿੰਘ ਜੀ ਮਹਾਂਪੁਰਖ ਹੋਏ ਆ, ਬਹੁਤ ਦਿਆਲੂ ਮਹਾਂਪੁਰਖ ਸੀਗੇ, ਦਿਨਾਂ ਦੁਖੀਆਂ ਦਾ ਫਰੀ ਇਲਾਜ ਕਰਦੇ ਸੀ, ਨਾਮ ਦੇ ਰਸੀਏ ਸੀ, ਬੜੇ ਮਹਾਂਪੁਰਖ ਸੀਗੇ। ਅਤੇ ਬਾਬਾ ਮਸਤ, ਬਾਬਾ ਗਿਆਨ ਚੰਦ ਜੀ, ਉਹ ਵੀ ਬੜੇ ਪੂਰਨ ਮਹਾਂਪੁਰਖ ਸੀਗੇ, ਦਰਗਾਹੀ ਕੌਂਸਲ ਦੇ ਉਹ ਮਾਲਕ ਸੀਗੇ। ਅਤੇ ਮਹਾਰਾਜ ਨੇ ਉੱਥੋਂ ਚੱਲ ਜਾਣਾ, ਫਿਰ ਕੀ ਹੋਣਾ, ਬੰਦ ਹੋ ਗਿਆ ਬਾਹਰ। ਮਹਾਰਾਜ ਹੁਣੀ ਫਿਰ ਜਦੋਂ ਨਾ ਆਏ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਆਉਂਦੇ ਨੇ, ਕਿ ਪਤਾ ਕਰਕੇ ਗਏ ਕਹਿੰਦੇ ਮਹਾਰਾਜ ਆਪ ਜੀ ਆਉਂਦੇ ਨਹੀਂ, ਹੁਣ ਘਿਓ ਨਹੀਂ ਆਉਂਦਾ, ਦਾਲਾਂ ਸਬਜ਼ੀਆਂ ਵੀ ਖੁਸ਼ ਕੇ ਫੁਲਕੇ ਵੀ ਖੁਸ਼ ਕੇ ਹੋ ਗਏ। ਉਹ ਅੰਤਰਜਮੀ ਕਹਿੰਦੇ ਤੁਸੀਂ ਬੈਲਾਂ ਨੂੰ ਜਿਹੜਾ ਘਿਓ ਸੀ ਸਰਦੀਆਂ ਦੇ ਮਹੀਨੇ ਦਿੱਤਾ ਇੱਕ ਇੱਕ ਟੀਨ, ਕਹਿੰਦੇ ਮਹਾਰਾਜ ਘਿਓ ਤਾਂ ਦਿੱਤਾ ਨਹੀਂ। ਇਹ ਮਨ 'ਚ ਆ ਗਿਆ ਕਈਆਂ ਦੇ ਲੈ ਵੀ ਮਹਾਰਾਜ ਉਸ ਨੂੰ ਘੇ ਦਵਾਈ ਜਾਂਦੇ ਹੈ ਅਤੇ ਸੰਗਤ ਨੂੰ ਵਰਤਾਰਾ ਕਰਨ। ਮਹਾਰਾਜ ਕਹਿੰਦੇ ਤੁਸੀਂ ਬੇਜਵਾਨਿਆਂ ਦਾ ਬੰਦ ਕੀਤਾ, ਰੱਬ ਨੇ ਤੁਹਾਡਾ ਬੰਦ ਕਰਤਾ, ਹੁਣ ਇਹਨਾਂ ਨੂੰ ਘਿਓ ਦਿਓ, ਮਹਾਰਾਜ ਆਪੇ ਭੇਜੇਗਾ ਤੁਹਾਡੀ ਪ੍ਰਾਰਭ ਤੁਹਾਡੇ ਨਾਲ ਇਹਨਾਂ ਦੀ ਪ੍ਰਾਰਭ ਇਹਨਾਂ ਨੂੰ, ਕਿਉਂਕਿ ਉਹ ਸਾਰਿਆਂ 'ਚ ਦੇਖਦੇ ਆ ਕਿ ਜਿਹਨਾਂ ਤੋਂ ਖੇਤੀ ਕਰਦੇ ਹਾਂ ਇਹ ਵੀ ਸੇਵਾਦਾਰ ਆ, ਕਿਸੇ ਇਕਾਈ ਕਰਕੇ ਆਏ ਆ, ਅਤੇ ਤੁਸੀਂ ਇਹਨਾਂ ਦਾ ਹੱਕ ਕਿਉਂ ਮਾਰਦੇ ਹੋ। ਫਿਰ ਉਹ ਜਿਹੜੇ ਘਿਓ ਦੇਣ ਲੱਗ ਪਏ, ਇਹਨਾਂ ਦੇ ਟੀਨ ਹੋਰ ਆ ਗਏ, ਲੈਬਰ ਸ਼ੈਬਰ ਹੋ ਗਈ। ਇਸ ਵਾਸਤੇ ਫਿਰ ਕਿ ਉਹ ਜਿਹੜੇ ਮਹਾਂਪੁਰਖ ਆ ਉਹਨਾਂ ਦੀ ਐਸੀ ਦ੍ਰਿਸ਼ਟੀ ਹੈ, ਉਹ ਸਾਰੇ ਜੀਵਾਂ ਨੂੰ ਉਹਦਾ ਰੂਪ ਦੇ। ਮਹਾਰਾਜ ਕਹਿੰਦੇ ਜਿੰਨੇ ਵੀ ਇੱਥੇ ਇਹ ਜੀਵ ਜੰਤ ਆਏ ਆ, ਬੈਲ ਆਏ ਆ, ਮੱਝਾਂ ਗਾਈਆਂ ਹੋਈਆਂ, ਇਹਨਾਂ ਦਾ ਇਹ ਪਿਛਲਾ ਹਿਸਾਬ ਕਿਤਾਬ ਆ, ਕੋਈ ਇਕਾਈ ਹੋ ਜਾਂਦੀ ਹੈ, ਇਹ ਆਪਣਾ ਹਿਸਾਬ ਕਿਤਾਬ ਪੂਰਾ ਕਰਨ ਆਏ ਆ, ਇਹਨਾਂ ਨਾਲ ਧੱਕਾ ਨਹੀਂ ਕਰਨਾ, ਜ਼ੁਲਮ ਨਹੀਂ ਕਰਨਾ, ਸੇਵਾ ਵੀ ਮਰਿਆਦਾ ਵਿੱਚ ਲੈਣੀ ਹੈ। ਇੱਕ ਬੈਲ ਹੁੰਦਾ ਸੀ ਲਾਲ ਜਿਹਾ, ਜਦੋਂ ਕਸ਼ਮੀਰ ਵੱਲੋਂ ਆਇਆ ਸੀ, ਕਈ ਸਾਲ ਉਸਨੇ ਫਿਰ ਜਦੋਂ ਹਲ ਵਾਹੁੰਦੇ ਸੀ ਸੇਵਾ ਕੀਤੀ, ਫਿਰ ਉਹ ਸਰੀਰ ਛੱਡ ਗਿਆ, ਬਸ ਹੁਣ ਮਸਤ ਰਹਿਣਾ। ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਇਹਦੀ, ਕਹਿੰਦੇ ਇਹਦੀ ਗਤੀ ਹੋਈ, ਹਿਸਾਬ ਮੁੱਕ ਗਿਆ, ਖਤਮ ਹੋ ਗਿਆ ਹਿਸਾਬ ਕਿਤਾਬ। ਇਸ ਤਰ੍ਹਾਂ ਇੱਕ ਝੋਟਾ ਹੁੰਦਾ ਸੀ ਅਤੇ ਉਹਦੀ ਬੜੀ ਸੇਵਾ ਹੋਣੀ, ਉਹ ਸੇਵਾ ਦੇਣਾ, ਕੰਨਾਂ 'ਚ ਤੇਲ ਫੁੱਲ ਪਾਉਣਾ ਪਾਉਣਾ, ਅਤੇ ਇੰਨਾ ਉਹ 'ਚ ਬਲ ਸੀ, ਬੈਲ ਜੋੜ ਦਈਏ ਇੱਕ ਮੀਲ ਤੱਕ ਬੱਸ ਨਾ ਉਹ ਭੱਜ ਪੈਂਦੇ ਸੀ ਇੱਕ ਮੀਲ ਤੋਂ, ਮਤਲਬ ਖੁਰਾਕ ਦੀ ਬਰਕਤ ਆ। ਇਸ ਵਾਸਤੇ ਜਿਹੜੇ ਮਹਾਂਪੁਰਖ ਆ ਉਹ ਇਹਨਾਂ ਜੀਵ ਜੰਤੂਆਂ 'ਚ ਜਿਹਨੂੰ ਦੇਖਦੇ ਆ ਉਹਨਾਂ ਦਾ ਵੀ ਪੂਰਾ ਨਜ਼ਰ ਖਿਆਲ ਕਰਦੇ ਆ। ਅਤੇ ਅੱਜ ਦੇਖੋ ਗਾਈਆਂ ਦਾ ਹੀ ਦੁੱਧ ਪੀ ਲੈਂਦੇ ਆ, ਬੱਚੇ ਆ ਉਹਨਾਂ ਨੂੰ ਛੱਡ ਦਿੰਦੇ ਹਾਂ, ਕਿਸ ਤਰ੍ਹਾਂ ਉਹਨਾਂ 'ਤੇ ਜ਼ੁਲਮ ਹੋ ਰਿਹਾ, ਕੁੱਟ ਕੁਟਾਪਾ ਹੁੰਦਾ, ਹਾਂਜੀ, ਅਤੇ ਤੇਜ਼ ਹਥਿਆਰ ਮਾਰਦੇ ਆ, ਕਿਵੇਂ ਵੱਡੇ ਟੁਕੇ ਜ਼ਖਮ ਹੋਏ ਆ, ਸੋ ਬੇਜਵਾਨਿਆਂ ਦਾ ਸਰਾਪ ਪੈਂਦਾ ਹੈ। ਇਸ ਵਾਸਤੇ ਐਸਾ ਜ਼ੁਲਮ ਨਹੀਂ ਹੋਣਾ ਚਾਹੀਦਾ। ਅਤੇ ਮਹਾਂਪੁਰਖਾਂ ਦਾ ਦੇਖੀਏ ਅਤੇ ਉਹਨਾਂ ਦਾ ਦੇਖ ਲਓ, ਸਾਰੇ ਜੀਵ ਜੰਤੂਆਂ ਦਾ ਉਹ ਕਿੰਨਾ ਖਿਆਲ ਕਰਦੇ ਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਇਹ ਜੀ ਤੇਰੇ ਤੂੰ ਕਰਤਾ ਰਾਮ, ਬਿਨਵੰਤਨਾਂ ਨੂੰ ਸੁਣੋ ਬੇਨਤੀ ਪ੍ਰਭ ਕਰਨ ਕਰਨ ਸਮਰੱਥ। ਪਾਤਸ਼ਾਹ ਕਹਿੰਦੇ ਆ ਤੁਸੀਂ ਸਾਰੇ ਕਰਨ ਕਰਨ ਸਮਰੱਥ ਆ, ਸਾਡੀ ਤੁਹਾਡੇ ਬੇਨਤੀ ਆਪ ਸੁਣੋ, ਇਹ ਜੀਆਂ ਦਾ ਤੂੰ ਕਰਤਾ ਹੈ, ਸਾਰੇ ਦੁੱਖਾਂ ਨੂੰ ਦਰਦਾਂ ਨੂੰ ਪਰਮ ਨੂੰ ਹਰਨ ਵਾਲਾ ਹੈ, ਔਰ ਦੁੱਖ ਅਤੇ ਪਰਮ ਦਰਦ ਦੂਰ ਕਰਕੇ ਖਿੰਨ ਵਿੱਚ ਤੁਸੀਂ ਇਹ ਦਿਆਲੂ ਰੱਖ ਲੈਂਦੇ ਹੋ। ਤੁਸੀਂ ਸਾਡੇ ਮਾਤਾ ਪਿਤਾ ਸਵਾਮੀ ਮਾਲਕ ਸੱਜਣ ਤੋਂ ਹੀ ਹੈ, ਸਾਰਾ ਸੰਸਾਰ ਬੱਚਿਆਂ ਦੀ ਨਿਆਈ ਹੈ, ਜਿਹੜਾ ਚਾਨਣ ਚਾਹੁੰਦਾ ਗੁਣਾਂ ਦੇ ਨਿਦਾਨ ਖਜ਼ਾਨੇ ਨੂੰ ਪਾਲਣ ਦਾ ਬਹੁਤ ਜਨਮ ਨਾ ਮਰਦਾ, ਉਹ ਫਿਰ ਜੰਮਦੇ ਮਰਦੇ ਨਹੀਂ। ਬਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ। ਪਾਤਸ਼ਾਹ ਕਹਿੰਦੇ ਮਹਾਰਾਜ ਮੈਂ ਵੀ ਤੁਹਾਡਾ ਦਾਸ, ਇਹ ਸਾਰੇ ਜੀਵ ਜੰਤੂ ਤੇਰੇ ਆ, ਇਹਨਾਂ ਸਾਰੇ ਜੀਵਾਂ ਦਾ ਤੂੰ ਕਰਤਾ ਹਰਤਾ ਹੈ, ਆਠ ਪੈਰ ਹਰ ਧਿਆਈਆ ਰਾਮ, ਮਨ ਛੇੜਾ ਫਲ ਪਾਈਆ ਰਾਮ, ਅੱਠੋ ਪੈਰ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰੀਏ, ਪਰਮੇਸ਼ਰ ਦੇ ਨਾਮ ਨੂੰ ਧਿਆਉਣੇ ਨਾਲ ਮਨ ਨਿਸ਼ਚਿਤ ਫਲ ਪਾ ਲਈਦੇ ਹੈ, ਕਿਸੇ ਪ੍ਰਕਾਰ ਦੀ ਜਿਹੜੀ ਇੱਛਾ ਹੈ ਉਹ ਰਹਿੰਦੀ ਨਹੀਂ, ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ, ਮਨ ਵਿੱਚ ਪਾਈਏ ਪ੍ਰਭ ਧਿਆਈਏ ਮਿਟ ਹੈ ਜਮ ਕੇ ਤਰਾਸ, ਪਰਮੇਸ਼ਰ ਨੂੰ ਧਿਆਉਣ ਨਾਲ ਮਨ ਫਲ ਪਾ ਲਈਦਾ, ਜਮਾਂ ਦੇ ਤਰਾਸ ਡਰ ਵੀ ਮਿਟ ਜਾਂਦੇ ਦੂਰ ਹੋ ਜਾਂਦੇ। ਉਹ ਬੀਬੀ ਬੰਤੀ ਜੀ ਧਨੁਲੀ ਵਿਆਹੀ ਸੀ, ਉਹ ਮਹਾਂਪੁਰਖਾਂ ਦੀ ਬੜੀ ਵਡਿਆਈ ਸੁਣੀ ਅਤੇ ਮਨ 'ਚ ਦਰਸ਼ਨ ਦੀ ਇੱਛਾ ਹੋ ਗਈ, ਪਿੱਛੋਂ ਵੀ ਧਾਰਮਿਕ ਪਰਿਵਾਰ 'ਚੋਂ ਆਏ ਸੀ, ਉਹ ਫਿਰ ਘਰ ਦੇ ਇਸ ਤਰ੍ਹਾਂ ਦੇ ਸੀਗੇ, ਰੋਕ ਟੋਕ ਕਰਦੇ ਸੀ, ਫਿਰ ਉਹ ਸੰਗਤ ਨਾਲ ਚਲੇ ਗਈ ਸੀ। ਮਹਾਰਾਜ ਉਹਨਾਂ ਨੂੰ ਬੇਨਤੀ ਕੀਤੀ ਮਹਾਰਾਜ ਕਹਿੰਦੇ ਭਾਈ ਹੁਣ ਇਸ ਤਰ੍ਹਾਂ ਹੀ ਹੈ, ਕਹਿੰਦੇ ਕਿਰਪਾ ਕਰੋ। ਮਹਾਰਾਜ ਕਹਿੰਦੇ ਚੰਗਾ ਕਿ 40 ਦਿਨ ਤੂੰ ਇਹ ਜਾਪ ਕਰ, ਪਹਿਲੀ ਪੌੜੀ ਦਾ ਘੜਾ ਪਾਣੀ ਦਾ ਰੱਖ ਲੈਣਾ ਅਤੇ ਜਾਪ ਕਰਨਾ। ਜਾਪ ਜੀ ਬਹਿ ਗਏ। ਅਸੀਂ ਮਾਤਾ ਜੀ ਨੂੰ ਆਪ ਪੁੱਛਿਆ ਕਿ ਮਾਤਾ ਜੀ ਦੱਸੋ ਤੁਹਾਨੂੰ ਭੁੱਖ ਭਾਖ ਨਾ ਲੱਗਦੀ ਪਿਆਸ? ਕਹਿੰਦੇ ਅੰਨ ਖਾਈਏ ਪਈ ਪਿਆਸ ਕੁਝ ਲੱਗਦੀ ਹੈ। ਕਹਿੰਦੇ ਅਸੀਂ ਉਹ ਥੋੜ੍ਹਾ ਜਿਹਾ ਪਾਣੀ ਪੀ ਲੈਣਾ, ਇਹਨਾਂ ਪਾਣੀ ਕਰਕੇ ਬਹਿ ਜਾਣਾ। ਜਦੋਂ 21 ਦਿਨ ਹੋਏ ਅਤੇ ਫਿਰ ਐਸੀ ਲੀਲਾ ਵਰਤੀ, ਉਹ ਆ ਕੇ ਉਹਨਾਂ ਦਾ ਸਹੁਰਾ ਵੀ ਘਰ ਵਾਲਾ ਵੀ ਚਰਨੀ ਡਿੱਗ ਪਿਆ। ਇਹ ਸਾਨੂੰ ਬਖਸ਼ ਲਿਆ, ਤੇਰੇ ਚਾਰੇ ਰਸਤੇ ਖੁੱਲ੍ਹੇ, ਗੁਰੂ ਘਰ ਜਾ ਸੇਵਾ ਕਰ, ਤੈਨੂੰ ਕੋਈ ਰੋਕ ਟੋਕ ਨਹੀਂ, ਇਹ ਬਖਸ਼ ਲਾ। ਉਹ ਕਹਿਣਗੇ ਉਹ ਤਾਂ ਮਹਾਰਾਜ ਹੁਣੀ ਬਖਸ਼ਣਗੇ। ਉਹ ਮਹਾਰਾਜ ਹੁਣ ਕੋ ਹੈ? ਕਹਿੰਦੇ ਨਾ ਭਾਈ, ਉਹ ਤਾਂ ਤੁਹਾਡੀ ਆਪਣੇ ਨੌਂ ਰਾਣੀ ਹੈ ਜਾਂ ਧਰਮਪੰਧਨੀ, ਉਹ ਹੀ ਬਖਸ਼ੂਗੀ। ਫਿਰ ਉਹਨੇ ਖਿਮਾ ਮੰਗੀ, ਤੂੰ ਬੀਬੀ ਦੇ ਪ੍ਰਭਾਵ ਕਰਕੇ ਫਿਰ ਉਹ ਵੀ ਸੰਗਤ ਨਾਲ ਜੁੜ ਗਿਆ। ਪਰ ਸਿਰੜ ਕਰਨਾ ਪੈਂਦਾ, ਅਸੀਂ ਮਾਤਾ ਜੀ ਨੂੰ ਆਪ ਪੁੱਛਿਆ, ਉਹਨੇ ਆਪ ਹੀ ਬਚਨ ਸੁਣਾਇਆ, ਕਿਉਂਕਿ ਅਸੀਂ ਤਾਂ ਉਹਨਾਂ ਦੇ ਬੱਚਿਆਂ ਵਾਂਗ ਸੀ ਅਤੇ ਉਹ ਲਾਡ ਪਿਆਰ ਕਰਦੇ ਸੀ। ਕਾਫੀ ਬਿਰਧ ਹੋ ਕੇ ਫਿਰ ਸਮਾਇਆ ਕਿ ਹਰ ਵੇਲੇ ਉਹਨੇ ਦੀਆਂ ਮਾਲਾ ਬਣਾਈ ਜਾਣੀ ਅਤੇ ਉਹ ਫਿਰ ਸੰਗਤਾਂ ਨੂੰ ਵੰਡੀ ਜਾਣੀ ਅਤੇ ਕਿਤੇ ਲਿਪਣਾ ਪਹੁੰਚਣਾ, ਦੇਵੀਆਂ ਨੂੰ ਲੈ ਕੇ ਸਾਰੇ ਲਿਪਣਾ ਪਹੁੰਚਣਾ ਕਰਾਉਣਾ ਅਤੇ ਲੰਗਰ ਦੇ ਵਿੱਚ ਦਾਲਾਂ ਸਬਜ਼ੀਆਂ ਅਚਾਰ ਚਟਣੀਆਂ ਬਣਾਉਣੀਆਂ, ਉਹਨੇ ਆਪ ਫਿਰ ਸਾਰੀ ਸਮੱਤ ਦੇਣੀ। ਹਾਂਜੀ, ਪ੍ਰਸ਼ਾਦੇ ਪਕਾਉਣ ਦਾ ਕਿਹੜਾ ਕਿਵੇਂ, ਆਟਾ ਕਿਵੇਂ ਬਣਨਾ ਔਰ ਝੰਡਾ ਕਿਵੇਂ ਬਾਲਣਾ, ਦਾਲਾਂ ਸਮਝਣਾ, ਸਾਰੀ ਸੋਝੀ ਉਹਨਾਂ ਨੇ ਦੇਣੀ ਸੰਗਤ ਨੂੰ ਅਤੇ ਡੇਰੇ ਵੀ ਸਾਰੇ ਸਫਾਈ ਕਰਾਉਣੀ ਅਤੇ ਗੁਰੂ ਮਹਾਰਾਜ ਦੇ ਰੁਮਾਲੇ ਵਸਤਰ ਸਾਫ਼ ਕਰਨੇ, ਕਿਉਂਕਿ ਮਹਾਰਾਜ ਸੰਗਤ ਕਰਕੇ ਉਹਨਾਂ ਨੂੰ ਬੜੀ ਸੋਝੀ ਸੀ, ਸਮਝ ਵਾਲੇ ਸਨ। ਇਸ ਤਰ੍ਹਾਂ ਫਿਰ ਉਹ ਜਿਹੜੇ ਗੁਰਮੁਖ ਪਿਆਰੇ ਆ, ਉਹ ਮਨ 'ਚ ਜੋ ਇੱਛਾ ਕਰਦੇ ਆ ਪ੍ਰਾਪਤ ਕਰ ਲੈਂਦੇ ਆ, ਪ੍ਰਭੂ ਨੂੰ ਧਿਆਉਂਦੇ ਆ, ਉਹਨਾਂ ਦੇ ਜਮਾਂ ਦੇ ਤਰਾਸ ਡਰ ਮਿਟ ਜਾਂਦੇ ਆ। ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨਾ ਸਾ, ਸੰਤਾਂ ਦੀ ਸੰਗਤ ਕਰਕੇ ਗੋਬਿੰਦ ਦੇ ਜਸ ਨੂੰ ਗਾਇਆ, ਉਹਨੇ ਤਮਾਮ ਆਸਾਂ ਪੂਰੀਆਂ ਹੋ ਜਾਣੀਆਂ। ਅੱਜ ਮਾਨ ਮੋਹ ਵਿਖਾਰ ਸਗਲੇ ਔਰ ਪ੍ਰਭੂ ਕਹਿ ਮਨ ਭਾਈ ਹੈ, ਮਾਨ ਨੂੰ ਮੋਹ ਨੂੰ ਸਾਰੇ ਵਿਕਾਰ ਦੋਸ਼ ਇਹਨਾਂ ਨੂੰ ਤਾਜ ਮੈਨੇ ਤਿਆਗ ਦੇਈਏ ਅਤੇ ਨਿਰੰਕਾਰ ਦੇ ਮਨ 'ਚ ਭਾਈਏ ਮੈਨੇ ਚੰਗੇ ਲੱਗੀਦਾ, ਫਿਰ ਉਹਨੂੰ ਭਾਜੀ ਦਾ ਪ੍ਰਵਾਨ ਹੋ ਜਾਈਦਾ। ਬਿਨਵੰਤ ਨਾਨਕ ਦਿਨ ਸ਼੍ਰੇਣੀ ਸਦਾ ਹਰ ਤਿਉਹਾਰ ਹਰ ਧਿਆਈ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਥਨ ਕਰਦੇ, ਬਿਨਵੰਤ ਦਿਨ ਰਾਤ ਸਦਾ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰੀਏ। ਦਰ ਵਾਜ ਹੈ ਅਨਹਤ ਵਾਜੇ ਰਾਮ, ਘੱਟ ਘੱਟ ਹਰ ਗੋਬਿੰਦ ਵਾਜੇ ਰਾਮ। ਉਹ ਜਿਹੜਾ ਰਮਿਆ ਹੋਇਆ ਰਾਮ ਹੈ, ਪੂਰੇ ਦਰਵਾਜੇ ਦੇ ਉੱਤੇ ਇੱਕ ਰਸ ਵਾਜੇ ਵੱਜ ਰਿਹਾ, ਨੌਬਤਾਂ ਵੱਜ ਰਹੀਆਂ, ਨਿਰੰਕਾਰ ਰਮਿਆ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਘਟਾਂ ਘਟਾਂ ਵਿੱਚ ਗਾਜੇ ਮੈਨੇ ਪ੍ਰਗਟ ਹੋ ਰਿਹਾ ਹੈ। ਗੋਬਿੰਦ ਗਾਜੇ ਸਦਾ ਬਰਾਜੇ ਅਗਮ ਗੋਚਰ ਉੱਚਾ, ਇੱਥੇ ਵਾਹਵੇ ਦੇ ਉੱਤੇ ਟਿੱਪੀ ਨਹੀਂ, ਗੋਬਿੰਦ ਗਾਜੇ ਸਦਾ ਬਰਾਜੇ ਅਗਮ ਗੋਚਰ ਉੱਚਾ। ਉਹ ਗੋਬਿੰਦ ਗਾਜੇ ਪ੍ਰਗਟ ਹੋ ਕੇ ਸਾਰੀਆਂ ਜਗ੍ਹਾ 'ਚ ਬਿਰਾਜਮਾਨ ਹੋ ਰਿਹਾ, ਮਨ ਕਰਕੇ ਅਗਾਮਿਆਂ ਇੰਦਰੀਆਂ ਕਰਕੇ ਉਹ ਉੱਚ ਰਿਹਾ, ਸਾਰਿਆਂ ਤੋਂ ਉੱਚਾ ਸੁੱਚਾ ਹੈ, ਗੁਣ ਬਿਅੰਤ ਕਿਸ ਕਹਿਣ ਨਾ ਜਾਈ, ਕੋਈ ਨਾ ਸਕੇ ਪਹੁੰਚ, ਉਸ ਨਿਰੰਕਾਰ ਦੇ ਬਿਅੰਤ ਗੁਣ ਆ। ਪਾਤਸ਼ਾਹ ਕਹਿੰਦੇ ਇਹ ਜੀਵੋ, ਉਹਦੇ ਸਾਰੇ ਗੁਣ ਕੁਝ ਵੀ ਨਹੀਂ ਕਹਿ ਜਾਂਦੇ, ਆਪਣੀ ਭਲਾਈ ਵਾਸਤੇ ਗੁਣ ਕਥਨ ਕਰਦੇ ਹਾਂ, ਮੁਕਾਉਣ ਵਾਸਤੇ ਉਹਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ, ਉਹਦੀ ਜਿਹੜੀ ਮਹਿਮਾ ਨੂੰ ਵਡਿਆਈ ਹੈ ਉਹਨੂੰ ਕੋਈ ਪਹੁੰਚ ਨਹੀਂ ਸਕਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਗਏ, ਵੱਡੇ ਵੱਡੇ ਪੀਰ ਫਕੀਰ ਸਿੱਧ, ਵੱਡੇ ਵੱਡੇ ਰਿਧੀਆਂ ਸਿੱਧੀਆਂ ਦਿਖਾਈਆਂ, ਅਖੀਰੀ ਰਾਜਸੀ ਬੰਦੇ ਲੈ ਲਓ, ਧਾਰਮਿਕ ਲੈ ਲਓ, ਸਮਾਜਿਕ ਲੈ ਲਓ, ਰਾਜਨੀਤਿਕ ਲੈ ਲਓ, ਹੈਂ, ਅਖੀਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਿਆ। ਮਹਾਰਾਜ ਚਰਨਾਂ 'ਚ ਉਹਨਾਂ ਨੂੰ ਡਿੱਗਣਾ ਪਿਆ, ਨਮਸਕਾਰਾਂ ਕਰਨੀਆਂ ਪਈਆਂ। ਉਹਦੇ ਬਰਾਬਰ ਕੋਈ ਪਹੁੰਚ ਨਹੀਂ ਰੱਖਦਾ। ਆਪ ਉਪਾਏ ਆਪਰਤ ਪਾਲੇ ਜੀ ਜੰਮ ਸਭ ਸਾਜੇ। ਉਹ ਨਿਰੰਕਾਰ ਪੰਜਾਂ ਤੱਤਾਂ ਨੂੰ ਆਪੇ ਉਪਾਏ ਪੈਦਾ ਕਰਦਾ ਹੈ ਔਰ ਆਪੇ ਤੱਤਾਂ ਦੁਆਰਾ ਸੂਖਮ ਸਥੂਲ ਰੂਪੇ ਸਾਰੇ ਜਿੰਨੇ ਜੀਵ ਜੰਤੂ ਆ ਸੂਖਮ ਸਥੂਲ ਇਹਨਾਂ ਦੀ ਸਿਰਜਣਾ ਕਰਦਾ ਹੈ। ਆਪੇ ਹੀ ਸਾਰਿਆਂ ਦੀ ਪਰਤ ਪਾਲਣਾ ਪਾਲਣਾ ਕਰਨ ਵਾਲਾ ਵੀ ਆਪੇ ਹੀ ਹੈ। ਸ਼ਾਮ ਗ੍ਰਹਿਸਥੀ ਹੁਣ ਤਾਂ ਆਪੋ ਆਪਣੇ ਪਰਿਵਾਰ ਦਾ ਫਿਕਰ ਹੈ ਨਾ। ਆ ਜਿੰਨਾ ਵੀ ਖੰਡ ਬ੍ਰਹਿਮੰਡ ਸਾਰਾ ਉਹਦਾ ਮਾਲਕ ਦਾ ਪਰਿਵਾਰ ਆ, ਉਹਨੂੰ ਸਾਰਿਆਂ ਦਾ ਹੀ ਫਿਕਰ ਹੈ। ਅੰਤਨ ਬਾਬਾ ਸਿੰਘ ਜੀ ਮਹਾਰਾਜ ਕੋਲ ਦੋ ਪੰਡਿਤ ਆਏ, ਬੜੇ ਪੜ੍ਹੇ ਸੀ। ਕਹਿੰਦੇ ਮਹਾਰਾਜ ਇੱਕ ਬੈਲ 'ਤੇ ਗੂਣਾ ਲੱਗੀਆਂ, ਉਹਦੇ 'ਚ ਦਾਣੇ ਭਰੇ ਹੋਏ ਸੀ। ਕੋਈ ਸੇਕ ਸੀ, ਛੇਕ ਸੀ, ਛੇਕ ਹੋਣ ਕਰਕੇ ਇੱਕ ਇੱਕ ਦਾਣਾ ਕਿਰਦਾ ਜਾਂਦਾ ਅਤੇ ਪੰਛੀ ਮਗਰ ਚੁਗਦੇ ਜਾਂਦੇ। ਇਸ ਤਰ੍ਹਾਂ ਜਿਹੜੇ ਜੀਵ ਆ ਪਰਾਰਭ ਦੇ ਮੁਤਾਬਕ ਚੱਲ ਫਿਰ ਰਹੇ ਆ, ਘੁੰਮ ਘੁਮਾ ਰਹੇ। ਧੰਨ ਧੰਨ ਬਾਬਾ ਸਿੰਘ ਮਹਾਰਾਜ ਕਹਿਣ ਲੱਗੇ ਹੋਤੀ ਮੰਦਾਂ ਵਾਲੇ ਪੰਡਿਤ ਜੀ, ਇਹ ਪੰਕਤੀਆਂ ਨਹੀਂ ਪੜ੍ਹੀਆਂ। ਕਾਹੇ ਰੇਮਨ ਚਿਤ ਮੈਂ ਉਦੋਂ ਆਹਰ ਹਰ ਜੋ ਭਰਿਆ, ਸੈਲ ਪਸ ਮੈਂ ਜਨ ਤੋਂ ਪਾਏ, ਤਾ ਕਰ ਜੀ ਕਾਗੇ ਕਰ ਧਰਿਆ। ਹੈਂ ਕਹਿੰਦੇ ਪਰਾਰਭ ਦੀ ਵੱਡੀ ਨਹੀਂ, ਪਰਾਰਭ ਦਾ ਮਾਲਕ ਵੱਡਾ। ਉਹ ਜਿੱਥੇ ਵੀ ਕੋਈ ਹੈ ਸਿਰ ਸਿਰ ਹੀ ਸੰਭਾਹੇ ਠਾਕਰ ਕਾਹੇ ਮਨ ਪਾਉਣ, ਜਿੱਥੇ ਬੈਠਾ ਉੱਥੇ ਪਹੁੰਚਾ ਦਿੰਦਾ। ਪੰਡਿਤ ਚਰਨੀ ਪੈਦਾ ਇਸ ਵਾਸਤੇ ਜਿਹੜੀ ਕਿਤਾਬੀ ਗਿਆਨ ਹੋ ਰਿਹਾ, ਜਿਹੜਾ ਅਨੁਭਵੀ ਉਹ ਇੱਕ ਵੱਖਰੀ ਚੀਜ਼ ਹੈ। ਅਤੇ ਉਹਨੀ ਦਾ ਆਪਣੇ ਪ੍ਰਸ਼ਨ ਕੀਤਾ ਸੀ ਅਤੇ ਮਹਾਰਾਜ ਨੇ ਹਾਂਜੀ ਛੋਟੇ ਜਿਹਾ ਉੱਤਰ ਦੁਆਰਾ ਉਹਨਾਂ ਦੀ ਤਸੱਲੀ ਕਰਾ ਦਿੱਤੀ। ਇਸ ਵਾਸਤੇ ਕਹਿੰਦੇ ਜਿਹੜਾ ਨਿਰੰਕਾਰ ਆ ਉਹ ਜਿੱਥੇ ਵੀ ਕੋਈ ਬੈਠਾ ਉੱਥੇ ਭੋਜਨ ਪਹੁੰਚਾਉਂਦਾ। ਹੁਣ ਕੂੰਜਾਂ ਕਹਿੰਦੇ ਹੈਂ ਉਹ ਛੱਡ ਕੇ ਸਾਈਬੇਰੀਆ ਠੰਡੇ ਇਲਾਕੇ ਨੂੰ ਇੱਧਰ ਆ ਜਾਣੀਆਂ, ਆਂਡੇ ਦੇਣੇ, ਬੱਚੇ ਕੌਣ ਕੱਢਦਾ? ਹੈਂ ਉਹ ਤਾਂ ਕਿਸੇ ਜਾਣ ਜੋਗੇ ਨਹੀਂ, ਉਹਨਾਂ ਨੂੰ ਕੌਣ ਪਹੁੰਚਾਉਂਦਾ? ਬੁੱਢੇ ਉਡਾਵੇ ਸਾ ਕੋਸਾਂ ਇਸ ਪਾਸੇ ਵਿਚਰੇ ਚਰਿਆ, ਫਿਰ ਕੱਛੂ ਆਪ ਪਾਣੀ 'ਚ ਰਹਿੰਦਾ ਅਤੇ ਆਂਡੇ ਬਰੇਤੀ 'ਚ ਬਾਹਰ ਦਿੰਦਾ। ਕੌਣ ਕੱਢਦਾ? ਹੈਂ ਕੌਣ ਪਾਲਦਾ? ਕੌਣ ਉਹਨੂੰ ਤਰਨਾ ਸਿਖਾਲਦਾ? ਪੰਡਿਤ ਨਿੰਮੋ ਝੀਣਾ ਜਿਹਾ ਹੋ ਗਿਆ।

ਸਾਰਚ ਇਹ ਸਤਸੰਗ ਦੇ ਦਰਵਾਜ਼ੇ ਉੱਤੇ ਇੱਕ ਰਸ ਨਿਰੰਕਾਰ ਦੇ ਜਸ ਰੂਪੀ ਵਾਜੇ ਜਿਹੜੀਆਂ ਨੌਬਤਾਂ ਵੱਜ ਰਹੀਆਂ ਹਨ। ਹਰ ਵੇਲੇ ਅਨਹੰਦ ਨਾਥ ਦੀਆਂ ਧੁਨੀਆਂ ਆ ਰਹੀਆਂ ਹਨ। ਰਾਗ ਵਡਹੰਸ ਮਹਲਾ ਪਹਿਲਾ ਕਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤ ਸਾਉ ਜਿਨ ਜਗ ਧੰਦੈ ਲਾਇਆ ਬੁਲਤ ਪੁੰਨੀ ਪਾਈ ਭਰੀ ਜਾਨੀ ਅੜਾ ਕੱਤ ਚਲਾਇਆ। ਰਾਗ ਵਡਾਂਸ ਹੈ ਪਹਿਲੇ ਪਾਤਸ਼ਾਹ ਜੀ ਪੰਜਵੇਂ ਘਰ 'ਚ ਅਲਾਹਣੀਆਂ ਸਰਲੇਖ ਹੇਠ ਬਾਣੀ ਉਚਾਰਦੇ ਹਨ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਅਲਾਹਣੀਆਂ ਚੰਦ ਦੀ ਚਾਲ ਹੈ, ਜਦੋਂ ਕੋਈ ਪ੍ਰਾਣੀ ਮ੍ਰਿਤਕ ਹੋ ਜਾਂਦਾ ਅਤੇ ਸਿਆਪੇ ਵਿੱਚ ਜਿਹੜੀ ਨੈਣ ਆ ਉਹ ਮਰਨ ਵਾਲੇ ਦੀ ਸਿਫਤ ਰੂਪੀ ਗੀਤ ਗਾਉਂਦੀ ਹੈ ਔਰ ਹਾਂਜੀ ਉਸੇ ਦੇ ਤੁਕਾਨ ਤੋਂ ਤੇ ਜਿਹੜੀਆਂ ਔਰਤਾਂ ਫਿਰ ਉਹ ਪਿੱਟਦੀਆਂ ਅਤੇ ਨਾਲ ਉਹ ਵੀ ਗਾਉਂਦੀਆਂ, ਉਹਨੂੰ ਫਿਰ ਅਲਾਹਣੀਆਂ ਕਹਿੰਦੇ ਆ। ਔਰ ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾਗਮੀ ਬਾਣੀ ਅੰਤ ਸਮੇਂ ਦੀ ਉਚਾਰ ਕੇ ਇਹਦਾ ਨਾਮ ਅਲਾਹਣੀਆਂ ਰੱਖਿਆ। ਹੁਕਮ ਕੀਤਾ ਜਦੋਂ ਕੋਈ ਪੁਰਾਣੇ ਮਰ ਜਾਏ ਇਹਨਾਂ ਅਲਾਹਣੀਆਂ ਦਾ ਪਾਠ ਕਰਨਾ ਚਾਹੀਦਾ ਹੈ। ਧੰਨ ਸਰੰਦਾ ਸੱਚਾ ਪਾਤ ਸਾਹੋ ਜਿਹਨੇ ਜਗ ਧੰਦਾ ਲਾਇਆ। ਉਹ ਸੰਸਾਰ ਨੂੰ ਸਰੰਦਾ ਮੈਨੇ ਸਿਰ ਜਾਣੇ ਵਾਲਾ ਕੌਣ ਹੈ? ਉਹ ਸੱਚਾ ਪਾਤਸ਼ਾਹ ਨਿਰੰਕਾਰ ਧੰਦਾ ਯੋਗ ਹੈ ਜਿਸ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਧੰਦਿਆਂ 'ਚ ਲਾਇਆ। ਵਿਹਲਾ ਨਹੀਂ ਕੋਈ ਵੀ, ਆ ਲੈ ਲਓ ਕੀੜੇ ਮਕੌੜੇ ਲੈ ਲਓ, ਹੈ ਕੀੜੀਆਂ ਦਾ ਕਿੱਡਾ ਕੁ ਪੇਟ ਆ। ਇਹ ਰਾਤ ਵੀ ਰੈਸਟ ਨਹੀਂ ਕਰਦੇ, ਬੰਦਾ ਰੈਸਟ ਭਾਲਦਾ ਇਹ ਰਾਤ ਨੂੰ ਵੀ ਤੁਰੇ ਰਹਿੰਦੇ ਆ। ਇਸ ਤਰ੍ਹਾਂ ਹੋਰ ਜੀਵ ਜੰਤੂ ਪਸ਼ੂ ਪੰਛੀ ਲਾ ਲਓ ਇਸ ਤਰ੍ਹਾਂ ਹੀ, ਇਹ ਸਾਰਿਆਂ ਨੂੰ ਕਿਸੇ ਨੇ ਕਿਸੇ ਧੰਦੇ 'ਚ ਉਹਨੇ ਲਾਇਆ, ਵਿਹਲਾ ਨਹੀਂ ਕੋਈ ਵੀ ਛੱਡਿਆ। ਇਹ ਕਹਿੰਦਾ ਵੀ ਮੈਂ ਕੰਮ ਕਰਦਾ ਦੂਏ ਵਿਹਲੇ ਆ, ਰੱਬ ਨੇ ਕੋਈ ਵਿਹਲਾ ਲੈਣਾ ਹੀ ਨਹੀਂ ਦਿੱਤਾ, ਧੰਦਿਆਂ 'ਚ ਲਾਏ ਹੋਏ। ਬੋਲਤ ਪੁੰਨੀ ਪਾਈ ਭਰੀ ਜਾਨੇੜਾ ਕੱਤ ਚਲਾਇਆ। ਇਸ ਸੰਸਾਰ ਵਿੱਚ ਰਹਿਣ ਲਈ ਪਾਤਸ਼ਾਹ ਨੇ ਜਿੰਨੀ ਕੁ ਮੋਹਲਤ ਮਿਲੀ ਸੀ ਨਾ ਪਾਤਸ਼ਾਹ ਵੱਲੋਂ, ਕਹਿੰਦੇ ਉਹ 19 ਦੁਆਰਾ ਰਹਿ ਰਿਹਾ। ਕਹਿੰਦੇ ਉਸ ਵੇਲੇ ਉਮਰ ਦੀ ਮੋਹਲਤ ਪੁੰਨੀ ਪੂਰੀ ਹੋ ਗਈ, ਤਾਂ ਭਰੀ ਹੋਈ ਪਾਈ ਹੈ। ਪਾਈ ਜਿਹੜੀ ਚਾਰ ਟੋਪੀਆਂ ਦੀ ਇੱਕ ਪਾਈ ਹੁੰਦੀ ਹੈ, ਇੱਕ ਟੋਪਾ ਦੋ ਸਿਰ ਦਾ ਹੁੰਦਾ, ਚਾਰ ਪੜੋਪੀਆਂ ਦਾ ਇੱਕ ਟੋਪਾ ਹੁੰਦਾ, ਪੜੋਪੀ ਵਿੱਚ 8 ਸਿਰ ਦਾਣੇ ਪੈਂਦੇ, ਟੋਪੇ 'ਚ 2 ਸਿਰ ਦਾਣੇ, ਪਾਈ ਵਿੱਚ 8 ਸਿਰ ਦਾਣੇ। ਹੈਂ ਹੁਣ ਤਾਂ ਬਦਲ ਗਿਆ ਨਾ, ਅੱਗੇ ਦੇਖਿਆ ਨਿਆਣੇ ਹੁੰਦੇ ਉਹ ਜਿਲਿਆਂ ਵਾਲਾ ਦੋ ਇੱਕਦਮ 7 ਦਾਣੇ ਨਿਕਲ ਜਾਂਦੇ ਸੀ, ਉਹਨੂੰ ਪੜੋਪੀ ਕਹਿੰਦੇ ਸੀ। ਇਸ ਵਾਸਤੇ ਕਹਿੰਦੇ ਆ ਕਿ ਇਸ ਤਰ੍ਹਾਂ ਜਿਵੇਂ ਉਹ 'ਚੋਂ ਦਾਣੇ ਪਾਏ ਇੱਕਦਮ ਨਿਕਲ ਜਾਂਦੇ ਆ, ਅਤੇ ਜਿੰਨੀ ਮੁਹਲਤ ਮਿਲੀ ਆ ਉਹਨਾਂ ਚਿਰ ਸੰਸਾਰ 'ਚ ਰਹਿਣਾ, ਅਤੇ ਜਿਹੜੀ ਉਮਰ ਦੀ ਮੋਹਲਤ ਉਨੀ ਪੂਰੀ ਹੋ ਜਾਂਦੀ ਹੈ ਤਾਂ ਭਰੀ ਹੋਈ ਪਾਈ ਪਲਟਣੇ ਮੂੰਹ ਜਾਨੇ ਅੜਾ ਉਹ ਪਿਆਰੇ ਦੇ ਗਲ ਵਿੱਚ ਸੰਗਲ ਜਾਨੜੀਆ ਘੱਤ ਚਲਾਇਆ, ਜਾਨੀ ਅੜਾ ਘੱਤ ਚਲਾਇਆ। ਉਹ ਫਿਰ ਜਿਹੜਾ ਜਾਨੀੜਾ ਮੈਨਾ ਪਿਆਰੇ ਦੇ ਗਲ 'ਚ ਸੰਗਲ ਘੱਤ ਮੈਨੂੰ ਪਾ ਕੇ ਅੱਗੇ ਪਰਲੋਕ ਨੂੰ ਤੋਰਿਆ ਜਾਂਦਾ ਹੈ। ਹੁਣ ਪੰਨਾ 579 'ਤੇ ਇਹ ਚੱਲ ਰਿਹਾ। ਜਾਨੀ ਕੱਥ ਚਲਾਇਆ ਲਿਖਿਆ ਆ ਰੁਨੇ ਵੀਰ ਸਵਾਏ। ਹੁਣ ਆਮ ਜਿਹੜੇ ਗ੍ਰੰਥੀ ਹੈ ਉਹਨਾਂ ਨੂੰ ਪੰਨਿਆਂ ਦਾ ਪਤਾ ਨਹੀਂ ਹੁੰਦਾ, ਫਿਰ ਦੇਖਦੇ ਰਹਿੰਦੇ ਆ ਕਿ ਰਾਣੀਆਂ ਦਾ ਪਾਠ ਕਿੱਥੇ ਹੈ, ਸਾਧ ਕਿੱਥੇ ਹੈ, ਆਨੰਦ ਸਾਹਿਬ ਕਿੱਥੇ ਹੈ, ਅਤੇ ਉਹਨਾਂ ਨੂੰ ਲੱਗਦਾ ਨਹੀਂ ਅਤੇ 12 ਮਾਹ ਨਹੀਂ ਲੱਗਦਾ। ਉਹ ਇੱਕ ਵਾਰੀ ਸਗਰਾਂਦ ਸੀ ਅਤੇ ਹੈ ਉਹ ਤਾਬਿਆ ਗਿਆ। ਕਹਿੰਦੇ ਮਹਾਰਾਜ ਮਹੀਨੇ ਦੀ ਵਿਚਾਰ ਸੁਣਾਓ। ਉਹ ਜਿਵੇਂ ਲੱਗਾ ਮਹਾਰਾਜ ਦੇ ਅੰਗ ਕਦੀ ਇੱਧਰ ਕਦੀ ਇੱਧਰ ਅੱਗੇ ਪਿੱਛੇ। ਕਹਿੰਦਾ ਮਹਾਰਾਜ ਨੇ ਇਹਦੇ 'ਚ 12 ਮਾਹ ਨਹੀਂ ਲਿਖਿਆ, ਲੱਜਾ ਆਪ ਨੂੰ ਨਹੀਂ, ਅਸੀਂ 12 ਮਾਹ ਨਹੀਂ ਲਿਖਿਆ। ਹੈਂ ਅਤੇ ਇਸੇ ਤਰ੍ਹਾਂ ਰੋਪੜ ਦੀ ਗੱਲ ਆ, ਉੱਥੇ ਬਾਬੇ ਮਾਸਤਾਂ ਨਿਸ਼ਾਨ ਚਲਾਇਆ ਸੀ ਅਤੇ ਕਾਠ ਲੱਕੜ ਦਾ ਮਹਾਰਾਜ ਲਈ ਪ੍ਰਕਾਸ਼ ਲਈ ਅਸਥਾਨ ਬਣਾਇਆ ਸੀ ਅਤੇ ਉਹ ਗਿਆਨੀ ਆ ਗਿਆ। ਹਾਂਜੀ ਅਤੇ ਅੱਜ ਕੱਲ੍ਹ ਗਿਆਨੀਆਂ ਦਾ ਵੀ ਇਸ ਤਰ੍ਹਾਂ ਹੀ, ਅਤੇ ਉਹ ਕੁਦਰਤੀ ਜੇਠ ਜਾਂ ਹਾੜ ਦਾ ਮਹੀਨਾ ਸੀ, ਪੱਖੇ ਚੱਲ ਰਿਹਾ, ਉਹਨੇ ਜੀ ਕਹਿੰਦੇ ਕਿ ਨਹੀਂ ਕਥਾ ਸੁਣੋ। ਉਹ ਲੱਗ ਪਿਆ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਉਹ ਜਾਨੀ ਜਾਂ ਪੱਖਾ ਤਾਂ ਦੇਖ ਲਓ ਉੱਥੇ

0: ਤੇ ਪੱਖਾ ਪੋਦੇ ਮਹੀਨੇ ਚੱਲਦਾ ਹੁੰਦਾ। ਫਿਰ ਅੱਗੇ ਸੰਗਰਾਂਦ ਦੀ ਕਥਾ ਸੁਣੋ। ਇਸ ਤਰ੍ਹਾਂ ਇਹ ਨਹੀਂ ਪਤਾ ਹੁੰਦਾ ਵੀ ਅੱਜ ਮਹੀਨਾ ਕਿਹੜਾ ਚੜਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਵਾਏ। ਇਸ ਵੇਲੇ ਸੱਚੇ ਦੀ ਦਰਗਾਹ ਦਾ ਲਿਖਿਆ ਹੋਇਆ ਨਾ ਪਰਵਾਨਾ ਆ ਗਿਆ, ਹੁਕਮ ਆ ਗਿਆ, ਤਾਂ ਜਾਨੀ ਪਿਆਰੇ ਜੀਵ ਨੂੰ ਜਿਹੜਾ ਬਹੁਤ ਮਾਣ ਕਰਦਾ ਸੀ, ਮੇਰਾ ਕਰਦਾ ਸੀ, ਫੱਟੇ 'ਤੇ ਪਾ ਕੇ ਸ਼ਮਸ਼ਾਨ ਭੂਮੀ ਵੱਲ ਚਲਾਇਆ ਤੋਰ ਲੈਂਦੇ। ਉਹ ਪਿਆਰੇ ਜੀਵ ਦੇ ਗਲ 'ਚ ਸੰਗਲ ਪਾ ਕੇ ਪਰਲੋਕ ਦੇ ਰਾਹ 'ਤੇ ਚਲਾਇਆ। ਉਸ ਵੇਲੇ ਸਾਰੇ ਜਿਹੜੇ ਸੀ ਰੁਨੇ ਵੀਰ ਸਵਾਏ, ਜਿਹਨੇ ਵੀਰ ਸੀ ਭਰਾ ਭੈਣਾਂ ਸੀ ਉਹ ਫਿਰ ਰੋਣ ਲੱਗ ਪਏ। ਕਾਇਆ ਹਸਤੀ ਆਵੇ ਛੋੜਾ ਜਾ ਦਿਨ ਪੁੰਨੇ ਮੇਰੀ ਮਾਏ, ਇਹ ਮੇਰੇ ਮਾਏ ਭਾਈ ਜਦੋਂ ਉਮਰ ਦੇ ਦਿਨ ਪੁੰਨੇ ਮੈਨੇ ਪੂਰੇ ਹੋ ਗਏ ਤਾਂ ਫਿਰ ਦੇਹ ਅਤੇ ਹੰਸ ਜੀਵ ਦਾ ਵਿਛੋੜਾ ਹੋ ਗਿਆ। ਹੰਸ ਕੌਣ ਆ? ਜੀਵ ਆ, ਇਹ ਦੇਹ ਆ, ਇਹ ਦੇਹ 'ਚ ਜੀਵ ਨੇ ਸਾਰਾ ਥੋੜ੍ਹੀ ਬੈਠੇ ਰਹਿਣਾ, ਇੱਕ ਦਿਨ ਚਲੇ ਜਾਣਾ ਹੈ। ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਖ ਕਮਾਇਆ ਜਿਹੋ ਜਿਹਾ ਹੈ ਪੂਰਵਲੇ ਜਨਮ 'ਚ ਇਸ ਜੀਵ ਨੇ ਕਰਮ ਕਮਾਇਆ ਅਤੇ ਇਸ ਜਨਮ 'ਚ ਉਹਦੇ ਮੁਤਾਬਕ ਜਿਹੋ ਜਿਹਾ ਲੇਖ ਲਿਖਿਆ ਗਿਆ ਉਹਦਾ ਫਲ ਕਹਿੰਦੇ ਹੁਣ ਇਹਨੂੰ ਪਾ ਲਿਆ ਹੈ। ਜਿਹਾ ਕਰਮ ਹੁਣ ਇਸ ਜਨਮ 'ਚ ਕਮਾਇਆ ਉਹਦਾ ਫਲ ਅੱਗੇ ਜਾ ਕੇ ਪਾ ਲਏਗਾ। ਧੰਨ ਸਰੰਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਧੰਦਾ ਲਾਇਆ, ਉਹ ਸਰੰਦਾ ਨਿਰੰਕਾਰ ਸੱਚਾ ਪਾਤਸ਼ਾਹ ਧੰਤਾ ਜੋਗ ਹੈ ਜਿਹਨੇ ਸਾਰੇ ਹੀ ਸੰਸਾਰ ਨੂੰ ਧੰਦਿਆਂ 'ਚ ਲਾਇਆ ਹੋਇਆ, ਵਿਹਲਾ ਕਿਸੇ ਨੂੰ ਨਹੀਂ ਛੱਡਿਆ। ਸਾਹਿਬ ਸਿਮਰੋ ਮੇਰੇ ਭਾਈ ਹੋ ਸਭ ਨਾ ਇਹੋ ਪੈ ਜਾਣਾ। ਹੇ ਮੇਰੇ ਭਾਈਓ, ਉਸ ਸਾਹਿਬ ਮੈਨੇ ਮਾਲਕ ਦੇ ਨਾਮ ਦਾ ਸਿਮਰਨ ਕਰੋ। ਇੱਥੋਂ ਸੰਸਾਰ ਤੋਂ ਸਾਰਿਆਂ ਨੇ ਇਸੇ ਤਰ੍ਹਾਂ ਪਿਆਣਾ, ਮੈਨੇ ਚਲੇ ਜਾਣਾ। ਜਿਵੇਂ ਇਹ ਗਿਆ ਤਾਂ ਆਪਾਂ ਸਮਝਦੇ ਵੀ ਜਾਣਾ ਹੀ ਨਹੀਂ, ਇਹ ਚਲ ਗਿਆ ਆਪਾਂ ਨਹੀਂ ਜਾਣਾ, ਕਹਿੰਦੇ ਸਾਰਿਆਂ ਨੇ ਚਲੇ ਜਾਣਾ ਹੈ। ਇੱਥੇ ਧੰਦਾ ਕੂੜਾ ਚਾਰ ਦੇਹਾ ਆ ਗਿਆ ਸਰ ਪਰ ਜਾਣਾ। ਇੱਥੇ ਇਸ ਲੋਕ ਤਾਂ ਚਾਰ ਦਿਨਾਂ ਦਾ ਝੂਠਾ ਧੰਦਾ ਵਿਹਾਰ ਹੈਗਾ, ਅੱਗੇ ਪਰਲੋਕ ਸਰ ਪਰ ਮੈਨੇ ਅਵਸ਼ਮੇਵ ਜ਼ਰੂਰ ਚਲੇ ਜਾਣਾ ਹੈ। ਅੱਗੇ ਸਰ ਪਰ ਜਾਣਾ ਜਿਉਂ ਮਹਿਮਾਨਾਂ ਕਾਹੇ ਗਰਵ ਕੀਜੈ। ਪਾਤਸ਼ਾਹ ਕਹਿੰਦੇ ਇੱਥੇ ਜਿਹੜਾ ਜੀਵ ਹੈ ਨਾ ਇਹ ਤਾਂ ਮਹਿਮਾਨਾਂ ਜਿਉਂ, ਇਹ ਤਾਂ ਮਹਿਮਾਨ ਮੈਨੇ ਪ੍ਰਾਹੁਣੇ ਵਾਂਗੂ ਆ। ਪ੍ਰਾਹੁਣਾ ਆ ਕੇ ਥੋੜ੍ਹੀ ਕਿਸੇ ਦੇ ਘਰ ਸਦਾ ਬੈਠਾ ਰਹਿੰਦਾ, ਹਾਂਜੀ ਇਸ ਤਰ੍ਹਾਂ ਪ੍ਰਾਹੁਣਿਆਂ ਵਾਂਗੂ। ਇਹਨਾਂ ਅੱਗੇ ਕਹਿੰਦੇ ਪਰਲੋਕ ਅਵਸ਼ਮੇਵ ਜਾਣਾ ਹੈ, ਸਰ ਪਰ ਜ਼ਰੂਰ ਜਾਣਾ ਹੈ। ਫਿਰ ਗਰਵ ਹੰਕਾਰ ਕਹਿੰਦੇ ਕਾਦਲੀ ਕਰਨਾ ਹੈ, ਕਾਦਲੀ ਹੰਕਾਰ ਕਰਦਾ ਇੱਕ ਦਿਨ ਛੱਡ ਕੇ ਸਾਰਾ ਕੁਛ ਤੁਰ ਜਾਣਾ ਹੈ। ਜੇ ਤੁਸੀਂ ਵਿਆਹ ਦਰਗਾਹ ਸੁੱਖ ਪਾਈਏ ਨਾਮ ਅਤੇ ਸਹਿਗਲ ਵੀ, ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਚਾਹੇ ਕੋਈ ਵਜ਼ੀਰ ਆ, ਫੱਟਾ ਉਹੀ ਹੈ, ਸ਼ਮਸ਼ਾਨ ਭੂਮੀ ਉਹੀ ਹੈ। ਕਿਉਂ? ਕਾਲ ਭਗਵਾਨ ਸਾਰਿਆਂ ਨਾਲ ਇੱਕੋ ਜਿਹਾ ਵਰਤਾਅ ਕਰਦਾ ਹੈ, ਪਰ ਜਿਹੜੇ ਰੱਬ ਦੇ ਪਿਆਰੇ ਆ ਉਹ ਤਾਂ ਫਿਰ ਬੜੇ ਸੁੱਖ ਦੇ ਨਾਲ ਆਰਾਮ ਦੇ ਨਾਲ ਜਾਂਦੇ ਆ। ਜੇ ਤੁਸੀਂ ਵਿਆਹ ਦਰਗਾਹ ਸੁੱਖ ਪਾਈਏ ਨਾਮ ਅਤੇ ਸਹਿਗਲ ਵੀ, ਜਿਸ ਨਾਨਕਾ ਦੀ ਸੇਵਾ ਕਰਨਾ ਦਰਗਾਹ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਉਸ ਨਾਨਕਾ ਦਾ ਨਾਮ ਲੈਣਾ ਕਰੋ। ਅਸੀਂ ਇੱਕ ਦੂਜੇ ਦਾ ਨਾਮ ਜਪੀ ਜਾਂਦੇ ਹਾਂ, ਪਤੀ ਪਤਨੀ ਦਾ ਜਪੀ ਜਾਂਦੀ ਹੈ, ਪਤੀ ਪਤਨੀ ਦਾ ਜਪੀ ਜਾਂਦਾ, ਮਾਂ ਪੇ ਪੁੱਤਾਂ ਧੀਆਂ ਦਾ ਜਪੀ ਜਾਂਦੇ, ਮਿੱਤਰ ਮਿੱਤਰਾਂ ਦਾ ਜਪੀ ਜਾਂਦੇ, ਲੀਲਰ ਲੋਕਾਂ ਦੇ ਚਮਚੇ ਉਹਦਾ ਨਾਮ ਜਪੀ ਜਾਂਦੇ, ਰੱਬ ਦਾ ਨਹੀਂ ਜਪਦੇ, ਜਪਦੇ ਸਾਰੇ ਹੀ ਹੈ, ਝੂਠੇ ਨਾਂ ਜਪ ਰਹੇ ਹਾਂ, ਬਾਲਕ ਦਾ ਨਾਂ ਨਹੀਂ ਜਪਦੇ। ਪਰ ਪਾਤਸ਼ਾਹ ਕਹਿੰਦੇ ਆ ਜਿਹਦੀ ਸੇਵਾ ਕਰਨਾ, ਜਿਸ ਸੇਵਾ ਦਰਗਾਹ ਸੁੱਖ ਪਾਈ ਹੈ, ਜਿਸ ਨਿਰੰਕਾਰ ਦੀ ਸੇਵਾ ਕਰਕੇ ਦਰਗਾਹ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਨਾਮ ਤੇ ਸਿਖਾ ਲਈਏ, ਉਸ ਨਿਰੰਕਾਰ ਦਾ ਨਾਮ ਲੈਣਾ ਕਰੋ। ਬਾਕੀ ਲੋਕਾਂ ਦੇ ਨਾਮ ਜਪਣ ਨਾਲ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ ਅਤੇ 84 ਲੱਖ ਜੂਨਾਂ ਦਾ ਚੱਕਰ ਨਹੀਂ ਮੁੱਕਦਾ, ਜੰਮਣ ਵਰ ਨਹੀਂ ਕੱਟਿਆ ਜਾਂਦਾ। ਆਗਿਆ ਹੁਕਮ ਨਾ ਚੱਲਿਆ ਮੂਲੇ ਸਿਰ ਸਿਰ ਕਿਹਾ ਬਿਹਾਣਾ, ਅੱਗੇ ਪਰਲੋਕ ਕਿਸੇ ਦਾ ਹੁਕਮ ਮੂਲੇ ਹੈ ਕਦਾ ਚ ਨਹੀਂ ਚੱਲਦਾ ਵੀ ਮੇਰਾ ਉੱਥੇ ਹੁਕਮ ਚੱਲੇਗਾ, ਇੱਥੇ ਤਾਂ ਹੁਕਮ ਚਲਾਈ ਜਾਂਦਾ ਉੱਥੇ ਨਹੀਂ ਚੱਲਦਾ। ਕਹਿੰਦੇ ਹਰ ਇੱਕ ਜੀਵ ਦੇ ਸਿਰ ਦੇ ਉੱਤੇ, ਸਿਰ ਦੇ ਉੱਤੇ ਕੀ ਬਤੀਤ ਹੁੰਦੀ ਹੈ? ਕਹਿੰਦੇ ਉਹ ਜਿੰਨੇ ਵੀ ਜੀਵ ਜੰਤੂ ਆ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਫਲ ਭੋਗਦੇ ਆ, ਜਿਹੋ ਜਿਹਾ ਕਰਮ ਕਰਦਾ ਉਹੋ ਜਿਹੀ ਬੀਤਦੀ ਹੈ। ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭ ਨਾ ਇਹੋ ਪੈ ਜਾਣਾ। ਇਸ ਵਾਸਤੇ ਮੇਰੇ ਭਰਾਵੋ ਸਾਹਿਬ ਨਿਰੰਕਾਰ ਦੇ ਨਾਮ ਦਾ ਸਿਮਰਨ ਕਰੋ। ਇਸ ਸੰਸਾਰ ਤੋਂ ਸਾਰਿਆਂ ਨੇ ਇਸੇ ਤਰ੍ਹਾਂ ਪੈ ਜਾਣਾ, ਮੈਨੇ ਚਲੇ ਜਾਣਾ ਹੈ। ਜੋ ਤੁਸ ਭਾਵੇ ਸਮਰੱਥ ਸੋਤ ਹੀ ਇਹੀ ਲੜਾ ਇਹੋ ਸੰਸਾਰੋਂ। ਆਪੋ ਸਮਰੱਥ ਨਾ ਕਰਨ ਜੋ ਪਾਉਂਦਾ ਉਹ ਕੁਝ ਹੁੰਦਾ। ਇਹ ਸੰਸਾਰ ਦਾ ਹੀ ਜਿਹੜਾ ਬਹਾਨਾ ਰੂਪ ਹੈ, ਇਹ ਸਾਰਾ ਸੰਸਾਰ ਦੁੱਖ ਰੂਪ ਹੈ। ਜਲ ਤਨ ਮਿਲਿਆ ਰੱਬ ਰਹਿਆ, ਸਾਚੜਾ ਸਿਰਜਣ ਹਾਰੋ। ਉਹ ਸੱਚਾ ਨਿਰੰਕਾਰ ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਅਲ ਆਕਾਸ਼ ਵਿੱਚ ਸਾਰੇ ਰੱਬ ਰਿਹਾ, ਵਿਆਪਕ ਹੋ ਰਿਹਾ ਹੈ। ਸੱਚਾ ਸਿਰਜਣ ਹਾਰੋ, ਅਲੱਖ ਅਪਾਰੋ, ਤਾਕਾਂਤ ਨਾ ਪਾਇਆ। ਉਹ ਸੱਚਾ ਸਿਰਜਣ ਹਾਰ ਨਿਰੰਕਾਰ ਅਲੱਖਿਆ ਅਤੇ ਅਪਾਰ ਆ, ਉਹਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਆਇਆ ਤਿਨਕਾ ਸਫਲ ਪਾਇਆ, ਇੱਕ ਮੰਜਿਨੀ 'ਤੇ ਆਇਆ, ਸੰਸਾਰ 'ਤੇ ਆਇਆ, ਉਹਨਾਂ ਦਾ ਸਫਲਾ ਹੋਇਆ ਜਿਨ੍ਹਾਂ ਨੇ ਮਨ ਨੂੰ ਇਕਾਗਰ ਕਰਕੇ ਇੱਕ ਨਿਰੰਕਾਰ ਦੇ ਨਾਮ ਨੂੰ ਧਿਆਇਆ ਹੈ। ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ, ਪਟਾਉਣੇ ਉਸਾਰਨੇ ਵਾਲਾ ਆਪੇ ਨਿਰੰਕਾਰ ਆ। ਉਹ ਆਪਣੇ ਹੁਕਮ ਵਿੱਚ ਸੰਸਾਰ ਨੂੰ ਢਾਉਂਦਾ ਆ ਅਤੇ ਉਸਾਰਦਾ ਆ। ਬਣਾਉਣ ਵਾਲਾ ਵੀ ਉਹੀ, ਹਟਾਉਣ ਵਾਲਾ ਵੀ ਉਹੀ। ਜੋਤਿਸ਼ ਭਾਵ ਹੈ ਸਮਰੱਥ ਸੋਤ ਹੀ ਹੈ ਜਿਹੜਾ ਇਹ ਸੰਸਾਰੋਂ, ਉਹ ਸਰਬ ਸ਼ਕਤੀਮਨ ਨਿਰੰਕਾਰ ਨੂੰ ਜਿਹੜਾ ਗੱਲ ਪਾਉਂਦੀ ਹੈ ਉਹ ਕੁਝ ਹੁੰਦਾ। ਇਹ ਸਾਰਾ ਹੀਲੜਾ ਇੱਕ ਬਹਾਨਾ, ਇਹ ਤਾਂ ਸਾਰਾ ਦੁੱਖ ਰੂਪ ਹੀ ਹੈ। ਮਾਰਨ 'ਤੇ ਗੱਲ ਨਿਬੇੜਤੀ ਨਾ, ਨਾਨਕ ਦੁਖੀ ਆ ਸਭ ਸੰਸਾਰ। ਇਹਨੂੰ ਪੁੱਛ ਕੇ ਦੇਖ ਲਓ ਦੁਖੀ ਕਿ ਹੁਣ ਇੱਥੋਂ ਸੱਤਾਂ ਸਮੁੰਦਰਾਂ ਪਾਰ ਭੱਜਦੇ ਆ ਅਤੇ ਸ਼ਾਇਦ ਉੱਥੇ ਸੋ ਕੇ। ਉਹ ਪਰਸੋਂ ਅਮੈਰੀਕਾ ਤੋਂ ਆਏ, ਉਹ ਲੜਕੀ ਰੋ ਗਏ ਕਿ ਪਤੀ ਮੇਰੇ ਨੂੰ ਉੱਥੋਂ ਕਿਸੇ ਨੇ ਮਾਰ ਦਿੱਤਾ। ਹਾਂਜੀ, ਬੱਚੇ ਛੋਟੇ ਛੋਟੇ ਆ, ਇੱਕ ਜਿਹੜਾ ਬੱਚਾ ਉਹ ਡਿਪਰੈਸ਼ਨ 'ਚ ਆ। ਇਸ ਵਾਸਤੇ ਕਿਤੇ ਵੀ ਚਲ ਜਾਓ, ਹਾਂਜੀ, ਸਬਰ ਹੁੰਦੀ ਜਾਂਦੀ ਹੈ ਹਰੀ ਤੇਰੇ ਨਾਮ ਬਿਨਾਂ। ਉਹਦੇ ਨਾਮ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਰੋ ਰਹੀ ਹੈ। ਬਾਲੇਵੇ ਕਾਰਨ ਬਾਬਾ ਰੋਈਆ, ਰੋਵਣ ਸਗਲ ਵਕਾਰੋ। ਬਾਬਾ ਮੈਨੂੰ ਸੰਬੋਧਨ ਕਰਕੇ, ਹੇ ਭਾਈ, ਇਹ ਲੋਕ ਤਾਂ ਬਸ ਬਲੇਵੇ ਸਮਾਨ ਵਾਸਤੇ ਰੋਂਦੇ ਆ, ਹੁਣ ਮੈਨੂੰ ਕੌਣ ਮਾਇਆ ਲਿਆ ਕੇ ਦਊਗਾ, ਕੌਣ ਸੌਦੇ ਸੂਤ ਲਿਆ ਕੇ ਦੇਊਗਾ। ਇਸ ਲਈ ਇਹਨਾਂ ਦਾ ਸਾਰਾ ਰੋਣਾ ਬਕਾਰੋ ਮੈਨੇ ਝੂਠਾ ਹੈ। ਰੋਵਣ ਸਗਲ ਬਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ। ਕਿ ਜਿੰਨੇ ਵੀ ਇਹ ਸਾਰੇ ਇਹਨਾਂ ਦਾ ਰੋਣਾ ਬਕਾਰੋ, ਬਕਾਰੋ ਝੂਠਾ ਮੂਠਾ ਹੀ ਹੈ ਇਹ ਗਾਫਲ। ਉਹ ਲੈ ਜੀ ਸੰਸਾਰ ਵਿੱਚ ਮਾਇਆ ਵਾਸਤੇ ਰੋ ਰਿਹਾ, ਦਿਨ ਰਾਤ ਪਿੱਟ ਪਟਾਈਆ ਕਰ ਰਿਹਾ। ਚੰਗਾ ਮੰਦਾ ਕੇ ਸੂਝਿਆ ਨਾਹੀਂ, ਇਹ ਤਨ ਏਵੈ ਖੋਵੈ। ਇੱਥੇ ਆਇਆ ਸਭ ਕੁਝ ਜਾਸੀ ਕੂੜ ਕਰੋ ਅਹੰਕਾਰੋ। ਪਾਤਸ਼ਾਹ ਜੀ ਕਿਰਪਾਲਤਾ ਕਰਦੇ ਆ, ਚੰਗਾ ਭਾਲਾ ਮੰਦਾ ਬੁਰਾ ਇਹਨੂੰ ਕਹਿੰਦੇ, ਹੁਣ ਕੁਝ ਦੇਖਦਾ ਹੀ ਨਹੀਂ, ਬਸ ਅੱਖਾਂ ਮੀਟ ਕੇ ਅੰਧਾ ਧੁੰਦ ਤੁਰਿਆ ਜਾਂਦਾ। ਹੁਣ ਗੱਡੀ ਜਾਂਦੇ ਆ, ਜੇ ਅੰਧਾ ਧੁੰਦ ਭਜਾਵਾਂਗੇ ਤਾਂ ਫਿਰ ਐਕਸੀਡੈਂਟ ਹੋਣਗੇ। ਥੋੜ੍ਹੀ ਬਾਕੀ ਪਰ ਜਾਣ ਤੁਰ ਨਹੀਂ ਦੇਣਾ, ਸੜਕ ਦਾ ਤੂੰ ਮਾਲਕ ਹੈ, ਦਰੜ ਦਰੜ ਕੇ ਤੁਰੀ ਜਾਣਾ। ਇਸ ਤਰ੍ਹਾਂ ਅੰਧਾ ਧੁੰਦੇ ਤੁਰਿਆ ਰਿਹਾ ਜਾਂ, ਸਮਝਦਾ ਨਹੀਂ ਭਲਾ ਜਾਂ ਬੁਰਾ। ਇਹ ਜਿਹੜਾ ਅਮੋਲਕ ਸਰੀਰ ਆ, ਪਾਤਸ਼ਾਹ ਕਹਿੰਦੇ ਇਹਨੂੰ ਪਿੱਟ ਪਿੱਟ ਕੇ ਐਵੇਂ ਨਾਸ਼ ਕਰ ਲੈਂਦਾ। ਜਿਹੜਾ ਵੀ ਇੱਥੇ ਸੰਸਾਰ 'ਚ ਆਇਆ, ਸਾਰੇ ਕਿਸੇ ਨੇ ਇੱਕ ਦਿਨ ਵਸ਼ ਮੇਵ ਚਲੇ ਜਾਣਾ। ਇਹ ਝੂਠਾ ਹੰਕਾਰ ਗਾਲੇ ਕਰਦੇ ਆ, ਨਾਨਕ ਰੋਣਾ ਬਾਬਾ ਜਾਣੀਏ ਰੋਵੈ ਲਾਇ ਪਿਆਰੋ। ਪਾਤਸ਼ਾਹ ਕਹਿੰਦੇ ਬਾਬਾ ਭਾਈ, ਅਸਲੀ ਰੋਣਾ ਤਾਂ ਤਾਂ ਜਾਣੀਏ ਜੇ ਨਿਰੰਕਾਰ ਵਿੱਚ ਪਿਆਰ ਲਾਉਣ ਦਾ ਰੋਵੇ, ਯਤਨ ਕਰੇ ਉਹਦੀ ਪ੍ਰਾਪਤੀ ਵਾਸਤੇ ਰੋਵੇ ਕਿ ਮਹਾਰਾ ਮੈਂ ਤੈਨੂੰ ਵਿਛੜ ਗਿਆ, ਕਿਰਪਾ ਕਰੋ ਮੈਨੂੰ ਆਪਣਾ ਮਿਲਾਪ ਚਰਨਾਂ ਦੀ ਪ੍ਰੀਤੀ ਬਖਸ਼ੋ, ਫਿਰ ਤਾਂ ਰੋਣਾ ਸਫਲ ਆ। ਹਾਂਜੀ, ਜਿਵੇਂ ਮਹਾਰਾਜ ਕਹਿੰਦ ਗੁਰੂ ਅੰਗਦ ਸਾਹਿਬ ਕਹਿੰਦੇ ਨਾ ਕਿ ਅਸੀਂ ਕੋਈ ਕੋਈ ਮੰਜਣ ਮਾਣੀ ਇੱਕ ਤੂੰ ਕਿਉਂ ਨਾ ਮਰੀਜਿਆ ਰੋਏ, ਜਾ ਲਗ ਚੇਤਨਾ ਆਵ ਹੀ। ਬੜਾ ਹੰਸ ਮਾਲਾ ਪਹਿਲਾ, ਆਵ ਹੋ ਮਿਲ ਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਇਹ ਸਹੇਲੀ ਆ ਕੇ ਮੈਨੂੰ ਮਿਲੋ, ਅਸੀਂ ਰਲ ਮਿਲ ਕੇ ਸੱਚੇ ਦਾ ਨਾਮ ਲੈਣਾ ਕਰੀਏ। ਰੋਵੈ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ। ਨਿਰੰਕਾਰ ਦੇ ਤਨ ਨਾਲੋਂ ਜਿਹੜਾ ਬਿਰਹਾ ਵਿਛੋੜਾ ਹੋ ਰਿਹਾ ਉਹਨੂੰ ਰੋਣਾ ਕਰੀਏ, ਅਸੀਂ ਮਾਲਕ ਨੂੰ ਵਿਛੜ ਗਏ ਹਾਂ। ਭਾਵ ਉਸ ਵਿਛੋੜੇ ਨੂੰ ਦੂਰ ਕਰਨ ਲਈ ਯਤਨ ਕਰੀਏ, ਹੈਂ ਫਿਰ ਆਪਣੇ ਸਾਹਿਬ ਨੂੰ ਸੰਭਾਲਣਾ ਕਰੀਏ, ਉਹਦੇ ਨਾਮ ਨੂੰ ਚੇਤੇ ਕਰੀਏ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪੇ ਉੱਥੇ ਜਾਣਾ। ਸਾਹਿਬ ਮਾਲਕ ਨੂੰ ਸੰਭਾਲਣਾ ਕਰੀਏ ਔਰ ਉਸ ਰਸਤੇ ਨੂੰ ਨਿਹਾਲੇ ਦੇਖਣਾ ਕਰੀਏ ਜਿੱਥੇ ਦੁਨੀਆ ਤੁਰੀ ਜਾਂਦੀ ਹੈ, ਕਿਉਂ ਸਮੇਂ ਮੁਤਾਬਕ ਅਸੀਂ ਵੀ ਉਸੇ ਰਸਤੇ ਤੁਰ ਜਾਣਾ ਹੈ। ਜਿਸ ਕਾ ਕੀਆ ਤੇ ਨਹੀਂ ਲਿਆ ਹੋਆ ਤੇ ਸੇਗਾ ਭਾਣਾ। ਜਿਸ ਪਰਮੇਸ਼ਰ ਨੇ ਜੀ ਪੈਦਾ ਕੀਤਾ ਉਸੇ ਨੇ ਹੁਣ ਇਹਨੂੰ ਜਨਮ ਦਿੱਤਾ, ਉਸੇ ਨੇ ਇਹਨੂੰ ਰੱਖਿਆ, ਉਸੇ ਨੇ ਇਹਨੂੰ ਮਾਰ ਦਿੱਤਾ। ਉਸੇ ਦਾ ਭਾਣਾ ਹੁਕਮ ਹੁੰਦਾ, ਜੋ ਕੁਝ ਉਹ ਕਰਨਾ ਚਾਹੁੰਦਾ ਉਹ ਕੁਝ ਹੁੰਦਾ ਹੈ। ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ, ਅਸੀਂ ਇਹ ਹੁਕਮ ਕਰਿਆ। ਇਸ ਵਾਸਤੇ ਕਰੇ ਹਾਂ ਜੋ ਉਸ ਪ੍ਰਭੂ ਨੇ ਮੱਥੇ ਦੇ ਲੇਖ ਪਾਉਣਾ ਕੀਤਾ, ਉਹ ਜੀਵ ਦੇ ਅੱਗੇ ਆ ਕੇ ਪ੍ਰਾਪਤ ਹੋ ਜਾਂਦਾ ਹੈ। ਅਸੀਂ ਕਹਿੰਦੇ ਹੋਰ ਕੀ ਹੁਕਮ ਕਰ ਸਕਦੇ ਹਾਂ, ਅਸੀਂ ਕਿ ਹੁਕਮ ਕਰੇ ਹਾਂ, ਕੀ ਹੁਕਮ ਕਰ ਸਕਦੇ ਹਾਂ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। हे प्यारे सखे जनों आओ मिलो रल मिल के परमेश्वर का नाम लेना करिए। मरना मंदा लोग आ के अजे मर जाना ऐसा कोई ये लोगो ये जरा मरना मौत है इन बुरा कह के ना आखो ये बुरी है। जिमें महात्मा जीवित पा तो मरते जे कोई इस तरह का मरना जानना करे उन्होंने मरना भी सफल है। सेवो साहेब समर्थ अपना पंथ से ला गए हुए अपने समर्थ सर्व शक्तिमान परमेश्वर की सेवा करो अगे परलोक का रास्ता तुम सहल सहेला सौखा हो जाएगा। पंथ सहेला जावो तां फल पावो आगे मिले वडाई जो का सिमरन करोगे पहला तो फल पाओगे सौखे रास्ते जाओगे। दूजा अगे परलोक गया तुम मन वडाई मिलेगी भगती रूपी सौखे रास्ते जावो तो ज्ञान फल न पा लोगे अगे परलोक जी तुम जय जयकार वडियाई मिलेगी। भेटिया सिंह जावो सच समावो तां पद लेखा पाई नाम सिमर भेटा दे सिओ सहत जाओगे ना तो सच स्वरूप निरंकार समा जाओगे तां फिर तुहाडियां दे पत जिहड़ी इज्जत लेखे विच पै जाएगी। महली जय पावो खसमे पावो रंग सोरेलिया मन महली वो जगह स्वरूपी जिहड़ी इसत्री है उस रूप जगह नूं पौणा करे तां खसम मालक नूं पा जाऊगी मंजूर हो जाएगी और रंग सिंह प्रेम नाल रली जा मन खुशियां आनंद नूं माणेगी। मरना मंदा लोग आके जे कोई मर जाने इस वास्ते ये दुनिया के लोगो मरने नूं बुरा कह के ना आखो जे कोई जीवित पा तो मरना जानदा गुरम प्यारा उहदा मरना चंगा है। मरण मुनसा सूर्या हक है जो होए मरन परवान उन्हां सूरियां दा सूरवीरां दा मुनसा मनुखां दा मरना हक मैने सच्चा है। जिहड़े परवान परवान नहीं कोई मरदे गुरु की दरगाह च परवान होकर मरदे गुरु के शहीद जड़े हैं भाई साहब भाई मनी सिंह साहब इस तरह भाई मतीदास साहब दयालदास सतीदास गुरु नूं परवान सी ना ये परवान होकर मरदे सूर्य से ही आगे आखी है दर्द है पाव है साची मानो अगे परलोक च वो सूरवीर पुरश कहे जाते हैं जेडे सची सतसंग दरगाह दे विच माण इजत नूं पाउंदे हन। दर गए माण पाव है पत सो जावे आगे दुख ना लागे जेडे सतसंग दरगाह च माण पाउंदे आ वो इजत ना जांदे पर लोग जी उन्हां नूं कोई दुख नहीं हुंदा। इस वास्ते उह सरदार मेहर सिंह ते इराक दे विच सी 1921 दी गल है ते सरकार ने कहा भी कोई तुहानूं असला उसला नहीं मिलना अपना प्रबंध करो सप्लाई टुट गई ते नाल उन्हां दा भतीजा सी जग सिंह कहन लगे भी काका तू हूँ चले जा कि हूँ जिन्ना कोल असला है जंग युद्ध करांगे होर तो कोई हूँ दीदा नहीं सहारा पहले तो आ गया ते कहिंदा भी दसो किथे पंजाब उत्थे किन मैनूं जान लेना मैं चलो देखते किस्मत नूं पहुँच जा लोग कहणगे चाची नूं मरा के आ गया फिर मुड़ गया तो उत्थे फिर चाचा भतीजा जूझ के शहीद हो गया। वो तो हम उस वेले हले जमादार बने से दो मुरबे उन्होंने इनाम मिल गया वह बेचारा सिपाही से हले नवे रिक्रूट भर्ती हुआ उन्होंने तो मिलया ना। सो कहण तो भाव है सूरमे वो आ जड़े हाँ जी अपने प्राणा की बाजी ला देंगे वो सचे दरगाह च मन पाते दरगाह मन पावे पासों जावे आगे दुख ना लगे सत्संग दरगाह मन पाते हैं ये जितना जाते हैं पर लोग भी उन्होंने कोई दुख नहीं लगता है कर एक त्याग है तां फल पावे जे सेवया पाव भाग है। वो हालैंड दे विच एक सिंह आ हुण फिर वर्ल्ड वार विच जिहड़े सिंह शहीद होए आ बुक लिखी है तो वह बुक सानू भी इंग्लिश मिली है तो उहदे विच जिहड़े जिहड़े शहीद आ नाम लिखे आ इन्हां दोहां दा भी नाम है कि उत्थे इन्हां दी यादगार भी इराक विच बनी हुई है। कर एक त्याग है तां फल पावे जे सेवया पाव भाग है जिहड़े एक अकाल पुरख निरंकार नूं ध्यौणा करदे आ उन्हां दा मनुष्य जन्म सफल हो जांदा फल नूं पा लैंदे आ। जिस निरंकार की सेवा करना सारे भाव भाग है डर डुर जन्ने आ दौड़ जांदे कोई भय नहीं रह जांदा ऊंचा नहीं कहना मन में रहना आपे जाना जाणो किसी नूं ऊंचा शब्द की दुख देने वाला शब्द नहीं कहना चाहिए जे कोई कहे तो अपने मन में उन्हें सहन कर लेना सार लेना चाहिए क्योंकि जानने वाला प्रभु आप अंतर्यामी है वो सारा कुछ जानता है ਮਰਮ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਨ। ਪਾਤਸ਼ਾਹ ਕਹਿੰਦੇ ਉਹਨਾਂ ਸੂਰਬੀਰ ਬਹਾਦਰਾਂ ਦਾ ਮਨੁੱਖਾਂ ਦਾ ਮਰਨਾ ਹੱਕ ਸੱਚਾ ਆ ਜਿਹੜੇ ਗੁਰੂ ਦੀ ਦ੍ਰਿਸ਼ਟੀ ਪ੍ਰਵਾਨ ਨੀਕ ਹੋ ਕੇ ਮਰਦੇ ਹਨ। ਜਿਵੇਂ ਜਥੇਦਾਰ ਮਹਾਰਾਜ ਦੇ ਜਰਨੈਲ ਉਦੇ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਅਤੇ ਪਰਿਵਾਰ ਵਿਛੋੜਾ ਜਿੱਥੇ ਉੱਥੇ ਫਿਰ ਜੰਗ ਹੋਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਕ ਵਿੱਚ ਸ਼ਹੀਦੀਆਂ ਦਿੱਤੀਆਂ। ਹਾਂਜੀ, ਅੱਜ ਉਹ ਪ੍ਰਵਾਨ ਆ, ਨਾਨਕ ਇਸ ਨੂੰ ਬਾਬਾ ਰੋਜੇ ਬਾਜੀ ਹੈ ਇਹ ਸੰਸਾਰੋਂ। ਪਾਤਸ਼ਾਹ ਕਹਿੰਦੇ ਬਾਬਾ ਮੈਂ ਨਹੀਂ ਪਾਈ, ਕਿਹਨੂੰ ਰੋਣਾ ਕਰੀਏ। ਇਹ ਸੰਸਾਰ ਤਾਂ ਜਿਵੇਂ ਬਾਜੀਗਰ ਦੀ ਬਾਜੀ ਹੁੰਦੀ ਨਾ ਝੂਠੀ, ਇਸ ਤਰ੍ਹਾਂ ਮਿਥਿਆ ਆ। ਇਹ ਸੰਸਾਰ ਸਾਰਾ ਮਿਥਿਆ ਹੈ। ਕੀਤਾ ਵੇਖਿਆ ਸਾਹਿਬ ਆਪਣਾ ਕੁਦਰ ਕਰੇ ਵਿਚਾਰੋ, ਉਹ ਸਾਹਿਬ ਮਾਲਕ ਪਰਮੇਸ਼ਰ ਆਪਣੇ ਕੀਤੇ ਹੋਏ ਇਸ ਲੀਲਾ ਨੂੰ ਆਪੇ ਦੇਖ ਰਿਹਾ ਔਰ ਆਪਣੀ ਕੁਦਰ ਦੁਆਰਾ ਸਾਰਿਆਂ ਦਾ ਵਿਚਾਰ ਵਗੈਰਾ ਕਰ ਰਿਹਾ ਹੈ। ਕੁਦਰਤ ਵਿਚਾਰੇ ਧਾਰਨ ਧਾਰੇ ਜਿਹਨੇ ਕਿਹਾ ਸੋ ਜਾਣਾ, ਉਹ ਨਿਰੰਕਾਰ ਕੁਦਰਤੀ ਆਪਣੀ ਕੁਦਰਤ ਦੁਆਰਾ ਸਾਰਿਆਂ ਦਾ ਵਿਚਾਰ ਕਰ ਰਿਹਾ, ਆਪੇ ਧਾਰਨ ਮਰਜ਼ਾਦਾ ਵਿੱਚ ਧਾਰਦਾ। ਔਰ ਜਿਸ ਨਿਰੰਕਾਰ ਨੇ ਇਹਨੂੰ ਪੈਦਾ ਕੀਤਾ ਉਹੀ ਦਾ ਸਾਰਾ ਭੇਦ ਜਾਣਦਾ, ਆਪੇ ਵੇਖਿਆ ਆਪੇ ਬੁਝਿਆ ਆਪੇ ਹੁਕਮ ਪਛਾਣ। ਅੱਜ ਕਹਿੰਦੇ ਜੀ ਨੈੱਟ ਬੜੀ ਆ, ਇਸ ਤਰ੍ਹਾਂ ਹੈ ਕਿ ਜਿਹੜੀ ਰੱਬ ਦੀ ਨੈੱਟ ਆ ਉਹਦਾ ਕੋਈ ਅੰਤ ਹਿਸਾਬ ਹੀ ਕੋਈ ਨਹੀਂ। ਹਾਂਜੀ, ਆਪੇ ਵੇਖਿਆ ਆਪੇ ਬੁਝਿਆ ਆਪੇ ਹੁਕਮ ਪਛਾਣ, ਉਹ ਨਿਰੰਕਾਰ ਬ੍ਰਹਮ ਗਿਆਨੀ ਹਾਂਜੀ ਹੋ ਕੇ ਵੇਖ ਰਿਹਾ। ਆਪ ਜੀ ਕਹਿ ਸਰੂਪ ਹੋ ਕੇ ਬੁਝਿਆ, ਬੁਝਦਾ ਪੁੱਛਦਾ ਆ, ਆਪੇ ਭਗਤ ਰੂਪ ਹੋ ਕੇ ਹੁਕਮ ਨੂੰ ਪਛਾਣਦਾ, ਆਪੇ ਸਾਧੂਆਂ ਬੁਝੇ ਪੁੱਛਦਾ, ਆਪ ਸਰੂਪ ਨੂੰ ਵੇਖਦਾ, ਆਪੇ ਉਹਦੇ ਹੁਕਮ ਨੂੰ ਜਗਿਆ ਸਰੂਪ ਹੋ ਕੇ ਪਛਾਣ ਰਿਹਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਆਗਿਆ ਦਾ ਪਾਲਣ ਕੀਤਾ। ਇਸ ਮਹਾਰਾਜ ਨੇ ਆਪਣੀ ਜੋਤ ਕਲਾ ਵਿੱਚ ਰੱਖ ਕੇ ਅਤੇ ਪੰਜ ਪਹਿਨਲੇ ਰੱਖ ਕੇ ਨਮਸਕਾਰ ਚਾਰ ਕੀਤੀ, ਚਾਰ ਪ੍ਰਕਰਮਾਂ ਕੀਤੀਆਂ। ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਤਾ ਗੱਦੀ ਦੇ ਤਿਲਕ ਦੁਆਏ, ਜਿਨ ਕਿਸ ਕੀਆ ਸੋਈ ਜਾਣਾ ਕਾਗਲ ਉੱਪਰ ਪਾਰੋ, ਨਾਨਕ ਇਹਨੂੰ ਬਾਬਾ ਰੂਜੇ ਬਾਜੀ ਹੈ ਉਸ ਸੰਸਾਰੋਂ। ਜਿਹੜੇ ਗੁਰਮੁਖ ਨੇ ਕੋਈ ਜਪ ਤਪ ਕੀਤਾ ਉਸ ਪਰਮਾਤਮਾ ਨੂੰ ਜਾਣਦੇ ਹੈ, ਉਹਨਾਂ ਦਾ ਰੂਪ ਸਰੂਪ ਬੇਅੰਤ ਹੈ, ਰੂਪ ਪਾਰੋ ਪਾਰਾ ਵਰਤੋਂ ਰਹਿਤ ਹੈ। ਪਾਤਸ਼ਾਹ ਕਿਰਪਾ ਕਰਦੇ ਹੈ, ਇਹ ਬਾਬਾ ਇਹ ਭਾਈ ਕਿਹਨੂੰ ਰੋਣਾ ਹੈ, ਇਹ ਸੰਸਾਰ ਤਾਂ ਬਾਜੀਗਰ ਦੀ ਬਾਜੀ ਵਾਂਗੂ ਝੂਠਾ ਮੂਠਾ ਹੈ। ਵਡਾਉਣ ਸਮਹਲਾ ਪਹਿਲਾ, ਦੱਖਣੀ ਦੱਖਣੀ ਚਾਂਦੀ ਚਾਲ ਹੈ। ਦੱਖਣੀ ਇੱਕ ਰਾਗਣੀ ਦੀ ਸਿਆਣਿਆਂ ਨੇ ਕਹੀ ਹੈ, ਸੱਚ ਸਰਨ ਦਾ ਸੱਚਾ ਜਾਣਿਆ ਸੱਚੜਾ ਪਰਬਤਗਾਰੋ, ਉਹ ਸਰਨ ਦਾ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਸੱਚਾ ਹੈ, ਸਾਰਿਆਂ ਦੀ ਪਰਬਤਗਾਰੋ ਪਾਲਣਾ ਕਰਨ ਵਾਲਾ ਵੀ ਹੈ। ਉਹ ਸੱਚੇ ਨੂੰ ਸੱਚਾ ਜਾਣਨਾ ਚਾਹੀਏ, ਜਾਣਨਾ ਕਰੀਏ ਤਾਂ ਉਹ ਸੱਚਾ ਹੈ। ਜਿਹਨ ਆਪੀ ਨੇ ਆਪ ਸਾਜਿਆ ਸੱਚੜਾ ਅਲੱਖ ਪਾਰੋ, ਜਿਸ ਨਿਰੰਕਾਰ ਨੇ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕੀਤਾ ਉਹ ਸੱਚਾ ਨਿਰੰਕਾਰ ਅਲੱਖ ਆ ਅਪਾਰ ਆ। ਦੋਏ ਪੁੱਟ ਜੋੜ ਵਿਛੋੜਿਆ ਗੁਰਬਿੰਦ ਕੋਰਾਂ ਦਾਰੋ, ਧਰਤੀ ਦੇ ਕਾਸ਼ੇ ਦੋ ਪੁੱਟ ਜੁੜੇ ਹੋਏ, ਉਸ ਨਿਰੰਕਾਰ ਨੇ ਇਹਨਾਂ ਨੂੰ ਵਿਛੋੜਨਾ ਵੀ ਕੀਤਾ, ਧਰਤੀ ਨੂੰ ਗਲੀਚਾ ਅਤੇ ਆਕਾਸ਼ ਨੂੰ ਚੰਦੋਆ ਬਣਾ ਦਿੱਤਾ। ਇਹ ਰਚਨਾ ਵਿੱਚ ਸਤਿਗੁਰਾਂ ਤੋਂ ਇਹਨਾਂ ਘੋਰ ਭਿਆਨਕ ਅਗਿਆਨ ਰੂਪੀ ਹਨੇਰਾ ਛਾਇਆ ਹੋਇਆ ਹੈ। ਸੂਰਜ ਚੰਦ ਸਿਰਜਨ ਇਹਨ ਚਲਤ ਵਿਚਾਰੋ, ਸੂਰਜ ਚੰਦਰਮੇ ਦੋ ਦੀਵੇ ਬਣਾਤੇ ਹੈ, ਇੱਕ ਰਾਤ ਦਾ ਪ੍ਰਕਾਸ਼ ਕਿਹਾ ਇੱਕ ਦਿਨ ਦਾ, ਵਿਚਾਰ ਕਰੋ ਉਹ ਦਿਨ ਰਾਤ ਚੱਲਦੇ ਰਹਿੰਦੇ ਆ। ਹੈਂ, ਜਿਨ੍ਹਾਂ ਦੀ ਚਲਤ ਚਾਲ ਤੋਂ ਦਿਨ ਰਾਤ ਦਾ ਸਾਰਾ ਵਿਹਾਰ ਹੋ ਰਿਹਾ ਹੈ। ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹੋ, ਹੇ ਸੱਚੇ ਨਿਰੰਕਾਰ ਤਿੰਨਾਂ ਕਾਲਾਂ 'ਚ ਆਪ ਜੀ ਸੱਚ ਹੋ। ਹੇ ਸੱਚੇ ਹੈਂ ਤੁਸੀਂ ਸੱਚੇ ਸਾਹਿਬ ਹੋ, ਮੈਨੂੰ ਆਪਣਾ ਸੱਚਾ ਜਿਹੜਾ ਪਿਆਰ ਆ ਇਹ ਕਿਰਪਾ ਕਰਕੇ ਬਖਸ਼ ਦੇਣਾ ਕਰੋ ਰਹੋ। ਟੇਕ ਦੀ ਪੰਕਤੀ ਦੁਆਰਾ ਕਿਰਪਾ ਕਰਦੇ ਹਨ, ਤੁਧ ਸਿਰ ਜੀ ਮੇਦਨੀ ਦੁੱਖ ਸੁੱਖ ਦੇ ਬਣਹਾਰੋ, ਨਾਰੀ ਪੁਰਖ ਸਿਰ ਜੈ ਬਿਖ ਮਾਇਆ ਮੋਹ ਪਿਆਰੋ। ਇਹ ਨਿਰੰਕਾਰ ਆਪਣੇ ਮੇਦਨੀ ਇਹ ਸ੍ਰਿਸ਼ਟੀ ਬਣਾਈ ਹੈ, ਇਹ ਕਰਮਾਂ ਦੇ ਮੁਤਾਬਕ ਦੁੱਖ ਸੁੱਖ ਦੇ ਦੇਣ ਵਾਲੇ ਹਾਂ। ਤੁਸੀਂ ਇਹ ਸਿਰ ਪੁਰਸ਼ ਵੀ ਤੁਸੀਂ ਬਣਾਏ ਆ। ਹਾਂਜੀ, ਫਿਰ ਇਹਨਾਂ ਦਾ ਆਪਸ ਵਿੱਚ ਜਿਹੜਾ ਬਹੁ ਮਮਤਾ ਪਾਈ ਹੈ ਪਰਿਵਾਰ ਦੀ, ਔਰ ਬਿਖ ਇਹ ਜ਼ਹਿਰ ਰੂਪੀ ਮਾਇਆ ਵਿੱਚ ਪਿਆਰ ਕੀਤਾ, ਇਹਨਾਂ ਵਿੱਚ ਦੇਸ਼ਾਂ ਦਾ ਪਿਆਰ ਮਾਇਆ ਦਾ ਮੋਹ ਪੈਦਾ ਕਰ ਦਿੱਤਾ ਹੈ। ਖਾਣੀ ਬਾਣੀ ਤੇਰੀ ਆ ਦੇਹ ਜੀ ਆ ਆਧਾਰੋ, ਅੰਡਰ ਜੇਰੇ ਸਿਹਤ ਉਤਪਜ, ਇਹ ਚਾਰ ਖਾਣੀਆਂ ਪਰਾ ਪਸੰਤੀ ਮਧਮਮ ਵੇਖਰੀ, ਇਹ ਚਾਰ ਬਾਣੀ ਇਹ ਵੀ ਤੇਰੀਆਂ ਹੀ ਬਣਾਈਆਂ ਹੋਈਆਂ, ਤੁਸੀਂ ਸਾਰੇ ਜੀਵਾਂ ਨੂੰ ਆਧਾਰੋ। ਮੈਨੇ ਆਸਰਾ ਦੇ ਰਿਹਾ ਹੈ, ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੋ, ਤੁਸੀਂ ਆਪੇ ਆਪਣੀ ਕੁਦਰਤ ਸ਼ਕਤੀ ਦੁਆਰਾ ਇਹ ਸੰਸਾਰ ਸਤਸੰਗ ਪਰਲੋਕ ਤਖਤ ਨੂੰ ਬਣਾਇਆ ਹੋਇਆ। ਆਪ ਜੀ ਸਾਰਿਆਂ ਦੇ ਸੱਚੇ ਨਿਆਂ ਨਿਬੇੜਨ ਵਾਲੇ ਆ। ਇੱਥੇ ਤਾਂ ਹੇਰਾਫੇਰੀ ਵੱਡੀ ਸਿਫਾਰਸ਼ ਚੱਲਦੀ ਹੈ ਨਾ, ਉੱਥੇ ਨਹੀਂ ਚੱਲਦੀ। ਉਹ ਤਾਂ ਸੱਚਾ ਨਿਆਂ ਕਰਦੇ, ਆਵਾ ਗੁਣ ਸਿਰਜਿਆ ਤੂੰ ਤਿਰ ਕਰਨੇ ਹਾਰੋ। ਉਹ ਕਹਿੰਦੇ ਨਾ ਚੇਤੋ ਮਸੰਦ ਸੀ, ਮਸੰਦਾਂ ਦੇ ਵਿਰੁੱਧ ਕਾਫੀ ਸ਼ਿਕਾਇਤਾਂ ਸੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਹੁਣ ਗਾਹਾਂ ਅਸੀਂ ਸਾਰੂਣ ਸਰੂਪ ਕਰਕੇ ਤਾਂ ਆਉਣਾ ਨਹੀਂ, ਗੁਰੂ ਗਾਹਾਂ ਗੱਦੀ ਦੇਣੀ ਹੈ, ਇਹਨਾਂ ਦਾ ਸੁਧਾਰ ਕਰ ਜਾਈਏ, ਇਹ ਸੰਗਤ ਨੂੰ ਗੁੰਮਰਾਹ ਕਰਨਗੇ। ਅਤੇ ਇੱਕ ਸਿੱਖ ਨੇ ਕੋਈ ਮਾਤਾ ਜੀ ਵਾਸਤੇ ਬੜੇ ਹੀਰੇ ਪੰਨੇ ਜੜ ਕੇ ਚੂੜਾ ਤਿਆਰ ਕੀਤਾ ਹਾਥੀ ਦੰਦ। ਉਹ ਕਹਿਣ ਲੱਗਾ ਮੈਂ ਗਿਆ ਗਰੀਬ ਹਾਂ, ਮੁਗਲਾਂ ਦਾ ਰਾਜ, ਕੋਈ ਰਾਹ 'ਚ ਉਹਨੂੰ ਖੋ ਖਾ ਲੈਣ, ਚੇਤੋਂ ਮਸੰਦ ਗਿਆ ਇਹਨੂੰ ਦੇ ਦਿੱਤਾ ਵੀ ਮਹਾਰਾਜ ਨੂੰ ਪਹੁੰਚਾ ਲੈਣਾ। ਕਹਿੰਦਾ ਠੀਕ ਹੈ। ਉਹ ਜਿਹੜੇ ਘਰ ਵਾਲੀ ਨੇ ਦੇਖਿਆ, ਉਹ ਕਹਿੰਦੀ ਇਹ ਤਾਂ ਮੈਨੂੰ ਦੇ, ਮੇਰੇ ਬੂਟਾਂ 'ਚ ਪਾ ਦੇ। ਹੁਣ ਆਪਣੇ ਨੂੰ ਬੂਟਾਂ 'ਚ ਪਾ ਲਿਆ ਅਤੇ ਟਾਈਮ ਲੰਘਦਾ ਗਿਆ। ਕੁਦਰਤੀ ਉਹ ਗੁਰਸਿੱਖ ਚਲੋ ਮਹਾਰਾਜ ਦਰਸ਼ਨ ਕਰੇ ਜੀ, ਦਰਸ਼ਨ ਵਾਸਤੇ ਆ ਗਿਆ ਅਤੇ ਜਿਸ ਵੇਲੇ ਅਸੀਂ ਦੇਖ ਲਿਆ ਇਹਨੂੰ ਹੋਇਆ ਇਹ ਪੋਲ ਨਾ ਖੁੱਲ੍ਹ ਜਾ ਅਤੇ ਜਿਹੜਾ ਆਪਣੇ ਪਹਿਰੇਦਾਰ ਸੀ ਉਹਨੂੰ ਕਹਿਣ ਲੱਗਾ ਆਹ ਜਿਹੜਾ ਸਿੱਖ ਹੈ ਨਾ ਇਹਨੂੰ ਮਹਾਰਾਜ ਕੋਈ ਜਾਣ ਨਹੀਂ ਦੇਣਾ, ਇਹ ਉੱਚੀਆਂ ਨੀਵੀਆਂ ਗੱਲਾਂ ਬਹੁਤ ਕਰਦਾ, ਐਵੇਂ ਮਗਜ ਪਹੁੰਚਾਈ ਕਰਦਾ ਅਤੇ ਮਹਾਰਾਜ ਨੂੰ ਜਾ ਕੇ ਕਲੇਸ਼ ਦਿੰਦਾ ਗੱਲਾਂ ਝੂਠੀਆਂ ਜਿਹੀਆਂ ਕਰਕੇ। ਉਹ ਪਹਿਰੇਦਾਰ ਜਾਣ ਨਾ ਦੇਵੇ, ਉਹ ਬੜਾ ਉਦਾਸ ਹੋਇਆ ਵੀ ਮੇਰੇ ਤੋਂ ਕੀ ਗਲਤੀ ਹੋ ਗਈ, ਮੈਂ ਇਹੋ ਜਿਹੀ ਗਲਤੀ ਕੀਤੀ ਨਹੀਂ, ਜੇ ਹੋਵੇ ਮੈਂ ਮਹਾਰਾਜ ਮਾਫ਼ੀ ਮੰਗ ਲੈਂਦਾ, ਯਾਰਾ ਨਿੰਮੋ ਝੂਣਾ ਜਾਂ ਹੋ ਕੇ ਗੱਡੀ ਦੂਰੋਂ ਮੈਂ ਆਇਆ ਅਤੇ ਉੱਥੇ ਦਰਖਤ ਥੱਲੇ ਬਹਿ ਕੇ ਰੋਈ ਜਾਂਦਾ ਅਤੇ ਸੱਚੇ ਪਾਤਸ਼ਾਹ ਮੇਰੇ ਤੋਂ ਕੀ ਗਲਤੀ ਹੋ ਗਈ ਅਤੇ ਮੈਂ ਐਡੀ ਦੂਰੋਂ ਆਇਆ, ਤੁਹਾਡੇ ਦਰਸ਼ਨ ਹੀ ਨਹੀਂ ਹੋ ਰਹੇ, ਹੁਣ ਤੁਸੀਂ ਅੰਤਰ ਜਾਮੀ ਆ, ਇਹ ਮੈਨੂੰ ਲੰਘਣ ਨਹੀਂ ਦਿੰਦੇ। ਮਹਾਰਾਜ ਜਾਣੀ ਜਾਣ ਇੱਕ ਸਿੱਖ ਨੂੰ ਭੇਜਿਆ, ਫਲਾਣੀ ਜਗ੍ਹਾ ਦਰਖਤ ਥੱਲੇ ਮੇਰਾ ਇੱਕ ਸਿੱਖ ਰੋ ਰਿਹਾ ਬੜਾ ਬਰਾਗ ਵਿੱਚ, ਗਰੀਬ ਸਿੱਖਿਆ ਲੈ ਕੇ ਆਓ। ਉਹ ਗਏ, ਉਹਨੂੰ ਚਾਹ ਚੜ੍ਹ ਗਿਆ, ਆ ਗਿਆ ਮੇਲੇ ਆ ਗਿਆ ਅਤੇ ਮਹਾਰਾਜ ਕਹਿੰਦੇ ਵੀ ਪ੍ਰੇਮੀਆਂ ਤੂੰ ਭੇਟਾ ਨਹੀਂ ਲਿਆ, ਭੇਟਾ ਭਾਵੇਂ ਪਤਰੰਗ ਪੁਸ਼ਪ ਫਲੰਗ ਤੋਂ ਜੋ ਮੈਂ ਭਗਤਿਆ ਪ੍ਰਜਾਸ਼ਿਆਤੀ ਫਲ ਹੋਵੇ ਫੁੱਲ ਹੋਵੇ, ਗਰੀਬ ਹੋਵੇ ਪਾਣੀ ਵੀ ਦੇ ਦਿਆ, ਉਹ ਵੀ ਭੇਟਾ ਅਸੀਂ ਪ੍ਰਵਾਨ ਕਰਦੇ ਹਾਂ। ਉਹ ਭੇਟਾ ਨਹੀਂ ਲਿਆ, ਕਹਿੰਦੇ ਮਹਾਰਾਜ ਭੇਟ ਤਾਂ ਮੈਂ ਪਹੁੰਚਾ ਦਿੱਤੀ ਪਹਿਲਾਂ। ਕਹਿੰਦੇ ਕਿਹਦੇ? ਕਹਿੰਦੇ ਚੇਤੋਂ ਮਸੰਦ ਕੋਈ ਇਸ ਤਰ੍ਹਾਂ ਮਾਤਾ ਜੀ ਵਾਸਤੇ ਚੂੜਾ ਭੇਜਿਆ ਸੀ। ਮਹਾਰਾਜ ਕਹਿੰਦੇ ਸਾਨੂੰ ਤਾਂ ਮਿਲੀ ਨਹੀਂ। ਚੇਤੋਂ ਨੂੰ ਬੁਲਾ ਲਿਆ, ਗੇਲੇ ਬੁਲਾਇਆ, ਕਹਿੰਦਾ ਜੀ ਇਹ ਝੂਠ ਬੋਲਦਾ, ਮੈਂ ਤੈਨੂੰ ਕਦੇ ਦੇਖਿਆ ਹੀ ਨਹੀਂ, ਐਵੇਂ ਮੇਰਾ ਨਾਂ ਲਈ ਜਾਂਦਾ, ਅਤੇ ਅਸੀਂ ਤਾਂ ਭੇਟਾ ਤੁਹਾਡੇ ਹਾਜ਼ਰ ਕਰਦੇ ਹਾਂ ਅਤੇ ਨਹੀਂ ਖਜ਼ਾਨੇ ਪਾ ਦੇ ਦੀ ਹੈ ਜੋ ਵੀ ਸਿੱਖ ਦਿੰਦੇ ਆ। ਹਾਂਜੀ ਮਹਾਰਾਜ ਕਹਿੰਦੇ ਵੀ ਤੂੰ ਇਸ ਤਰ੍ਹਾਂ ਚੋਰ ਚਾਤਰ ਨਾ ਬਣ, ਸੱਚ ਦੇ ਦੇ। ਪਰ ਨਹੀਂ, ਕਹਿੰਦੇ ਤੁਸੀਂ ਹੁਣ ਹਾਂਜੀ ਹਾਲੇ ਤੁਹਾਡੀ ਬਾਲ ਅਵਸਥਾ ਆ, ਸਾਡੀ ਬੁੱਢਿਆਂ ਦੀ ਕਿੰਨੇ ਚਿਰ ਤੋਂ ਅਸੀਂ ਸੇਵਾ ਕਰਦੇ ਆਏ ਹਾਂ, ਸਭਾ ਸਾਡੀ ਬੇਇੱਜ਼ਤੀ ਕਰਦੇ ਹਾਂ। ਹਾਂਜੀ ਮਹਾਰਾਜ ਕਹਿੰਦੇ ਅੱਛਾ, ਅਤੇ ਹੁਣ ਤੁਹਾਨੂੰ ਬਾਲਕ ਬਣ ਕੇ ਦਿਖਾਉਂਦੇ ਹਾਂ। ਅਤੇ ਚਾਰ ਸਿੱਖ ਭੇਜੇ ਅਤੇ ਜਾਓ ਚੁਬਾਰੇ 'ਚ, ਇਹ ਖਿੜਕੀ ਹੈ, ਇਹ ਕੁੰਡੀ ਲੱਗੀ ਜਾਂਦੀ, ਉਹਦੇ ਵਿੱਚ ਰੱਖਿਆ, ਉਹ ਕੱਢ ਲਿਓ। ਉਸੇ ਅੱਗੇ ਕੱਢ ਕੇ ਲੈ, ਕਹਿੰਦੇ ਆ ਦੇ, ਹੈਂ ਹੁਣ ਧਰਤੀ ਵੇਲਣਾ ਦੇ। ਅਤੇ ਮਹਾਰਾਜ ਕਹਿੰਦੇ ਤੁਸੀਂ ਮੇਰੀਆਂ ਸੰਗਤਾਂ ਨੂੰ ਇਸ ਤਰ੍ਹਾਂ ਗਮਰਾਹ ਕਰਦੇ, ਝੂਠ ਬੋਲਦੇ। ਮਹਾਰਾਜ ਨੇ ਫਿਰ ਕਿਹਾ ਵੀ ਐਂ ਕਰੋ, ਕੜਾਹੀ 'ਚ ਪਾਣੀ ਗੁੜ ਪਾ ਕੇ ਕਾਢੋ। ਉਹ ਫਿਰ ਕੜ 'ਚ ਪਾ ਪਾ ਕੇ ਅਤੇ ਇਹਨੂੰ ਫਿਰ ਸਜ਼ਾ ਦਿੱਤੀ। ਇਸ ਪ੍ਰਕਾਰ ਫਿਰ ਮਸੰਦਾਂ ਦੀ ਸਦਾਈ ਕੀਤੀ ਕਿ ਮੇਰੀ ਸੰਗਤ ਨੂੰ ਖਰਾਬ ਕਰਦੇ। ਉਹ ਸੱਚੜਾ ਆ, ਪਰਵਤਗਾਰ ਆ, ਸੱਚਾ ਨਿਆਂ ਨਿਬੇੜਨ ਵਾਲਾ ਹੈ। ਇੱਥੇ ਦੁਨੀਆਂ ਦੀਆਂ ਜਿਹੜੀਆਂ ਕਚਹਿਰੀਆਂ ਅਦਾਲਤਾਂ ਇੱਥੇ ਤਾਂ ਝੂਠ ਵੱਡੀਆਂ ਸਿਫਾਰਸ਼ ਚੱਲਦੇ ਆ, ਉੱਥੇ ਸੱਚ ਚੱਲਦਾ ਹੈ। ਆਵਾਗਮਨ ਸਿਰਜਿਆ ਤੂੰ ਥਿਰ ਕਰਨੇ ਹਾਰੋ, ਇਹ ਨਾਨਕਾ ਤੁਸੀਂ ਆਵਾਗਮਨ ਰੂਪੀ ਸੰਸਾਰ ਆਉਣ ਜਾਣ ਵਾਲਾ ਆਪੇ ਬਣਾਇਆ, ਇਹ ਕਰਨ ਹਾਰ ਨਿਰੰਕਾਰ ਪਰਮੇਸ਼ਰ ਇੱਕ ਆਪ ਹੀ ਸਥਿਰ ਰਹਿਣ ਵਾਲੇ ਹੋ, ਬਾਕੀ ਸਭ ਚਲਾਏ ਮਨ। ਇਹ ਸਾਰੇ ਜੀਵਾਂ ਦਾ ਆਉਣਾ ਜਾਣਾ ਤੁਸੀਂ ਬਣਾਇਆ ਔਰ ਤੁਸੀਂ ਆਪ ਹੀ ਇਸ ਜੀਵ ਨੂੰ ਥਿਰ ਅਚਲ ਕਰਨ ਵਾਲੇ ਹਾਂ ਬ੍ਰਹਮ ਗਿਆਨ ਦੇ ਕੇ, ਨਹੀਂ ਤਾਂ ਇਸ ਤਰ੍ਹਾਂ ਜੰਮਣ ਮਰਨ ਤੁਰੇ ਫਿਰਦੇ ਹਨ। ਜੰਮਣ ਮਰਨ ਆਏ ਗਿਆ ਬਧਕ ਜੀਵ ਵਿਕਾਰੋਂ, ਇਹ ਜੀਵਾਂ ਅਤੇ ਜੰਮਣਾ ਅਤੇ ਮਰਨਾ ਆ ਕੇ ਕਦੀ ਜੰਮ ਪਿਆ ਅਤੇ ਕਦੀ ਮਰ ਗਿਆ। ਵਿਜੇ ਵਿਕਾਰਾਂ ਜੀਵ ਦਾ ਬਧਕ ਇਹਨਾਂ 'ਚ ਜੀਵਨ ਨਾਸ ਕਰ ਰਿਹਾ ਨਸ਼ਿਆਂ ਵਿੱਚ। ਇਹ ਜੀਵ ਵਿਕਾਰਾਂ ਕਰਕੇ ਵਧਕ ਹਿੰਸਕ ਹੋ ਰਹੇ, ਇੱਕ ਦੂਜੇ ਦਾ ਘਾਤ ਵੀ, ਅਤੇ ਇਸ ਤਰ੍ਹਾਂ ਲੋਭ ਵਾਸਤੇ ਕੀ ਕੁਛ ਕਰ ਰਹੇ। ਭੂਡੜੇ ਨਾਮ ਵਸਾਰਿਆ ਬੂਡੜੇ ਕਿਆ ਤਿਸ ਚਾਰੋਂ, ਇਹ ਭੂਡੜੇ ਭੈੜੇ ਜੀਵ ਨੇ। ਨਿਰੰਕਾਰ ਦਾ ਨਾਮ ਭੁਲਾਤਾ, ਉਸ ਬੂਡੜੇ ਡੁੱਬੇ ਹੋਏ ਦਾ ਕੀ ਚਾਰਾ ਚੱਲ ਸਕਦੇ, ਤਾਂ ਆਪੇ ਡੁੱਬ ਰਿਹਾ ਆਪਣੇ ਕਰਮਾਂ ਨਾਲ ਹੀ। ਗੁਣ ਛੋੜ ਦੇਖ ਲੱਦਿਆ ਅਵਗੁਣ ਕਾ ਬਣਜਾਰੂ, ਇਨ ਪਵਿੱਤਰ ਗੁਣਾਂ ਨੂੰ ਛੱਡਤਾ, ਦੇਖ ਜ਼ਹਿਰ ਰੂਪੀ ਪਾਪਾਂ ਦੇ ਭਾਰ ਲੱਦ ਲਾਇਆ, ਔਰ ਔਗਣਾਂ ਦਾ ਬਣਜਾਰੂ ਗਾਹਕ ਹੋ ਰਿਹਾ। ਉਹਦੀ ਖਰੀਦਦਾਰੀ, ਔਗਣਾਂ ਦੀ ਖਰੀਦਦਾਰੀ ਕਰ ਰਿਹਾ। ਸਦੜਿਆ ਇਹ ਤਿੰਨ ਜਾਣੀਆਂ ਹੁਕਮ ਸਜੇ ਕਰਤਾਰੋ। ਅੱਜ ਕੱਲ੍ਹ ਕਹਿੰਦੇ ਮਹਾਰਾਜ ਜਿਹੜੇ ਪਾਪ ਕਰਦੇ ਉਹ ਵੱਧਦੇ ਆ, ਚੰਗੇ ਪਾਸੇ ਚੱਲਦੇ ਘੱਟ ਰਹੇ। ਐਸਾ ਨਹੀਂ, ਮਹਾਂਪੁਰਖ ਪ੍ਰਸ਼ਨ ਕੀਤਾ, ਉਹਨੇ ਇੱਕ ਸਰੋਵਰ ਬਣਾਇਆ, ਪਹਿਲਾਂ ਗੋਡੇ ਗੋਡੇ ਪਾਣੀ ਇਹਦੇ 'ਚ ਵੜੋ, ਹੈ ਤਾਂ ਵੀ ਕਹਿੰਦੇ ਨਹੀਂ ਲੱਖ ਲੱਖ ਠੀਕ ਆ। ਜਿਹੜੇ ਗਾਲ ਕਹਿੰਦੇ ਮਹਾਰਾਜ ਹੁਣ ਤਾਂ ਡੁੱਬਦੇ ਹਾਂ, ਕਹਿੰਦੇ ਪਾਪ ਜਿੰਨਾ ਚਿਰ ਗਲ ਗਲ ਨਹੀਂ ਪਹੁੰਚਦਾ ਉਨਾ ਚਿਰ ਤਾਂ ਹੈ, ਜਿਹੜੇ ਗਲ ਗਲ ਤੱਕ ਆਉਂਦਾ ਫਿਰ ਡੋਬ ਦਿੰਦਾ ਇਹ। ਸਦੜੇ ਆਏ ਤਿੰਨ ਜਾਣੀਆਂ ਹੁਕਮ ਸੱਚੇ ਕਰਤਾਰੋ, ਜੇ ਸਮੇਂ ਸੱਚੇ ਕਰਤਾਰ ਨਿਰੰਕਾਰ ਦੇ ਹੁਕਮ 'ਚ ਉਹਨਾਂ ਜਾਣੀਆਂ ਪਿਆਰੇ ਜਿਹੜੇ ਜੀਵ ਆ ਉਹਨਾਂ ਨੂੰ ਸਦੜੇ ਸੱਦੇ ਆ ਗਏ। ਨਾਰੀ ਪੁਰਖ ਚੁਣਿਆ ਵਿਛੜਿਆ ਮਿਲਣ ਹਾਰੋਂ, ਚਾਹੇ ਇਸਤਰੀ ਆ ਪੁਰਸ਼, ਪਤੀ ਪਤਨੀ ਉਹਨਾਂ ਦਾ ਵੀ ਵਿਛੋੜਾ ਹੋ ਜਾਂਦਾ, ਅਥਵਾ ਇਸਤਰੀ ਨਾਲੋਂ ਪੁਰਸ਼ ਦਾ, ਪੁਰਸ਼ ਨਾਲੋਂ ਇਸਤਰੀ ਦਾ ਵਿਛੋੜਾ ਹੋ ਜਾਂਦਾ। ਜਿਹਨੂੰ ਕਹਿੰਦੇ ਸੀ ਇੱਕ ਦੂਜੇ ਦੇ ਜੀਵਨ ਸਾਥੀ ਆ, ਜੀਵਨ ਸਾਥਣ ਆ, ਵਿਛੋੜਾ ਹੋ ਗਿਆ। ਫਿਰ ਵਿਛੜਿਆਂ ਨੂੰ ਮਿਲਣ ਵਾਲਾ ਕੌਣ ਹੈ? ਰੂਪ ਨਾ ਜਾਣੇ ਸੋਹਣੀ ਹੈ ਹੁਕਮ ਦੀ ਸਰਕਾਰੋਂ, ਜਿਹਨਾਂ ਸਿਰ 'ਤੇ ਪਰਮੇਸ਼ਰ ਦੇ ਹੁਕਮ ਦੀ ਕਾਰ ਬੱਧੀ ਹੋਈ ਹੈ, ਉਹ ਜਮਦੂਤ ਸੋਹਣੀ ਹੈ, ਸੋਹਣੇ ਸੁੰਦਰ ਅਤੇ ਕੁਸੁੰਦਰ ਰੂਪ ਨੂੰ ਨਹੀਂ ਜਾਣਦੇ, ਲਿਹਾਜ਼ ਨਹੀਂ ਕਰਦੇ। ਬਾਲਕ ਬਿਰਧ ਨਾ ਜਾਣਨੀ ਤੋੜਨ ਹਿੱਤ ਪਿਆਰੋਂ, ਬਾਲਕ ਹੈ ਜਾਂ ਬੁੱਢਾ ਇਸ ਗੱਲ ਨੂੰ ਨਹੀਂ ਜਾਣਦੇ, ਉਹਨਾਂ ਦਾ ਪਿਆਰ ਦੇ ਤੋੜਨ ਵਿੱਚ ਹੇਤ ਪ੍ਰੇਮ ਹੈ। ਉਹ ਨਹੀਂ ਦੇਖਦੇ ਕਿ ਮਾਂ ਦਾ ਕਿੰਨਾ ਪਿਆਰਾ ਹੈ, ਹਾਲੇ ਦੁੱਧ ਜੁੰਘਦਾ, ਜਦੋਂ ਹੁਕਮ ਆ ਜਾਂਦਾ ਉਦੋਂ ਲੈ ਤੁਰਦੇ। ਨੌਂਦਲ ਠਾਕ ਕੇ ਹੁਕਮ ਸੱਚੇ ਹੰਸ ਗਿਆ ਗਹਿਣਾਰੇ, ਸੱਚੇ ਨਾਂਗਰ ਦੇ ਹੁਕਮ, ਸਰੀਰ ਦੇ ਜਿਹੜੇ ਨੌਂ ਗੋਲਕਾਂ ਰੂਪੀ ਨੌਂ ਦਰਵਾਜ਼ੇ ਨਾ, ਇਹ ਠਾਕੇ ਫਿਰ ਤਾਂ ਬੰਦ ਹੋ ਗਿਆ। ਇਹ ਜਿਹੜਾ ਹੰਸ ਜੀਵ ਸੀ ਗਹਿਣਾਰੇ, ਆਕਾਸ਼ ਰਸਤੇ ਚਲੇ ਗਿਆ। ਉਹ ਦੇਖਦੇ ਰਹਿ ਗਿਆ, ਕਹਿੰਦੇ ਉਹ ਸਾਇੰਸਦਾਨਾਂ ਨੇ ਸਮੁੰਦਰ ਦੇ ਕਿਨਾਰੇ ਜਿੱਥੇ ਐਟਮੋਸਫੀਅਰ ਹੀ ਖੋਜਿਆ ਸੀ ਨਾ, ਸ਼ੀਸ਼ ਮਹਿਲ ਬਣਾਇਆ, ਮਰਨ ਵਾਲਾ ਅੰਦਰ ਆ, ਉਹਦੇ ਜਾਲ ਤਣ 'ਤੇ ਸਟੇਨਾਂ ਬਰੇਨਾਂ ਬੀੜਤੀਆਂ, ਅਤੇ ਦੇਖੀਏ ਕੌਣ ਇਹਨੂੰ ਲੈ ਕੇ ਜਾਂਦਾ ਅੰਦਰ। ਆਪਣੇ ਐਕਸਰੇ ਮਸ਼ੀਨਾਂ ਲਾਤੀਆਂ ਅਤੇ ਫੋਟੋ ਖਿੱਚਣੀ, ਅਤੇ ਜਦੋਂ ਸਮਾਂ ਪੂਰਾ ਹੋ ਗਿਆ ਅਤੇ ਉਹ ਜੀਵ ਨਿਕਲ ਗਿਆ। ਇਹਨਾਂ ਦਾ ਸਾਰਾ ਅਡੰਬਰ ਕੀਤਾ ਉੱਥੇ ਧਰਿਆ ਧਰਿਆ ਰਹਿ ਗਿਆ। ਸਾਤਨ ਛੁੱਟੀ ਮੁੱਠੀ ਝੂਠ ਬਿੱਧਣੀਆਂ, ਮਿਰਤ ਕੜਾ ਅੰਗਨੜੇ ਵਾਰੇ ਜਿਹਨਾਂ ਦਾ ਕਹਿੰਦੇ ਪਤੀ ਮਰ ਗਿਆ, ਸਾਤਨ ਉਹ ਇਸਤਰੀ ਅੰਗਨੜੇ ਵਿਹੜੇ ਦੇ ਅੰਗਣਾ ਵਿਹੜੇ ਦਾ ਹੁੰਦਾ, ਵਿਹੜੇ ਦੇ ਬਾਰੇ ਦਰਵਾਜ਼ੇ ਉੱਤੇ ਆਪਣੇ ਘਰ ਨੂੰ ਮਰਿਆ ਦੇਖ ਕੇ ਛੁੱਟੀ ਛੁੱਟੜ ਹੋਈ ਹੈ, ਔਰ ਝੂਠੇ ਸੰਸਾਰ 'ਚ ਵਿੱਧਣੀਆਂ ਦੁੱਖ ਦੇ ਸਹਿਤ ਕਥਨ ਕਰਦੀ ਕਿ ਅੱਜ ਮੈਂ ਮੁੱਠੀ ਗਈ, ਲੁੱਟੀ ਗਈ, ਪੁੱਟੀ ਗਈ, ਮੇਰੇ ਸਿਰ ਦਾ ਸਾਈਨ ਚਲੇ ਗਿਆ, ਦਹਾਥੜੇ ਮਾਰ ਮਾਰ ਪਿੱਟ ਰਹੀ ਹੈ, ਸੁਰਤ ਮੁਈ ਮਰ ਮਾਈਏ ਮਹਿਲ ਨੂੰ ਨੀਂਦਰ ਵਾਰੇ, ਕਿ ਮਾਈਏ ਮੈਨੇ ਮਾਈ ਮਰ ਮੌਤ ਨੇ ਕਹਿੰਦੀ ਮੇਰੀ ਸੁਰਤ ਮਾਰ ਦਿੱਤੀ ਆ। ਇਸ ਤਰ੍ਹਾਂ ਕਹਿ ਕੇ ਮਹਿਲ ਇਸਤਰੀ ਦਰਬਾਰੇ ਘਰ ਦੇ ਬੂਹੇ ਉੱਪਰ ਬੈਠੀ ਹੋਈ ਰੁੰਨੀ ਰੋਂਦੀ ਹੈ। ਰੋਵੋ ਕੰਧ ਮਿਹੇਲਿਓ ਸੱਚੇ ਗੁਣ ਸਾਰੇ, ਇਹ ਮਿਹੇਲਿਓ ਇਸਤਰੀਓ ਸੱਚੇ ਕੰਧ ਕੌਣ ਆ? ਨਿਰੰਕਾਰ ਪਰਮੇਸ਼ਰ, ਉਹਦੇ ਸ਼ੁਭ ਗੁਣਾਂ ਦੇ ਸਾਰੇ ਸੰਭਾਲਣਾ ਵਿੱਚ ਰੋਣਾ ਕਰੋ, ਯਤਨ ਕਰੋ, ਮਾਲਕ ਦੇ ਪਿਆਰ ਵਿੱਚ ਰੋਵੋ। ਜਦ ਮਲ ਜਾਨੀ ਨਾ ਹਵਾਲਿਆ ਕੱਪੜ ਪਾਟਣ ਬਾਰੇ, ਜਾਨੀ ਪਿਆਰੇ ਨੂੰ ਮਲ ਮਲ ਕੇ ਵੇ ਪਾਣੀ ਨਾਲ ਨਲਾ ਦਿੱਤਾ, ਇਸ਼ਨਾਨ ਕਰਾਤਾ, ਔਰ ਕੱਪੜ ਪਾਟਣ ਬਾਰੇ ਫਿਰ ਫੱਟ ਦਾ ਬਵਾਨ ਤਿਆਰ ਕਰ ਲਿਆ, ਪੱਟ ਦੇ ਕੱਪੜਿਆਂ ਦੇ ਅੰਬਾਰ ਲੱਗ ਗਏ। ਅੱਜ ਸਹੁਰਿਆਂ ਵੱਲੋਂ ਆਏ ਹੈ, ਆ ਫਲਾਨੇ ਵੱਲੋਂ ਆਏ ਹੈ, ਪੰਡਾਂ ਦੀਆਂ ਪੰਡਾਂ ਆ ਜਾਣੀਆਂ। ਕੱਪੜ ਪਾਟਣ ਬਾਰੇ ਦਾ ਅਰਥ ਫੱਟ ਦਾ ਬਵਾਨ, ਪਰੰਪਰ ਤੋਂ ਇਹ ਸੰਪਰਦਾ ਦੇ ਇਹ ਸੰਕੇਤੀ ਇਸ ਤਰ੍ਹਾਂ ਨਿਯਮ ਦੇ ਮੁਤਾਬਕ ਹੈਂਜੀ ਮਹਾਂਪੁਰਖਾਂ ਨੇ ਇਸ ਤਰ੍ਹਾਂ ਹੀ ਲਿਖਿਆ ਹੈ। ਇਸ ਵਾਸਤੇ ਫਿਰ ਕਹਿੰਦੇ ਅੰਬਾਰ ਲੱਗ ਗਿਆ। ਆ ਹੁਣ ਦੇਖਦੇ ਹਾਂ ਨਾ, ਲੋਈਆਂ ਬੜੀਆਂ ਚੜ੍ਹਦੀਆਂ, ਚਾਦਰਾਂ ਚੜ੍ਹਦੀਆਂ, ਹੈਂ ਬੜੇ ਦਿਸ਼ਾਲੇ ਚੜ੍ਹਦੇ ਆ, ਵਾਜੇ ਵਜੇ ਸੱਚੀ ਬਾਣੀਆਂ, ਪੰਚ ਮੋਏ ਮਨ ਮਾਰੇ, परमेश्वर का नाम सत्या, निरंकार का नाम सत्या। इस तरह सच्ची बाणी के बाजे उन्होंने आले दुआले बज रहे हैं। जिन्हों के मन मारे हुए हैं वो पांच साल संबंधी मोए दुखी हुए हैं। मोए पुरखों के पांच संबंधी कहड़े होंगे नेड़े दे। एक माँ हो गई, पे हो गया, भैन हो गया, पुत होया तो इस्त्री हो गई। मन के मोह के मारे हुए दुखी हो रहे हैं। जिस वेले मन के मारे भी मरिया, पांच ज्ञान इंद्रिय भी मोए, ये भी दुखी हो जाते। जानी विछुनड़े मेरा मरण भया, त्रिग जीवन संसारे। फिर स्त्री ये गल कह रही है, जानी प्यारे पति के बिछण करके मेरा मरना हो गया। कहते मैं तो मरिया ना भी भैड़ी हूँ, पति तो बिना संसार मेरे जीवन तरका रहा लानत है। कहते कादा जीना, अगे कई सतियां हो जाए सी, जीवत मरे सो जानी है, फिर सचड़े हित प्यारे। कहते असली मरना तो उन्होंने जानना करो, जेडे जीवत पा हंकार वालों मरते हैं और सच्चे पीरी विच हित प्यार करते हैं। तुसी रोग हो रोगन आई हो, झूठ मुठी संसारे, ये झूठे संसार तुसी मुठी में ठगियां गई हो। तुसी रोण वास्ते आईया हो, इस करके पिट पिट के रोना करो। हम मुठड़ी धंधे धावनी है, फिर छोटी अड़ी बिदन कारे। होमे दियाँ मुठड़ी मैंने ठगियां हुई, ठगियां पीरी ने छड़ता, वह मालक छड़ के चले गया। पति तो फिर छुटड़ हो के बिदन कारे, दुखदाई धंधे में धावनियाँ, दिन रात भजिया फिर घर घर कंध मेहेलिया, रूड़ा हित प्यारे। मेहेलिया मैंने हूँ अंतरी भी अर्थ कर रहे, जिस रूपी स्त्री के घर घर बच्च जड़े पति परमात्मा निरंकार आदे जिन्होंने हित प्यार किया, पातशाह कहते रूड़े, वो असल च सुंदर सुरूप वाली हैं, जिन्होंने दरगाह के मान सन्मान मिलता है। मैं फिर सच सलाहना हूँ, रहस्य अड़ी नाम पतारे। कहते मैं तो सच्चे पीरी मालक न सलाहना किया, पतारे पति के नाम न जप के निरंकार के नाम हूँ रहस्य अड़ी। कहते मैं तो आनंद दे सहत हो गई हाँ, गुर मिले बेस पलटिया, सातन सा श्रीगारो। जिस जगह सुरूपी स्त्री का पातशाह कहते सतगुरां नाल मिलने करके वेस सुभा बदल गया ना सातन, वो फिर स्त्री के सारे जप तप रूपी जेडे शिंगार आ, पातशाह कहते सच मैंने सफले हो गए। जिस वेले पूरिया सतगुरां मिल के सच्चे साधना का शिंगार किया, तम वेस ये जरा भेस सी ये सुभा भी बदल लिया है। आवो मिलो सहेली हो, सिमरो सिरजनहारो, हे प्यारी हो सखी हो सहेली हो, आओ मिलना करो और सच्चा जरा सिरजनहार निरंकार है उदे नाम का सिमरन करो। बैयर नाम सुहागणी सच सवारन हारो, इत सौकड़ भी है होड़ा, ये मीडियम वाच बुला वो बैयर इस स्त्री का नाम सुहागण है, जिदे सवारन आला सच्चा निरंकार आप है। गावो गीतन बिरहड़ा नानक ब्रह्म विचारो, पातशाह जी कृपा कर दे उस प्रभु दे गीत गाओ, ऐसा कथन कर दे उदे जस नूं गाओ और ब्रह्म दा विचार करो, तां फिर बिरहड़ा ते पातशाह कहिंदे विछोड़ा नहीं होएगा, फिर विछोड़ा नहीं होएगा। बडांस महला पहला, जिन जग सिर समाया सो साहिब कुदरत जान होगा, जिस निरंकार ने संसार नूं सिरजिया आपे ही समाया इन्हें लै किया, फिर आप ही दे समा रहा वो साहिब कुदर द्वारा जाने जाता। हाँ जी, इस वास्ते पातशाह कृपा करके अगे समझा रहे हैं। सो इस करके जड़ा निरंकार नूं पाउंदा ओह कुछ हुंदा है, उहदी कृपा तो बिना तो कुछ हुंदा नहीं। इस वास्ते जड़ा हुंदा उहदी मेहर नाल हुंदा है। सचड़ा दूर ना भालिया, घट घट शब्द पछाण होगा, वो सच्चे नूं दूर ना जाणो। उस शब्द ब्रह्म निरंकार नूं घटा घटा विच पातशाह कहिंदे पछाणना करो। सच शब्द पछाणो दूर ना जाणो, जिन ही रचना रची, जिस निरंकार ने रचना रची है ना वो सच नूं दूर करके ना जाणो, सगों वो सच्चे ब्रह्म निरंकार नूं अपने हिरदे विच पछाणना करो। नाम त्याए तां सुख पाए, बिन आवे पिड़काची, ये जीव जे तां नाम नूं त्यावे पातशाह कहिंदे फिर सुख पाउंदा आ। नाम सिमरन तो बिना ये मनुष्या देह रूपी हाँ जी पेड़ जड़ी बाजी है, पातशाह कहिंदे बाजी जड़ी कच्ची है। जिन थापी विद जाने सोई क्या को कहे बखाणो, जिस निरंकार ने सृष्टि हाँ जी ये स्थापना की है ਇਹਦੀ ਦੀਦੀ ਨੂੰ ਉਹ ਜਾਣਦਾ ਕਿ ਮੈਂ ਕਿਵੇਂ ਥਾਪੀ ਹੈ। ਹੋਰ ਕੋਈ ਕੀ ਕਹਿ ਕੇ ਕਥਨ ਕਰਕੇ ਦੱਸ ਸਕਦਾ? ਨਹੀਂ ਤਾਂ ਆਪੋ ਆਪਣੀ ਅਕਲ ਦੇ ਘੋੜੇ ਦੜਾਉਂਦੇ ਆ, ਪਰ ਉਹਦੀ ਲੀਲਾ ਨੂੰ ਆਪੇ ਜਾਣਦਾ। ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪ੍ਰਵਾਨ, ਜਿਸ ਨੇ ਸੰਸਾਰ ਨੂੰ ਥਾਪ ਬਣਾਇਆ ਉਸੇ ਨੇ ਮੋਹ ਰੂਪੀ ਜਾਲ ਨੂੰ ਬਤਾਇਆ ਮੈਨੇ ਫੇਰਿਆ ਹੈ। ਉਹ ਨਿਰੰਕਾਰ ਮਾਲਕ ਪ੍ਰਵਾਨ ਨਹੀਂ ਕਿਹਾ, ਉਹ ਸਾਹਿਬ ਨੂੰ ਪ੍ਰਵਾਨੋ ਮੈਨੇ ਪਛਾਣੂ। ਬਾਬਾ ਆਇਆ ਹੈ ਉੱਠ ਚੜ੍ਹਨਾ, ਅੱਧ ਪੰਧਰ ਹੈ ਸੰਸਾਰ ਹੋਗਾ। ਬਾਬਾ ਮੈਨੇ ਭਾਈ ਜਿਹੜਾ ਵੀ ਸੰਸਾਰ 'ਚ ਆਇਆ ਇੱਕ ਦਿਨ ਉੱਠ ਕੇ ਚਲੇ ਜਾਣਾ, ਕਿਉਂਕਿ ਸੰਸਾਰ ਅੱਧ ਪੰਧ ਹੈ, ਅੱਧ ਬਾਟੇ ਜਨਮ ਮਰਨ ਵਾਲਾ ਆ। ਅੱਧ ਪੰਧ ਹੈ ਮੁਸਾਫਰ ਖਾਨਾ, ਵਿਚੇ ਛੱਡ ਕੇ ਤੁਰ ਜਾਂਦਾ ਸਾਥੀਆਂ ਨੂੰ, ਵਿਚੇ ਅੱਧ ਬਾਟੇ ਛੱਡ ਕੇ ਚਲੇ ਜਾਂਦਾ। ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪਰ ਵਿਚਾਰ ਹੋਗਾ। ਹੁਣ ਤਾਂ ਵਿਆਹ ਸ਼ਾਦੀਆਂ ਹੋਣੀਆਂ, ਪਹਿਲਾਂ ਡਿਵੋਰਸ ਹੋਈ ਜਾਂਦੇ ਆ, ਇੱਕ ਤਾਂ ਹੁੰਦਾ ਮਰ ਕੇ ਛੱਡਣਾ, ਜਿਉਂਦੇ ਛੱਡੀ ਜਾਂਦੇ ਆ। ਉਹ ਟੰਡਨ ਬਾਬਾ ਦੀਪ ਸਿੰਘ ਜਿਹੜੇ ਹਾਂਜੀ ਮੁਗਲਾਂ ਤੋਂ ਛੁਡਾ ਕੇ ਇੱਜ਼ਤ ਨਾਲ ਘਰੋਂ ਘਰ ਭੇਜਿਆ, ਹੈਂ ਬਗਾਨੀਆਂ ਦੀਆਂ ਪੱਤਾਂ ਇੱਜ਼ਤਾਂ ਬਚਾਉਂਦੇ ਸੀ, ਰਾਖੀ ਕਰਦੇ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਮੁਹਰੇ ਲਾਵਾਂ ਲੈ ਕੇ ਫਿਰ ਡਿਵੋਰਸ ਕਰੀ ਜਾਂਦੇ ਆ। ਇਹ ਹਾਲ ਹੈ। ਸਿਰ ਸਿਰ ਸੱਚੜਾ ਲਿਖਿਆ ਦੁੱਖ ਤੋਂ ਉੱਪਰ ਵਿਚਾਰ ਹੋਗਾ। ਉਹ ਸੱਚੇ ਨਾ ਕਰਨ ਹਰਕ ਦੇ ਸਿਰ ਸਿਰ ਦੇ ਉੱਤੇ ਦੁੱਖ ਅਤੇ ਸੁੱਖ ਦੇ ਲੇਖ ਲਿਖੇ ਹੋਏ। ਇਹ ਆਪਣੇ ਪੂਰੇ ਕਰਮਾਂ ਦਾ ਫਲ ਪਾਤਸ਼ਾਹਾਂ ਦੇ ਵਿਚਾਰ ਨਾ ਕਰੋ। ਰੱਬ ਕਿਸੇ ਨਾਲ ਦੁਵੈਸ਼ ਨਹੀਂ ਕਰਦਾ, ਸਾਨੂੰ ਆਪਣੇ ਹੀ ਪਾਪਾਂ ਪੁੰਨਾਂ ਕਰਮਾਂ ਦਾ ਫਲ ਮਿਲਦਾ ਹੈ। ਦੁੱਖ ਸੁੱਖ ਦੀ ਅਜਿਹਾ ਕੀਆ ਸੋ ਨਵੇਹ ਜੀ ਨਾਲੇ, ਜਿਹੋ ਜਿਹਾ ਕਰਮ ਪਿੱਛੇ ਕੀਤਾ ਉਹਦਾ ਫਲ ਦੁੱਖ ਅਤੇ ਸੁੱਖ ਕਰਤਾਰ ਨੇ ਦੇ ਦਿੱਤਾ, ਜਿਹੋ ਜਿਹਾ ਕੀਆ ਜੈਸਾ ਕਰਮ ਹੁਣ ਕੀਤਾ ਉਹ ਜੀਵ ਦੇ ਨਾਲ ਅੱਗੇ ਨਿਵੇਗਾ। ਨਿਵੇਹ ਜੀ ਨਾਲੇ, ਜੀ ਨਾ ਅੱਗੇ ਨਿਵੇਗਾ। ਜਿਹੇ ਕਰਮ ਕਰਾਏ ਕਰਤਾ ਦੂਜੀ ਕਰਨਾ ਭਾਲੇ, ਉਹ ਕਰਤਾ ਜਿਹੋ ਜਿਹੇ ਕਰਮ ਕਰਾਉਂਦਾ ਉਦੋਂ ਵੱਖਰੀ ਹੋਰ ਕੋਈ ਦੂਜੀ ਕਾਰਨਾ ਭਾਲੇ। ਹਾਂਜੀ, ਕਿਉਂਕਿ ਉਹ ਨਿਰੰਕਾਰ ਦੇ ਹੱਥ ਵਿੱਚ ਸਾਰੀ ਡੋਰ ਆ। ਆਪ ਨਿਰਾਲਮ ਧੰਦਾ ਵਾਧੀ ਕਰ ਹੁਕਮ ਛਡਾਵਣ ਹਾਰੋ। ਉਹ ਨਿਰੰਕਾਰ ਆਪ ਤਾਂ ਅਸੰਗ ਆ, ਅਸੰਗੋ ਹੀ ਅੰਗ ਪੁਰਸ਼ਾ। ਹੋਰ ਸਾਰੀ ਦੁਨੀਆਂ ਧੰਦਿਆਂ 'ਚ ਵਾਧੀ ਬੰਨੀ ਹੋਈ ਹੈ, ਆਪੇ ਹੁਕਮ ਨੂੰ ਮਨਾ ਕੇ ਜੀਵ ਨੂੰ ਜੰਮਣ ਮਰ ਦੇ ਚੱਕਰ ਤੋਂ ਛਡਾਉਣ ਵਾਲਾ ਹੈ। ਅੱਜ ਕੱਲ੍ਹ ਕਰਦੇ ਅਕਾਲ ਵਿਆਪੈ ਦੂਜਿਆਂ ਭਾਈ ਵਕਾਰੋ, ਇਹ ਦਵੈਸ਼ ਭਾ ਆਦਿਕ ਜਿੰਨੇ ਵੀ ਵਿਕਾਰਾਂ 'ਚ ਲੱਗਣ ਕਰਕੇ ਇਹ ਜਿਹੜਾ ਜੀਵ ਇਹਨੂੰ ਅੱਜ ਕੱਲ੍ਹ ਕਰਦਿਆਂ ਕਾਲ ਨੇ ਆ ਕੇ ਵਿਆਪ ਜਾਣਾ, ਦਬੋਚ ਲੈਣਾ। ਹਾਂਜੀ, ਉਦੋਂ ਬੋਡੀਗਾਰਡ ਹੀ ਕਰਦੇ ਸੀ ਰੱਖਿਆ, ਇਹ ਬੋਡੀਗਾਰਡ ਬਚਾ ਲੈਣਗੇ। ਜਾਂ ਮਾਰਗ ਪੰਥ ਨਾ ਸੁੱਝੇ ਉੱਜੜ ਅੰਧ ਗੁਵਾਰ ਹੋਵਾ, ਕਹਿੰਦੇ ਜਿਹੜਾ ਜੀਵ ਆ ਪੰਥਾਂ 'ਚ ਜਮਾਂ ਦਾ ਰਸਤਾ ਨਹੀਂ ਸੁੱਝਦਾ, ਜਮਾਂ ਦੀ ਉਜਾੜ ਵਿੱਚ ਪਾਤਸ਼ਾਹ ਕਹਿੰਦੇ ਅੰਧ ਗੁਵਾਰ ਹੋਵਾ, ਬੜਾ ਗਾੜਾ ਹਨੇਰਾ ਹੈ, ਨਾ ਜਲ ਲੇਖ ਤੁਲਾਈਆਂ ਨਾ ਭੋਜਨ ਪ੍ਰਕਾਰ ਹੋਵਾ। ਇੱਥੇ ਤਾਂ ਹੁਣ ਕਹਿੰਦਾ ਨਿਊ ਲਾਈਟ ਦਾ ਯੁੱਗ ਹੈ, ਬਿਜਲੀ ਟਾਰਚ ਲੈਂਦਾ, ਉੱਥੇ ਚੀਜ਼ਾਂ ਨਾਲ ਜਾਣਗੀਆਂ। ਉੱਥੇ ਦਾ ਬੜਾ ਕਹਿੰਦੇ ਉਜਾੜ ਵਿੱਚ ਗਾੜਾ ਹਨੇਰਾ, ਨਾ ਜਲ ਲੇਖ ਤੁਲਾਈਆ ਨਾ ਭੋਜਨ ਪ੍ਰਕਾਰ ਹੋਵਾ, ਉੱਥੇ ਨਾ ਉਹਦਾ ਪਾਣੀ ਮਿਲਦਾ ਨਾ ਲੇਖ ਤਲਾਈਆਂ। ਇੱਥੇ ਤਾਂ ਹੁਣ ਡੰਮ ਲੋਕ ਦੇ ਗੱਦੇ ਵਿਛਾ ਵਿਛਾ ਕੇ ਉੱਤੇ ਗਲੀਚੇ ਸੁਣਦਾ ਨਾ ਭੋਲੇ ਏ ਸੀ ਲਾ ਕੇ, ਕਹਿੰਦੇ ਉੱਥੇ ਨਹੀਂ ਲੇਖ ਤਲਾਈਆਂ ਮਿਲਣੀਆਂ ਅਤੇ ਨਾ ਹੀ ਪ੍ਰਕਾਰ ਹੋਵਾ। ਅਨੇਕ ਤਰ੍ਹਾਂ ਦੇ ਭੋਜਨ, ਸੁੰਦਰ ਭੋਜਨ ਵੀ ਮਿਲਦੇ ਹੈਗੇ। ਉੱਥੇ ਤਾਂ ਫਿਰ ਭੋਜਨ ਪਾਓ ਨਾ ਠੰਡਾ ਪਾਣੀ, ਨਾ ਕਾਪੜ ਸਵੀਕਾਰੋ। ਉੱਥੇ ਨਾ ਦਾ ਪ੍ਰੇਮ ਨਾ ਭੋਜਨ, ਨਾ ਠੰਡਾ ਪਾਣੀ ਕੋਈ ਦਿੰਦਾ, ਨਾ ਸੋਹਣੇ ਕੱਪੜੇ, ਨਾ ਕੋਈ ਸ਼ਿੰਗਾਰ ਕਰਨ ਦਿੰਦਾ। ਇੱਥੇ ਤਾਂ ਸ਼ਿੰਗਾਰ ਅਤੇ ਸ਼ਿੰਗਾਰ ਦੇ ਬਕਸੇ ਬਣਾਏ ਹੈ, ਹੈਂ ਅਤੇ ਕਿਸ ਤਰ੍ਹਾਂ ਸਮਾਨ ਸਾਜੋ ਸਮਾਨ ਬਣਾਇਆ ਹੋਇਆ। ਉੱਥੇ ਨਹੀਂ ਕਹਿੰਦੇ ਗੱਲਾਂ ਚੱਲਣੀਆਂ, ਇਹ ਚੀਜ਼ਾਂ ਤੈਨੂੰ ਰੱਬ ਤੋਂ ਬੇਮੁੱਖ ਕਰਨ ਵਾਲੀਆਂ। ਗੱਲ ਸੰਗਲ ਸਿਰ ਮਾਰੋ ਉਭੋ ਨਾ ਦੀਸਿਆ ਕਾਰੋਬਾਰੋ, ਨਾ ਉੱਥੇ ਕਾਰੋਬਾਰੋ ਦਰਵਾਜ਼ਾ ਨਿਗਾਹ ਆਉਂਦਾ। ਉੱਥੇ ਦਾ ਗੱਲ ਦੇ ਸੰਗਲ ਪਾ ਕੇ ਸਿਰ ਉੱਤੇ ਉਭੋ, ਉਹ ਖੜ੍ਹੇ ਹੋ ਕੇ ਜਮਦੂਤ ਠਾ ਠਾ ਮਾਰਦੇ ਆ ਫਿਰ ਚੋਟਾਂ। ਇਹ ਬਕੇਰਾ ਹੈ ਜੰਮਣ ਨਾ ਹੀ ਪਛਤਾਣੇ ਸਿਰ ਭਾਰੋ, ਇਹ ਕੀਤੇ ਪਾਪਾਂ ਦਾ ਜਿਹੜਾ ਭਾਰ ਜਿਹੜਾ ਸਿਰ ਉੱਤੇ ਵੇਖ ਕੇ ਨਾ ਇਹ ਜੀ ਪਛਤਾਉਂਦਾ। ਉਦੋਂ ਸੰਤ ਲੋਕ ਕਹਿੰਦੇ ਸੀ ਮੈਂ ਮੰਨਦਾ ਨਾ ਕਿ ਐਵੇਂ ਗਪੌੜੀ ਹੈ, ਹੈਂ ਔਰ ਆਖਦਾ। ਹੁਣ ਕਹਿੰਦਾ ਛੱਡ ਦਿਓ ਕੋਈ ਪੁੰਨਦਾਨ ਕਰ ਲੈਣਾ। ਇਹ ਕਹਿੰਦੇ ਜੂ ਜੂਤ ਕਹਿੰਦੇ ਇਹ ਬਕੇਰਾ ਹੈ, ਹੁਣ ਦੇ ਬੀਜੇ ਹੋਏ ਨਹੀਂ ਜੰਮ ਸਕਦੇ, ਉਹ ਤਾਂ ਸਮਾਂ ਗਵਾ ਲਿਆ, ਤੈਨੂੰ ਮਿਲਿਆ ਸੀ ਅਤੇ ਤੂੰ ਹੰਕਾਰ ਵਿੱਚ ਹੀ ਫਿਰਦਾ ਰਿਹਾ। ਬਿਨ ਸੱਚੇ ਕੋ ਬੇਲੀ ਨਹੀਂ, ਸੱਚ ਆਇਓ ਵਿਚਾਰੋ। ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਰਿਹਾ ਇਹ ਸੱਚਾ ਵਿਚਾਰ ਆ, ਉੱਥੇ ਸੱਚੇ ਨਾਮ ਤੋਂ ਬਿਨਾਂ ਹੋਰ ਕੋਈ ਬੇਲੀ ਦਾ ਮਿੱਤਰ ਨਹੀਂ ਹੁੰਦਾ ਹੈ। ਬਾਬਾ ਰੂਪ ਹੈ ਰਲ ਹੈ ਸੋ ਜਾਣੀ ਹੈ, ਮਿਲ ਰੂਪ ਹੈ ਗੁਣ ਸਾਰੇ ਵਾ, ਬਾਬਾ ਮੈਨੇ ਭਾਈ ਸੁਜਾਣੀ ਹੈ, ਚਤਰ ਨਿਰੰਕਾਰ ਦੇ ਰਵੇ। ਨਾਮ ਨੂੰ ਉਚਾਰਨ ਵਿੱਚ ਰੋਣਾ ਕਰੇ ਔਰ ਸੰਤਾਂ ਮਹਾਂਪੁਰਖਾਂ ਮਿਲ ਕੇ ਸ਼ੁਭ ਗੁਣਾਂ ਦੇ ਸੰਭਾਲਣ ਵਿੱਚ ਰੋਣਾ ਕਰੇ। ਬਾਬਾ ਪਰਮਾਤਮਾ ਦਾ ਜਸ ਉਚਾਰਨ ਵਿੱਚ ਜੋ ਰੋਵੈ, ਜਿਹੜਾ ਯਤਨ ਕਰਦਾ ਸੋ ਜਾਣੇ, ਉਹ ਪੁਰਖ ਸ੍ਰੇਸ਼ਟ ਜਾਣਿਆ ਜਾਂਦਾ ਹੈ। ਰੋਵੈ ਮਾਇਆ ਮੁਠੜੀ ਧੰਦੜਾ, ਉਹ ਰੋਵਣ ਹਾਰੇ ਵਾ, ਜਿਹੜੀ ਜੀਵ ਰੂਪੇ ਇਸਤਰੀ ਮਾਇਆ ਦੀ ਮੁੱਠੜੀ ਮੈਨੇ ਲੁੱਟੀ ਪੁੱਟੀ ਹੈ, ਉਹ ਫਿਰ ਪਾਤਸ਼ਾਹ ਕਹਿੰਦੇ ਰੋਣ ਵਾਲੀ ਹੈ ਦਾ ਰੋਣਾ ਤਾਂ ਪਾਤਸ਼ਾਹ ਕਹਿੰਦੇ ਇੱਕ ਧੰਦਾ ਰੂਪ ਹੈ। ਇਹ ਧੰਦਾ ਹੀ ਬਣਾ ਲਿਆ, ਜਿਵੇਂ ਨਿਆਣਿਆਂ ਰੋਂਦੀ ਹੈ ਪੈਸੇ ਬਟੋਰਦੀ, ਦੂਜਿਆਂ ਨੂੰ ਰੋਂਦੀ ਹੈ ਦਾਥੜੀਆਂ ਪੇਟੜੀ ਪਟਾਉਂਦੀ, ਇਹ ਜੀਵ ਰੂਪੀ ਇਸਤਰੀ ਮਾਇਆ ਦੀ ਲੁੱਟੀ ਹੋਈ ਔਰ ਉਹਦੇ ਨਾਲ ਕਰ ਰਹੀ, ਧੰਦਿਆਂ ਦੇ ਰੋਣ ਵਾਲੀ ਹੋ ਰਹੀ। ਧੰਦਾ ਰੋਵੈ ਮੈਲਣਾ ਧੋਵੈ ਸੁਪਨੰਤਰ ਸੰਸਾਰੋਂ, ਧੰਦਿਆਂ ਨੂੰ ਰੋਂਦੇ ਆ ਕਿ ਅੰਤਰਸ਼ਕਰਨ ਦੀ ਪਾਪਾਂ ਰੂਪੀ ਮੈਲ ਨੂੰ ਨਾਮ ਜਲ ਨਾਲ ਨਹੀਂ ਧੋਂਦੇ, ਸੁਪਨ ਰੂਪ ਸੰਸਾਰ ਅੰਦਰ ਫਸੇ ਰਹਿੰਦੇ ਆ, ਜਾਲ 'ਚ ਫਸੇ ਹੋਏ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਜੋ ਬਾਜੀਗਰ ਭਰਮੈਂ ਭੁੱਲੈ ਝੂਠ ਮੁੱਠੀ ਅਹੰਕਾਰੋਂ, ਜਿਸ ਤਰ੍ਹਾਂ ਬਾਜੀਗਰ ਦੀ ਬਾਜੀ ਖੇਡ ਨੂੰ ਵੇਖ ਕੇ ਨਾ ਦੁਨੀਆ ਭਰਮਾਂ 'ਚ ਭੁੱਲ ਜਾਂਦੀ ਹੈ, ਇਸੇ ਤਰ੍ਹਾਂ ਇਹ ਝੂਠੀ ਜੀਵ ਰੂਪੀ ਇਸਤਰੀ ਹੰਕਾਰ ਕਾਰਨ ਮੁੱਠੀ ਮੈਨੇ ਠੱਗੀ ਹੋਈ, ਇਹਨੂੰ ਨਿਰੰਕਾਰ ਭੁੱਲਿਆ ਹੋਇਆ। ਆਪੇ ਮਾਰਗ ਪਾਵਣ ਹਾਰ ਆਪੇ ਕਰਮ ਕਮਾਏ, ਉਹ ਨਿਰੰਕਾਰ ਆਪੇ ਰਸਤੇ 'ਚ ਪਾਉਣ ਵਾਲਾ, ਆਪੇ ਜੀਵ ਤੋਂ ਰੂਪ ਹੋ ਕੇ ਇਸ ਤਰ੍ਹਾਂ ਦੇ ਕਰਮਾਂ ਨੂੰ ਕਮਾ ਰਿਹਾ ਹੈ। ਨਾਮ ਰਤੇ ਗੁਰਪੂਰਾ ਰਾਖੇ ਨਾਨਕ ਸਾਹਿਬ ਸੁਭਾਏ, ਪਾਤਸ਼ਾਹੀ ਕਿਰਪਾ ਕਰਕੇ ਦੱਸ ਰਿਹਾ ਨਾਮ ਸੁਣ ਜਿਹੜੇ ਰੰਗੇ ਹੋਏ, ਹਾਂਜੀ ਉਹਨਾਂ ਦੇ ਪੂਰੇ ਗੁਰੂ ਰਾਖੇ ਹੋਇਆ ਔਰ ਉਹਨਾਂ ਦਾ ਸ਼ਾਂਤੀ ਵਾਲਾ ਸੁਭਾਅ ਬਣ ਗਿਆ, ਸ਼ਾਂਤ ਚਿੱਤ ਹੋ ਗਿਆ। ਵਡਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੜਨਾ, ਇਹ ਜਗ ਝੂਠ ਸੰਸਾਰ ਹੋਗਾ। ਬਾਬਾ ਮੈਨੇ ਭਾਈ ਜਿਹੜਾ ਵੀ ਸੰਸਾਰ 'ਚ ਆਇਆ ਉਹਨੇ ਇੱਕ ਦਿਨ ਉੱਠ ਕੇ ਚਲੇ ਜਾਣਾ ਹੈ, ਕਿਉਂਕਿ ਸੰਸਾਰ ਦਾ ਪਸਾਰਾ ਖਲਾਰਾ ਜਿੰਨਾ ਝੂਠਾ ਆ। ਸੱਚਾ ਸੱਚਾ ਗੱਲ ਸੱਚੜਾ ਸੇਵੀ ਹੈ, ਸੱਚ ਖਰਾ ਸੁਚਾਰ ਹੋਗਾ, ਸੱਚਾ ਕਾਰਜ ਕੀ ਹੈ ਸਤਸੰਗ, ਉਹ ਜਾ ਜਿਹੜੇ ਸੱਚੇ ਨੂੰ ਸੇਵੀ ਸਿਮਰਨ ਕਰਦੇ ਆ ਉਹ ਸੱਚਮੁੱਚ, ਉਹ ਸੱਚੇ ਨਾਂਕ ਨੂੰ ਪਾ ਕੇ ਖਰਾ ਸੁਚਾਰ ਜਿਹੜਾ ਨਿਰੰਕਾਰ ਆ ਉਹਦਾ ਸਰੂਪ ਹੋ ਜਾਂਦੇ ਹਨ। ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲੈਣ ਠਾਓ, ਝੂਠ ਪਦਾਰਥਾਂ ਦੇ ਲੱਭ ਕਰਕੇ ਇਹ ਜਿਹੜਾ ਜੀਵ ਹੈ ਸਤਸੰਗ ਰੂਪੀ ਥਾਂ ਨੂੰ ਨਹੀਂ ਪਾਏਗਾ, ਅੱਗੇ ਪ੍ਰਲੋਕ ਵਿੱਚ ਸੁੱਖ ਦੀ ਜਗ੍ਹਾ ਇਹ ਮੁਕਤੀ ਦੀ ਜਗ੍ਹਾ ਜਿਹੜਾ ਉਹਨੂੰ ਨਹੀਂ ਲਵੇਗਾ, ਉਹਨੂੰ ਪ੍ਰਾਪਤ ਨਹੀਂ ਕਰ ਸਕੇਗਾ। ਅੰਤਰ ਆਵਣ ਬੈਸੋ ਕਹੀਏ, ਜਿਉਂ ਸੁਣਿਆ ਘਰ ਖਾਓ, ਅੰਦਰ ਆ ਕੇ ਬੈਠ ਜਾਓ। ਇਸ ਤਰ੍ਹਾਂ ਸਤਿਕਾਰ ਨੂੰ ਕੋਈ ਸ਼ਬਦ ਨਹੀਂ ਕਹੇਗਾ, ਜਿਸ ਤਰ੍ਹਾਂ ਸੁਣੇ ਖਾਲੀ ਘਰ ਦਾ ਕਾਂ ਕਾਂ ਕਾਂ ਕਰਕੇ ਬੈਠਦਾ ਨਾ, ਅਤੇ ਐਵੇਂ ਆ ਜਾਂਦਾ ਇਵੇਂ ਚਲੇ ਜਾਂਦੇ। ਮਨੁੱਖ ਦੀ ਹਾਲਤ ਸਮਝ ਲਓ, ਜੰਮਣ ਮਨ ਵੱਡਾ ਵਿਛੋੜਾ ਦਿਨ ਸਜਲ ਸਵਾਏ, ਇਹ ਜੰਮਣ ਮਨ ਰੂਪੀ ਵੱਡਾ ਵਿਛੋੜਾ, ਇਹ ਬੜਾ ਭਾਰੀ ਦੁੱਖ ਹੈ। ਇਸ ਸਵਾਏ ਮੈਨੇ ਸਾਰਾ ਸਮ ਦਿਨ ਸੇ ਮੈਨੇ ਨਾ ਸੋ ਰਿਹਾ, ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ, ਇਹ ਮਾਇਆ ਦੇ ਲੋਭ ਨੇ ਸੰਸਾਰ ਨੂੰ ਧੰਦਿਆਂ 'ਚ ਭੁਲਾ ਦਿੱਤਾ, ਕਾਲ ਸਿਰ 'ਤੇ ਖੜਾ ਹੋਇਆ ਰੂ ਆਏ ਮੈਨੇ ਰੂ ਕੇ ਭਾਵ ਆਵਾਜ਼ਾਂ ਮਾਰ ਰਿਹਾ। ਚਾਰ ਹੋ ਜਾਓ ਭਾਈ, ਬਾਬਾ ਆਵੋ ਭਾਈ ਹੋ, ਗੱਲ ਮਿਲ ਹੈ ਮਿਲ ਮਿਲ ਦੇ ਅਸੀਸਾ ਹੈ, ਆਵੋ ਭਾਈ ਆਵੋ ਭਾਈ ਹੋ, ਇਹ ਭਾਈਓ ਆਓ, ਬਾਬਾ ਪਰਮੇਸ਼ੁਰ ਦੇ ਗਾਣਾ ਮਿਲਣ ਦੀਆਂ ਤੁਸੀਂ ਮਿਲ ਮਿਲ ਕੇ ਅਸੀਸਾਂ ਦੇਵੋ। ਬਾਬਾ ਸੱਚਾ ਮਿਲਣਾ ਚੁੱਕੇ ਪ੍ਰੀਤਮਤੀਆਂ ਦੇ ਅਸੀਸਾ ਹੈ, ਸੱਚੇ ਬਾਬਾ ਕੋਲ ਨਿਰੰਕਾਰ ਪਰਮੇਸ਼ੁਰ ਦਾ ਮੇਲ ਕਦੇ ਦੂਰ ਨਾ ਹੋਵੇ, ਉਹ ਨਿਰੰਕਾਰ ਪਿਆਰਾ ਉਹਦੇ ਮਿਲਣ ਨਾ ਮਿਲਣ ਦੀਆਂ ਅਸੀਸਾਂ ਦੇਵੋ, ਅਸੀਸਾਂ ਦੇਵੋ, ਭਗਤ ਕਰੇਵੋ ਮਿਲਿਆ ਕਾ ਕਿਆ ਮਿਲੋ, ਐਸੀਆਂ ਅਸੀਸਾਂ ਆਸ਼ੀਰਵਾਦਾਂ ਦੇਵੋ ਅਸੀਂ ਭਗਤੀ ਕਰਦੇ ਰਹੀਏ। ਮਿਲਿਆਂ ਦਾ ਕੀ ਮਿਲਣਾ, ਸਾਨੂੰ ਵਿਛੜਿਆਂ ਨੂੰ ਮਿਲਾਓ, ਅਸੀਂ ਵਿਛੜ ਚੁੱਕੇ ਹਾਂ, ਤੁਸੀਂ ਮਿਲਿਆ ਉਹਨਾਂ ਦੇ ਮੇਲ ਦਾ ਹੋਰ ਕੀ ਲਾਭ ਹੈ, ਅਥਵਾ ਤੁਹਾਡੇ ਨਾਲ ਮਿਲਣ ਦਾ ਇਹੋ ਲਾਭ ਆ ਕਿ ਅਸੀਂ ਤੁਹਾਡੀ ਭਗਤੀ ਕਰਦੇ ਰਹੀਏ। ਇੱਕ ਭੂਲੇ ਨਾਵ ਹੋ ਥੇ ਹੋ ਥਾਵ ਹੋ ਗੁਰਸਬ ਦੀ ਸੱਚ ਖੇਲੋ, ਇੱਕ ਮਨਮੁੱਖ ਬੰਦੇ ਐਸੇ ਆ ਜਿਹੜੇ ਨਾਮ ਤੋਂ ਭੁੱਲੇ ਹੋਏ, ਥੇ ਹੋ ਸਤਸੰਗ ਤੋਂ ਭੁੱਲੇ ਹੋਏ, ਥਾਵ ਹੋ ਸਰੂਪ ਤੋਂ ਭੁੱਲੇ ਹੋਏ, ਇੱਕ ਗੁਰਮੁਖ ਗੁਰ ਸ਼ਬਦ ਦੁਆਰਾ ਸੱਚ ਵਿੱਚ ਖੇਲਦੇ ਆ ਰਹੇ ਨੇ। ਇਹ ਸਤਿਗੁਰੂ ਜਿਹੜਾ ਇੱਕ ਦੇ ਨਾਮ ਤੋਂ ਥੇ ਹੋ ਸਤਸੰਗ ਤੋਂ ਥਾਵ ਹੋ ਸਰੂਪ ਤੋਂ ਭੁੱਲੇ ਹੋਏ ਆ, ਉਹਨਾਂ ਨੂੰ ਤੁਸੀਂ ਉਪਦੇਸ਼ ਦੇ ਕੇ ਸੱਚ ਸਰੂਪ ਵਿੱਚ ਖਿਡਾਉਂਦੇ ਹੋਏ ਆਪ ਕਿਰਪਾ ਕਰਦੇ ਹੋ। ਜਾਂ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਯੁਗ ਯੁਗ ਸੱਚ ਹੈ, ਵੇਸੇ ਸ਼ਬਦ ਬ੍ਰਹਮ ਵਿੱਚ ਸਮਾਉਣ ਕਰਕੇ ਉਹਨਾਂ ਨੇ ਜੰਮ ਦੇ ਰਸਤੇ ਨਹੀਂ ਜਾਣਾ, ਕਿਉਂਕਿ ਯੁਗਾਂ ਯੁਗਾਂ ਵਿੱਚ ਉਹ ਸੱਚੇ ਦਾ ਵੇਸੇ ਵੇਸੇ ਮੈਨੇ ਸੱਚ ਹੈ ਵੇਸੇ ਸੱਚੇ ਦਾ ਸਰੂਪ ਹੋ ਗਿਆ। ਜਾਂ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਯੁਗ ਯੁਗ ਸੱਚ ਹੈ ਵੇਸੇ ਸੱਚ ਦਾ ਸਰੂਪ ਹੋ ਗਿਆ। ਸਾਜਨ ਸੈਣ ਮਿਲੋ ਸੰਜੋਗੀ ਗੁਰਮੇਲ ਖੋਲੇ ਫਸੇ, निरंकार दे संयोगी सज्जन कौन है? महापुरख महात्मा संत उन्हां दे सैन उन्हां नाल मिलना करो जिन्हां महात्मा ने गुरां नाल मिलके मोह दे फाहे जड़े ना ਉਹ ਫਿਰ ਖੋਲ ਦਿੱਤੇ ਵੀ ਕੱਲ੍ਹ ਹੀ ਫਸੇ ਹਾਂ ਇਹ ਸੰਸਾਰ ਦੇ ਸਾਰਾ ਥੋੜ੍ਹੀ ਬੈਠੇ ਹਨ ਭਜਨ ਬਾਣੀ ਕਰਕੇ ਅੱਗਾ ਸਵਾਰ ਲਾ ਪਰ ਉਦੋਂ ਕਹਿਣਾ ਮੰਦਾ ਨਹੀਂ ਜਦੋਂ ਫਿਰ ਪੈਂਦੀ ਫਿਰ ਸੋਚਦਾ ਬਾਬਾ ਨਾਂਗੜਾਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਬਾਬਾ ਨੂੰ ਪਾਈਏ ਜਿਹੜਾ ਜੀਵ ਦੁੱਖ ਸੁੱਖ ਦਾ ਲੇਖ ਲਿਖਾ ਕੇ ਜਦੋਂ ਸੰਸਾਰ ਪਿਆ ਨੰਗਾ ਹੀ ਆਇਆ ਸੀ ਨਾ ਉਦੋਂ ਤਾਂ ਤੜਾਗੀ ਵੀ ਹੈ ਨਾ ਵਿਚਾਰੇ ਹੈਂ ਲਿਖੜਾ ਸਾਹਾ ਨਾ ਟਲੇ ਜਿਹੜਾ ਪੁਰਗਮਾਇਆ ਜਿਹੜਾ ਪੂਰਵਲੇ ਕਰਮ ਹੈ ਜੀਵ ਨੇ ਇਹੋ ਜਿਹਾ ਕਰਮ ਕਮਾਇਆ ਉਹਦੇ ਮੁਤਾਬਕ ਸਾਹਾ ਪਰਮਾਤਮਾ ਇਹਨਾਂ ਦੇ ਜਨਮ ਵਿੱਚ ਲੇਖ ਲਿਖ ਦਿੱਤਾ ਉਹ ਭੋਗੇ ਬਿਨਾਂ ਟਲਦਾ ਨਹੀਂ ਅਤੇ ਜਿਹੜੇ ਫਿਰ ਭੋਗਦੇ ਆ ਚੀਕ ਚਿਹਾੜਾ ਪਾਉਂਦੇ ਆ ਜਿਹੜੇ ਕਰਦੇ ਆ ਉਦੋਂ ਤਾਂ ਫਿਰ ਕਹਿੰਦੇ ਕਿਹੜਾ ਪੁੱਛਣ ਵਾਲਾ ਸਾਨੂੰ ਚਾਰ ਦਿਨ ਮੌਜਾਂ ਮਾਣ ਲਓ ਲਿਖਿਆ ਹੋਇਆ ਸਾਹਾ ਇਹ ਮਰਨ ਦਾ ਸਮਾਂ ਕਦੀ ਟਲਦਾ ਨਹੀਂ ਬੈ ਸੱਚੇ ਲਿਖਿਆ ਅੰਮ੍ਰਿਤ ਦੇਖਿਆ ਜਿਸ ਲਾਇਆ ਤੇ ਲਾਗਾ ਸੱਚੇ ਨੇ ਬੈਠ ਕੇ ਆਪ ਅੰਮ੍ਰਿਤ ਦੇਖਿਆ ਦੁੱਖ ਸੁੱਖ ਲਿਖਣਾ ਕੀਤਾ ਜਿਸ ਪਾਸੇ ਜੀਵ ਨੂੰ ਲਗਾਇਆ ਉਸੇ ਪਾਸੇ ਲੱਗ ਰਿਹਾ ਕਾਮਣ ਯਾਰੀ ਕਾਮਣ ਪਾਏ ਬਹੁਰੰਗੀ ਗੱਲ ਸਾਗਾ ਕਾਮਣ ਯਾਰੀ ਜਾਦੂ ਕਰਨ ਵਾਲੀ ਜਿਹੜੀ ਇਸਤਰੀ ਇਹ ਮਾਇਆ ਨੇ ਕਾਮਣ ਮੈਂ ਟੂਣਾ ਜਾਦੂ ਕਰਕੇ ਇਹਦੇ ਗਲ ਵਿੱਚ ਬਹੁਤੇ ਰੰਗਾਂ ਦਾ ਇਹ ਮੋਹ ਰੂਪੀ ਜਿਹੜਾ ਧਾਗਾ ਸੀ ਨਾ ਇਹ ਪਾਤਾ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ ਉੱਥੇ ਢਾਕੇ ਬਗਾਲੇ ਅਤੇ ਉਹ ਜਿਹੜੀ ਜਾਦੂਗਰਨੀ ਸੀ ਮਰਦਾਨਾ ਜੀ ਗਏ ਅਤੇ ਜਾਦੂ ਕਰਕੇ ਧਾਗਾ ਪਾਇਆ ਮਰਦਾਨਾ ਜੀ ਆਏ ਨਾ ਮਾਰਨ ਚੇਤੇ ਗਨ ਅਤੇ ਫਿਰ ਉਹ ਨੂਰ ਸ਼ਾਹ ਜਿਹੜੀ ਇਹਨਾਂ ਦੀ ਜਾਦੂਗਰਨੀ ਸੀ ਮਹਾਰਾਜ ਚਲੇ ਗਏ ਭਾਈ ਬਾਲਾ ਨੂੰ ਗਿਆ ਅਤੇ ਮਹਾਰਾਜ ਨਾਂ ਲੈ ਕੇ ਧਾਗਾ ਤੋੜ ਲਿਆ ਮਰਦਾਨਾ ਨੇ ਕਿਰਪਾ ਕੀਤੀ ਉਹ ਜਾਦੂਗਰਨੀਆਂ ਬਾਲਾ ਜੀ ਦੇ ਮਹਾਰਾਜ ਦੇ ਗੱਲ ਧਾਗੇ ਲੈ ਕੇ ਆਈਆਂ ਬਸ ਸੂਰੀਆਂ ਕੁੱਤੀਆਂ ਵਾਂਗ ਲਾ ਪਈਆਂ ਫਿਰ ਔਰ ਘੜੇ ਨਾਲ ਜੁੜ ਗਏ ਐਂ ਫਿਰ ਮਿੰਨਤਾਂ ਕੀਤੀਆਂ ਅਤੇ ਮਹਾਰਾਜ ਨੂੰ ਉੱਥੇ ਗਿਆ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਿੱਟਵੀਆਂ ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ ਅਤੇ ਮਹਾਰਾਜ ਨੂੰ ਤੋਂ ਜਾਦੂ ਜੂਦੂ ਛੜਾ ਕੇ ਨਾਮ ਜਪਣ ਲਾਇਆ ਧਰਮਸ਼ਾਲਾ ਬਣਾਓ ਕਥਾ ਕੀਰਤਨ ਕਰੋ ਆਏ ਅਤਿਥੀ ਮਹਾਤਮਾ ਦੀ ਸੇਵਾ ਕਰੋ ਲੰਗਰ ਚਲਾਓ ਸਿਮਰਨ ਕਰੋ ਸੋ ਇਸ ਵਾਸਤੇ ਫਿਰ ਕਹਿੰਦੇ ਹੋ ਜਿਹੜਾ ਕਾਮਣ ਯਾਰੀ ਕਾਮਣ ਪੈ ਬਹੁਰੰਗੀ ਗੱਲ ਸਾਗਾ ਕਾਮਣ ਜਾਦੂ ਕਰਨ ਵਾਲੀ ਇਸਤਰੀ ਨੇ ਮਾਇਆ ਦੇ ਮਾਇਆ ਨੇ ਕਾਮਣ ਟੂਣਾ ਜਾਦੂ ਕਰਕੇ ਇਹਦੇ ਗੱਲ 'ਚ ਬਹੁਤੇ ਰੰਗਾਂ ਦਾ ਇਹ ਮੋਹ ਰੂਪੀ ਧਾਗਾ ਪਾਇਆ ਬਸ ਇਹਦੇ 'ਚ ਲੋਕ ਫਸੇ ਪਏ ਹੋਸ਼ੀ ਮਤ ਪਾਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ ਇਹ ਮਾਇਆ ਦੀ ਹੋਸ਼ੀ ਜਿਹੜੀ ਤੁਛ ਬੁੱਧੀ ਕਰਕੇ ਜੀਵ ਦਾ ਆਪਣਾ ਮਨ ਹੋਛਾ ਹੋ ਗਿਆ ਇਹ ਜੀਵ ਰੂਪੀ ਮੱਖੀ ਨੇ ਸਾ ਉਸ ਮਾਇਆ ਰੂਪੀ ਢਿੱਲੇ ਗੁੜ ਨੂੰ ਖਾਧਾ ਜਿਹੜੇ ਖਾਣਗੇ ਨਾਲ ਹੀ ਚਿੰਬੜ ਜਾਂਦੀ ਨਾ ਮਰ ਜਾਂਦੀ ਵੇਸ਼ਿਆਂ ਰੂਪੀ ਗੁੜ ਨੇ ਜੀਵ ਰੂਪ ਮੱਖੀ ਨੂੰ ਖਾ ਲਿਆ ਅਥਵਾ ਇਹ ਮੱਖੀ ਗੁੜ ਨੂੰ ਖਾਣ ਜਾਂਦੀ ਹੈ ਪਰ ਗੁੜ ਨੂੰ ਫੜ ਲੈਂਦਾ ਜਾਂਦੀ ਤਾਂ ਖਾਣ ਸੀ ਉਹ ਗੁੜ ਨਾਲ ਚਿੰਬੜ ਕੇ ਮਰ ਗਈ ਕਿਉਂ ਗਿੱਲੇ ਗੁੜ ਵਿੱਚ ਮੱਖੀ ਦੇ ਪੈਰ ਪਾ ਜਾਂਦੇ ਇਸ ਤਰ੍ਹਾਂ ਜਿਹੜਾ ਜੀਵ ਬੀਜਿਆਂ ਨੂੰ ਭੋਗਣ ਜਾਂਦਾ ਅੱਗੋਂ ਭੋਗ ਹੀ ਨੂੰ ਖਾ ਜਾਂਦੇ ਆ ਭਰਤੀ ਜੀ ਨੇ ਵੀ ਕਿਹਾ ਨਾ ਬਰਾਗ ਚਾਹ ਦੇ ਭੋਗਤਾ ਜਨ ਭੋਗ ਮੈਂ ਭੋਗੇ ਉਲਟਾ ਭੋਗੋਂ ਭੋਗਿਓ ਮੋਹੇ ਹੈਂ ਭੋਗਾ ਨਾ ਭੋਗਤਾ ਮੈਂ ਭੋਗਤਾ ਜਾਂਦਾ ਮੈਂ ਨਹੀਂ ਭੋਗਿਆ ਮੈਨੂੰ ਭੋਗ ਲਿਆ ਨਾ ਮਰਜਾਦ ਆਇਆ ਕੱਲ ਪੀਤਰ ਨਾਂਗੂ ਬੰਧ ਚਲਾਇਆ ਹੁਣ ਨਸ਼ੇ ਕਰਦੇ ਹਾਂ ਅਸੀਂ ਨਸ਼ੇ ਲੈਂਦੇ ਹਾਂ ਨਸ਼ੇ ਇਹਨੂੰ ਖਾ ਜਾਂਦੇ ਨਸ਼ੇ ਇਹਨੂੰ ਖਾ ਜਾਂਦੇ ਇਹ ਕਲਾ ਰੂਪੀ ਸੰਸਾਰ ਦੇ ਵਿੱਚ ਇਹ ਜੀਵ ਨਾ ਮਰਜਾਦ ਬੇਮਰਜਾਦਾ ਆਇਆ ਨੰਗਾ ਆਇਆ ਅੰਤ ਨੂੰ ਨੰਗਾ ਹੀ ਬੰਧ ਬੰਨ੍ਹ ਕੇ ਚਲਾਇਆ ਤੋਰਿਆ ਜਾਏਗਾ ਉਹ ਫਿਰ ਸਿਕੰਦਰ ਜਿਹੜੇ ਮਰਨ ਲੱਗਾ ਕਹਿੰਦਾ ਮੇਰੇ ਜਰਨੈਲ ਮੇਰੀਆਂ ਫੌਜਾਂ ਮੇਰਾ ਪਰਿਵਾਰ ਸਾਰੇ ਨਾਲ ਜਾਣ ਅਤੇ ਕਹਿੰਦੇ ਮੇਰੇ ਹੱਥ ਜਿਹੜੇ ਬਾਹਰ ਰੱਖੇ ਉਹ ਕਫਨ ਨੂੰ ਪੈਰ ਵੀ ਨੰਗੇ ਕਹਿੰਦੇ ਕਿ ਕਹਿੰਦੇ ਦੁਨੀਆਂ ਦਾ ਐਡਾ ਸਮਰਾਟ ਅੱਜ ਨੰਗੇ ਪੈਰੀਂ ਅਤੇ ਖਾਲੀ ਹੱਥੀਂ ਜਾ ਰਿਹਾ ਬਾਬਾ ਰੋਵੋ ਜੇ ਕਿਸੇ ਰੋਵਣਾ ਜਾਨੇ ਜਿਹੜਾ ਬੰਧ ਬਿਠਾਇਆ ਬਾਬਾ ਨੇ ਭਾਈ ਜੀ ਕਹਿੰਦੇ ਰੋਣਾ ਬਚਾ ਕੇ ਰੋ ਲਓ ਕਿਉਂ ਜਾਨੀ ਜਿਹੜਾ ਜਿਹੜਾ ਪਿਆਰਾ ਜੀਵ ਬੰਨ੍ਹ ਕੇ ਭੇਜਿਆ ਭਾਵ ਕਿ ਤੋਰਿਆ ਗਿਆ ਹੁਣ ਮੁੜ ਕੇ ਤਾਂ ਇੱਥੇ ਆਉਣਾ ਹੀ ਨਹੀਂ ਲਿਖਿਆ ਲਿਖਣਾ ਮਿੱਟੀ ਦਾ ਰਹਾ ਕਾਰੜਾ ਆਇਆ ਜਿਹੜਾ ਲਿਖਿਆ ਲਿਖਿਆ ਮਿਟਾਇਆ ਨਹੀਂ ਜਾਂਦਾ ਉਹ ਨਿਰੰਕਾਰ ਦੇ ਦਰਵਾਜ਼ੇ ਦਾ ਹਕਾਰੜਾ ਹਕਾਰਾ ਮੈਨੇ ਹੁਕਮ ਸੱਦਾ ਆ ਗਿਆ ਚਲੋ ਭਾਈ ਤਿਆਰ ਹੋ ਜਾਓ ਹਕਾਰ ਆਇਆ ਜਾਂ ਤਾਂ ਸਪਾਇਆ ਰੁਨੇ ਰੋਵਣ ਹਾਰੇ ਜਾਂ ਉਹਨੂੰ ਪਾਇਆ ਚਾਹਿਆ ਚੰਗਾ ਲੱਗਾ ਤਾਂ ਹਕਾਰਾ ਹੁਕਮ ਆ ਗਿਆ ਹਲਕਾਰੇ ਆ ਗਿਆ ਸੁਨੇਹਾ ਦੇਣ ਵਾਲੇ ਜਦੋਂ ਫਿਰ ਮ੍ਰਿਤੂ ਹੋ ਗਿਆ ਤਾਂ ਰੋਣ ਵਾਲੇ ਸੰਬੰਧੀ ਰੋਣ ਲੱਗ ਪਏ ਪੁੱਤ ਭਾਈ ਭਤੀਜੇ ਰੋਵੈ ਪ੍ਰੀਤ ਮਤ ਪਿਆਰੇ ਪੁੱਤ ਭਰਾ ਭਤੀਜੇ ਅਤੇ ਪਤੀ ਬਹੁਤ ਪਿਆਰੇ ਜਿਹੜੇ ਪ੍ਰੀਤਮ ਇਹ ਸਾਰੇ ਰੋ ਰਹੇ ਭੈਰੂ ਵੈਗੁਣ ਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ ਭੈ ਦੇਣ ਭੈ ਭੈਣ ਉਹਦੇ ਸਾਰ ਸ੍ਰੇਸ਼ਟ ਗੁਣਾਂ ਨੂੰ ਸੰਭਾਲ ਕੇ ਰੋਂਦੀ ਮੇਰਾ ਵੀਰ ਬੜਾ ਚੰਗਾ ਹੁੰਦਾ ਸੀ ਹੈਂ ਪਰ ਮੋਏ ਦੇ ਨਾਲ ਕੋਈ ਮਰਦਾ ਨਹੀਂ ਹੈਂ ਭੈ ਡਰ ਨੂੰ ਧਾਰ ਕੇ ਪ੍ਰਭੂ ਦੇ ਸਾਰ ਸ੍ਰੇਸ਼ਟ ਗੁਣਾਂ ਨੂੰ ਸੰਭਾਲਣੇ ਵਿੱਚ ਉਹ ਰੋਵੈ ਯਤਨ ਕਰੇ ਨਾਨਕ ਜੋਗ ਜੋਗ ਜਾਣ ਸਜਾਣਾ ਰੋਵੈ ਸਭ ਸੰਭਾਲੇ ਪਾਤਸ਼ਾਹਾਂ ਦੇ ਯੁਗਾਂ ਯੁਗਾਂ ਉਹਨੂੰ ਸਜਾਣਾ ਸੁਜਾਣ ਪਾਓ ਚਤਰ ਜਾਣਨਾ ਕਰੋ ਜਿਹੜਾ ਸੱਚ ਦੇ ਨਾਮ ਨੂੰ ਸੰਭਾਲਦਾ ਹੋਇਆ ਔਰ ਹੁੰਦਾ ਹੈ ਭੈ ਦਾ ਅਰਥ ਭੈ ਵੀ ਪ੍ਰਿਆਵਾਂ ਵਾਲਿਆਂ ਨੇ ਕੀਤਾ ਇਸ ਵਾਸਤੇ ਇੱਥੇ ਪਿੰਗਲ ਦੇ ਹਿਸਾਬ ਨਾਲ ਅਤੇ ਨਾਣਾ ਜਿਹੜਾ ਲੋਕ ਹੈ ਸੋ ਇਸ ਵਾਸਤੇ ਉਹ ਕਹਿੰਦੇ ਨੇ ਸੰਤਾਂ ਕੋਲ ਲੜਕਾ ਜਾਂਦਾ ਸੀ ਉਹ ਘਰਦਿਆਂ ਨੂੰ ਫਿਰ ਡਰ ਹੋ ਗਿਆ ਅਤੇ ਸਾਧਨਾ ਹੋ ਜਾਣ ਅਤੇ ਉਹਨੇ ਫਿਰ ਕਿਹਾ ਭਾਵੇਂ ਕਰੀਏ ਹੁਣ ਤਾਂ ਵਿਆਹ ਸ਼ਾਦੀ ਕਰ ਲਈ ਹੈ ਪਰਿਵਾਰ ਨਾਲ ਮੋਹ ਪੈ ਜੂ ਵਿਆਹ ਕਰਤਾ ਉਹ ਫਿਰ ਸੰਗਤ ਚੋਣੋਂ ਹਟ ਗਿਆ ਇੱਕ ਦਿਨ ਸੰਤ ਆਉਂਦੇ ਚੰਬੋਰਿਓ ਰਾਜਾ ਲਗਾ ਬਟਨ ਕਹਿੰਦੇ ਕੀ ਗੱਲ ਇੰਨੇ ਬੇਮੁੱਖ ਹੋ ਗਏ ਕਿ ਹੁਣ ਮੱਥੇ ਨਹੀਂ ਲੱਗਦਾ ਮਹਾਰਾਜ ਕੀ ਕਰੀਏ ਹੁਣ ਗ੍ਰਿਸਤੀ ਹੋ ਗਏ ਹਾਂ ਵਿਹਲ ਨਹੀਂ ਮਿਲਦਾ ਇਸ ਤਰ੍ਹਾਂ ਉਹ ਕਹਿੰਦੇ ਐਵੇਂ ਸਾਨੂੰ ਝੂਠੇ ਮੋਹ 'ਚ ਪਿਆ ਐਂ ਚਾਰ ਦਿਨ ਦਾ ਠਾਠਾ ਵਾ ਗਿਆ ਹੈ ਕਹਿੰਦੇ ਸਾਡੇ ਉਹ ਪੰਜ ਸੱਤ ਦਿਨ ਆ ਉਹ ਯੋਗਾ ਵਿਆਹ ਸਿਖਾ ਤਾ ਪ੍ਰਾਣ ਕਰ ਦਸ ਦੁਆਰ ਚੜ੍ਹਾ ਲਾ ਪ੍ਰਾਣ ਚੜ੍ਹਾ ਲੈ ਉਹ ਹੁਣ ਆ ਗਿਆ ਮਹਾਰਾਜ ਤੁਹਾਡਾ ਸੇਵਕ ਤਾਂ ਚੱਲ ਗਿਆ ਅਤੇ ਹਾਲੇ ਥੋੜ੍ਹੇ ਦਿਨ ਵਿਆਹ ਨੂੰ ਹੋਏ ਸੀ ਕਿਰਪਾ ਕਰੋ ਮੈਂ ਜਾਨ ਪਾ ਦਿਓ ਸੰਤ ਕਹਿੰਦੇ ਫਿਰ ਆਉਂਦੇ ਹਾਂ ਉਹ ਖੰਡ ਦੀ ਪੁੜੀ ਖੰਡ ਥੋੜ੍ਹੀ ਜਿਹੀ ਪੀ ਕੇ ਪੁੜੀ ਇਹ ਬਣਾ ਦੇ ਆ ਗਏ ਕਹਿੰਦੇ ਲਓ ਭਾਈ ਆਹ ਦਵਾਈ ਜਿਹੜਾ ਖਾ ਲਏਗਾ ਨਾ ਉਹ ਮਰ ਜਾਏਗਾ ਇਹਦੀ ਉਮਰ ਇਹਨੂੰ ਲੱਗ ਜੂਗੀ ਹੈਂ ਪੇ ਨੂੰ ਕਿਹਾ ਕਹਿੰਦੇ ਲਓ ਜੀ ਇਉਂ ਕਿਹੜਾ ਮਰਦਾ ਹੈਂ ਇਉਂ ਮੈਂ ਕਾਹਨੂੰ ਮਰਾਂ ਉਹ ਵੀ ਜਵਾਬ ਦੇ ਗਿਆ ਹੈਂ ਮਾਂ ਨੂੰ ਕਿਹਾ ਹਾਂਜੀ ਤੂੰ ਖਾ ਲਾ ਜਾਂ ਮਾਰਾਂ ਇਉਂ ਕੋਈ ਮਰਾਂ ਮੈਂ ਕਿਹੜੀ ਬੁੱਢੀ ਹੋ ਗਈ ਉਹ ਦਵਾਈ ਦਿਓ ਮੈਨੂੰ ਹੈਂ ਬੱਚੇ ਹੋਰ ਮਿਲ ਜਾਏ ਹਾਂਜੀ ਉਹ ਭੈਣਾਂ ਭਰਾਵਾਂ ਨੂੰ ਉਹ ਵੀ ਜਵਾਬ ਦੇਗਾ ਘਰ ਵਾਲੀ ਨੂੰ ਲੈ ਮਾਰ ਮੈਂ ਇਹਨਾਂ ਨੰਗਾਂ ਦੇ ਕੀ ਸੀ ਆਪਣੇ ਮਾਪਿਆਂ ਦਾ ਖਾਂਦੀ ਸੀ ਹੈਂ ਮੇਰੀ ਜਵਾਨ ਨੂੰ ਮੈਂ ਹੋਰ ਵਿਆਹ ਕਰਾ ਲਊਂਗੀ ਇਹ ਹੁਣ ਸੁਣੀ ਗਿਆ ਸੰਤ ਕਹਿੰਦੇ ਚੰਗਾ ਤੁਸੀਂ ਕੁੜੀ ਖਾ ਲੈਂਦੇ ਹਾਂ ਅਸੀਂ ਤਾਂ ਕੱਢਦੀ ਸੀ ਉਹ ਮੂੰਹ 'ਚ ਪੈ ਲਟਕਾ ਥੋੜ੍ਹਾ ਜਿਹਾ ਹੈਂ ਉਹ ਉੱਠ ਕੇ ਬਹਿ ਗਿਆ ਹੈਂ ਅਤੇ ਫਿਰ ਸੰਤ ਵੀ ਉੱਠ ਗਿਆ ਕਹਿੰਦੇ ਸੁਣਾ ਬਈ ਅਤੇ ਮਹਾਰਾਜ ਕਹਿੰਦੇ ਝੂਠੀ ਦੇ ਕੇ ਜਗਤ ਮੈਂ ਪਈ ਆਪਣੇ ਹੀ ਸਭ ਜਾਗ ਲੋਕ ਕਿਹਾ ਦਾਰਾ ਕਾਮੀ ਕਹਿੰਦੇ ਤੂੰ ਹੁਣ ਸੰਗਤ ਛੱਡ ਗਿਆ ਸੀ ਅੱਜ ਇਹਨਾਂ ਦੇ ਮੋਹ 'ਚ ਪਿਆ ਦੇ ਲਾ ਸੁਣ ਲੈ ਜਵਾਬ ਹੈਂ ਫਿਰ ਸੰਗਤ 'ਚ ਲੱਗ ਗਿਆ ਇਸ ਤਰ੍ਹਾਂ ਆ ਸੁਣਦਾ ਹਾਂ ਇਉਂ ਇਹ ਜਾਗ ਪਾਉਂਦੇ ਹੁੰਦੇ ਆ ਇਸ ਕਰਕੇ ਫਿਰ ਬਚਣਾ ਚਾਹੀਦਾ ਤੂੰ ਸੱਚੇ ਪਾਤਸ਼ਾਹ ਨੇ ਅਲਾਣੀਆਂ ਵੀ ਬਾਣੀ ਦੇ ਵਿਚਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਸਾਹਿਬਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਇਲਾਹੀ ਬਾਣੀ ਦੇ ਕੀਰਤਨ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਸੋਦਰ ਜੀ ਦੇ ਜਾਪ ਉਪਰੰਤ ਚੱਲ ਰਹੀ ਇਤਿਹਾਸਕ ਲੜੀਵਾਰ ਕਥਾ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਇਹਨਾਂ ਦੇ ਪਾਸੋਂ ਤਥਾ ਵਿੱਚ ਗੁਰ ਗਿਆਨ ਦੇ ਬੜੇ ਮਹੱਤਵਪੂਰਨ ਵਿਚਾਰ ਆਪਾਂ ਉਹਨਾਂ ਦੇ ਪਾਸੋਂ ਸਰਵਣ ਕਰ ਰਹੇ ਸੀ। ਕੁਛ ਸਮਾਂ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਸੰਗਤਾਂ ਦੇ ਦਰਸ਼ਨ ਦਦਾਰਿਆਂ ਵਾਸਤੇ ਦਾਸਰਿਆਂ ਦੇ ਨਿਮਾਣੇ ਜਿਹੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਦਾਤਾਰ ਜੀ ਦੀ ਰਹਿਮਤ ਫਤਿਹ ਦੇ ਸਿਮਰਨ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਮਾਈ ਭਾਈ ਅਦਬ ਪਿਆਰ ਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਆਪ ਸੰਗਤ ਦੀ ਸੇਵਾ ਅੰਦਰ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਕਹਿਲੂਰ ਦੇ ਰਾਜੇ ਦਾ ਪਹੁੰਚਣਾ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਸੱਜ ਧੱਜ ਨੂੰ ਵੇਖ ਕੇ, ਸ਼ਾਨੋ ਸ਼ੌਕਤ ਨੂੰ ਵੇਖ ਕੇ, ਈਰਖਾ ਦੇ ਬਲਦੇ ਹੋਏ ਭਾਂਬੜੇ ਦੇ ਨਾਲ ਦਿਲੋਂ ਸੜਦਾ ਤੇ ਪੁੱਜਦਾ ਰਾਜਾ ਭੀਮ ਚੰਦ ਵਾਪਸ ਚਲਿਆ ਗਿਆ। ਇਸ ਤੋਂ ਅਗੇਰੇ ਆਪ ਸੰਗਤ ਦੀ ਸੇਵਾ ਦੇ ਅੰਦਰ ਕੁਝ ਸ਼ਬਦ ਪੇਟਾ ਕਰਨ ਲੱਗੇ ਹਾਂ। ਪਿਆਰੇ ਗੁਰਸਿੱਖੋ, ਜਿਸ ਇਤਿਹਾਸ ਦੇ ਅੰਦਰ ਆਪਾਂ ਇਹ ਤੱਕਣਾ, ਸੱਚ ਕਹਿਣ ਵਾਲਾ ਕਦੇ ਵੀ ਡੋਲਦਾ ਨਹੀਂ, ਉਹਦੇ ਹਿਰਦੇ ਦੇ ਅੰਦਰ ਦ੍ਰਿੜਤਾ ਹੈ, ਉਹਦੇ ਹਿਰਦੇ ਦੇ ਅੰਦਰ ਵਿਸ਼ਵਾਸ ਹੈ, ਉਹਨੂੰ ਆਪਣੇ ਪੂਰਨ ਪਰੀ ਪਰਮਾਤਮਾ ਦੇ ਉੱਪਰ ਭਰੋਸਾ ਹੈ। ਜਿਸ ਦਾ ਭਰੋਸਾ ਅਟਲ ਹੈ ਉਹਦੇ ਤੇ ਉਸ ਗੁਰੂ ਦੀ ਰਹਿਮਤ ਹੈ। ਪਿਆਰੇ ਗੁਰਸਿੱਖੋ, ਸੱਚ ਕਹਿਣ ਵਾਲਿਆਂ ਨੂੰ ਹਮੇਸ਼ਾ ਤਸੀਹੇ ਚੱਲਣੇ ਪਏ ਨੇ। ਆ ਹੁਣੇ ਸਤਿਕਾਰਯੋਗ ਮਹਾਂਪੁਰਖਾਂ ਨੇ ਵੀ ਬੇਨਤੀ ਕੀਤੀ ਹੈ, ਸਟੇਜ ਸੰਚਾਲਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਵੀ ਆਪ ਸਮੂਹ ਸੰਗਤਾਂ ਨੂੰ ਆਉਣ ਵਾਲਾ ਕੱਲ੍ਹ ਇਸ ਵਾਸਤੇ ਬੇਨਤੀ ਕਰ ਰਹੇ ਸਨ, ਜੋ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਇਹਨਾਂ ਹਾਕਮਾਂ ਦੀਆਂ ਉਹਨਾਂ ਸਿੱਖਾਂ ਦੇ ਅੰਦਰ ਬਤੀਤ ਕਰ ਰਹੇ ਨੇ, ਔਰ ਫਿਰ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਬਰਕਰਾਰ ਰੱਖ। ਇਸ ਲਈ ਇਨਸਾਫ ਮਾਰਚ ਜਿੱਥੇ ਹਿੰਦੁਸਤਾਨ ਅੰਦਰ ਪੰਜਾਬ ਦੀ ਧਰਤੀ ਤੇ ਵੱਖ ਵੱਖ ਸਾਰੇ ਸਿੱਖੀ ਦਰਦ ਰੱਖਣ ਵਾਲੇ ਗੁਰਸਿੱਖ ਵੱਖ ਵੱਖ ਥਾਵਾਂ ਤੇ ਇਨਸਾਫ ਮਾਰਚ ਕੱਢ ਰਹੇ ਨੇ, ਸੱਚ ਦੀ ਆਵਾਜ਼ ਨੂੰ ਇਹਨਾਂ ਜ਼ਾਲਮ ਹਾਕਮਾਂ ਦੇ ਕੰਨਾਂ ਤੱਕ ਪਹੁੰਚਾ ਰਹੇ ਨੇ। ਉੱਥੇ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਵਿਦੇਸ਼ਾਂ ਵਿੱਚ ਵੱਸਦੇ ਗੁਰਸਿੱਖ ਜਿਹੜੇ ਸੱਚ ਦੀ ਆਵਾਜ਼ ਨੂੰ ਪਸੰਦ ਕਰਦੇ ਹੋਏ ਬੁਲੰਦ ਕਰਨ ਵਾਸਤੇ ਤਤਪਰ ਨੇ, ਆਪਣਾ ਬਣਦਾ ਯੋਗਦਾਨ ਪਾ ਰਹੇ ਨੇ। ਸੋ ਆਓ ਆਪਾਂ ਸਾਰਿਆਂ ਨੇ ਰਲ ਕੇ ਇੱਕ ਮੁੱਠ ਤੇ ਇੱਕ ਜੁੱਟ ਬੁਲੰਦ ਆਵਾਜ਼ ਵਿੱਚ ਇਹਨਾਂ ਜ਼ਾਲਮ ਸਰਕਾਰਾਂ ਦਾ ਮੂੰਹ ਤੋੜਵਾਂ ਜਵਾਬ ਦੇ ਕੇ ਸੱਚ ਧਰਮ ਤੇ ਅਣਖ ਦੀ ਖਾਤਰ ਜਿਉਣ ਵਾਲੇ ਯੋਧਿਆਂ ਦੀ ਬਾਬਤ ਅਸੀਂ ਉਹਨਾਂ ਦੇ ਨਾਲ ਇੱਕ ਹੋ ਕੇ ਆਪਣੇ ਕੌਮੀ ਫਰਜ਼ ਨੂੰ ਪਹਿਚਾਨਣਾ ਹੈ, ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਇਹ ਸਮੂਹ ਸੰਗਤਾਂ ਨੂੰ ਅਦਬ ਸਤਿਕਾਰ ਸਹਿਤ ਬੇਨਤੀ ਹੈ। ਮੈਂ ਬੇਨਤੀ ਜੋ ਆਰੰਭ ਕਰ ਰਿਹਾ ਸੀ ਇਤਿਹਾਸ ਦੀ, ਕਿ ਸੱਚ ਬੋਲਣ ਵਾਲੇ ਕਦੇ ਡੋਲਦੇ ਨਹੀਂ, ਕਦੇ ਥਿੜਕਦੇ ਨਹੀਂ, ਜਿਨ੍ਹਾਂ ਦਾ ਭਰੋਸਾ ਜਿਨ੍ਹਾਂ ਦਾ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਹੈ। ਰਾਜਾ ਭੀਮ ਚੰਦ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਸਜੀ ਹੋਈ ਪਸ਼ਮੀਨੇ ਦੀ ਚਾਂਦਨੀ ਸਜਿਆ ਹੋਇਆ ਪਾਵਨ ਪਵਿੱਤਰ ਦਰਬਾਰ ਤੱਕ ਕੇ ਪੰਜ ਕਲਾ ਸ਼ਸਤਰ ਚੰਗਮ ਚੰਦਨ ਦੀ ਚੌਂਕੀ ਲਿਆਉਂਦੇ ਹੋਏ ਸੁੰਦਰ ਘੋੜੇ ਸੰਗਤਾਂ ਦੀਆਂ ਕੀਮਤੀ ਭੇਟਾਵਾਂ ਜਿਨ੍ਹਾਂ ਵਿੱਚ ਰਾਜਾ ਰਤਨ ਰਾਏ ਵੱਲੋਂ ਲਿਆਂਦਾ ਹੋਇਆ ਪ੍ਰਸ਼ਾਦੀ ਹਾਥੀ ਇਤਿਹਾਸਕ ਇਹਨਾਂ ਸੌਗਾਤਾਂ ਨੂੰ ਵੇਖ ਕੇ ਉੱਤੋਂ ਵਾਹਵਾ ਕਰਦਾ ਹੋਇਆ ਸਤਿਗੁਰਾਂ ਦੇ ਕੋਲੋਂ ਵਧਾਇਗੀ ਲੈ ਕੇ ਚਲਾ ਗਿਆ। ਪਰ ਦਿਲ ਅੰਦਰ ਈਰਖਾ ਦੇ ਬਲਦੇ ਹੋਏ ਭਾਂਬੜ ਇਹਨੇ ਆਪਣੀ ਕਹਿਲੂਰ ਰਿਆਸਤ ਵਿੱਚ ਰਾਜ ਮਹਿਲ ਵਿੱਚ ਜਾ ਕੇ ਉਜਾਗਰ ਕਰ ਦਿੱਤੇ। ਇਹਨੇ ਸੱਦਿਆ ਆਪਣੇ ਵਜ਼ੀਰ ਨੂੰ, ਕਹਿੰਦਾ ਜਿਹੜੀਆਂ ਸੌਗਾਤਾਂ ਆਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਅੰਦਰ ਨੇ, ਜਿਹੜਾ ਇੱਕ ਫਕੀਰਾਂ ਦਾ ਘਰ ਹੈ,
ਅੱਜ ਉਸ ਗੁਰੂ ਦੇ ਘਰ ਦੀ ਸ਼ਾਨ ਸ਼ੌਕਤ ਨੂੰ ਵੇਖ ਕੇ ਜਦੋਂ ਮੈਂ ਆਪਣੇ ਰਾਜ ਮਹਿਲ ਨੂੰ ਵੇਖਦਾ, ਆਪਣੀ ਸ਼ਾਨ ਸ਼ਾਹੀ ਨੂੰ ਵੇਖਦਾ, ਉਹਨਾਂ ਦੇ ਸਾਹਮਣੇ ਅਸੀਂ ਫਿੱਕੇ ਪੈ ਜਾਂਦੇ ਹਾਂ। ਇਹ ਚੀਜ਼ਾਂ ਸਾਡੇ ਦਰਬਾਰ ਵਿੱਚ ਹੋਣੀਆਂ ਚਾਹੀਦੀਆਂ ਨੇ। ਦੂਜੀ ਗੱਲ, ਉਸ ਗੁਰੂ ਨੇ ਆਪਣੀਆਂ ਫੌਜਾਂ ਤੈਨਾਤ ਕਰ ਲਈਆਂ, ਆਪਣਾ ਨਿਸ਼ਾਨ ਔਰ ਆਪਣੀ ਵੱਖਰੀ ਸੋਹਣ ਸਾਜ ਕੇ ਫੌਜਾਂ ਤਿਆਰ ਪਰ ਤਿਆਰ ਕਰ ਰਿਹਾ। ਕਿਸੇ ਦਿਨ ਨੂੰ ਸਾਡੇ ਰਾਜ ਵਾਸਤੇ ਉਹ ਖਤਰਾ ਬਣ ਜਾਏਗਾ, ਸਾਡੀਆਂ ਰਿਆਸਤਾਂ ਉਸ ਗੁਰੂ ਦੇ ਅਧੀਨ ਹੋ ਜਾਣਗੀਆਂ। ਇਸ ਕਰਕੇ ਇਸ ਵੱਧਦੀ ਹੋਈ ਤਾਕਤ ਨੂੰ ਹੁਣੇ ਦਬਾ ਦੇਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਵਾਸਤੇ ਕੋਈ ਖਤਰਾ ਨਾ ਪੈਦਾ ਹੋ ਸਕੇ। ਪਿਆਰੇ ਗੁਰਸਿੱਖੋ, ਵੈਰ ਵਿਰੋਧ ਤਾਂ ਕੋਈ ਨਹੀਂ, ਵੱਟਦਾ ਰੌਲਾ ਕੋਈ ਨਹੀਂ, ਕੋਈ ਲੈਣ ਦੇਣ ਨਹੀਂ, ਪਰ ਸਿਰਫ ਇੱਕੋ ਹੀ ਦਿਲ ਅੰਦਰ ਈਰਖਾ ਹੈ ਕਿ ਦੂਜੇ ਪਾਵਨ ਦਰਬਾਰ ਗੁਰੂ ਨਾਨਕ ਦੇ ਘਰ ਦੀ ਵੱਧਦੀ ਹੋਈ ਸੋਭਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਵੇਂ ਅੱਜ ਵਕਤ ਦੀਆਂ ਸਰਕਾਰਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦੀਆਂ, ਭਾਵੇਂ ਸਿੱਖ ਕੌਮ ਨੇ ਹਮੇਸ਼ਾ ਹਿੰਦੁਸਤਾਨ ਦੀ ਖਾਤਰ ਆਪਣਾ ਖੂਨ ਵਹਾਇਆ, ਸਰਹੱਦਾਂ ਦੇ ਉੱਤੇ ਤੈਨਾਤ ਰਹਿੰਦਿਆਂ ਹੋਇਆਂ, ਭਾਵੇਂ ਪੁਰਾਤਨ ਇਤਿਹਾਸ ਵੇਲੇ ਝਾਤੀ ਮਾਰ ਲਈਏ ਜਾਂ ਅੱਜ ਦੇ ਅਜੋਕੇ ਸਮੇਂ ਅੰਦਰ ਵੇਖ ਲਈਏ। ਮੈਂ ਬੇਨਤੀ ਕਰ ਰਿਹਾ, ਰਾਜਾ ਭੀਮ ਚੰਦ ਆਪਣੇ ਵਜ਼ੀਰ ਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 'ਤੇ ਹਮਲਾ ਕਰ ਦੇਣਾ ਚਾਹੀਦਾ, ਤਿਆਰੀਆਂ ਕਰਨੀਆਂ ਚਾਹੀਦੀਆਂ ਨੇ। ਪਰ ਸਿਆਣਾ ਵਜ਼ੀਰ ਹਮੇਸ਼ਾ ਆਪਣੇ ਰਾਜ ਦੀ ਸਲਾਮਤੀ ਚਾਹੁੰਦਾ, ਹਮੇਸ਼ਾ ਆਪਣੇ ਰਾਜ ਨੂੰ ਚੰਗੀ ਨਿਗਾਹ ਦੇ ਨਾਲ ਚਲਾ ਕੇ ਸਮੇਂ ਅਨੁਸਾਰ ਚੰਗੀਆਂ ਵਿਚਾਰਾਂ, ਚੰਗੀਆਂ ਦਲੀਲਾਂ ਦੇ ਨਾਲ ਆਪਣੇ ਰਾਜੇ ਨੂੰ ਚੰਗੀ ਸਲਾਹ ਦਿੰਦਾ। ਵਜ਼ੀਰ ਦੇਵੀ ਚੰਦ ਰਾਜੇ ਭੀਮ ਚੰਦ ਦੇ ਕੋਲ ਉਹਦੀਆਂ ਗੱਲਾਂ ਨੂੰ ਸੁਣ ਕੇ ਆਪਣੇ ਵੱਲੋਂ ਜਵਾਬ ਦੇਣ ਲੱਗਾ, ਆਪਣੇ ਵੱਲੋਂ ਸਲਾਹ ਦੇਣ ਲੱਗਾ। ਕਹਿੰਦਾ, ਰਾਜਾ ਮੈਂ ਤੁਹਾਡੇ ਦਰਬਾਰ ਦੇ ਅੰਦਰ ਰਹਿੰਦਾ, ਤੁਹਾਡਾ ਵਜ਼ੀਰ ਹਾਂ, ਮੇਰਾ ਫਰਜ਼ ਬਣਦਾ ਤੁਹਾਡੇ ਨਾਲ ਚੰਗੀ ਵਿਚਾਰ ਕਰਕੇ ਤੁਹਾਨੂੰ ਨੇਕ ਸਲਾਹ ਦੇਵਾਂ, ਤਾਂ ਕਿ ਜਿਸ ਵਿੱਚ ਰਾਜ ਦੀ ਸਦਾ ਸਲਾਮਤੀ ਰਹੇ, ਪ੍ਰਜਾ ਸੁੱਖ ਦੇ ਨਾਲ ਵੱਸ ਸਕੇ, ਕਿਸੇ ਦਾ ਉਜਾੜਾ ਕਿਸੇ ਦਾ ਨੁਕਸਾਨ ਨਾ ਹੋਵੇ। ਇਸ ਕਰਕੇ ਰਾਜਨ ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਉਹ ਨਿਰਵੈਰ ਗੁਰੂ ਹੈ। ਉਸ ਗੁਰੂ ਦੇ ਦਰਬਾਰ ਦੇ ਅੰਦਰ ਕੋਈ ਵੀ ਚਲਿਆ ਜਾਏ ਉਹਨੂੰ ਅਦਬ ਤੇ ਪਿਆਰ ਮਿਲਦਾ, ਉਹਨੂੰ ਬਣਦਾ ਸਤਿਕਾਰ ਮਿਲਦਾ। ਇਸ ਕਰਕੇ ਮੈਂ ਇਹ ਤੁਹਾਡੇ ਨਾਲ ਵਿਚਾਰ ਕਰਦਾ ਹੋਇਆ ਤੁਹਾਨੂੰ ਰਾਏ ਦੇਣੀ ਚਾਹੁੰਦਾ, ਉਸ ਗੁਰੂ ਦੇ ਨਾਲ ਕਦੇ ਵੀ ਐਸਾ ਵਰਤਾਓ ਨਹੀਂ ਕਰਨਾ ਚਾਹੀਦਾ, ਬਲਕਿ ਤੁਸੀਂ ਦਿਲ ਅੰਦਰ ਜਿਹੜੀ ਈਰਖਾ ਲੈ ਕੇ ਗੱਲ ਕਹਿ ਰਹੇ ਹੋ, ਗੁਰੂ ਤੇ ਹਮਲਾਵਰ ਹੋਣਾ ਚਾਹੀਦਾ। ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਰਾਜੀ ਕਰਨਾ ਚਾਹੁੰਦਾ ਵੀ ਇਹ ਗੁੱਸਾ ਛੱਡ ਕੇ, ਉਸ ਗੁਰੂ ਦੀ ਵਿਰੋਧਤਾ ਨੂੰ ਛੱਡ ਕੇ, ਸਗੋਂ ਨਿਮਰਤਾ, ਅਦਬ ਤੇ ਪਿਆਰ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ, ਕਿਉਂਕਿ ਉਸ ਗੁਰੂ ਦੇ ਨਾਲ ਲੜ ਕੇ ਕਦੇ ਵੀ ਜਿੱਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਔਰ ਜ਼ਿੰਦਗੀ ਦਾ ਸੁੱਖ ਨਹੀਂ ਮਾਣਿਆ ਜਾ ਸਕਦਾ। ਦੇਵੀ ਚੰਦ ਵਜ਼ੀਰ ਰਾਜੇ ਭੀਮ ਚੰਦ ਨੂੰ ਜੋ ਕੁਝ ਆਪਣੇ ਵੱਲੋਂ ਵਿਚਾਰ ਦੱਸ ਰਿਹਾ, ਜੋ ਮਸ਼ਵਰਾ ਦੇ ਰਿਹਾ, ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾਂ, ਢਾਡੀ ਭਗਵੰਤ ਸਿੰਘ ਸਾਂਗਣਾ ਬਾੜੋਵਾਲ, ਅਮਰਜੀਤ ਸਿੰਘ ਤਲਵੰਡੀ ਸੰਘੇੜਾ ਹੈ ਇਹ ਕਰ ਰਹੇ ਹਨ।

0: ਭੁਲਕੇ ਵੀ ਪਾਇਓ ਨਾ ਸਤਿਗੁਰ ਦੇ ਨਾਲ ਦੁਸ਼ਮਣੀ ਭੁਲਕੇ ਵੀ ਪਾਇਓ ਨਾ ਬਸਣਾ ਜੇ ਸੁਖੀ ਲੋੜ ਦੇ
1: ਦੇਵੀ ਚੰਦ ਵਜ਼ੀਰ ਬੜਾ ਸਿਆਣਾ ਹੈ ਉਹਨੇ ਆਖਿਆ ਰਾਜਨ ਜਰਾ ਧਿਆਨ ਮਾਰ ਕੇ ਤਾਂ ਵੇਖੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਔਰ ਉਹਨਾਂ ਦੇ ਪਰਿਵਾਰ ਦੇ ਸਾਡੇ ਉੱਤੇ ਪਰ ਉਪਕਾਰ ਕਿੰਨੇ ਨੇ ਯਾਦ ਰੱਖੋ ਜਿਹੜਾ ਇਨਸਾਨ ਕਿਸੇ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਜਾਏ ਉਹ ਅਕਿਰਤ ਕਣ ਹੈ ਜਿਸ ਮਨੁੱਖ ਨੇ ਜੀਵਨ ਦਿੱਤਾ ਹੋਵੇ ਜਿਨ੍ਹਾਂ ਨੇ ਬਹੁਤ ਰਹਿਮਤਾਂ ਕੀਤੀਆਂ ਹੋਣ ਉਹਨਾਂ ਰਹਿਮਤਾਂ ਨੂੰ ਉਸ ਭਲੇ ਨੂੰ ਭੁੱਲ ਜਾਣਾ ਅਕਿਰਤ ਕਣੀ ਦੇਵੀ ਚੰਦ ਵਜ਼ੀਰ ਨੇ ਬੜੇ ਪਿਆਰ ਤੇ ਅਦਬ ਦੇ ਨਾਲ ਸਮਝਾਉਣਾ ਕੀਤਾ ਕਹਿੰਦਾ ਰਾਜਨ ਜਿਸ ਗੁਰੂ ਦੇ ਨਾਲ ਲੜਨੀਆਂ ਗੱਲਾਂ ਕਰਦੇ ਹੋ ਤੇ ਸੋਚਦੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਸਾਡੇ ਵੱਡ ਵਡੇਰਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਵਕਤ ਦੇ ਬਾਦਸ਼ਾਹ ਨੇ ਕਿਲ੍ਹੇ ਦੇ ਅੰਦਰ ਸਦਾ ਵਾਸਤੇ ਬੰਦ ਕਰ ਦਿੱਤਾ ਜੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਨਾ ਚੜਾਉਂਦੇ ਤੇ ਅੱਜ ਆ ਖੁਸ਼ੀਆਂ ਕਿੱਥੋਂ ਮਾਣ ਅਜੇ ਕੱਲ੍ਹ ਦੀ ਗੱਲ ਹੈ ਰਾਜਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪ ਦਿੱਲੀ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਸਾਨੂੰ ਹੁਣ ਉਹਨਾਂ ਦੇ ਹਮੇਸ਼ਾ ਅਹਿਸਾਨ ਬੰਦ ਰਹਿਣਾ ਚਾਹੀਦਾ ਕਦੇ ਵੀ ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਨਹੀਂ ਕਰਨਾ ਚਾਹੀਦਾ ਸਾਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਸਗੋਂ ਸਾਨੂੰ ਤਾਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਅਦਬ ਤੇ ਨਿਮਰਤਾ ਦੇ ਨਾਲ ਰਹਿਣਾ ਚਾਹੀਦਾ ਉਹ ਗੁਰੂ ਬੜਾ ਅਦਬ ਤੇ ਸਤਿਕਾਰ ਦਿੰਦਾ ਤਾਂ ਹੀ ਦੁਨੀਆਂ ਦੇ ਲੋਕ ਉਸ ਗੁਰੂ ਦੇ ਦਰਬਾਰ ਅੰਦਰ ਆਣ ਕੇ ਝੁਕਦੇ ਨੇ ਉੱਥੇ ਉੱਚੇ ਨੀਵੇਂ ਵਰਣ ਵਹਿਮ ਪਰਮ ਪਖੰਡ ਦੀ ਆਵਾਜ਼ ਔਰ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸਾਰਿਆਂ ਨੂੰ ਇੱਕ ਸਾਰਤਾ ਦੇ ਵਿੱਚ ਪਰੋਇਆ ਜਾਂਦਾ ਹੈ ਇਸ ਕਰਕੇ ਸਾਨੂੰ ਵੀ ਇਹ ਚਾਹੀਦਾ ਉਸ ਗੁਰੂ ਦੀ ਵਿਰੋਧਤਾ ਨਾ ਕਰਕੇ ਉਸ ਗੁਰੂ ਦੇ ਨਾਲ ਮਿਲ ਕੇ ਅਦਬ ਪਿਆਰ ਦੇ ਨਾਲ ਸਾਨੂੰ ਸੁਖਾਵਾਂ ਜੀਵਨ ਬਤੀਤ ਕਰਨਾ ਚਾਹੀਦਾ ਉਹਦੇ ਅਹਿਸਾਨਮੰਦ ਰਹਿਣਾ ਚਾਹੀਦਾ ਪਰ ਯਾਦ ਰੱਖੋ ਜਦੋਂ ਸੱਤਾ ਪਾ ਲੈਂਦਾ ਮਨੁੱਖ ਉਸ ਵੇਲੇ ਫਿਰ ਇਹੋ ਜਿਹੀਆਂ ਗੱਲਾਂ ਜਦੋਂ ਤਾਕਤ ਕੋਲ ਆ ਜਾਂਦੀ ਹੈ ਇਹੋ ਜਿਹੀਆਂ ਗੱਲਾਂ ਉਹਨੂੰ ਸਾਰੀਆਂ ਭੁੱਲ ਜਾਂਦੀਆਂ ਨੇ ਪਿਆਰੇ ਗੁਰਸਿੱਖੋ ਜਦੋਂ ਇਸ ਇਤਿਹਾਸ ਵੱਲੇ ਝਾਤੀ ਮਾਰਦੇ ਹਾਂ ਬੇਅੰਤ ਸਾਰੀਆਂ ਉਦਾਹਰਨਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦੀਆਂ ਨੇ ਪਰ ਯਾਦ ਰੱਖੋ ਜਿਹਦਾ ਵਿਸ਼ਵਾਸ ਹੈ ਜਿਹਦਾ ਅਟਲ ਨਿਸ਼ਚਾ ਆਪਣੇ ਗੁਰੂ ਦੇ ਉੱਤੇ ਪਰਿਪੂਰਨ ਪਰਮਾਤਮਾ ਦੇ ਉੱਤੇ ਹੈ ਫਿਰ ਕਦੇ ਡੋਲਦਾ ਨਹੀਂ ਤੇ ਸਤਿਗੁਰੂ ਦੀ ਰੱਖਿਆ ਕਰਦਾ ਸਤਿਗੁਰਾਂ ਦੀ ਪਾਵਨ ਬਾਣੀ ਅਸੀਂ ਪੜ੍ਹਦੇ ਹਾਂ ਪਿਆਰ ਦੇ ਨਾਲ ਹਰ ਯੁਗ ਯੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਰਾਇਆ ਹਰਨਾਕਸ ਵੀ ਕਹਿੰਦਾ ਕਹਿੰਦਾ ਜੋ ਕੁਝ ਹਾਂ ਮੈਂ ਹਾਂ ਪਰ ਕਲਰ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋਣ ਵਾਲੀ ਗੱਲ ਉਸੇ ਹਰਨਾਕਸ ਦੇ ਘਰ ਦੇ ਵਿੱਚ ਉਹਦਾ ਪੁੱਤਰ ਪ੍ਰਹਿਲਾਦ ਜਿਹੜਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਜਨਮ ਲੈ ਕੇ ਉਹਦੇ ਘਰ ਦੇ ਵਿੱਚ ਆ ਗਿਆ ਇੱਥੋਂ ਤੱਕ ਸੱਤਾ ਪਾ ਕੇ ਈਰਖਾ ਦੇ ਭਾਂਬੜ ਬਾਲਦਾ ਹੋਇਆ ਹਰਨਾਕਸ ਕਹਿੰਦਾ ਮੈਂ ਵੇਖਾਂਗਾ ਤੇਰਾ ਉਹ ਕਿਹੜਾ ਭਗਵਾਨ ਹੈ ਕਿਹੜਾ ਰਾਮ ਹੈ ਜਿਹੜਾ ਤੇਰੀ ਰੱਖਿਆ ਕਰ ਸਕਦਾ ਹਰ ਜੀਵ ਵਿੱਚ ਹਰ ਤਨ ਵਿੱਚ ਹਰ ਥਾਂ ਤੇ ਰਮਿਆ ਹੋਇਆ ਮੈਂ ਵੇਖਾਂਗਾ ਤੇਰੀ ਰੱਖਿਆ ਕਿਵੇਂ ਕਰਦਾ ਪਰ ਪਿਆਰੇ ਗੁਰਸਿੱਖੋ ਇਤਿਹਾਸ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੈ ਭਾਵੇਂ ਤੱਤੇ ਥੰਮਾਂ ਦੇ ਨਾਲ ਵੀ ਲਾਉਣਾ ਚਾਹੁੰਦਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਵਿਧ ਬਣਾਈ ਤੇ ਹਰਨਾਕਸ਼ ਦਾ ਵੱਧ ਹੋਇਆ ਪ੍ਰਹਿਲਾਦ ਦੀ ਮੇਰੇ ਸਭ ਸੱਚੇ ਪਾਤਸ਼ਾਹ ਨੇ ਰੱਖਿਆ ਕੀਤੀ ਜਿਹਦਾ ਵਿਸ਼ਵਾਸ ਹੈ ਜਿਹਦਾ ਨਿਸ਼ਚਾ ਹੈ ਮੇਰੇ ਸਤਿਗੁਰੂ ਉਹਦੀ ਰੱਖਿਆ ਕਰਦੇ ਨੇ ਕਦੇ ਉਹਨੂੰ ਡੋਲਣ ਨਹੀਂ ਦਿੰਦੇ ਦੇਵੀ ਚੰਦ ਵਜ਼ੀਰ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਹਿਸਾਨਾਂ ਨੂੰ ਚੇਤਾਉਂਦਾ ਹੋਇਆ ਰਾਜੇ ਨੂੰ ਸਮਝਾਉਂਦਾ ਪਰ ਰਾਜਾ ਭੀਮ ਚੰਦ ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਇਸ ਦੇਵੀ ਚੰਦ ਵਜ਼ੀਰ ਦੇ ਉਲਟ ਹੋ ਕੇ ਕਹਿਣ ਲੱਗਾ ਉਹ ਦੇਵੀ ਚੰਦਾ ਵਜ਼ੀਰ ਮੇਰਾ ਕਿ ਗੁਰੂ ਗੋਬਿੰਦ ਸਿੰਘ ਦਾ ਇਹਨੇ ਆਖਿਆ ਜੀ ਆਪਦਾ ਕਹਿਣ ਲੱਗਾ ਫਿਰ ਸਿਫਤ ਕਿਹਦੀ ਕਰਦਾ ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਇਨਾਮ ਮੇਰੇ ਕੋਲੋਂ ਲਵੇ ਤਨਖਾਹ ਮੇਰੇ ਕੋਲੋਂ ਪ੍ਰਾਪਤ ਕਰੇ ਆਪਣੇ ਪਰਿਵਾਰ ਦੀ ਪਾਲਣਾ ਕਰੇ ਸਾਰੇ ਸੁੱਖ ਦੇ ਵਸੀਲੇ ਮੇਰੇ ਕੋਲੋਂ ਲਵੇ ਤੇ ਵਡਿਆਈ ਮੇਰੇ ਦੁਸ਼ਮਣ ਦੀ ਕਰੇ ਦੇਵੀ ਚੰਦ ਵਜ਼ੀਰ ਨੇ ਆਖਿਆ ਰਾਜਨ ਮੈਂ ਉਸ ਗੁਰੂ ਦੀ ਵਡਿਆਈ ਫੋਕੀ ਨਹੀਂ ਕਰਦਾ ਜੋ ਸੱਚ ਹੈ ਉਹਨੂੰ ਸੱਚ ਕਹਿਣਾ ਬਣਦਾ ਹੈ ਜੇ ਫੁੱਲ ਹੈ ਤੇ ਉਹਨੂੰ ਫੁੱਲ ਕਹਿਣ ਦੇ ਵਿੱਚ ਰਤਾ ਜਿੰਨੀ ਵੀ ਚਦਕ ਨਹੀਂ ਹੋਣੀ ਚਾਹੀਦੀ ਗੁੱਸੇ ਵਿੱਚ ਆਇਆ ਰਾਜਾ ਭੀਮ ਚੰਦ ਕਹਿੰਦਾ ਜੇ ਇਹ ਗੱਲ ਹੈ ਜਾਂ ਤਾਂ ਫਿਰ ਮੇਰੀਆਂ ਗੱਲਾਂ ਤੈਨੂੰ ਮੰਨਣੀਆਂ ਪੈਣਗੀਆਂ ਕਿਉਂਕਿ ਮੇਰੇ ਰਾਜ ਵਿੱਚ ਰਹਿਣਾ ਮੇਰਾ ਵਜ਼ੀਰ ਹੈ ਜੇ ਮੇਰੀਆਂ ਗੱਲਾਂ ਨਹੀਂ ਮੰਨੇਗਾ ਮੁਨੱਕਰ ਹੋਏਗਾ ਫਿਰ ਤਸੀਹੇ ਚੱਲਣੇ ਪੈਣਗੇ ਦੇਵੀ ਚੰਦ ਵਜ਼ੀਰ ਕਹਿੰਦਾ ਰਾਜਨ ਜੇ ਇਹ ਗੱਲ ਕਹਿੰਦਾ ਤੇ ਫਿਰ ਮੈਂ ਸੱਚ ਤੇ ਖੜਾ, ਮੈਂ ਡੋਲਾਂਗਾ ਨਹੀਂ। ਮੇਰਾ ਇਹ ਵਿਸ਼ਵਾਸ ਹੈ ਉਹ ਗੁਰੂ ਹਮੇਸ਼ਾ ਰੱਖਿਆ ਕਰਦਾ, ਉਹ ਮੇਰੇ ਤੇ ਵੀ ਰਹਿਮਤ ਕਰੇਗਾ। ਗੁੱਸੇ ਵਿੱਚ ਆਇਆ ਭੀਮ ਚੰਦ, ਦੇਵੀ ਚੰਦ ਵਜ਼ੀਰ ਨੂੰ ਜੋ ਵਿਚਾਰ ਕਰ ਰਿਹਾ, ਜੋ ਗੱਲਾਂ ਕਹਿ ਰਿਹਾ, ਉਹਨਾਂ ਬੋਲਾਂ ਦਾ ਖੁਲਾਸਾ ਸੰਗਤ ਦੀ ਸੇਵਾ ਅੰਦਰ ਤੁਹਾਡੀ ਜੱਥਾ ਇਹ ਕਹਿ ਰਿਹਾ।

0: ਜਿੰਦੇ ਨੂੰ ਜਲਾਵੇ ਸੀਨੇ ਅੱਗ ਧਰ ਕੇ
1: ਜੇ ਤੂੰ ਇਹਨਾਂ ਗੱਲਾਂ ਤੋਂ ਨਾ ਬਾਜ ਆਵੇਗਾ ਜੇ ਤੂੰ ਇਹਨਾਂ ਗੱਲਾਂ ਤੋਂ ਨਾ ਬਾਜ ਆਵੇਗਾ ਯਾਦ ਰੱਖੀ ਦੇਵੀ ਚੰਦਾ ਪਛਤਾਵੇਗਾ ਯਾਦ ਰੱਖੀ ਦੇਵੀ

0: ਲਿਆ ਸੀ ਤੈਨੂੰ ਚੀਜ਼ਾਂ ਲਿਆਉਣ ਵਾਸਤੇ, ਨਾ ਕਿ ਮੇਰਾ ਜਿਗਰ ਜਲਾਉਣ ਵਾਸਤੇ। ਲਿਆ ਸੀ ਤੈਨੂੰ ਚੀਜ਼ਾਂ ਲਿਆਉਣ ਵਾਸਤੇ, ਨਾ ਕਿ ਮੇਰਾ ਜਿਗਰ ਜਲਾਉਣ ਵਾਸਤੇ।
1: ਮੈਨੂੰ ਕੀ ਪਤਾ ਸੀ ਤੂੰ ਹਰਾਮ ਖਾਵੇਗਾ, ਮੈਨੂੰ ਕੀ ਪਤਾ ਸੀ ਤੂੰ ਹਰਾਮ ਖਾਵੇਗਾ।
0: ਯਾਦ ਰੱਖੀ ਦੇਵੀ ਚੰਦਾ ਪਛਤਾਵੇਗਾ, ਯਾਦ ਰੱਖੀ ਦੇਵੀ

0: ਵੇਖੂੰਗਾ ਮੈਦਾਨ ਵਿੱਚ ਉਹਦਾ ਤਾਨ ਵੇ ਜਿਹੜੇ ਗੁਰੂ ਉਸੇ ਡਾਕਰੇ ਮਾਰੂਏ ਵੇਖੂੰਗਾ ਮੈਦਾਨ ਵਿੱਚ ਉਹਦਾ ਤਾਨ ਵੇ
1: ਉਹ ਕਿੱਦਾਂ ਉਹਨੂੰ ਮੇਰੇ ਕਹਿਰ ਤੋਂ ਬਚਾਵੇਗਾ ਕਿੱਦਾਂ ਉਹਨੂੰ ਮੇਰੇ ਕਹਿਰ ਤੋਂ ਬਚਾਵੇਗਾ
0: ਯਾਦ ਰੱਖੀ ਦੇ ਵੀ ਚੰਗਾ ਪਛਤਾਵੇਗਾ ਯਾਦ ਰੱਖੀ ਦੇ

0: ਤੈਨੂੰ ਨਹੀਂ ਪਤਾ ਅਜੇ ਮੇਰੇ ਬਲ ਦਾ ਮੇਰੇ ਨਾਲ ਲੜੂ ਕੀ ਨਿਆਣਾ ਕੱਲ ਦਾ ਤੈਨੂੰ ਨਹੀਂ ਪਤਾ ਅਜੇ ਮੇਰੇ ਬਲ ਦਾ ਮੇਰੇ ਨਾਲ ਲੜੂ ਕੀ ਨਿਆਣਾ ਕੱਲ ਦਾ
1: ਲਹੂ ਹੱਥ ਮੇਰੇ ਭਾਜੀ ਆਪਰ ਹਵੇਗਾ ਲਹੂ ਹੱਥ ਮੇਰੇ ਭਾਜੀ ਆਪਰ ਹਵੇਗਾ ਯਾਦ ਰੱਖੀ ਦੇਵੀ ਚੰਗਾ ਪਛਤਾਵੇਗਾ ਯਾਦ ਰੱਖੀ ਦੇਵੀ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਸਰਬੱਤ ਸੰਗਤ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਦੇਵੀ ਚੰਦ ਵਜ਼ੀਰ ਨੂੰ ਗੁੱਸੇ ਵਿੱਚ ਆਣ ਕੇ ਰਾਜਾ ਭੀਮ ਚੰਦ ਕਹਿੰਦਾ, ਫਿਰ ਜੇ ਮੇਰੀਆਂ ਗੱਲਾਂ ਨਹੀਂ ਮੰਨਦਾ ਫਿਰ ਤੁਸੀਂ ਇਹ ਚੱਲਣ ਵਾਸਤੇ ਤਿਆਰ ਹੋ ਜਾ। ਉਹ ਜ਼ੁਬਾਨ ਦੇ ਨਾਲ ਕਹਿ ਲੈਣਾ ਤਾਂ ਬੜਾ ਸੌਖਾ ਹੈ, ਪਰ ਜਦੋਂ ਦੁੱਖ ਚੱਲਣ ਦਾ ਸਮਾਂ ਆਏਗਾ ਨਾ ਉਦੋਂ ਤੁਰਲਾ ਤੁਰਲਾ ਕੇ ਗੱਲ ਕਹੇਗਾ, ਰਾਜਨ ਮੈਂ ਤੇਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ, ਮੰਨਣ ਵਾਸਤੇ ਤਿਆਰ ਹਾਂ। ਪਰ ਯਾਦ ਰੱਖੋ, ਬੰਦੇ ਦੇ ਅੰਦਰ ਬੜੀ ਵੱਡੀ ਘਾਟ ਹੈ। ਇਨਸਾਨ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ, ਜੋ ਦੂਜਾ ਕਹਿੰਦਾ ਉਹ ਝੂਠ ਹੈ। ਭਾਵੇਂ ਬੰਦਾ ਗਲਤ ਹੋਵੇ, ਉਹ ਆਪਣੀ ਗਲਤੀ ਦਾ ਅਹਿਸਾਸ ਨਾ ਕਰਕੇ ਮੰਨਣ ਨੂੰ ਤਿਆਰ ਨਹੀਂ ਹੁੰਦਾ, ਉਹ ਦੂਜੇ ਨੂੰ ਝੂਠਾ ਕਰਨ ਤੇ ਤੁਲ ਜਾਂਦਾ ਭਾਵੇਂ ਕਿਤਨਾ ਵੀ ਜ਼ੁਲਮ ਕਰਨਾ। ਮਨੁੱਖ ਦੇ ਅੰਦਰ, ਕਲਯੁਗੀ ਮਨੁੱਖ ਦੇ ਅੰਦਰ ਬੜੀ ਵੱਡੀ ਘਾਟ ਹੈ। ਰਾਜਾ ਭੀਮ ਚੰਦ ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਹਿਸਾਨਾਂ ਦੀ ਗੱਲ ਨੂੰ ਜਾਣਦਾ ਹੈ, ਪਰ ਇਹਨਾਂ ਗੱਲਾਂ ਨੂੰ ਅੱਖਾਂ ਤੋਂ ਪਰੋਖੇ ਕਰਕੇ ਆਪਣੀ ਗੱਲ ਮਨਾਉਣ ਵਾਸਤੇ ਦੇਵੀ ਚੰਦ ਵਜ਼ੀਰ ਨੂੰ ਕਹਿੰਦਾ, ਫਿਰ ਜੇ ਨਹੀਂ ਮੇਰੀ ਗੱਲ ਮੰਨਦਾ ਤਿਆਰ ਹੋ ਜਾ। ਜਲਾਦਾਂ ਨੂੰ ਕੋਲ ਸੱਦ ਰਿਹਾ, ਕਹਿੰਦਾ ਲੈ ਜਾਓ ਇਹਨੂੰ ਉੱਚੀ ਪਹਾੜੀ ਦੇ ਉੱਤੇ, ਕਿਲ ਤੱਤੇ ਕਰਕੇ ਇਹਦੀਆਂ ਅੱਖਾਂ ਵਿੱਚ ਫੋਕ ਦਿਓ, ਮੈਂ ਵੇਖਾਂਗਾ ਜਿਸ ਗੁਰੂ 'ਤੇ ਇਹਨੂੰ ਇੰਨਾ ਮਾਣ ਹੈ ਉਹ ਗੁਰੂ ਇਹਦੀ ਰੱਖਿਆ ਕਿਵੇਂ ਕਰਦਾ, ਜਿਸ ਗੁਰੂ ਦੀ ਇਹ ਬੜੀ ਸਿਫਤ ਕਰਦਾ। ਯਾਦ ਰੱਖੋ, ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਮਨੁੱਖ ਕਿੰਨੇ ਵੀ ਤਸੀਹੇ ਚੱਲਣੇ ਪੈ ਜਾਣ ਕਦੇ ਡੋਲਦਾ ਨਹੀਂ, ਪਰ ਉਹਦੀ ਪ੍ਰੀਤ ਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਵੇ। ਪੁਰਾਤਨ ਇਤਿਹਾਸ ਵੱਲੇ ਝਾਤੀ ਮਾਰ ਲਈਏ, ਚਾਹੇ ਅਜੋਕਾ ਸਮੇਂ ਦੇ ਅੰਦਰ ਨੌਜਵਾਨ ਜੁਝਾਰੂ ਸੂਰਮੇ ਜਿਨ੍ਹਾਂ 'ਤੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੰਨਾ ਤਸ਼ੱਦਦ ਹੋਇਆ, ਪਰ ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਤਸ ਤੋਂ ਮਸ ਨਾ ਹੋਏ, ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਤਾਂ ਦੇ ਗਏ, ਪਰ ਦੇਸ਼ ਕੌਮ ਅਤੇ ਅਣਖ ਦੀ ਖਾਤਰ ਉਹਨਾਂ ਜ਼ਾਲਮਾਂ ਦੇ ਸਿਰ ਆਪਣੇ ਤਨ ਦਾ ਠੀਕਰਾ ਭਰ ਗਏ, ਭੰਨ ਗਏ, ਪਰ ਸੱਚ ਦੇ ਉੱਤੇ ਅਟਲ ਵਿਸ਼ਵਾਸ ਰੱਖ ਕੇ ਗੁਰੂ ਦੇ ਉੱਤੇ ਦ੍ਰਿੜਤਾ ਦੇ ਨਾਲ ਡਟੇ ਰਹੇ। ਚਾਰੇ ਕੁਝ ਸਿੱਖੋ, ਇਤਿਹਾਸ ਸਾਡੇ ਸਾਹਮਣੇ ਗਵਾਇਆ। ਦੇਵੀ ਚੰਦ ਵਜ਼ੀਰ ਜਿਹੜਾ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਸ਼ਰਧਾਲੂ ਹੈ, ਸ਼ਰਧਾ ਵਾਮ ਹੈ, ਗੁਰੂ ਦਾ ਅਹਿਸਾਨ ਮੰਦ ਹੈ, ਇਹਦੀਆਂ ਨਜ਼ਰਾਂ ਦੇ ਸਾਹਮਣੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ। ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਾਣ ਵਾਲੇ ਗੁਰਸਿੱਖਾਂ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਅੰਦਰ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੰਦ ਵੇਖਦੇ ਨੇ ਪਿੰਜਰੇ ਅੰਦਰ, ਤਸੀਹੇ ਚੱਲਦਿਆਂ ਵੇਖਦੇ ਨੇ, ਸਿੱਖ ਨਹੀਂ ਬਰਦਾਸ਼ਤ ਕਰ ਸਕਦਾ, ਉੱਚੀ ਆਵਾਜ਼ ਵਿੱਚ ਬੁਲੰਦ ਆਵਾਜ਼ ਵਿੱਚ ਇਹ ਗੱਲ ਕਹਿੰਦਾ, ਦਾਤਾਰ ਜੀ ਇਹ ਰਾਜ ਤੇ ਸੱਚਮੁੱਚ ਹੀ ਗਰਕ ਹੋ ਜਾਣਾ ਚਾਹੀਦਾ, ਜਿੱਥੇ ਐਸੇ ਸੱਚ ਪੁਰਸ਼ਾਂ ਦੇ ਉੱਤੇ ਇੰਨਾ ਜ਼ੁਲਮ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਤਸ਼ਾਹ ਔਰ ਧੀਰਜ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ, ਪਰ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਆਖਿਆ ਇੰਨਾ ਮਾਣ ਇਹਨੂੰ ਸਿੱਖੀ ਦੇ ਉੱਤੇ, ਇਸ ਰਾਜ ਦਾ ਤਖਤਾ ਪਲਟ ਦੇਣ ਦੀ ਗੱਲ ਕਰਦਾ ਹੈ, ਮੈਂ ਵੇਖਾਂਗਾ ਇਹਨੂੰ ਕਿੰਨਾ ਕੁ ਮਾਣ ਹੈ, ਇਹਦੇ ਸਿੱਖੀ ਕਿਸ ਤਰ੍ਹਾਂ ਨਿਕਲਦੀ ਹੈ। ਸੱਦ ਕੇ ਜਲਾਦਾਂ ਨੂੰ ਕੋਲ ਬੁਲਾ ਕੇ ਪਕੜ ਕੇ ਭਾਈ ਮਤੀ ਦਾਸ ਜੀ ਨੂੰ ਦੋ ਫੱਟਿਆਂ ਵਿੱਚ ਬੰਨ ਕੇ ਸਿਰ 'ਤੇ ਆਰਾ ਰੱਖ ਦਿੱਤਾ, ਗੱਲ ਦ੍ਰਿੜਤਾ 'ਤੇ ਵਿਸ਼ਵਾਸ ਵੀ ਕਰ ਰਿਹਾ। ਭਾਈ ਮਤੀ ਦਾਸ ਜੀ ਨੂੰ ਜਲਾਦ ਪੁੱਛਦਾ, ਇੱਕ ਨੁਕਰੇ ਖੜਾ ਜਲਾਦ ਆਖੇ, ਮਤੀ ਦਾਸ ਨਾਲ ਦੂਸਰੀ ਗੱਲ ਹੋਵੇ, ਛੇਤੀ ਮੰਗ ਜੋ ਆਖਰੀ ਸਿਆਹੀ, ਹਾਜ਼ਰ ਐਸੇ ਵਕਤ ਐਸੇ ਪਲ ਹੋਵੇ। ਮਤੀ ਦਾਸ ਨੇ ਮੋੜ ਜਵਾਬ ਦਿੱਤਾ, ਅੰਤਮ ਇੱਛਿਆ ਜੇ ਮੇਰੀ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆ ਰਹਾ ਮੇਰਾ ਮੁੱਖ ਗੁਰ ਪਿੰਜਰੇ ਵੱਲ। ਪਿਆਰੇ ਗੁਰਸਿੱਖੋ, ਏਡੀ ਵੱਡੀ ਦ੍ਰਿੜਤਾ, ਸਿਰ ਤੇ ਆਰਾ ਰੱਖਿਆ, ਜਲਾਦ ਨੇ ਖਿੱਚਣਾ ਸ਼ੁਰੂ ਕਰ ਦਿੱਤਾ, ਸਰੀਰ ਦੋ ਫਾੜ ਹੋ ਗਿਆ, ਧਰਤੀ ਤੇ ਜਾ ਪਿਆ। ਪਰ ਸਿੱਖ ਗੁਰਬਾਣੀ ਪੜ੍ਹਦਾ ਹੈ, ਇੱਕ ਪਾਸੇ ਆਵਾਜ਼ ਆ ਰਹੀ ਸੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਦੂਜੇ ਪਾਸੇ ਆਵਾਜ਼ ਆ ਰਹੀ ਸੀ ਨਾਨਕ ਤੇ ਮੁੱਖ ਉਜਲੇ ਕੀਰਤੀ ਛੁੱਟੀ ਨਾਲ। ਗੁਰੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਪ੍ਰੀਤ ਨੂੰ ਕੌਣ ਤੋੜ ਸਕਦਾ, ਜਦੋਂ ਦ੍ਰਿੜਤਾ ਵੱਧ ਜਾਏ, ਵਿਸ਼ਵਾਸ ਆ ਜਾਏ ਗੁਰੂ ਦੇ ਉੱਤੇ, ਜਦੋਂ ਇਹ ਹਿਰਦੇ ਵਿੱਚ ਵੱਸ ਜਾਏ ਗੁਰ ਮੇਰੇ ਸੰਗ ਸਦਾ ਹੈ ਨਾ। ਦੇਵੀ ਚੰਦ ਨੇ ਆਖਿਆ, ਭੀਮ ਚੰਦ ਦਾ ਕੋਈ ਗੱਲ ਨਹੀਂ, ਜੇ ਤੂੰ ਤਸੀਹੇ ਦੇਣ ਤੇ ਆਇਆ ਤੇ ਮੈਂ ਗੁਰੂ ਤੇ ਭਰੋਸਾ ਰੱਖ ਕੇ ਇਹਨਾਂ ਤੇਰੇ ਜ਼ੁਲਮਾਂ ਨੂੰ ਵੀ ਚੱਲਣ ਵਾਸਤੇ ਤਿਆਰ ਹਾਂ, ਪਰ ਮੈਂ ਸੱਚ ਕਹਿਣ ਤੋਂ ਕਦਮ ਇੱਕ ਪਿੱਛੇ ਨਹੀਂ ਹਟਾਵਾਂਗਾ। ਜਲਾਦ ਲੈ ਤੁਰੇ, ਇਤਿਹਾਸ ਕਹਿੰਦਾ ਦੇਵੀ ਚੰਦ ਦਾ ਪਰਿਵਾਰ ਇਹਨਾਂ ਸਾਰਿਆਂ ਨੇ ਆਣ ਕੇ ਦਿਲ ਅੰਦਰ ਮਹਿਸੂਸ ਕਰਦਿਆਂ ਹੋਇਆਂ ਮਾਤਾ ਨੇ, ਭੈਣ ਨੇ, ਪਤਨੀ ਨੇ ਆਖਿਆ, ਤੇਰੇ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਸ ਅਰਥ ਹੈ, ਤੇਰੇ ਤੋਂ ਬਿਨਾਂ ਜੀਵਨ ਕਿਵੇਂ ਜਿਉਵਾਂਗੇ, ਕਿਉਂਕਿ ਸੰਸਾਰ ਹੈ, ਸੰਸਾਰ ਦਾ ਮੋਹ, ਪਰਿਵਾਰ ਦਾ ਮੋਹ, ਇੱਕ ਦੂਜੇ ਦਾ ਸਾਥ ਹੈ ਇਸ ਸੰਸਾਰ ਦੇ ਅੰਦਰ। ਪਰ ਦੇਵੀ ਚੰਦ ਵਜ਼ੀਰ ਨੇ ਸਾਰਿਆਂ ਨੂੰ ਹੌਸਲਾ ਧੀਰਜ ਦਿੱਤਾ ਹੈ ਕਿ ਮੇਰਾ ਕਲਗੀਆਂ ਵਾਲਾ ਮੇਰੇ ਅੰਗ ਸੰਗ ਹੈ, ਮੈਨੂੰ ਰਤਾ ਜਿੰਨੀ ਵੀ ਇਸ ਗੱਲ ਦੀ ਪਰਵਾਹ ਨਹੀਂ, ਕੋਈ ਗੱਲ ਨਹੀਂ, ਸ਼ਾਂਤ
ਖਾਮੋਸ਼ ਰਹਿਣਾ ਤੁਸਾਂ ਨੇ, ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਦੇਵੀ ਚੰਦ ਵਜ਼ੀਰ ਨੂੰ ਉੱਚੀ ਪਹਾੜੀ ਤੇ ਲੈ ਗਏ ਜਲਾਦ, ਕਿੱਲ ਗਰਮ ਕਰ ਲਏ ਇਹਨਾਂ ਜਲਾਦਾਂ ਨੇ, ਐਨ ਲਾਲ ਕਰ ਲਏ ਤਪਾ ਕੇ, ਹਮਦਰਦੀ ਰੱਖਦੇ ਜਲਾਦ ਵੀ ਕਹਿੰਦੇ ਨੇ ਅਸੀਂ ਤੇਰੇ ਸੁਭਾਅ ਤੋਂ ਵਾਕਫ ਹਾਂ ਦੇਵੀ ਚੰਦਾ, ਪਰ ਰਾਜੇ ਭੀਮ ਚੰਦ ਦਾ ਹੁਕਮ ਜੇ ਅਸੀਂ ਨਾ ਵਜਾਇਆ ਤੇ ਫਿਰ ਹੋ ਸਕਦਾ ਸਾਨੂੰ ਵੀ ਸਜ਼ਾ ਮਿਲ ਸਕਦੀ ਹੈ। ਜੇ ਤੂੰ ਰਾਜਨ ਦੀਆਂ ਗੱਲਾਂ ਮੰਨ ਲਏ ਤੇ ਤੇਰੀ ਜ਼ਿੰਦਗੀ ਬਚ ਸਕਦੀ ਹੈ। ਦੇਵੀ ਚੰਦ ਵਜ਼ੀਰ ਨੇ ਆਖਿਆ, ਐ ਜਲਾਦ ਇਸ ਗੱਲ ਤੋਂ ਫਿਕਰਮੰਦ ਨਾ ਹੋ, ਮੈਨੂੰ ਆਪਣੇ ਗੁਰੂ ਤੇ ਅਟਲ ਵਿਸ਼ਵਾਸ ਹੈ, ਗੁਰੂ ਮੇਰੇ ਅੰਗ ਸੰਗ ਹੈ। ਇਹਨਾਂ ਨੇ ਆਖਿਆ, ਫਿਰ ਜੇ ਤੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ। ਇਹਨੇ ਆਖਿਆ, ਅਰਦਾਸ ਹੀ ਤੇ ਜ਼ਿੰਦਗੀ ਦਾ ਅਰਥ ਹੈ। ਮੇਰੇ ਗੁਰੂ ਦੇ ਚਰਨਾਂ ਵਿੱਚ ਯਾਦ ਰੱਖੋ, ਅਰਦਾਸ ਦਾ ਜ਼ਿਕਰ, ਭਰੋਸੇ ਦਾ ਜ਼ਿਕਰ ਸਤਿਕਾਰਯੋਗ ਮਹਾਂਪੁਰਖ ਬਾਬਾ ਜੀ ਕਰ ਰਹੇ ਸਨ ਸਿੱਖ ਸੰਗਤਾਂ ਦੇ ਅੰਦਰ, ਭਰੋਸਾ ਦਾਨ ਤੇ ਵਿਸ਼ਵਾਸ ਦਾਨ। ਪਿਆਰੇ ਗੁਰਸਿੱਖੋ, ਦੇਵੀ ਚੰਦ ਵਜ਼ੀਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ, ਮੇਰੇ ਦਾਤਾ ਮੈਂ ਕੌਣ ਹਾਂ ਐਸੀ ਪਰਖ ਦੀ ਕਸਵੱਟੀ ਤੇ ਲੱਗ ਕੇ ਖਰਾ ਉਤਰ ਸਕਾਂ, ਪਰ ਦਾਤਾ ਪਰ ਜੇ ਤੁਹਾਡੀ ਰਹਿਮਤ ਹੋਵੇ ਨਾਲ ਫਿਰ ਸਾਰਾ ਕੁਝ ਹੋ ਸਕਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਮੇਰੇ ਸ਼ਹਿਨਸ਼ਾਹ ਮੈਨੂੰ ਆਪਣਾ ਬਣਾ ਕੇ ਮੇਰੇ ਤੇ ਰਹਿਮਤ ਕਰ, ਮੈਂ ਤੁਹਾਡੇ ਚਰਨਾਂ ਦੇ ਨਾਲ ਮੇਰੀ ਪ੍ਰੀਤ ਜਿਹੜੀ ਉਹ ਜੁੜੀ ਰਹੇ, ਕਿਤੇ ਟੁੱਟ ਨਾ ਜਾਵੇ। ਪਿਆਰੇ ਗੁਰਸਿੱਖੋ, ਅਰਦਾਸ ਦੀ ਭਾਵਨਾ ਬਣਾ ਕੇ ਹੱਥ ਜੋੜ ਕੇ ਕੀਤੀ ਹੈ। ਇੱਧਰ ਜਲਾਦਾਂ ਨੇ ਕਿੱਲ ਪੱਤੇ ਕਰਕੇ ਧਰਤੀ ਤੇ ਲਟਾ ਕੇ ਦੇਵੀ ਚੰਦ ਨੂੰ ਇਹਦੀਆਂ ਅੱਖਾਂ ਦੇ ਵਿੱਚ ਥੋਕ ਦਿੱਤੇ, ਪਰ ਧੰਨ ਗੁਰੂ ਸਮਰੱਥ ਗੁਰੂ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ, ਇਤਿਹਾਸ ਕਹਿੰਦਾ ਪੈਰਾਂ ਦੇ ਵਿੱਚੋਂ ਖੂਨ ਸਿਮਾਇਆ ਚਰਨਾਂ ਦੇ ਵਿੱਚੋਂ, ਮੇਰੇ ਦਾਤਾਰ ਜੀ ਨੇ ਵੈਦਾਂ ਨੂੰ ਬੁਲਾ ਕੇ ਚਰਨਾਂ ਦੇ ਉੱਤੇ ਪੱਟੀਆਂ ਰੱਖ ਲਈਆਂ। ਪਰ ਇੱਧਰ ਦੇਵੀ ਚੰਦ ਵਜ਼ੀਰ ਨੂੰ ਇਹਨਾਂ ਜ਼ਾਲਮਾਂ ਨੇ ਕਿੱਲ ਪੱਤੇ ਕਰਕੇ ਅੱਖਾਂ ਵਿੱਚ ਸੋ ਕੇ ਉੱਚੀ ਪਹਾੜੀ ਤੋਂ ਥੱਲੇ ਗੱਗ ਖੱਡ ਵਿੱਚ ਸੁੱਟ ਦਿੱਤਾ ਹੈ। ਥੱਲੇ ਆਣ ਕੇ ਇਉਂ ਡਿੱਗਦਾ ਮਹਿਸੂਸ ਹੁੰਦਾ ਜਿਵੇਂ ਕੋਈ ਫੁੱਲ ਆਣ ਕੇ ਧਰਤੀ ਤੇ ਡਿੱਗ ਜਾਂਦਾ ਹੈ। ਕੁਝ ਆਏ ਗੁਰਸਿੱਖ, ਉਹਨਾਂ ਨੇ ਅਦਬ ਦੇ ਨਾਲ ਇਸ ਦੇਵੀ ਚੰਦ ਵਜ਼ੀਰ ਨੂੰ ਨਾਲ ਲਿਆ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚ ਗਏ। ਸਤਿਗੁਰਾਂ ਦੇ ਦਰਬਾਰ ਅੰਦਰ ਜਾ ਲਟਾਇਆ, ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤੱਕਿਆ, ਆਵਾਜ਼ ਦੇ ਕੇ ਕਹਿੰਦੇ ਨੇ, ਦੇਵੀ ਚੰਦਾ ਸੁਣਾ ਕੀ ਹਾਲ ਹੈ। ਆਵਾਜ਼ ਕੰਨਾਂ ਵਿੱਚ ਪਈ, ਪਿਆਰ ਦੇ ਨਾਲ ਮਹਿਸੂਸ ਕਰਦਾ ਹੈ ਇਹ ਅੰਮ੍ਰਿਤ ਬੋਲ ਮੇਰੇ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਨੇ। ਸਤਿਗੁਰੂ ਕਹਿੰਦੇ, ਦੇਵੀ ਚੰਦਾ ਕਿੱਥੇ ਪਿਆ? ਆਵਾਜ਼ ਦੇ ਕੇ ਕਹਿੰਦਾ, ਮੇਰੇ ਦਾਤਾ ਮੈਨੂੰ ਇਹ ਨਹੀਂ ਪਤਾ ਮੈਂ ਕਿੱਥੇ ਪਿਆ, ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਜਿੱਥੇ ਵੀ ਪਿਆ ਸੱਚੇ ਪਾਤਸ਼ਾਹ ਮੈਂ ਤੁਹਾਡੀ ਨਿਗਾਹ ਦੇ ਵਿੱਚ ਹਾਂ, ਤੁਹਾਡੀਆਂ ਨਜ਼ਰਾਂ ਦੇ ਵਿੱਚ ਪਿਆ ਹਾਂ। ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ, ਅੱਖਾਂ ਦੀ ਕੀ ਹੋਇਆ? ਕਹਿੰਦਾ, ਦਾਤਾ ਅੱਖਾਂ ਆ ਗਈਆਂ ਨੇ, ਮੇਰੇ ਸਤਿਗੁਰੂ ਆਏ ਰਹਿਮਤਾਂ ਵਿੱਚ ਕਹਿੰਦੇ ਜੇ ਆ ਗਈਆਂ ਨੇ ਤਾਂ ਫਿਰ ਅੱਖਾਂ ਤੇ ਪੱਟੀ ਕਾਹਨੂੰ ਬੰਨੀ, ਇਹਨਾਂ ਨੂੰ ਖੋਲ ਦੇ ਤਾਂ ਕਿ ਉਹਦੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦੇਵੀ ਚੰਦ ਵਜ਼ੀਰ ਇੱਕ ਅਰਦਾਸ ਤੇ ਬੇਨਤੀ, ਸਦਾ ਚਰਨਾਂ ਵਿੱਚ ਜੁੜੇ ਰਹਿਣ ਵਾਸਤੇ ਜੋ ਕਰ ਰਿਹਾ ਆਪ ਸੰਗਤ ਦੀ ਸੇਵਾ ਅੰਦਰ ਇਹਨਾਂ ਅੱਖਰਾਂ ਵਿੱਚ ਕਿਉਂ ਬੇਨਤੀ।

ਕਿਉਂਕਿ ਪ੍ਰਪਾਤਸ਼ਾਹ ਮਹਾਰਾਜ ਕਹਿੰਦੇ ਦੇਵੀ ਚੰਦਾ ਉੱਠ ਫਿਰ ਅੱਖਾਂ ਖੋਲ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਅਦਬ ਦੇ ਨਾਲ ਝੁਕਿਆ ਨੇਤਰ ਖੁੱਲੇ ਤੇ ਸਾਕਸ਼ਾਤ ਮੇਰੇ ਕਲਗੀਧਰ ਦਾਤਾਰ ਜੀ ਦੇ ਦਰਸ਼ਨ ਹੋਏ, ਚਰਨਾਂ ਤੇ ਟੈ ਪਿਆ। ਮੇਰੇ ਦਾਤਾ, ਏਡੀਆਂ ਵੱਡੀਆਂ ਮੇਰੇ ਤੇ ਦਾਸ ਤੇ ਰਹਿਮਤਾਂ ਕਰਕੇ ਤੁਸਾਂ ਨੇ ਬਖਸ਼ਣਾ ਕੀਤਾ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾਂ ਸਾਹਿਬ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਸਾਥੇ। ਮੇਰੇ ਸਤਿਗੁਰਾਂ ਕਿਰਪਾ ਕੀਤੀ ਹੈ ਤੁਸਾਂ ਨੇ, ਚਰਨਾਂ ਤੋਂ ਸਿਰ ਚੁੱਕਿਆ ਤੱਕਿਆ ਮੇਰੇ ਦਾਤਾਰ ਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ ਵੱਲੋਂ। ਮਹਾਰਾਜ, ਇਹ ਕੀ ਹੋਇਆ? ਆਪ ਜੀ ਦੇ ਚਰਨਾਂ ਵਿੱਚੋਂ ਖੂਨ ਸਿੰਘਦਾ। ਮੇਰੇ ਦਾਤਾਰ ਸੱਚੇ ਪਾਤਸ਼ਾਹ ਕਹਿੰਦੇ ਦੇਵੀ ਚੰਦਾ, ਇਹ ਵੀ ਇੱਕ ਪਿਆਰ ਦੀ ਪਰਖ ਹੈ। ਦੇਵੀ ਚੰਦਾ, ਜਦੋਂ ਤੇਰੀਆਂ ਅੱਖਾਂ ਵਿੱਚ ਜਲਾਦ ਕਿੱਲ ਠੋਕਣ ਲੱਗੇ ਸੀ, ਉਸ ਵੇਲੇ ਤੇਰੇ ਮਨ ਅੰਦਰ ਕੀ ਖਿਆਲ ਸੀ? ਦਾਤਾ, ਮੇਰੇ ਮਨ ਅੰਦਰ ਉਸ ਵੇਲੇ ਖਿਆਲ ਕੀ ਹੋ ਸਕਦਾ? ਦਾਤਾ ਜੀ, ਤੁਹਾਡੇ ਚਰਨਾਂ ਦਾ ਧਿਆਨ ਧਰਕੇ ਬਸ ਅਰਦਾਸ ਹੀ ਕਰ ਰਿਹਾ ਸੀ। ਮੇਰੇ ਸਾਹਿਬ ਕਹਿੰਦੇ, ਸਿਰਫ ਸਾਡੇ ਚਰਨਾਂ ਦਾ ਧਿਆਨ ਧਰਿਆ ਤੇ ਕਿੱਲ ਵੀ ਇਹਨਾਂ ਚਰਨਾਂ ਦੇ ਵਿੱਚ ਸੁੱਤੇ ਨੇ। ਦੇਵੀ ਚੰਦਾ, ਜੇ ਕਿਤੇ ਨੇਤਰਾਂ ਦਾ ਧਿਆਨ ਕਰ ਲੈਂਦੋ ਨਾ ਤੇ ਸਾਨੂੰ ਨੇਤਰਾਂ ਵਿੱਚ ਵੀ ਠਿਕਾਉਣੇ ਪੈਣੇ ਸਨ। ਪਿਆਰੇ ਗੁਰਸਿੱਖੋ, ਗੁਰੂ ਤੇ ਸਿੱਖ ਦਾ ਇੰਨਾ ਨੇੜਤਾ ਦਾ ਪਿਆਰ ਹੈ, ਆਓ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਦੇ ਪਾਤਰ ਬਣੀਏ, ਅਰਦਾਸ ਕਰੀਏ। ਸੱਚੇ ਪਾਤਸ਼ਾਹ, ਦੇਵੀ ਚੰਦੀ ਲਾਜ ਰੱਖਦਾ ਹੈ, ਆਪਣੇ ਬਣਾ ਲੈ, ਆਪਣੇ ਦਰ ਕਰਦੇ ਕੁੱਕਰ ਬਣਾ ਕੇ ਬਖਸ਼ਿਆ ਹੋਇਆ ਇਹ ਮਨੁੱਖਾ ਜੀਵਨ ਜਿਹੜਾ ਸਫਲਾ ਕਰਦੇ। ਜ਼ਿੰਦਗੀ ਦੇ ਨਾ ਜਾਣਾ ਕਿਤਨੇ ਔਗਣ ਨੇ, ਵਿਕਾਰ ਨੇ, ਕਲਯੁਗੀ ਜੀਵ ਹਾਂ, ਖਿਣ ਖਿਣ ਭੁੱਲਣ ਹਾਰ ਹਾਂ। ਸੱਚੇ ਪਾਤਸ਼ਾਹ, ਤੁਸੀਂ ਤੇ ਬਖਸ਼ਿੰਦ ਹੋ ਨਾ, ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ। ਮੇਰੇ ਸਤਿਗੁਰਾਂ, ਕਿਰਪਾ ਕਰਕੇ ਸਾਡੀਆਂ ਭੁੱਲਾਂ ਨਾ ਚੁਕਾਰ ਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ, ਗੁਰਸਿੱਖੀ ਜੀਵਨ ਦਾ ਦਾਨ ਬਖਸ਼ਿਸ਼ ਕਰਕੇ ਆਪਣੇ ਦਰ ਕਰਦੇ ਬਣਾ ਲਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਸੰਗਤ ਕੋਲੋਂ ਕਿਮਾ ਚਾਹੁੰਦਾ। ਕੋਟਾਨ ਕੋਟ ਸੁਖਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਤੇ ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਸਾਰਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਮਿਲ ਕੇ ਅਦਬ ਪਿਆਰ ਤੇ ਸਤਿਕਾਰ ਦੇ ਨਾਲ ਕਰੀਏ ਜੀ। ਆਓ ਸਤਿਗੁਰਾਂ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਜੀ ਦੇ ਜਾਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

Thank you.

ऐसी प्रभुता का नाम ही परमात्मा, और ऐसी प्रभुता, ऐसा महारस, ऐसा महाआनंद, ऐसा महासुख मनुष्य समय च लगता है, संसार में लगता है, नहीं मिलेगा, नहीं मिले। संसार का हर सुख दुख दिन बदल जाता है, हर जन्म मरण दिन बदल जाता है, हर जवानी बुढ़ेपे बदल जाता है, हर हादसा रोने से बदल जाता है, हर इज्जत बेइज्जती बदल जाता है। भगवान का मुकाबला करना कहते हैं विद्वान, दिन रात बराबर ही होते हैं, कभी रात बड़िया हो जाती हैं, दिन छोटे हो जाते हैं, कभी दिन बड़े होते हैं, रात छोटिया हो जाती हैं, साल उम्र भी उस कलाई के बराबर है। कोई मनुख कितना दुखी होगा वेख लेना, सुखी कितना बस उतना ही दुखी, बराबर बराबर। कोई मनुख कितना खुशहाल है वेख लेना, बदहाल कि दोनों बराबर हो गए, जितने इज्जत उतने बेस, जितना सुख उतना दुख, जितना माता जो नफे बहुत वे ने तो नुकसान भी छोटे ने और नुकसान भी बहुत वे, बराबर चल बराबर चल। पर मनुख में एक चाहिए, जन्म चाहिए, मरण जवानी चाहिए, बुढ़ेपा में सुख चाहिए, दुख नहीं, रस चाहिए बेरसी नहीं, खुशी चाहिए गम नहीं, पर ऐसा है ही नहीं चाहिए। जो इतने आगे अरदास करेगा था संसार में रहने फिर सुख लेने, पर जे अगों अरदास पैया करता है उसका प्रमाण है चक मार, चकमा बोल मैं बड़े सामने रखा, नानक बोलन चखना, ये बोलना चकमा, नानक बोलन चखना, दुख छठ मंगे तो सुख दुख दौने कबरे पहरे जाए मनो, ये चकमा ये प्रभु सिर्फ जन्म जीवन देनी मरण नहीं, सिर्फ जवानी देनी बुढ़ेपा नहीं। महाराज कहने चाक मारता है, कितनी दुनिया चाक मारती है, कोई मंदरा कोई मस्जिदा कोई गुरुद्वार कोई चर्च, पता नहीं बर्दाश्त करोगे, मैंने पता नहीं बड़े बर्दाश्त की सेवा के नहीं है, कोई पाठ करके चाक मारता है, कोई नमाज पढ़ के चाक मारता है, कोई प्रेम करके चाक मारता है, और इसी तरीके के नाम कोई पूजा करके चक मारी चक मार, नाम तो बोलना चखना ये चक मार कि दो छठ मंगे सुख, हे प्रभु सिर्फ सुख दे, तेनों पता ही नहीं संसार प्रभु ने दो रंगी बनाया, एक रंगी नहीं, जितना सुख उतना ही दुख, जितनी इज्जत उतनी दे, जिन्हों के आले दुआले जिंदा बाद के नाने लगते हैं मुर्दा बाद भी ना आदि सज्जन मैंने कह लगा, बड़े कबोल बोलते हैं बड़े बारे कई बेजती करते हैं, मैं कई बेचारे हाथ भी जोड़ते हैं इज्जत भी जन बराबरी कर देते हैं, इस तरह ही अभी जोड़े भी होते हैं, लेकिन नहीं मिलते जन्म होया तो मरण हो, जवानी मिली सी बदले भी बुरे, रस बेरस हो जाता है, इज्जत बेइज्जत हो जाएगी, नफे नुकसान हो जाए, दिन रात बदलता है, रात दिन बदलता है,
ਸੁੱਖ ਦੁੱਖ ਦੇ ਬਦਲ ਦੇਣ, ਦੁੱਖ ਸੁੱਖ ਦੇ ਬਦਲ ਦੇਣ, ਬਦਲ ਦੇ ਬਦਲ ਦੇ। ਸਿਰਫ ਸੁੱਖ ਨਹੀਂ, ਸਿਰਫ ਇੱਜ਼ਤ ਨਹੀਂ, ਬਸ ਇੱਥੇ ਗਿਆਨ ਤੋਂ ਮਨੁੱਖ ਪਰਮਾਤਮਾ ਦੀ ਤਰਫ ਚੱਲਦਾ ਹੈ। ਇਹ ਅਗਿਆਨ ਹੈ, ਸਿਰਫ ਸੁੱਖ ਦੇ ਨਹੀਂ ਦੁੱਖ ਦੇ ਹੈ। ਸਿਰਫ ਇਹ ਜੀਵਨ ਦੇ ਨਹੀਂ ਮਰਨ ਨਾ, ਐਸਾ ਹੈ। ਸਿਰਫ ਜਵਾਨੀ ਦੇ ਨਹੀਂ ਬੁਢੇਪਾ ਨਹੀਂ, ਐਸਾ ਹੈ। ਲੋਕੀ ਗਲਤ ਮੰਗਾਂ ਮੰਗਦੇ ਨੇ, ਮੰਦਰ ਮਸਜਿਦ ਗੁਰਦੁਆਰੇ ਗਲਤ ਮੰਗ ਹੈ। ਇਸ ਤਰ੍ਹਾਂ ਦੇ ਹੈ ਤਾਂ ਕੀ ਮੰਗੀ ਜਾ ਰਹੀ, ਬਹੁਤ ਕੁਛ ਅਗਿਆਨ ਦੇ ਚੋ। ਭਗਤ ਕਬੀਰ ਕਹਿੰਦੇ ਨੇ ਬਸ ਪਾਣੀ ਰਹਿ ਗਿਆ। ਐਸੋ ਅਚਰਜ ਦੇਖਿਓ ਕਬੀਰ, ਕਬੀਰ ਕਹਿੰਦੇ ਬੜਾ ਅਚਰਜ ਦੇਖ ਰਿਹਾ ਮੈਂ ਮੰਦਰਾਂ ਵਿੱਚ, ਮਸਜਿਦਾਂ ਵਿੱਚ, ਧਰਮ ਅਸਥਾਨ ਵਿੱਚ। ਕੀ ਐਸੋ ਅਚਰਜ ਦੇਖਿਓ ਕਬੀਰ, ਦਰ ਕੇ ਬੋਲੇ ਬਿਰੋਲੇ ਨੀਤ। ਦਹੀਂ ਦੇ ਬੁਲੇਖੇ ਚ ਲੋਕੀ ਪਾਣੀ ਰੁਕੀ ਜਾਂਦੇ, ਜਦ ਮੱਖਣ ਨਿਕਲਦਾ ਨਹੀਂ ਤੇ ਕਹਿ ਦਿੰਦੇ ਮੱਖਣ ਹੈ ਹੀ ਨਹੀਂ। ਪੜਦੇ ਨੇ ਬਾਣੀ, ਜਪਦੇ ਨੇ ਨਾਮ, ਆਉਂਦੇ ਨੇ ਗੁਰਦੁਆਰੇ, ਇਹ ਪ੍ਰਭੂ ਸਿਰਫ ਜੀਵਨ ਦੇ, ਸਿਰਫ ਇੱਜ਼ਤ ਨਹੀਂ, ਸਿਰਫ ਸੁੱਖ ਨਹੀਂ। ਜਦ ਸਿਰਫ ਐਸਾ ਹੁੰਦਾ ਨਹੀਂ ਤਾਂ ਫਿਰ ਦੇ ਕਹਿੰਦੇ ਨੇ ਪਰਮਾਤਮਾ ਹੀ ਹੋਵੇ, ਪਰਮਾਤਮਾ ਹੀ ਇਹੀ ਕੁਛ ਹੋ ਰਿਹਾ। ਔਰ ਤੁਹਾਡੇ ਅਮੈਰੀਕਾ ਦੇ ਸ਼ਹਿਰ ਵਿੱਚ ਦੋ ਸਾਲ ਪਹਿਲੇ ਇੱਕ ਨੌਜਵਾਨ ਬੇਬੀ ਦਾ ਪਤੀ ਗੁਜ਼ਰ ਗਿਆ। ਘਰ ਵਿੱਚ ਬਹੁਤ ਬਰਾਦਰੀ ਨੇ ਕਰਨੇ ਸੀ, ਕਥਾ ਤੇ ਮੈਨੂੰ ਬੁਲਾਇਆ ਗਿਆ। ਕੀਰਤਨੀ ਜਥਾ ਬੜਾ ਪਰਤੇ ਰੁੱਖੇ ਜਲ ਗਏ। ਮਹਾਰਾਜ ਦੀ ਵੀਰ ਕਿਤੇ ਘਰ ਜਾਣੀ ਸੀ, ਉਸ ਬੀਬੀ ਨੇ ਅੰਦਰ ਨਹੀਂ ਆਉਣ ਦਿੱਤੀ। ਕਹਿੰਦੇ ਮੇਰਾ ਕੋਈ ਭਰੋਸਾ ਨਹੀਂ ਰਿਹਾ ਗੁਰੂ ਲੈ ਗਿਆ ਮਹਾਰਾਜ ਜੀ, ਮੈਂ ਕਥਾ ਨਹੀਂ ਕਰਾਂਗੀ, ਮੈਂ ਕੀਰਤਨ ਨਹੀਂ ਕਰਾਂਗੀ, ਮੈਂ ਅਰਦਾਸਾਂ ਕਰਦੀ ਰਹੀ, ਸੋਨੇ ਦੀ ਪਾਲਕੀ ਭੇਟ ਕਰਾਂਗੀ, ਮੇਰੇ ਪਤੀ ਨੂੰ ਜ਼ਿੰਦਗੀ ਦੇ। ਮੈਂ ਕਿਹਾ ਸੀ 5 ਲੱਖ ਦਾ ਬੜੇ ਦਰਬਾਰ ਸਾਹਿਬ ਭੇਟ ਕਰਾਂਗੀ, ਤੂੰ ਮੇਰੇ ਪਤੀ ਨੂੰ ਤੰਦਰੁਸਤ ਕਰ। ਪਤਾ ਨਹੀਂ ਕਿਤਨਾ ਕਿਤਨਾ ਕਹੀ ਜਾ ਰਹੇ ਤੇ ਰੋ ਵੀ ਜਾ, ਇੱਕ ਨਹੀਂ ਸੁਣੀ ਹੈ ਹੀ ਨਹੀਂ, ਹੈ ਹੀ ਨਹੀਂ, ਹੈ ਹੀ ਨਹੀਂ। ਮੈਂ ਕਾਸ਼ ਕਿਤੇ ਹੋਸ਼ ਨਾਲ ਤੋਂ ਸੁਣ ਸਕੇ, ਐਸਾ ਜਨਮ ਹੈ ਹੀ ਨਹੀਂ ਜਿਹਦੇ ਨਾਲ ਮਦਦ ਨਹੀਂ ਹੈ, ਐਸੀ ਜਵਾਨੀ ਹੈ ਹੀ ਨਹੀਂ ਜਿਹਦੇ ਨਾਲ ਬੁਢੇਪਾ ਨਹੀਂ, ਐਸੀ ਕੋਈ ਖੁਸ਼ੀ ਨਹੀਂ ਹੈ ਜਿਹਦੇ ਨਾਲ ਗਮ ਨਹੀਂ ਹੈ, ਐਸਾ ਕੋਈ ਹਾਸਾ ਨਹੀਂ ਜਿਹਦੇ ਨਾਲ ਰੋਣਾ ਹੈ। ਬਲਕਿ ਵਿਦਵਾਨ ਤੇ ਐਸਾ ਕਹਿੰਦੇ ਰੋਣੇ ਬੜੇ ਗਹਿਰੇ ਨੇ, ਹਾਸੇ ਉਥਲੇ ਨੇ, ਥੋਥੇ ਨੇ। ਇੱਕ ਬੰਦਾ ਹੱਸ ਰਿਹਾ ਹੋਵੇ ਤੇ ਸਿਰਫ ਇੱਕ ਬੰਦਾ ਹੀ ਉਸਨੂੰ ਕਹਿ ਦੇਵੇ ਨਾ ਨਾ, ਹਾਸਾ ਬੰਦ ਹੋ ਜਾਵੇ। ਪਰ ਕੋਈ ਰੋ ਰਿਹਾ ਕਿਸੇ ਦੇ

0: نہیں قبول کی بڑے پاس کر کرو کی جنم دن منا پیا مرن دن چیٹے پہلا مرن کرو جیون دیکھ راس ہو سبن کے رہنے کا تو آؤ ہمارے پاس پھر میں مجھے نکتا تھوڑے سامنے رکھا جیون دیکھ پیاس پرماتما بھی ہے ایسا جیون چاہیے جہد مرن نہ ہو ایسے جیون کا نہ ہی پرواہ ایسا رس چاہیے جو کبھی بے رس نہ ایسے مہارس کا نہ ہی پرماتما ہے ورنہ سنسار ہر رس بے رس ہو ایسی جوانی چاہیے جہد بڑے پر ایسی عزت چاہیے جیسے نہ اور یہ دونوں سم کر لیں جتنا منت سکھی ہے سمجھ لینا اتنا ہی دکھی جتنی کسی منت کی حکم ہے اور صحیح اندازہ لا کے لیا اتنا اتنی ہی لینا ہے ربی نہیں ہے سنسار کا نہیں ہے جتنا رس ہے پھر بے رسی بھی اتنی جتنا نفع ہے پھر نقصان بھی دو رنگ ہوں آپ کی گیارہویں ارج کرانا گرو گرنتھ صاحب میں جب پڑھتا کبیر نام دیو رویداس انہوں کی تحریر حیران ہونا یہ بھی بنڈے ہوئے اس معاملے کبیر کہہ ہے سکھ مانگت دکھ آگل آوے سو سکھ ہموں نہ مانگیا ہے پربھو کم سے کم میں تیرے کو سکھ نہیں مانگتا نہیں کیوں مینوں پتا چل گیا جتنا سکھ ملتا ہے پر نال اتنا ہی دکھ آ پتا چل گیا بڑی ہمت سو سکھ ہموں نہ مانگیا آوے جیڑا سکھ سنسار اے پرماتما تیرے کو منگتا ہے میں نہیں منگتا گل کی سارے سکھ منگتے ہیں تو کیوں نہیں منگتا کہتا جتنا سکھ آؤں گا نہ اتنا ہی دکھ آؤں گا میرے سکھ نہ دیکھنا کسی پہ سمجھ لینا اتنا ہی دکھی ہے جتنا سکھ اور اسی سکھ دیکھ رہے ہیں بابے فرید جیسے ذرا سرخ نچا کر دیں کوٹے سے چڑھ کے دیکھ دیں دو جی آؤں اور کہہ دیں اچھے چڑھ کے دیکھے ہر گھر گیا فریدا میں جانے دکھ مجھ کو دکھ سب آیا کہ ہس دے مسکران کے چہرے پتہ نہیں کتنا رونا چھپائے بیٹھے کہ چکنے چکنے متے پتا نہیں کتنا مرجھانا چھپائی بیٹھے یہ خوشحال ہوں گے مرم پتا نہیں اندر کتنی بدحالی چھپائی بیٹھے اور خوشحالی دیکھ رہے ہیں یا بدحالی میں کسی مسکراہٹ سے بھولنا جانا یہ چکنے چکنے متے دیکھ کے کسی بھولنا جانا بڑے سکھی ہوں گے نہیں جتنے سکھی نے اتنے ہی دکھی یہ دونوں اکٹھے چل اج جس نے مینو کیا گل میری وہ سمجھیا نہیں گہنی جی کچھ بندے بڑے ڈینڈا کرتے سن میں کچھ حکما بھی نہیں کر رہے میں تو ہوئے کہ برابر چل جی گل کر یہ کہڑی نمی گل ہے یہ سلسلہ بند ہے جتنا سکھ ملتا ہے اتنا دکھ ملتا ہے جتنا نفع ہوتا ہے اتنا نقصان ہوتا ہے جنم ہوا تو مرن ہوے گا عزت ہے بےستی پست ہے نند ہے کٹھی کر سنسار کٹھی کبھی کہ مجھے استت نہیں چاہیے کیونکہ استت چاہیے تو پھر نندا بھی آئے میرے لیے جیون نہیں چاہیے کیونکہ مرن بھی آئے پھر پربھو میں سکھ نہیں منگا پھر دکھ بھی آئے گا دکھ بھی کوئی پانا پائے گا کم سے کم پرماتما میں تیرے کو سکھ نہیں منگا بڑی ہمت کی گل ہے پنکتیاں میں پھر سنا ہوں کیڑا بندہ جڑا سکھ نہیں منگا कि सिर्फ सुख मंगन वाले गुरु नानक कहने के चक मार एक यथारथ बोल मैं बड़े सामने रख रहे हैं। पहले पहले महापुरुष बड़े लालच देने में भी किसी तरीके रब दे मारे के चल पड़े। बच्चा मैं देखे इंडिया स्कूल ना जाए तो घरों भी ट्रॉफियां देंगे ने स्कूल वाले भी ट्रॉफियां देंगे आंगा मिठाई दे। तो मोहम्मद साहब भी लालचन देने तेन अंगूरी शराब मिलेगी हूरा मिलनगिया सोने के महल हो गए उठे तेन सेंट अदर लाने की लड़ नहीं खुशबूदार हवा ने लालच देंगे मजबूरी ट्रॉफियां देनिया ने मिठाई देनी बड़ा सुख मिलेगा बड़ा ऐह मिलेगा और रस मिलेगा और रस मिलेगा। उठे कलम वृक्ष है उठे काम में लौवे नूरी जी मुनिया भी बड़े लालच देते बड़े लालच देते अवतारी पूछा उसका करना पैदा भी चलाइए तो सही कि चले गए कुछ मिठाई देंगे कुछ ट्रॉफियां देंगे। पर एक बच्चे को ट्रॉफियां दे के स्कूल तोड़िए तो गल ठीक है पर जवान हो गए तो फिर भी चलन लगे आके मिठाई तो जवान होया ही नहीं। दस बीस साल तो सत्संग कर रहे हैं अजे भी संसार में सुख भी खर्च ना लाए हैं गुरुद्वारे चक मार नानक बोलन चखना। दिल्ली च एक सज्जन कह लगा गया जी की करिए फटे बोल के सिर होर बोझा बोझल कर देने कारण सिर बारा आंदा चिंता के डरे रहने तुम होर उपर बंद पा देंगे। मैं कह कि थानू समझ आ जाए संसार चिंता तो बिना हो रहा ही नहीं दुख तो बिना हो रहा ही बाली रोवे नाय बता नानक दुखिया सब संसार जिस दिन संसार दुख पर प्रतीत होगा निरंकार की तलाश उस दिन होगी उसको पहले नहीं होगी संसार ही सुख है तो निरंकार में की करना पदार्थ ही सुख है तो परमात्मा में की करना जीवन ही सुख है तो परम जीवन में की करना कभी भी कहने नहीं मन रहा नहीं चाहिए। हे प्रभु कम से कम मैं आराधना कर रहे हैं जब तक कर रहे हैं तेरे को सुख मंगण वास्ते हम टटोल देना अपने हृदय कोई अखंड पाठ रखा रहे हैं कोई पूजा कर रहे हैं कोई कथा कीर्तन सुन रहे कोई दान पुण कर रहे कोई सेवा कर रहे लालसा के सुख कि पता गुरु तेग बहादुर साहब की कहने सुख के बहुत दुख सेवत जन जन द्वारे द्वार स्वाम ज्यो दौलत नह सुग राम भजन मानस जन्म अकार खोवत लाज न लोक हसन की नाम हर जस क्यों नहीं गावत सुमत विलासे तन सुख की लालसा नाल पाठ पूजा करता मिलता दुख मिलता दुख क्यों संसार में है ही है कुछ है ही नहीं कभी कहने नहीं मानता मैं मन की खत्म सुख की मंग खत्म जीवन की लालसा मिटदिया मरण का भय मिट जाता सुखों की लालसा से मिटदे दुखों का भय मिट जाता है बवरन का भय दुखों का भय किसका मिटेगा जिन्हों सुख की लालसा नहीं मौत का भय किसका मिट जाएगा जिन्हों जीवन की लालसा ही मन में की चिंता नहीं जीवन की नहीं आस तुम सर्व जी आंसर दबा रही देखे सास विरास गुरु नाथ। तो कबीर कहने हे प्रभु कम से कम मैं सुख नहीं मांगा सुख नहीं चाहिए ये मेरी मांग ही नहीं इस क्योंकि इन्हों पता चल गया सुख मांगल दुख आदल आवे सो सुख हमू ना मांगया भावे ये प्रभु तू सब कुछ बराबर बनाया है। विद्वान धार्मिक विद्वान ऐसा कहने जितने लड़के पैदा हुए उतने ही लड़कियां होंगे और होंगे किसी को लड़कियां ज्यादा होगी किसी को लड़के ज्यादा हो बराबर होगी ਕਦੀ ਰਾਤਾਂ ਵਧੀਆ ਵੱਡੀਆਂ ਹੋ ਗਈਆਂ, ਕਦੀ ਦਿਨ ਵੱਡੇ ਹੋ ਗਏ, ਕਦੀ ਰਾਤਾਂ ਛੋਟੀਆਂ ਹੋ ਗਈਆਂ, ਕਦੀ ਦਿਨ ਛੋਟੇ ਹੋ ਗਏ, ਉਸ ਸਾਲ ਭਰ ਦੀ ਕੋਈ ਹੋ ਗਈ। ਪ੍ਰਭੂ ਨੇ ਸਭ ਕੁਝ ਬਰਾਬਰ ਕਰਿਆ, ਜਿਤਨੇ ਨਰ ਉਤਨੇ ਨਰ ਬਰਾਬਰ ਸਮ ਕਰਨਾ ਹੈ, ਐਸਾ ਉਸਨੇ ਬਣਾ ਕੇ ਰੱਖਿਆ। ਕਬੀਰ ਕਹਿੰਦੇ ਜਿਤਨਾ ਸੁੱਖ ਹੋਵੇਗਾ ਫਿਰ ਉਤਨਾ ਹੀ ਦੁੱਖ, ਜਿਤਨੀ ਉਪਮਾ ਹੋਵੇਗੀ ਫਿਰ ਉਤਨੀ ਨਿੰਦਾ। ਸਾਨੂੰ ਉਪਮਾ ਹੀ ਨਹੀਂ ਚਾਹੀਦੀ, ਗੱਲ ਖਤਮ, ਸਾਨੂੰ ਸੁੱਖ ਹੀ ਨਹੀਂ ਚਾਹੀਦਾ। ਬੜੀ ਹਿੰਮਤ ਹੈ, ਬੜੀ ਜ਼ਰੂਰਤ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਆਮਦਨ ਦੀ ਹੋਵੇਗਾ। ਦਸ ਬੰਦੇ ਭਲਾ ਭਲਾ ਆਪਣੇ ਆਪਣੇ ਕੋਲ ਰੱਖਣ, ਦਸ ਬੰਦੇ ਬੁਰਾ ਬੁਰਾ ਆਪਣੇ ਆਪਣੇ ਕੋਲ ਰੱਖਣ। ਅਸੀਂ ਨਾ ਕਿਸੇ ਦਾ ਭਲਾ ਭਲਾ ਲੈਂਦੇ ਹਾਂ, ਨਾ ਕਿਸੇ ਦਾ ਬੁਰਾ ਬੁਰਾ। ਦਰਸਾ ਗੁਰੂ ਰਾਮਦਾਸ ਕਬੀਰ ਦੀ ਬੜੀ ਜ਼ੁਰਤ ਹੈ। ਪ੍ਰਭੂ ਮੈਂ ਸੁੱਖ ਨਹੀਂ ਮੰਨਦਾ, ਕਿਉਂਕਿ ਮੈਨੂੰ ਪਤਾ ਚੱਲ ਗਿਆ ਸੁੱਖ ਇਕੱਲਾ ਨਹੀਂ ਆਉਂਦਾ, ਨਾਲ ਦੁੱਖ ਲੈ ਕੇ ਨਫ਼ਾ ਇਕੱਲਾ ਨਹੀਂ ਆਉਂਦਾ, ਨੁਕਸਾਨ ਦਾ ਹੈ ਨਾਲ ਲੈ ਕੇ ਨਹੀਂ ਮੰਨਦਾ। ਦੂਸਰੇ ਭਗਤ ਨੇ ਨਾਮ ਲਏ, ਉਹ ਬਿਲਕੁਲ ਕਬੀਰ ਤੋਂ ਉਲਟ ਬੋਲਦੇ, ਬਿਲਕੁਲ ਉਲਟ। ਨਾਮਦੇਵ ਕਹਿੰਦੇ ਨੇ ਜੇ ਰਾਜ ਦੇਣ ਤਾਂ ਕਮਲ ਵਡਾਈ, ਜੇ ਵੇਖ ਮਨਾਏ ਤਾਂ ਕਿਆ ਘੜ ਜਾਏ। ਏ ਪ੍ਰਭੂ ਤੂੰ ਛਤਰਪਤੀ ਰਾਜਾ ਬਣਾ ਕੇ ਸਿੰਘਾਸਨ ਤੇ ਬਿਠਾ ਦੇਣਾ ਤੇ ਸਾਡਾ ਵੱਧ ਕੀ ਜਾਣਾ ਹੈ। ਜੇ ਤੂੰ ਦਰ ਦਰ ਦਾ ਵਿਕਾਰੀ ਬਣਾ ਦੇਣੇ ਤੇ ਸਾਡਾ ਘੱਟ ਕੀ ਜਾਣਾ ਹੈ। ਸਾਨੂੰ ਰਾਜਾ ਹੋਣਾ ਵੀ ਕਬੂਲ, ਸਾਨੂੰ ਵਿਕਾਰੀ ਹੋਣਾ ਵੀ ਕਬੂਲ, ਸਾਨੂੰ ਸੁੱਖ ਵੀ ਕਬੂਲ, ਸਾਨੂੰ ਦੁੱਖ ਵੀ ਕਬੂਲ, ਸਾਨੂੰ ਨਫ਼ਾ ਵੀ ਕਬੂਲ, ਸਾਨੂੰ ਨੁਕਸਾਨ ਵੀ ਕਬੂਲ, ਅਸੀਂ ਜਵਾਨੀ ਵੀ ਕਬੂਲ ਕਰਦੇ ਹਾਂ, ਬੁਢੇਪਾ ਵੀ ਕਬੂਲ। ਜਾਂ ਤੇ ਬੰਦਾ ਦੋਹਾਂ ਦਾ ਤਿਆਗੀ ਹੋਵੇ ਜਾਂ ਦੋਹਾਂ ਨੂੰ ਕਬੂਲ ਕਰੇ, ਪਰ ਦੁਬਦਾ ਬੰਦੇ ਦੀ ਇਹ ਇੱਕ ਕਬੂਲ ਹੈ। ਜਨਮ ਚਾਹੀਦਾ, ਮਰਨ ਨਹੀਂ, ਬੁੱਢੇ ਵੀ ਜਨਮ ਦੇ ਮਨਾ ਰਹੇ। ਹਾਲਾਂਕਿ ਹੈਰਾਨਗੀ ਹੁੰਦੀ ਹੈ, ਕਬਰ ਦੇ ਬਿਲਕੁਲ ਨੇੜੇ ਪਈ, ਚਿਤਾ ਦੇ ਬਿਲਕੁਲ ਨੇੜੇ, ਤੁਸੀਂ ਚਿਤਾ ਦੇ ਨੇੜੇ ਜਿਹੜਾ ਨੇ ਜਨਮ ਦਿਨ ਮਨਾਉਂਦਾ। ਇੱਕ ਚਾਹੀਦਾ ਬਸ, ਕਿੱਥੋਂ ਨਹੀਂ ਦੁਬਦਾ ਖੜੀ ਐਸਾ ਸਮੇਂ ਦੇ ਇੱਕ ਨਹੀਂ ਹੈ। ਪ੍ਰਭੂ ਨੇ ਜੋ ਹੈ ਬਣਾਇਆ। ਤੁਸੀਂ ਆਖੋਗੇ ਵੀ ਨਾਮ ਜਪਣਾ, ਇਹ ਨਾਮ ਜਪਣਾ ਦੁੱਖ ਸੁੱਖ ਤੋਂ ਉੱਚਾ ਉੱਠਣਾ, ਨਫੇ ਨੁਕਸਾਨ ਤੋਂ ਉੱਚਾ ਉੱਠਣਾ, ਨਿੰਦਾ ਉਸਤਰ ਤੋਂ ਉੱਚਾ ਉੱਠਣਾ। ਇਸੇ ਨੂੰ ਕਹਿੰਦੇ ਨੇ ਕਿ ਸੰਸਾਰ ਤੋਂ ਉੱਚਾ ਉੱਠ ਗਿਆ, ਇਹ ਸੰਸਾਰ ਤੋਂ ਉੱਚਾ ਉੱਠ ਗਿਆ। ਕੋਈ ਨਫਾ ਹੋ ਗਿਆ, ਖੁਸ਼ ਹੋ ਗਿਆ, ਨੁਕਸਾਨ ਹੋ ਗਿਆ, ਰੋ ਰਿਹਾ, ਇਹ ਸੰਸਾਰੀ ਜੀਵ ਦੇ ਲੱਛਣ ਹੈ, ਸੰਸਾਰੀ। ਜਦ ਕਿਸ ਪਾਵਤ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ, ਸੰਸਾਰੀ। ਕੁਛ ਮਿਲ ਗਿਆ ਖੁਸ਼ੀ ਨਹੀਂ, ਕੁਛ ਚਲਾ ਗਿਆ ਗਮ ਵੀ। ਜੇ ਰਾਜ ਦੇਣ ਤਾਂ ਕਮਲ ਵਡਾਈ, ਇਹ ਪ੍ਰਭੂ ਸਾਡੀ ਕਿਹੜੀ ਗੱਲ ਦੀ ਵੜਿਆ। ਜੇ ਤੂੰ ਛਤਰਪਤੀ ਰਾਜਾ ਬਣਾ ਦੇਵੇਂ ਸਾਡਾ ਵੱਧ ਕੀ ਜਾਣਾ, ਜੇ ਤੂੰ ਦਰਦਰ ਦਾ ਵਿਕਾਰੀ ਬਣਾ ਦੇਵੇਂ ਸਾਡਾ ਲੱਗ ਕੀ ਜਾਣਾ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਇੱਥੇ ਜਿਤਨੀ ਸੌਖੀ ਨਹੀਂ। ਜਪ ਕਰਕੇ ਮਨੁੱਖ ਇਹਨਾਂ ਦੋਵਾਂ ਤੋਂ ਉੱਚਾ ਉੱਠ ਜਾਂਦਾ, ਜੋੜਦਾ ਦੇ ਦੁੱਖ ਮੈਂ ਦੁੱਖ ਨਹੀਂ ਮਾਨ, ਸੁੱਖ ਕਨੇ ਅਰ ਵਹਿ ਨਹੀਂ ਜਾਂਦੇ, ਕੰਚਨ ਵਾਢੀ ਮਾਨ ਹੈ। ਪਰਮਾਤਮਾ ਦੁੱਖ ਸੁੱਖ ਤੋਂ ਨਿਰਲੇਪ ਹੈ, ਜਿਸ ਦਿਨ ਮਨੁੱਖ ਦੁੱਖ ਸੁੱਖ ਤੋਂ ਨਿਰਲੇਪ ਹੁੰਦਾ ਹੈ ਪਰਮਾਤਮਾ ਹੋ ਜਾਂਦਾ ਹੈ। ਪਰਮਾਤਮਾ ਹੋਣ ਵਾਸਤੇ ਫਿਰ ਜਪ ਹੈ, ਜਾਗਰਤ ਜੋਤ ਜਪੈ ਨਿਸ ਵਾਸਰ ਏਕ ਬਿਨਾ ਮਨ ਨੈਕ ਨਾ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੇ, ਮਨ ਭੋਲ ਨਾ ਮਾਨੇ, ਤੀਰਥ ਦਾਨ ਦੇ ਆਦਤ ਸੰਜਮ ਏਕ ਬਿਨਾ ਮੈਂ ਏਕ ਪਛਾਣੇ, ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਕਾਹਿਨ ਖਾਲਸ ਜਾਣੇ। ਇਸਦਾ ਥੋੜ੍ਹਾ ਜਿਹਾ ਪਹਿਲੂ ਮੈਂ ਖੋਲ ਲਿਆ, ਕਿਉਂਕਿ ਕੁਛ ਕਰਨ ਨੂੰ ਹੀ ਕਰਮ ਕਹਿੰਦੇ ਨੇ। ਕਰਮ ਦਾ ਮਤਲਬ ਹੈ ਕੁਛ ਕਰਨ, ਕੀ ਕਰ ਰਿਹਾ, ਕੀ ਕਰਮ। ਕਰਮ ਲਫ਼ਜ਼ ਫਾਰਸੀ ਦਾ ਹੋਵੇ ਨਾ, ਇਹਦੇ ਅਰਥ ਬਣਦੇ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ, ਬਖਸ਼ਿਸ਼ ਹੋ ਗਈ। ਕਰਮ ਖੰਡ ਕੀ ਬਾਣੀ ਜੋ ਬਖਸ਼ਿਸ਼ ਦਾ ਖੰਡ। ਪਰ ਗਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਰੋ ਰਾਮ, ਕੀਤੇ ਕਰਮਾਂ ਕਰਕੇ ਵਿਛੜੇ ਕਰਮੇ ਆਪੋ ਆਪਣੇ ਕਹਿਣੇ ਰਹਿ ਕੇ। ਇੱਥੇ ਕਰਮ ਦੇ ਅਰਥ ਨੇ ਕਿਰਤ ਕਰਮ, ਉੱਥੇ ਕਰਮ ਦੇ ਅਰਥ ਨੇ ਬਖਸ਼ਿਸ਼ ਰਹਿਮ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਗਰ ਭਾਸ਼ਾ ਦਾ ਬੋਧ ਨਾ ਹੋਵੇ, ਸ਼ਬਦ ਇੱਕੋ ਹੀ ਹੁੰਦਾ, ਸੰਸਕ੍ਰਿਤ ਵਿੱਚ ਉਸੇ ਸ਼ਬਦ ਦੇ ਹੋਰ ਅਰਥ ਨੇ, ਫਾਰਸੀ ਦੇ ਹੋਰ ਅਰਥ ਨੇ। ਬੀਨ ਵਿਸਾਰੇ ਹੋਏ ਦੀਵਾਨੇ, ਬੀਨ ਵਿਸਾਰੇ, ਕਿਸੇ ਦੀਨ ਦੇ ਅਰਥ ਧਰਮ, ਉਹਦੇ ਧਰਮ ਹੀ ਬੁਲਾ ਛੱਡੇ। ਸੂਰਾ ਸੋ ਪਹਿਚਾਨੀ ਜੋ ਲੜੇ ਦੀਨ ਕੇ, ਦੀਨ ਦੇ ਅਰਥ ਧਰਮ ਨਹੀਂ, ਜੋ ਕਮਜ਼ੋਰ ਦੀ ਖਾਤਰ ਲੜੇ, ਕਮਜ਼ੋਰ ਦੀ ਬਾਤ। ਦੀਨ ਦਾ ਮਤਲਬ ਕਮਜ਼ੋਰ, ਨਿਮਾਣਾ ਨੇ ਜਾਣ, ਦੀਨ ਨੇ ਕੀ ਪ੍ਰਤਿਪਾਦ ਕਰੇ ਇਨਸਾਨ ਤੋਂ ਬਾਅਦ ਗਰੀਬ ਨੇ, ਦੀਨ ਕਮਜ਼ੋਰ। ਪਾਕ ਲਫ਼ਜ਼ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਨੇ ਪਵਿੱਤਰ ਸਾਫ਼। ਇਸੇ ਸਾਲ ਤੇ ਮੁਸਲਮਾਨਾਂ ਨੇ ਮੁਲਕ ਵੰਡ ਕੇ ਪਾਕਿਸਤਾਨ, ਪਾਕਿਸਤਾਨ ਦੇ ਅਰਥ ਸਾਫ਼ ਸੁਥਰਾ ਇਲਾਕਾ, ਸਾਫ਼ ਸੁਥਰਾ ਮੁਲਕ, ਪਵਿੱਤਰ ਮੁਲਕ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੋਵੇਂ ਭਾਸ਼ਾਵਾਂ ਦੇ ਰੂਪ ਵਿੱਚ ਇਹ ਸ਼ਬਦ ਆਇਆ ਹੈ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇੱਕ ਨੂੰ ਜਾਣ ਲਵੇ ਤੇ ਪਵਿੱਤਰ ਨੇ ਤੇ ਪਵਿੱਤਰ ਨੇ, ਪਾਕ ਦੇ ਅਰਥ ਪਵਿੱਤਰ। ਪਰ ਪੰਜਵਾਂ ਪਾਇਆ ਬ੍ਰਿਤ ਤਾਂ ਹੋਵਾ ਪਾਕ ਪਵਿੱਤਰ, ਪੰਜਵਾਂ ਕਿਉਂ ਪਾਇਆ ਗਿਆ ਤਾਂ ਪਵਿੱਤਰ ਭੋਜਨ ਬਣ ਗਿਆ ਪਾਕ ਦੇ ਅਰਥ ਭੋਜਨ, ਪਾਕ ਸਾਲ ਭੋਜਨ ਗਰ ਕੇ ਜਾਣ ਦੱਸੋ ਜਿੱਥੇ ਪਾਕ ਬਣਦਾ ਭੋਜਨ ਬਣਦਾ। ਪਾਕ ਦੇ ਅਰਥ ਪਵਿੱਤਰ ਸਾਫ਼ ਸੁਥਰਾ, ਪਾਕ ਦੇ ਅਰਥ ਭੋਜਨ। ਭਾਸ਼ਾ ਦਾ ਗਿਆਨ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਅਨਰਥ ਹੋ ਜਾਂਦਾ ਹੈ। ਸੰਸਕ੍ਰਿਤ ਦੇ ਹੋਰ ਅਰਥ ਬਣ ਜਾਂਦੇ ਨੇ, ਫਾਰਸੀ ਹੋਰ ਬਣ। ਕਰਮ ਸਿਧਾਂਤ ਮਨੁੱਖ ਨਾਲ ਜੁੜਦਾ ਹੈ, ਔਰ ਮਨੁੱਖ ਕਰਮ ਕਰਕੇ ਭਗਵਾਨ ਬਣਦਾ ਹੈ, ਕਰਮ ਕਰਕੇ ਸ਼ੈਤਾਨ ਬਣਦਾ। ਕਰਮਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹ ਮੈਂ ਤੁਹਾਡਾ ਜੀਵਨ ਖੇੜਾ ਕਰਕੇ ਸਮਾਪਤੀ ਕਰਾਂਗਾ। ਧਿਆਨ ਨਾਲ ਸੁਣਨਾ, ਤੁਹਾਡੀ ਅਸੀਸ, ਤੁਹਾਡੀ ਇਕਾਗਰਤਾ ਮੈਨੂੰ ਕਹਿਣ ਦੀ ਸਮਰੱਥਾ ਦੇਵੇਗੀ। ਵਰਨਨ ਗਿਆਨ ਦਾ ਸਾਗਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪਣੇ ਕੋਲ ਦੇ ਚਮਚ ਵੀ ਗੋਲੀ ਦੇ ਜਾਓ ਉਹ ਜਲ ਕੱਢਣਗੇ। ਤੁਹਾਡੀ ਅਸੀਸ ਅਤੇ ਤੁਹਾਡੀ ਇਕਾਗਰਤਾ ਸਮਰੱਥਾ ਦੇਵੇਗੀ, ਕਿਉਂਕਿ ਕਰਮ ਸਿਧਾਂਤ ਪਸ਼ੂ ਪਕਸ਼ੀ ਬਨਸਪਤੀ ਪੱਥਰ ਨਾਲ ਨਹੀਂ ਜੁੜੇ, ਪ੍ਰਕਿਰਤੀ ਵਿਕਾਸ ਦੇ ਰਹੀ। ਕੋਈ ਕਰਮ ਦੀ ਜ਼ਿੰਮੇਵਾਰੀ ਪਸ਼ੂਆਂ 'ਤੇ ਨਹੀਂ ਹੈ। ਸੱਪ ਨੇ ਡੰਗ ਮਾਰ ਦਿੱਤਾ, ਬੰਦਾ ਮਰ ਗਿਆ, ਅਸੀਂ ਕਤਲ ਦੇ ਵਾਸਤੇ ਸੱਪ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਅਤੇ ਮੁਕਦਮਾ ਨਹੀਂ ਚਲਾ ਸਕਦੇ, ਉਹ ਪਤਾ ਹੀ ਕੁਛ ਨਹੀਂ। ਚੇਰ ਚੀਰ ਫਾੜ ਕੇ ਕਿਸੇ ਨੂੰ ਖਾ ਗਿਆ ਤੇ ਆਖੀ ਹੁਣ ਇਸ ਤੇ ਮੁਕਦਮਾ ਕਰਦੇ ਹਾਂ, ਅਦਾਲਤ ਵਿੱਚ ਲੈ ਜਾਵਾਂਗੇ, ਜੇਲ ਵਿੱਚ ਡਕਾਂਗੇ, ਇਹਨੇ ਕਤਲ ਕਰ ਸਕੇ ਤੇ ਨਹੀਂ ਚੱਲਦਾ, ਉਹਨੂੰ ਪਤਾ ਹੀ। ਹਿਰਨ ਕਿਸੇ ਦੇ ਖੇਤ ਦੇ ਚਲੇ ਗਏ ਤੇ ਸਭ ਕੁਝ ਖਾ ਗਏ ਤੇ ਹੁਣ ਚੋਰੀ ਦੇ ਇਲਜ਼ਾਮ ਵਿੱਚ ਪਕੜੀ ਗਏ ਤੇ ਮੁਕਦਮਾ ਚੜਾਈ, ਪਤਾ ਹੀ ਨਹੀਂ। ਕਰਮ ਦੀ ਜ਼ਿੰਮੇਵਾਰੀ 'ਚ ਪਸ਼ੂ ਨਹੀਂ ਆਉਂਦੇ, ਕਰਮ ਦੀ ਜ਼ਿੰਮੇਵਾਰੀ 'ਚ ਪੰਛੀ ਨਹੀਂ ਆਉਂਦੇ, ਬਨਸਪਤੀ ਨਹੀਂ ਆਉਂਦੀ, ਕਰਮ ਦਾ ਬੰਧਨ ਮਨੁੱਖ ਦਾ। ਔਰ ਲਾਜ਼ਮੀ ਸੀ ਕਰਮ ਨੇ ਹੀ ਮਨੁੱਖ ਨੂੰ ਭਗਵਾਨ ਬਣਾਉਣਾ ਹੈ, ਕਰਮ ਨੇ ਹੀ ਸ਼ੈਤਾਨ ਬਣਾਉਣਾ। ਫਿਰ ਸਾਰੀ ਕਰਮ, ਲੇਕਿਨ ਕਰਮ ਕਰਦਾ ਤੇ ઉત્પત્તિ જે કેન્દ્ર છે તેમને પર કર્મનો વડે આવે દોષે. શરીર કર્મ, વાચક કર્મ, માનસિક કર્મ, અંતે તેને બોલના કર્મ, અથવા પહેલાના અર્પણના કર્મ, કર્મકૃત એક માનસિક કર્મ, સૂચના વિચારના ચિંતન इसके साधना के दो कर्म बन जाने हैं, ध्यान न सुनना, मानसिक कर्म, शरीर कर्म, दो कर्म. शरीर में कर्म से जो कर्म प्रकट होंगे उन्हें कहते हैं कर्मकृत. मन से करते जो कर्म चल रहा है उन्हें कहते हैं कर्म विचार. कर्म विचार, कर्म किरदार, કર્મ નિયત, કર્મકૃત. શરીર ને કર્મ જો પ્રગટ હો ગયા કર્મ બોલણ દે રાહી અથવા પહેરા દે રાહી કર્મકૃત. મન જો સોચતા રહે વિચારતા રહે કર્મ વિચાર. શરીર ને કર્મ જો પ્રગટ હો ગયા કર્મ કિરદાર. ઇસ હિસાબ નાલ ફિર મનુખાન ચાર હિસ્સિયાં વિચ વંડિયા ગયા. ચારે હિસ્સે પદે સામે રખ કે મેં સમાપ્તિ કર લગા ત્યાં ના સુનના. તુસી કિસ શ્રેણી વિચ આવે એના ચારા ચ મેં કિસ શ્રેણી ચાણા એ અસી ખુદ ફેસલા કરના દૂજા નહીં કર સકતા તો ખુદ નો મનસબ છો. કિસ સદી કે આપણા મનસબ આપ બણ આપણી જજમેન્ટ આપ દૂજે તો કમ કરા દૂજા કે જાણે તું ભી दूजा तेरी सोचनी तक नहीं पहुंच सकता. दूजा दूर है अपना फैसला आप कर चुकी है. तो खुद का मनसब करो अपना मनसब आप बढ़. कर्म सिद्धांत के मुताबिक मनुष्यता को चार हिस्सों में वंड दिया गया. पहली श्रेणी और कर्म किरदार पवित्र है, ठीक है, कृत पवित्र है, पर कर्म विचार भी शुद्ध है. सोचता भी ठीक है, करता भी ठीक है, नियत भी ठीक है, कृत भी ठीक है, करनी भी ठीक है, सोचनी भी ठीक है. संसार देखता है, कानून देखता है मेरी कृत भी है, परमात्मा देखता है मेरी नियत. परमात्मा उस ढंग का फैसला नहीं करता जिस ढंग अदालत कर दिया या समाज कर दिया. ध्यान में समझना, समाज देखता है मैं पीता की है, परमात्मा देखता है मैं सोचा की है. कानून देखता है मेरी करने की है, परमात्मा देखता है मेरी सोचने की. परमात्मा के देखने का ढंग बहुत है. समाज देखता है, कानून देखता है मेरी कृत की है, प्रभु देखता है मेरी नियत. समाज देख रहे हैं तो कृत से ठीक रखनी पैंती, समाज तो बड़ा देता है. संसार में रहने तो कृत से ठीक रखनी पैनी, जैसे कानून है, अड़कड़ियां हैं, जेला है. कर्म कृत, कर्म निगत, पहली श्रेणी जे ओ मनुख आ जाते हैं केड़े कृत भी ठीक है, निगत भी ठीक है, करते भी ठीक है, सोचते भी ठीक है, करने भी ठीक है, सोचने भी ठीक है, संसार भी कबूल कर रहा है, निरंकार भी कबूल कर रहा है. लोग देश भी मान पर पाते हैं कभी कृत ठीक है, पर लोग देश भी सम्मान पाने ने कभी निगत ठीक है. बड़े ध्यान सुनना, एक पहली श्रेणी है, एक पहली श्रेणी कुछ करोड़ एक हो दूजी श्रेणी नियत से ठीक है, कभी कभी कृत गल हो सोचनी से ठीक है, कभी कभी करने ही गलत होता. बड़े ध्यान न सुन, ये दूजी श्रेणी. ਪਰਮਾਤਮਾ ਦੀ ਨਿਗਾਹ ਤੇ ਕਾਬਲੇ ਕਬੂਲ ਨੇ, ਕਾਬਲੇ ਮਾਫ ਨੇ। ਹੋ ਸਕਦਾ ਸਮਾਜ ਤੇ ਕਾਨੂੰਨ ਸਜ਼ਾ ਦੇ, ਕਿਉਂਕਿ ਫਿਰ ਠੀਕ ਨਹੀਂ। ਇਹ ਦੂਜੀ ਸ਼੍ਰੇਣੀ ਨਿਯਤ ਤੇ ਠੀਕ ਹੈ, ਕ੍ਰਿਤ ਠੀਕ ਨੇ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ। ਵਿਚਾਰ ਤੇ ਠੀਕ ਨੇ, ਕਦੀ ਕਦੀ ਕਿਰਦਾਰ ਗਲਤ ਪੇਸ਼ ਕਰ ਦਿੰਦੇ। ਸੋਚਣੀ ਤੇ ਠੀਕ ਹੈ, ਕਦੀ ਕਦੀ ਬੋਲਣੀ ਗਲਤ ਹੋ ਜਾਂਦੀ। ਬੋਲਣਾ ਵੀ ਗਲਤ ਹੈ। ਇਹ ਦੂਜੀ ਸ਼੍ਰੇਣੀ ਹੈ। ਪਰਮਾਤਮਾ ਸੀਨੇ ਨਾਲ ਲਾਉਂਦਾ, ਹੋ ਸਕਦਾ ਸਮਾਜ ਠੁਕਰਾਵੇ ਤੇ ਕਾਨੂੰਨ ਦਿਲ ਦੇ ਪਾਵੇ। ਇਹ ਵੀ ਮੈਂ ਦਸ ਬਾਰਾਂ ਨੂੰ ਕਦਰੇ ਜਿਸ ਬੇਦੀ ਨੇ ਮੇਰੇ ਤੇ ਬਣਾਇਆ, ਅੱਜ ਕੱਲ੍ਹ ਐਡਮਿੰਟਨ ਹੈ, ਉਹਨੇ ਮੁਕੱਦਮਾ ਇਹ ਵੀ ਮੇਰੇ ਤੇ ਬਣਾਇਆ, ਤੁਸੀਂ ਲੋਕਾਂ ਨੂੰ ਸ਼ਸਤਰ ਚੁੱਕਣ ਵਾਸਤੇ ਪ੍ਰੇਰਨਾ ਦਿੱਤੀ। ਮੈਂ ਕਿਹਾ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫਰਨਾਮੇ ਦਾ ਬਹੁਤ ਸੁਣਾਇਆ, ਚੌਂਕਾਲ ਸਮਾਂ ਦਸ। ਜੱਜ ਨੂੰ ਵੀ ਕੋਈ ਨਹੀਂ ਪਤਾ ਸੀ, ਮੌਲਵੀ ਮੰਗਾਇਆ, ਉਰਦੂ ਫਾਰਸੀ ਦੇ ਪੰਡਿਤ ਮੰਗਾਇਆ, ਵੀ ਹੈ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਿ ਝੂਠਾ ਹੈ, ਲੋਕਾਂ ਨੂੰ ਸ਼ਸਤਰ ਚੁੱਕਣ ਦੀ ਕਹਿੰਦਾ। ਇਹ ਕੇਸ ਬਣਿਆ। ਦਸ ਸਾਲ ਮੈਂ ਗਲਬਨ ਦਸ ਪੰਦਰਾਂ ਮੁਕਦਮੇ ਫਸਿਆ ਰਿਹਾ। ਅੱਜ ਤੇ ਪ੍ਰਬੰਧਕ ਹੱਥ ਜੋੜ ਕੇ ਮਿਲਦੇ ਨੇ, ਉਦੋਂ ਦੂਰੋਂ ਦੇਖ ਕੇ ਮੈਨੂੰ ਇੱਕ ਪਾਸੇ ਹੋ ਜਾਂਦੇ ਸਨ, ਇਹਦੇ ਨਾਲ ਫਤਿਹ ਬੁਲਾਈ ਦੀ ਕਿਸੇ ਅਨੁਭਵ ਬਣਾ ਕਿਸੇ ਨੂੰ ਨਹੀਂ ਪੁੱਛਦੇ। ਮੈਂ ਜ਼ਿੰਦਗੀ ਦੇਖੀ, ਸਾਰਾ ਦਿਨ ਮੈਂ ਕੋਰਟ ਵਿੱਚ ਇਕੱਲਾ ਬੈਠਾ ਹੁੰਦਾ ਸੀ, ਮੇਰੇ ਨਾਲ ਕਦੀ ਕਦੀ ਬਾਲ ਕਲਿਆ ਨੂੰ ਸੁਣ ਜਾਂਦੇ। ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਇਸ ਤਰ੍ਹਾਂ ਦੇਖਿਆ, ਅਤੇ ਰਾਹ ਜੇਲ ਵਿੱਚ ਮੈਂ ਮਿਲਣ ਗਿਆ, ਕਛਹਿਰਾ ਪਾਇਆ ਹੋਇਆ, ਛੋਟੀ ਬਣੇ, ਨਿੱਕਾ ਜਿਹਾ ਰੁਮਾਲ ਸਿਰ ਤੇ, ਮੈਂ ਕਿਹਾ ਜੋ ਵੀ ਕੱਪੜੇ ਨੇ। ਮੈਂ ਜੇਲਰ ਤੋਂ ਪੁੱਛਿਆ, ਇਹ ਕਹਿੰਦੇ ਕਿ ਹਾਂ, ਇਸ ਤਰ੍ਹਾਂ ਦੇ ਕੈਦੀ ਨੂੰ ਅਸੀਂ ਕੱਪੜੇ ਨਹੀਂ ਦਿੰਦੇ, ਕਿਤੇ ਖੁਦਕਸ਼ੀ ਨਾ ਕਰਦਾ, ਦਸਤਾਰ ਨਾਲ, ਚੋਲੇ ਨਾਲ, ਪਜਾਮੇ ਨਾਲ, ਛੋਟਾ ਕੱਪੜਾ ਦਿੰਦੇ ਹਾਂ ਤਾਂ ਕਿ ਗੱਲ ਵਿੱਚ ਠੰਡਾ ਨਾ। ਹੈਰਾਨਗੀ ਹੋਈ, ਮੁਲਾਕਾਤ ਜਲਵੇ ਪਰਿਵਾਰ ਦੋ ਮੈਡਮ ਨੇ, ਅਸੀਂ ਇਕੱਠੇ ਬੈਠਣਾ ਚਾਹੁੰਦੇ, ਕਹਿੰਦੇ ਨਹੀਂ। ਫਲ ਲੈ ਗਏ ਸੀ ਠੇਲਾ, ਮੈਂ ਭਾਈ ਕਲਿਆਣ ਜੀ ਨੂੰ ਕਿਹਾ, ਮੈਂ ਲਿਆ ਉਹ ਗੱਡੀ ਬਾਹਰ ਗਿਆ ਸੀ। ਜੇਲਰ ਨੇ ਕਿਹਾ ਨਹੀਂ, ਤੁਸੀਂ ਗੱਲਬਾਤ ਕਰ ਸਕਦੇ ਹੋ, ਦਸ ਮਿੰਟ ਕੁਛ ਦੇ ਨਹੀਂ ਸਕਦੇ। ਪ੍ਰੋਫੈਸਰ ਸਾਹਿਬ ਕਹਿੰਦੇ ਕਿ ਜੈਨੀ ਜੀ ਛੇ ਮਹੀਨੇ ਤੇ ਤੁਸੀਂ ਮਿਲਣ ਵਾਸਤੇ ਆਇਓ, ਕੋਈ ਨਹੀਂ ਆਇਆ। ਐਵੇਂ ਬੜਾ ਮਾਰੀਆਂ ਜਾਣਾ, ਗੱਲਾਂ ਕਰੀ ਜਾਣਾ, ਖੁਦ ਦੇ ਚ ਬੈਠ ਕੇ ਨਾਰੇ ਲਾਈ ਜਾਣੇ, ਇਸ ਤਰ੍ਹਾਂ ਦੇ ਦੁਰਦਿਲ ਮੈਂ ਬਥੇਰੇ ਦੇਖਿਆ। ਅਤੇ ਮੈਂ ਅਰਜ਼ ਕਰਦਾ, ਖੈਰ ਇੱਕ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖੀ, ਅਸਲੀਅਤ ਰੱਖੀ। ਸਬੂਤ ਮੁਹੱਈਆ ਕਰਨ ਵਾਸਤੇ ਕਿਤਨੇ ਮੌਲਵੀ ਫਾਰਸੀ ਦੇ ਆਲਮ ਇਕੱਠੇ ਕੀਤੇ ਗਏ ਪਟਿਆਲਾ ਹਾਊਸ ਅਦਾਲਤ ਦੇ ਵਿੱਚ, ਵੀ ਇਹ ਜੋ ਮਸਕੀਨ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬੋਲਣੇ ਕਿ ਨੇ ਆਪਣੇ ਬਣਾਏ ਨੇ, ਆਪ ਬਣਾਏ, ਲੋਕਾਂ ਨੂੰ ਬਹੁਤ ਪਸੰਦ ਆ ਗਿਆ। ਜ਼ਫਰਨਾਮਾ ਮੈਂ ਰੱਖਿਆ, ਹਾਲਾਂਕਿ ਵਕੀਲ ਲੋ ਹਿੰਦੂ ਸਨ, ਦਾਸ ਤੇ ਵਕੀਲ ਸਿੰਘ ਜੀ ਦਾ ਵੀ ਨਹੀਂ ਕਹਿੰਦੇ ਗਏ। ਮੈਨੂੰ ਫਿਰ ਯੂਪੀ ਦੇ ਇਲਾਕੇ ਦਾ ਵਿਚਾਰੇ ਨੂੰ ਪਤਾ ਨਹੀਂ ਸੀ, ਉਹਦੀ ਨੀਅਤ ਮਾੜੀ ਨਹੀਂ ਮੈਂ ਕਹਾਂਗਾ। ਮੈਨੂੰ ਕਹਿਣ ਲੱਗੇ ਬਸ ਕਹਿੰਦੇ ਜੀ ਮੈਂ ਤਸੱਲੀ ਕਰ ਲੈਣ ਦੇ, ਤਸੱਲੀ ਹੋ। ਉਸ ਇੱਕ ਕੇਸ ਦੇ ਵਿੱਚੋਂ ਮੈਂ ਅੱਠ ਸਾਲਾਂ 'ਚ ਬਰੀ ਹੋਇਆ, ਗਿਆਰਾਂ ਬਾਰਾਂ ਚੱਲ ਰਹੀ ਹੈ। ਹਕੂਮਤ ਕਾਂਗਰਸ ਦੀ ਗਈ, ਵੀਪੀ ਸਿੰਘ ਬੈਠੇ, ਉਹਨਾਂ ਨੇ ਮੇਰੇ ਕੇਸ ਵਾਪਸ ਲਏ। ਚੰਦਰ ਸ਼ੇਖਰ ਬੈਠਾ, ਉਹਨੇ ਮੈਨੂੰ ਪਾਸਪੋਰਟ ਦਿੱਤਾ। ਜਿਨ੍ਹਾਂ ਨੇ ਮੇਰੇ 'ਤੇ ਮੁਕੱਦਮੇ ਬਣਾਏ, ਦਿੱਲੀ ਦੇ ਪੁਲਿਸ ਅਫਸਰ ਦੇ ਸਿੱਖ ਸਨ, 50 ਰੁਪਏ ਦੇ ਸਿੱਖ। ਇੱਕ ਤਰਲੋਚਨ ਸਿੰਘ, ਇੱਕ ਬਲਦੇਵ ਸਿੰਘ, ਇੱਕ ਰੇਹੀ ਜੋ ਅੱਜ ਕਲੈ ਪਿੰਡ, ਇਹਨੇ ਸਿਰਫ ਇਸ ਵਾਸਤੇ ਪਿੰਡ ਆ ਰਿਹਾ ਬੋਲ ਮੈਂ ਬੋਲੇ ਕਿ ਬੋਲ ਗਲਤ, ਇਸ ਬੋਲ ਤੇ ਬਹੁਤ ਵੱਡੀ ਸਜ਼ਾ ਮਿਲ ਸਕਦੀ ਹੈ। ਮੈਂ ਕਿਹਾ ਬੋਲ ਮੇਰਾ ਨਹੀਂ, ਮੈਂ ਪਾਠੀ ਦੀ ਤਰ੍ਹਾਂ ਪੜ੍ਹ ਕੇ ਸੁਣਾਇਆ। ਅੱਜ ਤੱਕ ਇਹ ਬੋਲ ਪ੍ਰਮਾਣਿਕ ਸੀ, ਪਸੰਦ ਸੀ, ਸਾਰਿਆਂ ਨੂੰ ਚੰਗਾ ਲੱਗਦਾ ਸੀ, ਅੱਜ ਕੀ ਹੋਵੇ? ਅੱਜ ਤੱਕ ਤੇ ਕੋਈ ਇਤਰਾਜ਼ ਨਹੀਂ ਸੀ ਇਸ ਬੋਲ ਤੇ। ਮਦਨ ਮੋਹਨ ਮਾਲਵੀਆ ਕਹਿੰਦੇ ਸਨ ਇੱਥੇ ਸੁਨਹਿਰੀ ਅੱਖਰਾਂ 'ਚ ਲਿਖਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ ਕਹਿੰਦੇ ਰਹੇ ਹਰ ਘਰ ਵਿੱਚ ਇੱਕ ਸਿੱਖ ਬੱਚਾ ਹੋਣਾ ਚਾਹੀਦਾ। ਅੱਜ ਕੀ ਹੋਵੇ? ਬੋਲਣਾ ਕ੍ਰਿਤ ਹੈ, ਸੋਚਣੀ ਤੇ ਠੀਕ ਹੈ, ਕਦੀ ਕਦੀ ਕਰਨੀ ਗੱਲ ਕਿਸੇ ਦੀ ਬੋਲਣੀ ਗੱਲ ਨੀਯਤ ਤੇ ਠੀਕ ਹੈ, ਕਦੀ ਕਦੀ ਕ੍ਰਿਤ ਗੱਲ ਹੋ ਸਕਦਾ। ਵਿਚਾਰ ਤੇ ਠੀਕ ਨੇ, ਕਦੀ ਕਦੀ ਕਿਰਦਾਰ ਗੱਲ ਹੋ ਸਕਦਾ, ਕਿਰਦਾਰ ਗੱਲ ਹੋ ਸਕਦਾ। ਪਰਮਾਤਮਾ ਮਾਫ਼ ਕਰਦਾ ਕਿਉਂਕਿ ਵਿਚਾਰ ਠੀਕ ਨੇ, ਸਮਾਜ ਮਾਫ਼ ਨਹੀਂ ਕਰਦਾ ਕਿਉਂਕਿ ਕਿਰਦਾਰ ਠੀਕ ਨੇ। ਪ੍ਰਭੂ ਮਾਫ਼ ਕਰਦਾ ਕਿਉਂਕਿ ਨੀਯਤ ਠੀਕ ਹੈ, ਕਾਨੂੰਨ ਮਾਫ਼ ਨਹੀਂ ਕਰਦਾ ਕਿਉਂਕਿ ਕ੍ਰਿਤ ਠੀਕ ਹੈ। ਕਾਨੂੰਨ ਸਮਾਜ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ। ਇਸ ਚੱਕਰ ਵਿੱਚ ਨਾ ਪੈਣਾ ਕਿ ਜਿਸ ਢੰਗ ਨਾਲ ਸਮਾਜ ਤੇ ਕਾਨੂੰਨ ਫੈਸਲਾ ਕਰਦਾ ਉਸੇ ਢੰਗ ਨਾਲ ਪਰਮਾਤਮਾ ਕਰਦਾ ਹੋਵੇਗਾ, ਪਤਾ ਹੀ ਨਹੀਂ, ਪਤਾ ਹੀ ਨਹੀਂ। ਇਸ ਚੱਕਰ ਵਿੱਚ ਨਾ ਪੈਣਾ, ਕਿਸੇ ਹੰਕਾਰ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿਣਾ, ਇਸ ਤਰੀਕੇ ਨਾਲ ਫੈਸਲਾ ਨਾ ਕਰ। ਪਰਮਾਤਮਾ ਦੇਖਦਾ ਹੈ ਮੇਰੀ ਨੀਂਦ ਕੀ ਹੈ, ਸੰਸਾਰ ਦੇਖਦਾ ਹੈ ਮੇਰੀ ਕ੍ਰਿਤ ਕੀ ਹੈ। ਉਹਨੂੰ ਨੀਯਤ ਦਿਖਾਈ ਨਹੀਂ, ਕਿਸ ਤਰ੍ਹਾਂ ਮੇਰੀ ਨੀਯਤ ਦੇਖੋਗੇ, ਮੈਂ ਤੁਹਾਡੀ ਨੀਯਤ ਕਿਸ ਤਰ੍ਹਾਂ ਦੇਖਾਂ? ਮੇਰੇ ਅੰਦਰ ਜੋ ਵਿਚਾਰ ਚੱਲ ਰਹੇ ਨੇ ਤੁਹਾਨੂੰ ਕੀ ਪਤਾ, ਤੁਹਾਡੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਮੈਨੂੰ ਕੀ ਪਤਾ, ਪਰ ਪਰਮਾਤਮਾ ਨੂੰ ਪਤਾ, ਗੁਰੂ ਨੂੰ ਪਤਾ। ਭਾਈ ਗੁਰਦਾਸ ਕਹਿੰਦੇ ਨੇ, ਅੰਤਰ ਜਾਣੇ ਤੁਮ ਕੰਪਤ ਹੋ ਅੰਤਰ, ਹੇ ਪ੍ਰਭੂ ਮੈਨੂੰ ਕੰਬਣੀ ਛਿੜ ਜਾਂਦੀ ਹੈ ਜਦ ਮੈਨੂੰ ਪਤਾ ਚੱਲਦਾ ਤੂੰ ਮੇਰੇ ਵਿਚਾਰਾਂ ਨੂੰ ਵੀ ਦੇਖਦਾ, ਤੂੰ ਮੇਰੀ ਸੋਚਣੀ ਨੂੰ ਵੀ, ਮੈਂ ਤੇ ਕੰਬ ਜਾਂਦਾ। ਅੰਤਰ ਜਾਣੇ ਤੁਮ ਕੰਪਤ ਹੋ ਅੰਤਰ, ਪਦਕ ਪਾਵਨ ਸੁਣ ਆਸਰੋ ਗੁਰਦਾਰ। ਹੇ ਪ੍ਰਭੂ ਇੱਕ ਆਸ ਹੈ, ਇਸ ਕਰਕੇ ਮੈਂ ਆ ਗਿਆ, ਤੂੰ ਪਦਕ ਪਾਵਨ ਬਖਸ਼ੇ ਨੂੰ ਬਖਸ਼ੇ। ਵਰਨਾ ਤੁਹਾਡੇ ਅੰਦਰ ਦੀ ਜਾਣ, ਮੈਂ ਫਿਰ ਅਰਜ਼ ਕਰਾਂ, ਮੇਰੀ ਨੀਯਤ ਕੀ ਹੈ ਤੁਹਾਨੂੰ ਕੀ ਪਤਾ, ਤੁਹਾਡੀ ਨੀਯਤ ਕੀ ਹੈ ਮੇਰੇ ਬਾਰੇ ਮੈਨੂੰ ਕੀ ਪਤਾ, ਮੈਂ ਵੀ ਸੋਚਦਾ ਰਹਿੰਦਾ ਤੁਹਾਨੂੰ ਕੀ ਪਤਾ, ਤੁਸੀਂ ਵੀ ਸੋਚਦੇ ਰਹਿੰਦੇ ਮੈਨੂੰ ਕੀ ਪਤਾ, ਪਰਮਾਤਮਾ ਨੂੰ ਈਸ਼ਵਰ ਨੂੰ। ਸੰਸਾਰ ਦੇਖਦਾ ਹੈ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ। ਇਹ ਦੂਜੀ ਸ਼੍ਰੇਣੀ ਸੋਚਣੀ ਤੇ ਠੀਕ ਹੈ, ਕਦੀ ਕਦੀ ਕਰਨੀ ਗੱਲ, ਦੂਜੀ ਸ਼੍ਰੇਣੀ। ਨੀਯਤ ਤੇ ਠੀਕ ਹੈ, ਕਦੀ ਕਦੀ ਗ੍ਰਿਤ ਗਲਤ ਹੋ ਜਾਂਦੀ ਹੈ, ਪਰਮਾਤਮਾ ਮਾਫ਼ ਕਰ ਦਿੰਦਾ, ਹੋ ਸਕਦਾ ਸਮਾਜ ਤੇ ਕਾਨੂੰਨ ਮਾਫ਼ ਨਾ ਕਰੇ, ਸਜ਼ਾ ਦੇਵੇ। ਇਹ ਜਿਹੜੇ ਮੈਂ ਦੋ ਉਦਾਹਰਣ ਵੀ ਦੂਜੀ ਸ਼੍ਰੇਣੀ ਜਿਹੜੇ ਆ ਮੇਰੇ ਉਦਾਹਰਣ ਨੇ। ਤ੍ਰਿਪਤੀ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਰਾਮ ਉਹਨਾਂ ਦੇ ਪਿਤਾ ਦਸ਼ਰਥ ਸ਼ਿਕਾਰ ਖੇਡਣ ਨੂੰ ਗਏ, ਛਤਰੀ ਸਨ। ਕਲਵੀਧਰ ਪਾਤਸ਼ਾਹ ਵੀ ਕਹਿੰਦੇ, ਛਤਰੀ ਕੋਹੋ ਕਮੋ ਬਾਵਨ ਗੋਣਾ, ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਸਨ, ਦਸਵੇਂ ਖੇਡਦੇ ਸਨ, ਰਾਮ ਖੇਡਦੇ ਸਨ, ਰਾਮ ਦੇ ਪਿਤਾ ਖੇਡਦੇ ਸਨ। ਇੱਥੇ ਪਤਾ ਨਹੀਂ ਕਿਹੜੇ ਜੈਨੀ ਆ ਗਏ ਨੇ, ਸਿੱਖਾਂ ਨੂੰ ਵੀ ਜੈਨੀ ਬਣਾ ਲੈ। ہے مختصر میں عرض کر رہی ہوں. میں پہلے عرض کر دیتا ہوں میری کسی بھی چار نہ کسی سہمت نہیں نا کہ میرا اہنکار نہ سمجھنا. ہوں میرا من اس طرح بن گیا کوئی سہمت ہے پاوے نہیں پربھو کی رحمت ملی گرو کی رحمت بس وہ بھی بخش ملی کچھ اس طرح کا من بن ہے مختصر عرض کر دسرت سکھاؤ کھیڈن لے گئے ہیں. دن بھر ہو گیا کوئی شکار ہاتھ نہیں آیا ہاتھ نہیں آیا واپس آ رہے ہیں سندھیا ہو گئی ہے. سامنے سروور ہے کہ دسرت نو ایسا محسوس ہویا کوئی ہرن پانی نہیں. حالانکہ وہ منک سی اج جھک کے کرمنڈل بھر رہا سی کہ دو ہاتھ جھکے ہوئے دو پیر پیچھے اج لگیا جی میں کوئی چوپایا جانا کھچ کے بان ماریا دسرت لگے تیر دے لگدیا چیخ نکلی بڑی پاری چیخ نکلی. دسرت حیران ہو گیا لگتا میں کوئی بندہ مار بیٹھا. گھوڑا دوڑایا شکار تک پہنچے کی دیکھ رہے بندہ تڑپ رہے شرون کمار سی ماں باپ لے پانی لے آیا دارو دار دسرت رو پربھو یہ کی ہو میرے کو کی ہو گھر جا رہے سی ہم شام کا وقت سے اے میرے کو کی انرتھ ہو گیا تڑپ لے رو سرون کمار نو مارنا دسرت کی نیت نہیں ہے پھر غلط ہو سرون کمار نو مارنا دسرت کی سوچنی نہیں ہے کرنی غلط ہو تمام کے قانون کے مطابق پہ کر پرماتما کے مطابق نہیں. پھر دوسرا ادار بارہ مولا کی گل کشمیر سنگے پاتشاہ گھوڑے کے سوار سنگتوں کے نال اپنے ٹکانے پہ جا رہے ہیں. وہ ٹکانا اج کل جیلم کے کنڈے پہ بڑا خوبصورت بنیا ہے کئی دفعہ سادری بھر کے آیا جا رہے ہیں. رستے چ ایک برد ماتا نے گھوڑے کی لگام پکڑے ہے کہ انپڑھ سی کسی دھرم مندر کی کتھا سن لے کچھ بول سن لے سن پتک شبد بھی کسی سن لیا ہوئے گا اتنے دوہرائی جا رہے الٹا گئی تھی پتک میں پتک پاؤں تھی پتک میں پتک پاؤں تھی پتک میں پتک کئی جائے رٹی جائے بولنا صرف سیوا دار نے لگام ہاتھوں کوئی آخر مائی کی پی بول رہی تین بولن کی کمی نے کی آخری پہ دسل سنیا تو یہ ہونا تھی پدک پاون میں پدک میں پدک تھی پدک پاون بچاری اٹھا کے ارتھان کا کوئی پتا نہیں تھی پدک میں پدک پاون تھی پدک میں پدک پاون گئی ہے. سیوا دار نے ایک پاس کیا سنگے پاتشاہ گھوڑے اترے ماتا نے گلوکڑی لیا آخیا ماں تیرے بولا چ بڑی پاون ہے تیرے بولا چ بڑی مٹاس تیرے بولا چ بڑی برکت ہے تیرے بولا چ بڑا پیار ہے. سویر سنگھ صاحب سن سنا رہے سن کہ بول میں اکثر دوہرا دے گانا جی باروں بول چک بول دے پی کرے پرماتما کے انداز سے کھوٹے نہیں کرے پاونا بھی سماج دیکھتا ہے میری کرت کی ہے پرماتما دیکھتا ہے گرو دیکھتا ہے میری نیت کی ہے. دوجی شرینی سوچتے تھے ٹھیک نے کدی کدی کرنا غلط ہو کدی کدی یہ نہیں کہ ہمیشہ نیت سے ٹھیک ہے کدی کدی کرت غلط ہو بخشے جانے کرو. ایک تیجی شرینی کرت سے ٹھیک ہے نیت ٹھیک کرتے جی ٹھیک نے سوچتے ٹھیک نہیں کرنی تو ٹھیک ہے सोचने ठीक नहीं है। मैंने कह देना मंदिर मस्जिद गुरुद्वारे बस इना तीजी श्रेणी ना पाए करने से ठीक नहीं, सोचने ठीक नहीं, करने से ठीक है सोचने ठीक नहीं है, कृत से ठीक है क्योंकि समाज में जो रहना है कानून है पर नियत ठीक नहीं है। फिर परमात्मा से नियत का भाग लग है नानक धारी ही बैठे हैं सौ मिले जो नियत रात करें। मैं थानू कथा सुना रहे हैं कृत है करना है बोल रहे दिमाग वर्क कर रहे हैं दुकान मेरी बोल रही बोल के बाहर प्रकट करना कृत है पर जो मैं बोल रहा मेरा मन इतना सहमत नहीं तो पता है गुरबाणी की कहती हृदय कपट मुख ज्ञानी झूठे कहा बिलोवस पानी ऐ झूठे की पानी रिड़कता पैया जो बोलता पै ये फिर अपने भरोसा कोई वापी नहीं मन गुरबाणी दानता पाती अवरण को उपदेश है मुख में पर है रे रास बिरानी रात से खाया कर का थे ऐ ज्ञानी अपने मुंह चो मिट्टी कड़ के दुनिया के कान दे पा रहे हैं जिहड़ी गल आप के तेन स्वाद नहीं आया वो गल सुन के भी किसी ने स्वाद नहीं आया कि तेन रस नहीं आया तो शक्कर नहीं है मिट्टी है अवरण को उपदेश पे हुक्मय पर है रे ये रेत हो गई मिट्टी हो गई खंड नहीं है क्योंकि आप के तेन भी रस नहीं आया। परमात्मा नियत देख मत्था टेकना चंगी कृत है चंगी कृत है पर जो नियत ठीक नहीं शीस निभाइए क्या थे जा रहे कुशलते जाए बस मत्था टेकन लाल की होंगे टेके जा रहा कुछ नहीं गुस्सा थी ये नियत ठीक फिर दुकानदार के मतलब ही ना होंगे गुरु मैं सरेंडर करना समर्पण करना तेरी हर गल मैं कबूल कि जिस सिर दुकान से भी हर गल कबूल नहीं तो मत्था टेकना पखंड नहीं थे और की पखंड मत्था कोई कोई टेकता है पखंड सारे ही करता है कोई कोई कथा कभी कभी होनी है पानी बिछड़े झूठे कहां मिलो बस पानी कीर्तन कभी कभी होना है कोई गावे नागी नादी बेदी बवान कर नहीं हर हर बीजे राम राजे जिना अंतर कपट विकार है जिना रोए क्या कीजे कीर्तनिया कीर्तन कभी कभी करता है अक्सर रोना ही पिटना होता है कोई कीर्तन नहीं रोना पिटना श्रोता कोई कोई होता है गुरुद्वारे सब तमाशाई होते हैं दानी कोई कोई होता है मंदिर करते बेईमान सेवा करने वाला कोई कोई होता है दिल दिमाग के करते कठोर होते हैं इस वास्ते इस तरह की सेवा करने वाले तो इस तरह की कथा करने वाले तो इस तरह के कीर्तन करने वाले तो इस तरह के प्रबंध करने वाले तो धर्म का प्रचार नहीं होता नहीं कुछ नहीं बुधेरे सेवा पे करो बुधेरे प्रबंध पे चला दें कुछ भी नहीं कुछ भी उल्टा वर्ग हो गया अंधा पंजाब बदल हो गया फिर बाकियों ने लड़ाई झगड़े पा दिया कुछ भी कुछ भी नियत ठीक नहीं है तो कृत न भी करिए सोचने ठीक नहीं है तो करनी न भी करिए परमात्मा करने नहीं देखता सोच नहीं देखता ये तीजी श्रेणी कृत ठीक है नियत ठीक नहीं है करते ठीक नहीं सोचते नहीं सोचनी है ही कोई है ही कोई। सरदार चतर सिंह है वो के जलंधर के मशहूर मारो हाई कोर्ट के केस लड़ रहे कुछ गलबात करते हैं उन्होंने अखा बन आई मैं कह बुजुर्ग हो तुम क्योंकि धार्मिक समागम कराते हैं अक्सर जलंधर के दास हाजरी भरता होता है और काफी समाजिक सेवक को मने जाते हैं मैं थोड़ी अखा चाहिए ਕਹਿੰਦੇ ਗਿਆਨੀ ਜੀ ਕੀ ਕਰਾਂ, ਜਿੰਨੇ ਮੁਕਦਮਿਆਂ ਨੇ ਪਤਾ ਕੀ ਹੈ, ਇਲੈਕਸ਼ਨ ਹੁੰਦਾ ਪਿੰਡਾਂ ਵਿੱਚ ਸਰਪੰਚ ਬਣ ਜਾਂਦਾ ਜਿੱਤ ਜਾਂਦਾ, ਦੂਜੀ ਮੁਖਾਲਫ ਪਾਰਟੀ ਉਸਨੂੰ ਮਾਰ ਦਿੰਦੀ ਹੈ, ਤਾਂ ਜਿਹੜਾ ਜਿੱਤ ਜਾਂਦਾ ਉਹਨੂੰ ਮਾਰ ਦਿੰਦੇ ਨੇ, ਜਿਹੜੇ ਮਾਰਦੇ ਨੇ ਉਹ ਜੇਲ੍ਹ ਦੇ ਆਉਂਦੇ ਨੇ ਮੁਕਦਮੇ ਮਿਲੇ। ਕਹਿੰਦੇ ਨੇ ਪਿੰਡ ਦਾ ਸਰਪੰਚ ਤੇ ਬਰਦਾਸ਼ਤ ਨਹੀਂ ਕਰ ਸਕਦੇ, ਬਾਕੀ ਕਿਸੇ ਨੂੰ ਕਰਨ, ਕਿਉਂਕਿ ਪਿੰਡ ਦਾ ਸਰਪੰਚ ਹੀ ਨਹੀਂ ਬਰਦਾਸ਼ਤ। ਸਰਦਾਰ ਛਤਰ ਸਿੰਘ ਐਡਵੋਕੇਟ ਇਸ ਗੱਲ ਦਾ ਮੈਨੂੰ ਨਹੀਂ ਪਤਾ ਸੀ, ਅੱਧੇ ਤੋਂ ਜ਼ਿਆਦਾ ਸਰਪੰਚ ਮਾਰ ਦਿੱਤੇ ਗਏ, ਇਹ ਮੈਨੂੰ ਨਹੀਂ ਪਤਾ ਸੀ, ਇਹ ਉਹਨਾਂ ਨੇ ਮੈਨੂੰ ਦੱਸਿਆ। ਮੈਂ ਕਿਹਾ ਇਤਨਾ, ਮੈਂ ਕਿਹਾ ਤੁਸੀਂ ਮੇਰੀ ਜਾਣਕਾਰੀ 'ਚ ਵਾਧਾ ਕਰਾਇਆ, ਮੈਨੂੰ ਨਹੀਂ ਪਤਾ ਸੀ ਕਿ ਜੋ ਜਿੱਤਦੇ ਨੇ ਅੱਧੇ ਸਰਪੰਚ ਮਾਰ ਦਿੱਤੇ ਜਾਂਦੇ ਨੇ, ਬਾਕੀ ਜਿਹੜਾ ਠੋਕਰਾ ਕਰਦੇ ਨੇ ਉਹ ਮੁਕਦਮੇ ਤੁਹਾਡੇ ਕੋਲ ਨੇ। ਕਹਿੰਦੇ ਰੋਣਾ ਮੈਨੂੰ ਇਸ ਲੱਗਦਾ ਕਿ ਪਿੰਡ ਦਾ ਸਰਪੰਚ ਨਹੀਂ ਬਰਦਾਸ਼ਤ ਕਰਦੇ, ਬਾਕੀ ਕਿਸ ਨੂੰ ਬਰਦਾਸ਼ਤ ਕਰਦੇ, ਜਿਹੜਾ ਜਿੱਤ ਜਾਂਦਾ ਉਹ ਮਾਰ ਦਿੱਤਾ ਜਾਂਦਾ, ਜਿਹੜੇ ਮਾਰਦੇ ਨੇ ਫਿਰ ਜੇ ਨਾ। 50 ਸਾਲ ਤੋਂ ਮੈਂ ਇਹ ਦੇਖ ਰਿਹਾ ਬੁੱਢਾ ਬਿਰਧ ਹੋ ਗਿਆ, ਪੇਟਾ ਛੱਡਣ ਵਾਲਾ, ਕਿਸੇ ਹੱਦ ਤੱਕ 1000 ਸਾਲ ਤੋਂ ਅਫਗਾਨੀ ਵੀ ਇਹੀ ਕਰ ਰਹੇ ਨੇ। ਅਫਗਾਨਿਸਤਾਨ ਕਾਬਲ ਦੇ ਜਮਿਆਂ ਨੂੰ ਨਿਰਤ ਮੁਹਾਜ਼ਾ 10-12 ਕਬੀਲੇ ਨੇ 1000 ਸਾਲ ਤੋਂ ਲੜ ਰਹੇ, ਹਰ ਰੋਜ਼ 100 ਬੰਦੇ ਅਫਗਾਨਿਸਤਾਨ 'ਚ ਨਾ ਮਾਰੇ ਜਾਣ 'ਤੇ ਅਫਗਾਨਿਸਤਾਨ ਕਿਹੜੀ ਗੱਲ ਅੱਜ ਹੈ, ਇਹਦੇ ਵਿੱਚ ਗੱਲ ਗੱਲ ਹੈ। ਕ੍ਰਿਤ ਠੀਕ ਹੈ, ਉਹ ਅਫਗਾਨੀ ਵੀ 5 ਵਕਤ ਨਮਾਜ਼ ਪੜ੍ਹਦੇ, ਉਦੋਂ ਸਾਜ ਰਹੇ ਨੇ, ਕੁਰਾਨ ਪਾਕ ਦੀ ਤਲਾਵਤ ਵੀ ਕਰਦੇ ਨੇ, ਰਮਜ਼ਾਨ ਦੇ ਮਹੀਨੇ ਰੋਜ਼ੇ ਵੀ ਰੱਖਦੇ ਨੇ, ਪਰ ਦੂਜੇ ਤੀਜੇ ਦਿਨ ਕਤਲ ਵਾਰਤ ਨਾ ਕਰਨ 'ਤੇ ਅਫਗਾਨੀ ਕਿਹੜੀ ਗੱਲ ਦਾ, ਪਠਾਣ ਕਿਹੜੀ ਗੱਲ। ਕ੍ਰਿਤ ਠੀਕ ਹੈ, ਨੀਅਤ ਠੀਕ ਹੈ, ਸੋਚਣੀ ਠੀਕ ਹੈ, ਵਿਚਾਰ ਠੀਕ ਰਹਿੰਦੇ। ਇਹ ਤੀਜੀ ਸ਼੍ਰੇਣੀ ਮੰਦਰ ਮਸਜਿਦ ਗੁਰਦੁਆਰਿਆਂ ਵਿੱਚ ਇਹਨਾਂ ਹੀ ਧਾਰਮਿਕ ਲੋੜਾਂ ਦੇ ਨਾਲ ਭਰੇ ਹੋਏ ਨੇ, ਕ੍ਰਿਤ ਠੀਕ ਨੇ, ਨੀਅਤ ਠੀਕ ਨੇ। ਬੜੇ ਦਾਨੀ ਨੇ ਤਨ ਦੇ ਦਲ 'ਤੇ, ਬੜੇ ਬੇਈਮਾਨ ਨੇ ਮਨ ਦੇ ਦਲ 'ਤੇ, ਬੜੇ ਦਿਆਲੂ ਨੇ ਤਨ ਦੇ ਦਲ 'ਤੇ ਸੇਵਾ ਪੈ ਕਰਦੇ ਨੇ, ਬੜੇ ਕਠੋਰ ਨੇ ਮਨ ਦੇ ਦਲ 'ਤੇ। ਸਮਾਜ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ, ਪਰਮਾਤਮਾ ਦੀ ਦ੍ਰਿਸ਼ਟੀ 'ਚ ਕਬੂਲ ਨਹੀਂ ਹੈ, ਨਾ ਇਹ ਗਿਆਨੀ ਨਾ ਇਹ ਕਥਾਵਾਚ। ਮੈਨੂੰ ਵੀ ਕੁਛ ਸਾਲਾਂ ਤੋਂ ਸ਼ਰਮ ਆਈ, ਔਰ ਅੱਜ ਤੱਕ ਜੋ ਮੈਂ ਕਰਦਾ ਰਿਹਾ ਉਸ ਸਮੇਂ ਸ਼ਰਮਸਾਰ ਵੀ ਹੋ ਜਾਂਦਾ, ਜੋ ਕੁਝ ਕਿਹਾ ਕਈ ਦਫ਼ਾ ਮਨ ਨਹੀਂ ਮੰਨੀ, ਕਠਿਨ ਹੈ ਮਨ ਨੂੰ ਮਨਾਉਣਾ, ਜਿਹਦਾ ਮਨ ਮੰਨ ਜਾਏ ਪਤਾ ਗੁਰੂ ਨਾਨਕ ਕੀ ਕਹਿੰਦੇ, ਮੰਨੇ ਕੀ ਗੱਲ ਕਹੀ ਨਾ, ਜਿਹਦਾ ਮਨ ਪ੍ਰਭੂ ਨੂੰ ਮੰਨ ਗਿਆ ਬੜੀ ਵੱਡੀ ਗੱਲ, ਬੜੀ ਵੱਡੀ। ਖੈਰ ਮੁਕਤਸਰ ਅਸਰ ਇਹ ਤੀਜੀ ਸ਼੍ਰੇਣੀ, ਔਰ ਸਭ ਤੋਂ ਜ਼ਿਆਦਾ ਤਾਦਾਦ ਇਹਨਾਂ ਦੀ, ਕਰਦੇ ਠੀਕ ਨੇ, ਸੋਚਦੇ ਠੀਕ ਨੇ, ਕਰਦੇ ਕਿਉਂ ਠੀਕ ਨੇ, ਸਮਾਜ ਦੇ ਡਰ ਕਰਕੇ, ਕਾਨੂੰਨ ਦੇ ਡਰ ਕਰਕੇ, ਗੁਰੂ ਦੇ ਡਰ ਕਰਕੇ ਨੇ, ਪ੍ਰਭੂ ਦੇ ਡਰ ਕਰਕੇ ਨੇ, ਕਿਉਂਕਿ ਕਾਨੂੰਨ ਹੈ ਹਥਕੜੀਆਂ, ਜੇ ਇਸ ਸਮਾਜ ਦੀ ਨਜ਼ਰਾਂ ਗਿਰੇਗਾ ਸਮਾਜ ਵਿੱਚ ਰਹੇ। ਕ੍ਰਿਤ ਠੀਕ ਹੈ, ਨੀਅਤ ਠੀਕ ਨਹੀਂ, ਇਹ ਤੀਜੀ ਸ਼੍ਰੇਣੀ। ਇੱਕ ਚੌਥੀ ਸ਼੍ਰੇਣੀ ਵੀ ਹੈ, ਕ੍ਰਿਤ ਵੀ ਗਲਤ ਹੈ, ਨੀਅਤ ਵੀ ਗਲਤ ਹੈ, ਸੋਚਦੇ ਵੀ ਗਲਤ ਨੇ, ਕਰਦੇ ਵੀ ਗਲਤ ਨੇ, ਸੋਚਣੀ ਵੀ ਗਲਤ ਹੈ, ਕਰਨੀ ਵੀ ਗਲਤ ਹੈ, ਸੰਸਾਰ ਵੀ ਖਟਕਾਰ ਬੰਦ ਹੈ, ਨਿਰੰਕਾਰ ਦੇ ਦਰਵਾਜ਼ੇ ਵੀ ਬੰਦ, ਲੋਕ ਵੀ ਗਿਆ ਪਰ ਲੋਕ ਵੀ ਦੋਵੇਂ ਦਵਾ, ਨਾ ਸੰਸਾਰ ਨੂੰ ਕਬੂਲ ਹੋਏ, ਨਾ ਨਿਰੰਕਾਰ ਨੂੰ ਕਬੂਲ, ਨਾ ਸਮਾਜ ਦੀ ਥਾਂ ਮਿਲੀ, ਨਾ ਪਰਮਾਤਮਾ ਦੀ ਥਾਂ ਮਿਲੀ, ਭਟਕਣਾ ਹੀ ਭਟਕਣਾ, ਭਟਕਣਾ ਹੀ ਭਟਕਣਾ। ਕਰਮ ਦੇ ਹਿਸਾਬ ਨਾਲ ਇਹ 4 ਸ਼੍ਰੇਣੀਆਂ ਬਣਦੀਆਂ। ਇੱਕ ਦਫ਼ਾ ਮੈਂ ਦੁਹਰਾ ਰਿਹਾ, ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ, ਪਹਿਲੀ ਸ਼੍ਰੇਣੀ। ਨੀਅਤ ਠੀਕ ਹੈ, ਕਦੇ ਕਦੇ ਕ੍ਰਿਤ ਗਲਤ ਹੋ ਜਾਂਦੀ ਹੈ, ਦੂਜੀ ਸ਼੍ਰੇਣੀ। ਨੀਅਤ ਤੇ ਬਿਲਕੁਲ ਭੈੜੀ ਹੈ, ਬਸ ਕ੍ਰਿਤ ਹੀ ਠੀਕ ਹੈ, ਕਰਦੇ ਠੀਕ ਹੈ, ਤੀਜੀ ਸ਼੍ਰੇਣੀ। ਚੌਥੀ, ਕ੍ਰਿਤ ਵੀ ਗਲਤ ਹੈ, ਨਿਗਤ ਵੀ ਗਲਤ, ਕਰਦੇ ਵੀ ਗਲਤ ਨੇ, ਸੋਚਦੇ ਵੀ ਗਲਤ, ਸੋਚਣੇ ਵੀ ਗਲਤ ਹੈ, ਕਰਨੇ ਵੀ ਗਲਤ, लोक भी गया पर लोक भी गया, संसार में भी घबराया, निरंकार में भी घबराया, ना लोक देखा समाज देखा ना परलोक देखा। ऐसा केड़ा करना है जो मनुख नु पूर्ण जगा के खालिक से खालसा बना दे। जागत जोत जगह निस्वासर एक बिना मन नैक नाम, पत्थर पूरा सुता है यात्रा उस दिन पूरी होती है जब पत्थर पूरा जाग जाए, पूरा जाग जाता है उसे पूरन मनुख कहते, उसे खालसा कहने। जना खड़ा खालसा नहीं चक्कर इतना पैदा खुला दाड़ा मेरा भी है दस्तार भी है ते कृपान भी मैं पाई और अमृत भी मैं छकिया नितनेम भी मैं करना, पर जे मैं पूरा जागया नहीं तो कल भी दर खालसा नहीं बन। पूरा जोत जगे घट में तब खालस ता है न खालस जाने, किने खालसा बनिए। खालसा पे एक भी हो शहर दि शांति हो जाएगी, वातावरण दि आनंद हो जाएगा, एक भी लबना औखा हो जाएगा। कृति कृत ठीक है, नियत ठीक हो जाए। खुलासा बाकी कल करांगे तो समय काफी हो गया। चेते खुशी रखना जागत जोत जगाने से वास्ते, ऐसा क्यों कर रहे हैं? चल रहे दिन रव चले निस्तस चले पहुंचना है, दिन रव चले निस्तस चले काल का लख बनोए, मुकाम कोई एक है नानक का सच बगोए। धन गुरु ग्रंथ साहब जी महाराज मेहरामत कर बख्शिश कर, जो कुछ आपने सरवण कराया मेरे हृदय च वसे फटे हृदय च वसे, फटा सुनया कबूल होवे मेरा बोलिया कबूल होवे, कोई गावे को सुने हर नामा चितराए, कहो कबीर संसार नहीं अंत परम गत पाए। दूसरी ये भी बेनती, मेरा कोई ऐसा दावा नहीं जो कुछ मैं आपको सरवण करा रहा गुरुभाव 100% गुरु आशय मुताबिक हो जाएगा, ऐसा मेरा कोई दावा नहीं। मनोखा आखिर मैं भी इंसान पूरी सोचनी पूरन गुरु कौन होती है, गुरु कौन होती है, जिड़ी निकी जी प्याली दिमाग दी है कि वे गुरु ने जो कुछ पाया है सू सरवण करा रहे। कोशिश करना कि जो कुछ आखा गुरु पाशे मुताबिक होवे, बड़ी असीस बनी रहे और अंदर लालसा यही होनी है। संगत का प्यार गुरु का प्यार है, संगत की असीस गुरु की मिट्टी हुई असीस है। अगर संगत की असीस मिल जाती है यकीन जानो मैं और असीस की इच्छा ही नहीं करता। संगत का प्यार मिल जाता है मैं समझ लेना गुरु का प्यार मिल गया, फिर संगत हर तरफ वसे मैं होर फिर कोई लालसा ही नहीं रखता, सिर्फ बड़े प्यार की बड़ी असीस की इस निमाण ही दिखे असीस से प्यार की दृष्टि बनाई रखने और जुड़ी जमा वाहेगुरु जी का।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਵਕ ਦੀ ਸੇਵਾ ਨੂੰ ਪ੍ਰਵਾਨ ਕਰ ਲੈਂਦੇ ਹਨ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਮਨ ਬੜਾ ਚੰਚਲ ਹੈ, ਇਹ ਦਹਿ ਦਿਸ ਧਾਂਵਦਾ ਰਹਿੰਦਾ, ਇਹ ਮਨ ਸਭ ਦੇ ਆਸਰੇ ਟਿਕਦਾ ਹੈ ਤੇ ਅਡੋਲ ਹੁੰਦਾ ਹੈ। ਤਿੰਨ ਗੁਣ ਅਤੀਤ ਹੋ ਕੇ ਗੁਰ ਸ਼ਬਦ ਨਾਲ ਸਹਿਜ ਵਿਚ ਟਿਕਦਾ ਹੈ। ਜਦੋਂ ਸਹਿਜ ਵਿਚ ਟਿਕਦਾ ਹੈ ਤੇ ਮਨ ਦੀ ਗਤੀ ਜਿਹੜੀ ਹੈ ਉਹ ਬੜੇ ਪਿਆਰ ਵਾਲੀ ਹੋ ਜਾਂਦੀ ਏ ਤੇ ਮਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਤੁਨ ਸੁਣਦਾ ਹੋਇਆ ਆਤਮ ਆਨੰਦੀ ਹੋ ਜਾਂਦਾ। ਇਉਂ ਨਾਮ ਦਾ ਰਸ ਲੈਂਦਿਆਂ ਲੈਂਦਿਆਂ ਲੈਂਦਿਆਂ ਲੈਂਦਿਆਂ ਇਹ ਪਰਮ ਆਨੰਦ ਵਿਚ ਚਲਿਆ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ। ਮਰਨਾ ਹੁੰਦਾ ਆਪਣਾ ਆਪ ਗਵਾਉਣਾ, ਮਰਨਾ ਹੁੰਦਾ ਇੱਛਾ ਤੋਂ ਰਹਿਤ ਹੋਣਾ, ਮਰਨਾ ਹੁੰਦਾ ਕੋਈ ਵਾਹਿਗੁਰੂ ਦੇ ਨਾਮ ਤੋਂ ਛੁੱਟ ਕੁਝ ਹੋਰ ਨਾ ਮੰਗਣਾ, ਮਰਨਾ ਹੁੰਦਾ ਹਉ ਰਹਿਤ ਹੋਣਾ, ਮਰਨਾ ਹੁੰਦਾ ਗਰੀਬੀ ਵਿਚ ਆਉਣਾ, ਮਨ ਦੀ ਗਰੀਬੀ ਵਿਚ ਆਉਣਾ। ਇਉਂ ਕਰਕੇ ਜੇ ਕੋਈ ਮਰ ਜਾਵੇ ਤੇ ਪਹਿਲਾਂ ਆਤਮਾ ਦਾ ਆਨੰਦ ਪ੍ਰਾਪਤ ਕਰਦਾ, ਫਿਰ ਆਤਮਾ ਦੁਆਰਾ ਜਦੋਂ ਉਹ ਪਰਮਾਤਮਾ ਦੇ ਰੰਗ ਵਿਚ ਲੀਨ ਹੁੰਦਾ ਤੇ ਇਸ ਤਰ੍ਹਾਂ ਉਹ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਸਤਿਗੁਰੂ ਜੀ ਸਿਰ ਦੇ ਹਰ ਨਾਮ। ਸਤਿਗੁਰੂ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਹੋਇਆ ਕਰਦੇ ਨੇ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਤਿਗੁਰੂ ਉਹੀ ਹੈ ਜਿਹਦੇ ਵਿਚ ਨਿਰਗੁਣ ਦੇ ਸਾਰੇ ਹੀ ਗੁਣ ਪਾਏ ਜਾਂਦੇ ਹਨ। ਅਨਕ ਬਾਰ ਗੁਰ ਕੌ ਬਲ ਜਾਉ। ਬਾਰ ਬਾਰ ਗੁਰੂ ਤੋਂ ਸਦਕੇ ਜਾਈਏ, ਵਾਰੀ ਵਾਰੀ ਜਾਈਏ, ਗੁਰੂ ਦੀਆਂ ਪਰਿਕਰਮਾ ਕਰੀਏ, ਬਾਰ ਬਾਰ ਨਹੀਏ, ਸਦਕੇ ਜਾਈਏ, ਨਾਮ ਜਪੀਏ, ਸੇਵਾ ਵਿਚ ਰਹੀਏ, ਅੱਠੋ ਪੈਰ ਆਪਣੀ ਸੁਰਤ ਨੂੰ ਸਤਿਗੁਰੂ ਦੇ ਚਰਨਾਂ ਵਿਚ ਲਾਈ ਰੱਖੀਏ। ਸਰਵਿਧਾਨ ਜੀਆਂ ਕਾ ਦਾਤਾ। ਵਾਹਿਗੁਰੂ ਜੀ ਸਭ ਖਜ਼ਾਨਿਆਂ ਦੇ ਮਾਲਕ ਨੇ ਤੇ ਜੀਆਂ ਨੂੰ ਪ੍ਰਾਣ ਦੇਣ ਵਾਲੇ ਨੇ, ਜੀਵਨ ਦੇਣ ਵਾਲੇ ਹਨ। ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਅੱਠੋ ਪੈਰ ਸਵਾਸ ਸਵਾਸ ਵਾਹਿਗੁਰੂ ਨਾਮ ਜਪਿਆ, ਵਾਹਿਗੁਰੂ ਦੇ ਨਾਮ ਰਸ ਵਿਚ ਮਨ ਰੰਗਿਆ ਜਾਂਦਾ ਹੈ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ। ਬ੍ਰਹਮ ਆਤਮ ਨੂੰ ਆਖੀ ਦੇ, ਆਤਮ ਤੋਂ ਇਹ ਮਨ ਬਣਦਾ ਜਿਹਨੂੰ ਜਨ ਆਖੀ ਦੇ। ਭਾਵ ਮਨ ਜਿਹੜਾ ਹੈ ਉਹ ਆਤਮ ਦਾ ਹੀ ਹਿੱਸਾ ਹੈ। ਮਨ ਜਦੋਂ ਵਾਹਿਗੁਰੂ ਨਾਮ ਨਾਲ ਆਪਣੇ ਆਤਮ ਸਰੂਪ ਨੂੰ ਜਾਣ ਲੈਂਦਾ ਤੇ ਆਤਮ ਸਰੂਪ ਪਰਮਾਤਮ ਕਰੀਏ, ਫਿਰ ਆਤਮਾ ਜਿਹੜਾ ਕਿਉਂਕਿ ਪਰਮਾਤਮਾ ਦਾ ਹੀ ਜੁਲ ਹੈ, ਤੋ ਮਨ ਨੂੰ ਆਤਮਾ ਦਾ ਗਿਆਨ ਹੋਣ ਪਾਛੇ ਸੁਤੇ ਹੀ ਇਸ ਨੂੰ ਪਾਰ ਬ੍ਰਹਮ ਪਰਮੇਸ਼ਰ ਪਰਮ ਆਤਮਾ ਦਾ ਗਿਆਨ ਹੋ ਜਾਂਦਾ ਹੈ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ। ਇੱਕ ਹੈ ਆਪ ਨਹੀਂ ਕਿਛ ਪਰਮ। ਇਹ ਵਸਤੂ ਇੱਕੋ ਹੀ ਹੈ ਤੇ ਅੰਤੋ ਗਤਵਾ ਫਿਰ ਇੱਕੋ ਹੀ ਹੋ ਜਾਂਦੀ ਏ। ਜਿਵੇਂ ਕਿਸੇ ਸਮੁੰਦਰ ਵਿਚ ਪਾਣੀ ਦਾ ਘੜਾ ਹੋਵੇ ਤੇ ਘੜੇ ਦੇ ਅੰਦਰ ਵੀ ਪਾਣੀ ਹੋਵੇ, ਬਾਹਰ ਵੀ ਪਾਣੀ ਹੋਵੇ, ਜਦੋਂ ਘੜੇ ਨੂੰ ਕੋਈ ਭੰਨ ਦੇਵੇ ਤੇ ਘੜੇ ਦਾ ਅੰਦਰ ਦਾ ਪਾਣੀ ਬਾਹਰ ਦਾ ਪਾਣੀ ਇੱਕ ਹੋ ਜਾਂਦਾ ਹੈ ਤੇ ਫੇਰ ਉਹ ਭਿੰਨਤਾ ਵਿਚ ਨਹੀਂ ਰਹਿ ਜਾਂਦਾ, ਇੱਕ ਸਰੋਵਰ ਸਥਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵ ਜੋ ਹੈ ਉਹ ਘੜੇ ਦੇ ਨਿਆਈ ਹੈ। ਜੀਵ ਦੇ ਅੰਦਰ ਵੀ ਆਤਮਾ ਹੈ, ਜੀਵ ਦੇ ਬਾਹਰ ਵੀ ਆਤਮਾ ਹੈ। ਜਿੰਨੀ ਦੇਰ ਤੱਕ ਜੀਵ ਭਿੰਨਤਾ ਦਿਖਦਾ ਓਨੀ ਦੇਰ ਤੱਕ ਜੀਵ ਆਤਮਾ ਮੰਨਦਾ। ਜਦੋਂ ਜੀਵ ਸਮਾਨ ਟੁੱਟ ਜਾਂਦਾ, ਇੱਕ ਹੋ ਜਾਂਦਾ, ਉਦੋਂ ਆਤਮ ਤੇ ਪਰਮਾਤਮ ਇੱਕ ਸਰੂਪ ਹੋ ਕੇ ਸੱਤ ਚਿੱਤ ਆਨੰਦ ਹੋ ਕੇ ਸੱਤ ਸਰੂਪ ਵਿਚ ਇਹ ਜੀਵ ਅੰਕਿਤ ਹੋ ਕੇ ਪੂਰਨਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸਹਿ ਸਿਆਣਪ ਲਿਆ ਨਾ ਜਾਈਐ। ਸਿਆਣਪਾਂ ਨਾਲ ਕਿਸੇ ਵੀ ਤਰੀਕਿਆਂ ਨਾਲ ਇਹੋ ਜਿਹਾ ਵਾਹਿਗੁਰੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਨਾਨਕ ਐਸਾ ਗੁਰ ਵਡਭਾਗੀ ਪਾਈਐ। ਇਹੋ ਜਿਹਾ ਸਤਿਗੁਰੂ ਵੱਡਿਆਂ ਭਾਗਾਂ ਨਾਲ ਹੀ ਮਿਲਦੇ ਹਨ, ਆਪੋ ਮਿਲਦੇ ਹਨ। ਜਦੋਂ ਜੀਵ ਆਤਮਾ ਨੂੰ ਜਾਣਨਾ ਚਾਹੁੰਦਾ, ਜਦੋਂ ਮਨ ਵਿਚ ਵਾਹਿਗੁਰੂ

ਵਾਹਿਗੁਰੂ ਜੀ ਦਾ ਦਰਸ਼ਨ ਪੂਰਨਤਾ ਦਿੰਦਾ ਹੈ। ਵਾਹਿਗੁਰੂ ਜੀ ਦਾ ਦਰਸ਼ਨ ਸਫਲ ਦਰਸ਼ਨ ਹੈ। ਵਾਹਿਗੁਰੂ ਜੀ ਦਾ ਦਰਸ਼ਨ ਮਨ ਦੀ ਅੱਖ ਨਾਲ ਹੁੰਦਾ। ਜਦੋਂ ਦਰਸ਼ਨ ਕਰੀਦਾ ਇਸ ਮਨ ਦੀ ਵੇਖਣੀ ਪਵਿੱਤਰ ਹੋ ਜਾਂਦੀ ਏ, ਪਵਿੱਤਰ ਹੋ ਜਾਂਦੀ ਏ, ਅਤਿ ਪਵਿੱਤਰ ਹੋ ਜਾਂਦੀ ਏ। ਪਰਸਤ ਚਰਨ ਗਤ ਨਿਰਮਲ ਰੀਤ, ਚਰਨਾਂ ਨੂੰ ਛੂਹਿਆ, ਕਿਉਂਕਿ ਵਾਹਿਗੁਰੂ ਪਵਿੱਤਰ ਨੇ, ਛੂਹਣ ਵਾਲਾ ਵੀ ਪਵਿੱਤਰ ਹੋ ਜਾਂਦਾ। ਗਤ ਨਿਰਮਲ ਰੀਤ, ਇਹਦੀ ਰਹਿਣੀ ਨਿਰਮਲ ਹੋ ਜਾਂਦੀ, ਮਨ ਦੀ ਮਰਿਆਦਾ ਨਿਰਮਲ ਹੋ ਜਾਂਦੀ। ਭੇਟਤ ਸੰਗ ਰਾਮ ਗੁਣ ਰਵੇ, ਵਾਹਿਗੁਰੂ ਜੀ ਦੇ ਨਾਲ ਛੂਹਣ ਨਾਲ ਵਾਹਿਗੁਰੂ ਜੀ ਆਪ ਗੁਣੀ ਤਾਸ ਨੇ, ਗੁਣਾਂ ਦੇ ਖਜ਼ਾਨੇ ਨੇ। ਉਹ ਜਿਹੜਾ ਛੂਹਦਾ ਹੈ ਮਨ, ਉਸ ਮਨ ਵਿਚ ਵੀ ਉਹ ਗੁਣ ਕਰ ਦਿੰਦੇ ਨੇ, ਉਹਨਾਂ ਦੇ ਵਿਚ ਗੁਣਾਂ ਦਾ, ਉਸ ਸਿੱਖ ਵਿਚ ਵਾਹਿਗੁਰੂ ਦੇ ਗੁਣਾਂ ਦਾ ਸੰਚਾਰ ਹੋ ਜਾਂਦਾ ਹੈ। ਪਾਰ ਬ੍ਰਹਮ ਕੀ ਦਰਗਹਿ ਗਵੈ, ਇਉਂ ਮਨ ਕਰਕੇ ਮਨਮੁਖ ਪ੍ਰਾਣੀ ਗੁਰਸਿੱਖ ਬਣਿਆ ਵਾਹਿਗੁਰੂ ਜੀ ਦਰਗਾਹ ਵਿਚ ਪ੍ਰਵਾਨ ਹੋ ਜਾਂਦਾ ਹੈ। ਸੁਣ ਕਰ ਬਚਨ ਕਰਨ ਆਗਾਨੇ, ਜਦੋਂ ਵਾਹਿਗੁਰੂ ਦਾ ਨਾਮ ਸੁਣ ਸੁਣ ਕੇ ਵਾਹਿਗੁਰੂ ਦਾ ਨਾਮ ਜੀਵ ਸੁਣ ਤੋਂ ਰਹਿਤ ਹੋ ਜਾਏ, ਬਿਰਤੀ ਟਿਕ ਜਾਵੇ, ਸੁਰਤ ਸ਼ਬਦ ਨੂੰ ਪਕੜ ਕੇ ਲਿਵਲੀਨ ਹੋ ਜਾਵੇ, ਜਦੋਂ ਨਿਰਤ ਕਰਨ ਵਾਲਾ ਮਨ ਡੋਲਣ ਵਾਲਾ ਡੋਲਣ ਤੋਂ ਰਹਿਤ ਹੋ ਜਾਵੇ, ਤਦੋਂ ਮਨ ਸੰਤੋਖ, ਮਨ ਸੰਤੋਖਿਆ ਜਾਂਦਾ, ਮਨ ਦੇ ਵਿਚਾਰ ਮੁੱਕ ਜਾਂਦੇ, ਤਾਂ ਇਹੀ ਮਨ ਆਤਮ ਸਰੂਪ ਵਿੱਚ ਤਬਦੀਲ ਹੋ ਕੇ ਆਤਮਾ ਦਾ ਸਰੂਪ ਹੋ ਜਾਂਦਾ ਹੈ।

ਉਸਤਤ ਅਨੇਕ ਜੀਵ ਦੀ ਜੀਬਾ ਤਾਂ ਇੱਕ ਹੈ ਜ਼ਬਾਨ ਤਾਂ ਇੱਕ ਹੈ ਪਰ ਵਾਹਿਗੁਰੂ ਜੀ ਅਨੇਕ ਉਸਤਾਂ ਦੇ ਭੰਡਾਰ ਹਨ ਅਨੇਕਾਂ ਗੁਣਾਂ ਦੇ ਭੰਡਾਰ ਹਨ ਇੱਕ ਰਸਨਾ ਵਾਹਿਗੁਰੂ ਜੀ ਦੇ ਕਿਹੜੇ ਕਿਹੜੇ ਗੁਣ ਗਾ ਸਕਦੀ ਏ ਤਾਂ ਤੇ ਮਨੁੱਖ ਨੂੰ ਆਗੇ ਹੈ ਕਿ ਉਹ ਰਸ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦਾ ਰਹੇ ਸੁਣਦਾ ਰਹੇ ਸਤ ਪੁਰਖ ਪੂਰਨ ਵਿਵੇਕ ਵਾਹਿਗੁਰੂ ਜੀ ਆਪ ਸਤ ਹਨ ਪੂਰਨ ਹਨ ਤੇ ਪੂਰਨ ਵਿਵੇਕੀ ਹਨ ਕਾਹੂ ਬੋਲਣਾ ਪਉ ਚਿਤ ਪ੍ਰਾਣੀ ਕਿਸੇ ਵੀ ਤਰੀਕੇ ਕਿਸੇ ਵੀ ਬੋਲ ਨਾਲ ਕਿਸੇ ਵੀ ਅਭਿਆਸ ਨਾਲ ਕਿਸੇ ਵੀ ਯੁਗਤੀ ਨਾਲ ਕਿਸੇ ਵੀ ਤਰੀਕੇ ਦਾਨ ਪੁੰਨ ਕੀਤਿਆਂ ਇਹ ਜੀਵ ਵਾਹਿਗੁਰੂ ਜੀ ਦੇ ਤੱਕ ਨਹੀਂ ਪਹੁੰਚ ਸਕਦਾ ਹੈ ਅਗਮ ਅਗੋਚਰ ਪ੍ਰਭ ਨਿਰਵਾਣੀ ਵਾਹਿਗੁਰੂ ਜੀ ਮਨ ਦੀ ਗਮਤਾ ਤੋਂ ਪਰੇ ਹਨ ਅਗੋਚਰ ਗਿਆਨ ਇੰਦਰੀਆਂ ਤੋਂ ਪਰੇ ਹਨ ਅੱਖਾਂ ਵੇਖ ਨਹੀਂ ਸਕਦੀਆਂ ਕੰਨ ਉਹਨਾਂ ਦੀ ਬਾਣੀ ਨਹੀਂ ਸੁਣ ਸਕਦੇ ਰਸਨਾ ਉਹਨਾਂ ਤੱਕ ਬੋਲ ਕੇ ਆਪਣਾ ਬੋਲ ਨਹੀਂ ਪਹੁੰਚਾ ਸਕਦੀ ਨੱਕ ਵੀ ਗੰਧ ਸੁਗੰਧ ਵਾਹਿਗੁਰੂ ਦੀ ਨਹੀਂ ਲੈ ਸਕਦਾ ਸਰੀਰ ਦੀ ਸਪਰਸ਼ਨਾ ਵਿੱਚ ਵੀ ਵਾਹਿਗੁਰੂ ਜੀ ਨਹੀਂ ਆਉਂਦੇ ਹਨ ਪ੍ਰਭ ਨਿਰਬਾਣੀ ਆਪ ਵਾਹਿਗੁਰੂ ਜੀ ਨਿਰਲੇਪ ਹਨ ਜੀਵ ਮਾਇਆ ਵਿੱਚ ਲਿਪਾਏ ਮਾਣ ਹੈ ਤਾਂ ਕਿ ਇਹ ਜੀਵ ਕਿਸੇ ਵੀ ਕੋਸ਼ਿਸ਼ ਨਾਲ ਯਤਨ ਨਾਲ ਆਪਣੀ ਮਨ ਦੀ ਮਰਜ਼ੀ ਨਾਲ ਕੀਤਿਆਂ ਹੋਇਆਂ ਬਹੁ ਭਾਂਤ ਤਰੀਕਿਆਂ ਨਾਲ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ ਨਿਰਾਹਾਰ ਨਿਰਵੈਰ ਸੁਖਦਾਈ ਵਾਹਿਗੁਰੂ ਜੀ ਨਿਰਾਹਾਰੀ ਹਨ ਨਿਰਵੈਰ ਹਨ ਤੇ ਅੰਤ ਦੇ ਸੁਖਦਾਈ ਹਨ ਸਭ ਜੀਆਂ ਨੂੰ ਸੁਖੀ ਸੁਖ ਦੇਣ ਵਾਲੇ ਹਨ ਤਾਂ ਕਿ ਕੀਮਤ ਕਿਨੇ ਨਾ ਪਾਈ ਉਹ ਆਪ ਅਮੋਲਕ ਹਨ ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਨੇ ਵੀ ਮੁੱਲ ਨਹੀਂ ਪਾਇਆ ਨਾ ਹੀ ਕੋਈ ਪਾ ਸਕਦਾ ਹੈ ਅਨਕ ਭਗਤ ਬੰਧਨ ਨਿਤ ਕਰੇ ਤਾਂ ਤੇ ਭਗਤਾਂ ਨੇ ਸੰਤਾਂ ਨੇ ਵਾਹਿਗੁਰੂ ਦੇ ਪਿਆਰਿਆਂ ਨੇ ਉਸ ਵਾਹਿਗੁਰੂ ਦੇ ਦਰਸ਼ਨਾਂ ਲਈ ਬੰਦਨਾ ਹੀ ਕੀਤੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣਾ ਇੱਕ ਬੰਦਨਾ ਹੀ ਹੈ ਇਸੇ ਨੂੰ ਬੰਦਗੀ ਆਖੀਦੈ ਇਸੇ ਨੂੰ ਮੈਡੀਟੇਸ਼ਨ ਆਖੀਦੈ ਨਾਮ ਸਿਮਰਨ ਆਖੀਦੈ ਵਾਹਿਗੁਰੂ ਨਾਮ ਪਵਿੱਤਰ ਹੈ ਵਾਹਿਗੁਰੂ ਨਾਮ ਗੁਰੂ ਨਾਨਕ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਹੈ ਵਾਹਿਗੁਰੂ ਨਾਮ ਹੀ ਗੁਰੂ ਨਾਨਕ ਦਾ ਸਰੂਪ ਹੈ ਵਾਹਿਗੁਰੂ ਨਾਮ ਹੀ ਮਿੱਠਾ ਹੈ ਵਾਹਿਗੁਰੂ ਬੋਲਦਿਆਂ ਵਾਹਿਗੁਰੂ ਸੁਣਦਿਆਂ ਇੱਕ ਦਿਨ ਇਹ ਵਾਹਿਗੁਰੂ ਦੀ ਮਿਠਾਸ ਇਸ ਮਨ ਦੀ ਰਸਨਾ ਤੇ ਆ ਹੀ ਜਾਂਦੀ ਏ ਫਰੀਦਾ ਸ਼ੱਕਰ ਖੰਡ ਨਿਵਾਸ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਤਾਂ ਤੇ ਭਗਤਾਂ ਸੰਤਾਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੀ ਬੋਲਿਆ ਨਿਤਾ ਪ੍ਰਤੀ ਬੋਲਿਆ ਹੈ ਨਤੀਜਾ ਇਹ ਹੋਇਆ ਹੈ ਵਾਹਿਗੁਰੂ ਦੀ ਕਿਰਪਾ ਨਾਲ ਭਗਤਾਂ ਦੇ ਹਿਰਦੇ ਵਿੱਚ ਨਾਮ ਦੇ ਅਭਿਆਸੀਆਂ ਦੇ ਮਨਾਂ ਵਿੱਚ ਵਾਹਿਗੁਰੂ ਜੀ ਦੀ ਯਾਦ ਟਿਕ ਗਈ ਹੈ ਵਾਹਿਗੁਰੂ ਜੀ ਦਾ ਸਿਮਰਨ ਟਿਕ ਗਿਆ ਹੈ ਵਾਹਿਗੁਰੂ ਜੀ ਆਪ ਵਸ ਗਏ ਹਨ ਸਤ ਬਲਹਾਰੀ ਸਤਿਗੁਰ ਆਪਣੇ ਐਸੇ ਸਤਿਗੁਰਾਂ ਤੋਂ ਸਦਕੇ ਸਦਕੇ ਜਾਈਏ ਜਿਨ੍ਹਾਂ ਦੀ ਸਿੱਖਿਆ ਨਾਲ ਅਸੀਂ ਵਾਹਿਗੁਰੂ ਜਪਿਆ ਜਿਨ੍ਹਾਂ ਦੀ ਸਿੱਖਿਆ ਨਾਲ ਦੁਰਮਤ ਦਾ ਨਾਸ ਹੋਇਆ ਜਿਨ੍ਹਾਂ ਦੀ ਮਿਹਰ ਨਾਲ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹੋਈਆਂ ਜਿਨ੍ਹਾਂ ਦੇ ਦਰਸ਼ਨਾਂ ਨਾਲ ਵਾਹਿਗੁਰੂ ਵਿੱਚ ਪ੍ਰੀਤੀ ਬਣੀ ਪ੍ਰਤੀਤ ਬਣੀ ਮਨ ਖਿੜਾਓ ਵਿੱਚ ਆਇਆ ਆਤਮ ਗਿਆਨ ਹੋਇਆ ਐਸੇ ਸਤਿਗੁਰਾਂ ਤੋਂ ਸਦਕੇ ਸਦਕੇ ਜਾਈਏ ਬਲ ਬਲ ਜਾਈਏ ਵਾਰੇ ਵਾਰੇ ਜਾਈਏ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਵਾਹਿਗੁਰੂ ਜੀ ਦਾ ਮਿਲਣਾ ਸਤਿਗੁਰਾਂ ਦੀ ਮਿਹਰ ਉੱਤੇ ਮੁਨੱਸਰ ਹੈ ਸਤਿਗੁਰੂ ਹੀ ਜਦੋਂ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਤਾਂ ਹੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ।

ਆਪਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਫਿਰਤ ਪਾਈ ਚੂਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਣ ਤਪਤ ਮੈਂ ਠੰਡ ਵਰਤਾਈ ਮਨ ਤਪਿਆ ਹੋਇਆ ਸੀ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਢਾਲੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਸ ਮਨ ਨੂੰ ਤਪਾਇਆ ਹੋਇਆ ਹੈ ਮਨ ਔਰ ਤਨ ਸੜਿਆ ਪਿਆ ਹੈ ਵਾਹਿਗੁਰੂ ਨਾਮ ਠੰਡਾ ਹੈ ਵਾਹਿਗੁਰੂ ਨਾਮ ਜਪਿਆ ਮਨ ਵਿਚ ਸ਼ਾਂਤੀ ਆ ਗਈ ਹੈ ਅਨ ਦੁਫਿਆ ਦੁਖ ਨਾਠੇ ਭਾਈ ਮਨ ਜਦੋਂ ਅਡੋਲ ਹੁੰਦਾ ਵਾਹਿਗੁਰੂ ਨਾਮ ਜਪ ਕੇ ਆਨੰਦ ਨੂੰ ਪ੍ਰਾਪਤ ਹੁੰਦਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੁਖ ਨਾਠੇ ਭਾਈ ਮਨ ਵਿੱਚੋਂ ਦੁੱਖ ਖਤਮ ਹੋ ਗਏ ਜਨਮ ਮਰਨ ਕੇ ਮਿਟੇ ਅੰਦੇਸ਼ ਮਨ ਦੇ ਝੂੜੇ ਮਨ ਦਾ ਡਰ ਜੋ ਜਨਮ ਮਰਨ ਦਾ ਹੈ ਜੋ ਬਹੁਤ ਬੜਾ ਡਰ ਹੈ ਉਹ ਖਤਮ ਹੋ ਗਿਆ ਹੈ ਸਾਧੂ ਕੇ ਪੂਰਨ ਉਪਦੇਸ਼ ਸਤਿਗੁਰਾਂ ਦੀ ਸਿੱਖਿਆ ਲਈ ਸਤਿਗੁਰਾਂ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਕੀਤਾ ਸਤਿਗੁਰੂ ਦਾ ਉਪਦੇਸ਼ ਮਨ ਵਿੱਚ ਧਾਰਨ ਕੀਤਾ ਵਾਹਿਗੁਰੂ ਜੀ ਦਾ ਨਾਮ ਜਪਿਆ ਤਾਂ ਮਨ ਦੇ ਸਾਰੇ ਝੋੜੇ ਮਨ ਦੇ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਕਿ ਵਾਹਿਗੁਰੂ ਜੀ ਦਾ ਨਾਮ ਜਪ ਕੇ ਜੀਵਨ ਔਰ ਮਰਨ ਤੋਂ ਉੱਪਰ ਹੋ ਗਿਆ ਸਦੀਵੀ ਜੀਵਨਾ ਮਿਲ ਗਿਆ ਨਿਰੰਤਰ ਜੀਵਨ ਹੋ ਗਿਆ ਪਾਉ ਚੂਕਾ ਨਿਰਭਉ ਹੋਏ ਬਸੈ ਮਨ ਦਾ ਭੈ ਮੁੱਕ ਗਿਆ ਨਿਰਭਉ ਦਾ ਨਾਮ ਜਪਿਆ ਤੇ ਨਿਰਭਉ ਵਿੱਚ ਵਾਸਤਾ ਹੋ ਗਿਆ ਸਗਲ ਵਿਆਦ ਮਨ ਤੇ ਖੈ ਨਸੇ ਸਾਰੀਆਂ ਵਿਆਧੀਆਂ ਸਾਰੀਆਂ ਰੁਕਾਵਟਾਂ ਜੋ 25 ਤਰੀਕਿਆਂ ਦੀਆਂ ਹੁੰਦੀਆਂ 25 ਵਿਆਧੀਆਂ ਹੁੰਦੀਆਂ ਜੋ ਮਨ ਨੂੰ ਵਾਹਿਗੁਰੂ ਨਾਮ ਨਾਲ ਨਹੀਂ ਜੁੜਨ ਦਿੰਦੀਆਂ ਉਹਨਾਂ ਦਾ ਨਾਸ ਹੋ ਗਿਆ ਹੈ ਜਿਸ ਦਾ ਸਾਥ ਕਿਰਪਾ ਧਾਰੀ ਜਿਸ ਦਾ ਅਸੀਂ ਬਣਾਏ ਹੋਏ ਹਾਂ ਅਸੀਂ ਵਾਹਿਗੁਰੂ ਦੇ ਬੱਚੇ ਹਾਂ ਅਸੀਂ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ ਅੰਤੋ ਗਤਵਾ ਵਾਹਿਗੁਰੂ ਜੀ ਦਾ ਨਾਮ ਜਪ ਕੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਅਸੀਂ ਵਾਹਿਗੁਰੂ ਜੀ ਦੇ ਸਰੂਪ ਵਿੱਚ ਹੋ ਗਏ ਸਾਧ ਸੰਗ ਜਪ ਨਾਮ ਮੁਰਾਰੀ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਮੁਕਾਉਣ ਵਾਲਾ ਵਾਹਿਗੁਰੂ ਦਾ ਨਾਮ ਜੋ ਮਨ ਰੂਪੀ ਰਾਕਸ਼ਸ ਨੂੰ ਮੁਕਾ ਦਿੰਦਾ ਹੈ ਜੋ ਸੱਤ ਨਾਲ ਜੋੜ ਦਿੰਦਾ ਹੈ ਸੰਗਤ ਵਿੱਚ ਆ ਕੇ ਉਹ ਵਾਹਿਗੁਰੂ ਦਾ ਨਾਮ ਜਪਿਆ ਜਿਸ ਜਪਣ ਨਾਲ ਮਨ ਮੁੱਕ ਗਿਆ ਅੰਦਰ ਆਤਮਾ ਦਾ ਪ੍ਰਕਾਸ਼ ਹੋ ਗਿਆ ਆਤਮਾ ਰਾਹੀਂ ਪਰਮਾਤਮਾ ਨਾਲ ਜੁੜ ਕੇ ਪਰਮਾਤਮ ਸਰੂਪ ਅਸੀਂ ਹੋ ਗਏ ਹਾਂ ਖਿੱਤ ਪਾਈ ਚੁੱਕੇ ਭਰਮ ਗਵਨ ਖਿੱਤ ਪਾਈ ਇੱਕ ਦਿਨ ਇਹ ਜੀਵਨ ਮੁੱਕ ਗਿਆ ਮਰਨਾ ਮੁੱਕ ਗਿਆ ਜਨਮਨਾ ਮੁੱਕ ਗਿਆ ਵਿਚਾਰ ਖਤਮ ਹੋ ਗਏ ਖਿੱਤ ਪਾਈ ਮੋਕਸ਼ ਮਿਲ ਗਿਆ ਮੁਕਤੀਦਾਤਾ ਨੇ ਮਿਹਰ ਕੀਤੀ ਦਇਆ ਕੀਤੀ ਚੁੱਕੇ ਭਰਮ ਗਵਨ ਭਰਮ ਮਿਟ ਗਿਆ ਮਨ ਦਾ ਭਰਮ ਮਿਟ ਗਿਆ ਇਹ ਆਪਣੇ ਸੁਤੇ ਹੀ ਸਰੂਪ ਸੱਤ ਵਿੱਚ ਲੀਨ ਹੋ ਗਿਆ ਤੇ ਇਸ ਦੇ ਨਾਲ ਮਨ ਕਰਕੇ ਹੀ ਇਹ ਆਉਂਦਾ ਜਾਂਦਾ ਸੀ ਮਨ ਕਰਕੇ ਹੀ ਇਸ ਦਾ ਜਨਮ ਮਰਨ ਸੀ ਜਦੋਂ ਮਨ ਮੁੱਕ ਗਿਆ ਸੁਤੇ ਹੀ ਆਤਮ ਸਰੂਪ ਵਿੱਚ ਸਥਿਤ ਹੋ ਗਿਆ ਨਾ ਆਉਣਾ ਰਿਹਾ ਨਾ ਜਾਣਾ ਰਿਹਾ ਭਾਵ ਸਾਗਰ ਤੋਂ ਪਾਰ ਉੱਤਰ ਗਿਆ ਵਾਹਿਗੁਰੂ ਜੀ ਦਾ ਦਰਸ਼ਨ ਹੋ ਗਿਆ ਵਾਹਿਗੁਰੂ ਵਿੱਚ ਲੀਨਤਾ ਹਾਸਲ ਹੋ ਗਈ ਸੁਣ ਨਾਨਕ ਹਰ ਹਰ ਜਸ ਸਰਵਣ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਵਾਹਿਗੁਰੂ ਜੀ ਦੇ ਨਾਮ ਜਪਣ ਕਾਰਨ ਹੋਇਆ ਵਾਹਿਗੁਰੂ ਜੀ ਦਾ ਨਾਮ ਸੁਣਨ ਦੇ ਕਾਰਨ ਹੋਇਆ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਰਲੀ ਮੋਹੀ

राष्ट्रपति संत जना मिल करो विचार एक सिमर नाम आधार।

ਗੁਰੂ ਸਾਹਿਬ ਫਰਮਾਉਂਦੇ ਹਨ ਮਨੁੱਖ ਜਨਮ ਸਿਰਫ ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਸਤੇ ਹੀ ਪ੍ਰਾਪਤ ਹੋਇਆ ਹੈ। ਮਨੁੱਖ ਜਦੋਂ ਦੇਹੀ ਦਾ ਤਿਆਗ ਕਰਦਾ ਹੈ ਤੇ ਇਸ ਦੇਹੀ ਦੇ ਅੰਦਰ ਇੱਕ ਦੂਜੀ ਦੇਹੀ ਹੁੰਦੀ, ਉਹਨੂੰ ਸੂਖਸ਼ਮ ਦੇਹੀ ਆਖੀਦਾ। ਮਨ ਉਸ ਸੂਖਸ਼ਮ ਦੇਹੀ ਵਿੱਚ ਕੀਤੇ ਹੋਏ ਕਰਮਾਂ ਦਾ ਹਿਸਾਬ ਦੇਣ ਵਾਸਤੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੁੰਦਾ ਹੈ। ਮਨੁੱਖ ਆਪਣੇ ਜੀਵਨ ਵਿੱਚ ਕਰਮ ਹੀ ਕਰਨ ਵਿੱਚ ਸੁਤੰਤਰ ਹੈ ਤੇ ਫਲ ਜਿਹੜਾ ਹੈ ਉਹ ਤੇ ਵਾਹਿਗੁਰੂ ਦੀ ਕਿਰਪਾ ਨਾਲ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਮਿਲਦਾ ਹੈ। ਤਾਂ ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਐ ਮਨੁੱਖ ਤੂੰ ਵਾਹਿਗੁਰੂ ਜੀ ਦਾ ਹੀ ਸਿਮਰਨ ਕੀਤਾ ਕਰ, ਵਾਹਿਗੁਰੂ ਜੀ ਦੇ ਸਿਮਰਨ ਕਰਨ ਨਾਲ ਹੀ ਇਹ ਧਨ, ਜਦੋਂ ਤੂੰ ਦੇਹੀ ਦਾ ਤਿਆਗ ਕਰੇਗਾ ਇਹ ਧਨ ਸੁਖਦਾਈ ਹੋਵੇਗਾ ਤੇ ਤੇਰੇ ਨਾਲ ਜਾਵੇਗਾ। ਬਾਕੀ ਦਾ ਧਨ ਜੋ ਮਾਇਆ ਦਾ ਧਨ ਹੈ ਉਹ ਤਾਂ ਕੇਵਲ ਮਾਇਆ ਤੈਨੂੰ ਵਰਤਣ ਵਾਸਤੇ ਹੀ ਮਿਲੀ ਹੈ ਕਿ ਸਰੀਰ ਜਦੋਂ ਤੇਰਾ ਆਇਆ ਸੀ ਤੂੰ ਨਾਲ ਕੁਝ ਲਿਆਇਆ ਨਹੀਂ ਸੈਂ। ਜਦੋਂ ਸਰੀਰ ਦਾ ਤਿਆਗ ਕਰੇਗਾ ਉਦੋਂ ਕੋਈ ਨਾਲ ਲੈ ਵੀ ਨਹੀਂ ਜਾ ਸਕੇਗਾ। ਇਸ ਲਈ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਹੀ ਤੈਨੂੰ ਇਹ ਦੇਹੀ ਮਿਲੀ ਏ, ਇਹ ਜਨਮ ਮਿਲਿਆ ਹੈ, ਤੂੰ ਨਾਮ ਹੀ ਜਪਿਆ ਕਰ, ਹੋਰ ਕਿਸੇ ਵਸਤੂ ਨੇ ਤੇਰੇ ਨਾਲ ਨਹੀਂ ਜਾਣਾ ਹੈ। ਇਹ ਨਾਮ ਧਨ ਹੀ ਸ੍ਰੇਸ਼ਟ ਧਨ ਹੈ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਸੰਤਾਂ ਮਹਾਂਪੁਰਸ਼ਾਂ ਗੁਰੂ ਪਿਆਰਿਆਂ ਨਾਲ ਤੂੰ ਇਹ ਵਿਚਾਰ ਕਰਕੇ ਵੇਖ ਲਈ, ਉਹਨਾਂ ਦੇ ਮਤ ਦੇ ਵਿੱਚ ਇਹੀ ਸਮਝਾਉਣੀ ਹੈ ਭਾਈ ਵਾਹਿਗੁਰੂ ਦਾ ਨਾਮ ਹੀ ਮਨ ਤਨ ਦਾ ਆਧਾਰ ਹੈ।

ਤੂੰ ਸਾਰੇ ਉਪਾਵ ਜਿਹੜੇ ਕਰਦਾ ਹੈ ਉਹਨਾਂ ਨੂੰ ਵਿਸਾਰ ਕੇ ਭਾਵ ਮਾਇਆ ਦਾ ਮੋਹ ਤਿਆਗ ਕੇ ਤੂੰ ਵਾਹਿਗੁਰੂ ਜੀ ਦਾ ਨਾਮ ਹੀ ਆਪਣੇ ਮਨ ਵਿਚ ਰੱਖ, ਆਪਣੇ ਹਿਰਦੇ ਵਿਚ ਰੱਖ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵੱਥ। ਕਰਤਾ ਪੁਰਸ਼ ਆਪ ਹੀ ਕਰਨ ਵਾਲਾ ਹੈ, ਆਪ ਹੀ ਕਰਾਉਣ ਵਾਲਾ ਹੈ, ਆਪ ਹੀ ਸਰਬ ਕਲਾ ਸਮਰੱਥ ਹੈ। ਤਾਂ ਤੇ ਵਾਹਿਗੁਰੂ ਜੀ ਦਾ ਨਾਮ ਤੂੰ ਦ੍ਰਿੜ ਕਰਕੇ ਜਪ, ਸੰਤੋਸ਼ ਮਨ ਵਿਚ ਰੱਖ ਕੇ ਜਪ, ਪ੍ਰੇਮ ਨਾਲ ਜਪ, ਸ਼ਰਧਾ ਨਾਲ ਜਪ, ਤੇ ਨਾਮ ਦੀ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਪੂਰਨ ਤੌਰ ਤੇ ਯਤਨ ਕਰਦਾ ਰਹੋ। ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਇਹ ਵਾਹਿਗੁਰੂ ਨਾਮ ਦਾ ਧਨ ਜੋ ਕੋਈ ਇਕੱਤਰ ਕਰ ਲਵੇਗਾ, ਉੱਚਿਆਂ ਭਾਗਾਂ ਵਾਲਾ ਹੋ ਜਾਵੇਗਾ, ਸੰਤਾਂ ਪਿਆਰਿਆਂ ਦਾ, ਗੁਰਮੁਖਾਂ ਪਿਆਰਿਆਂ ਦਾ ਇਹੀ ਨਿਰਮਲ ਉਪਦੇਸ਼ ਹੈ। ਏਕ ਆਸ ਰਾਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ। ਇੱਕ ਵਾਹਿਗੁਰੂ ਦੀ ਆਸ, ਇੱਕ ਵਾਹਿਗੁਰੂ ਦਾ ਹੀ ਆਸਰਾ ਮਨ ਵਿਚ ਰੱਖ ਕੇ ਵਾਹਿਗੁਰੂ ਨਾਮ ਜਪੋ ਜੀ, ਤਾਂ ਜੋ ਮਨ ਔਰ ਤਨ ਦੇ ਰੋਗ ਸਾਰੇ ਹੀ ਮਿਟ ਜਾਣ। ਜਿਸ ਧਨ ਕਉ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ

ਮਾਨ ਜਿਸ ਧਨ ਕੋ ਚਾਰ ਕੁੰਟ ਉੱਠ ਤਾਵੇ। ਮਨ ਮਾਇਆ ਇਸ ਲਈ ਕਮਾਉਂਦਾ ਹੈ ਕਿ ਉਸ ਨੂੰ ਸੁਖ ਹੋ ਜਾਵੇ। ਮਨ ਜਦੋਂ ਮਾਇਆ ਕਮਾ ਲੈਂਦਾ ਹੈ ਤੇ ਮਾਨਸਿਕ ਤੌਰ ਤੇ ਇਹ ਸੁਖੀ ਨਹੀਂ ਹੁੰਦਾ। ਤਾਂ ਕਿ ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਸਾਹਿਬ, ਐ ਮਨ ਜਿਹੜਾ ਮਾਨਸਿਕ ਸੁਖ ਤੂੰ ਚਾਹੁੰਦਾ ਹੈ ਉਹ ਤਾਂ ਵਾਹਿਗੁਰੂ ਨਾਮ ਦੇ ਸਿਮਰਨ ਨਾਲ ਹੀ ਤੈਨੂੰ ਪ੍ਰਾਪਤ ਹੋਣਾ ਹੈ। ਤਾਂ ਤੇ ਵਾਹਿਗੁਰੂ ਜੀ ਦੀ ਸੇਵਾ ਵਿਚ ਆ ਕੇ ਤੂੰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਿਆ ਕਰ। ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀਤ। ਐ ਮੇਰੇ ਮਿੱਤਰ, ਜਿਸ ਸੁਖ ਨੂੰ ਤੂੰ ਸਦਾ ਲੋਚਦਾ ਰਹਿੰਦਾ ਉਹ ਸੁਖ ਤਾਂ ਸਤਿਗੁਰਾਂ ਦੇ ਨਾਲ ਪ੍ਰੇਮ ਕੀਤਿਆਂ ਹੀ, ਸਤਿਗੁਰਾਂ ਦੇ ਚਰਨਾਂ ਵਿਚ ਪ੍ਰੀਤੀ ਲਿਆਇਆ ਹੀ ਤੈਨੂੰ ਪ੍ਰਾਪਤ ਹੋਣ ਵਾਲਾ ਹੈ। ਜਿਸ ਸੋਭਾ ਕਉ ਕਰੈ ਫਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਤੂੰ ਜਿਸ ਸੋਭਾ ਨੂੰ ਚਾਹੁੰਦਾ, ਮਾਨ ਵਡਿਆਈ ਨੂੰ ਚਾਹੁੰਦਾ, ਤੇ ਜਿਸ ਮਾਨ ਵਡਿਆਈ ਨੂੰ ਚਾਹੁਣ ਲਈ ਤੂੰ ਉੱਚੀ ਕਰਨੀ ਕਰਦਾ ਏ, ਉਸ ਮਾਨ ਨੂੰ ਪ੍ਰਾਪਤ ਕਰਨ ਵਾਸਤੇ, ਉਸ ਸੋਭਾ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਵਾਹਿਗੁਰੂ ਦੀ ਸ਼ਰਨ ਨੂੰ ਹੀ ਪ੍ਰਾਪਤ ਰਹੋ। ਅਨਕੋ ਪਾਣੀ ਰੋਗ ਨਾ ਜਾਏ, ਰੋਗ ਮਿੱਟੇ ਹਰ ਅਵਖਦ ਲਾਏ। ਅਨੇਕਾਂ ਤਰੀਕਿਆਂ ਨਾਲ ਯਤਨ ਕਰਨ ਨਾਲ ਮਨ ਦਾ ਰੋਗ ਸਮਾਪਤ ਨਹੀਂ ਹੁੰਦਾ ਹੈ। ਮਨ ਤਾਂ ਵਾਸਨਾ ਦਾ ਰੋਗੀ ਹੈ, ਇਸ ਲਈ ਵਾਹਿਗੁਰੂ ਨਾਮ ਦੀ ਦਵਾਈ ਜੇ ਮਨ ਸੇਵਨ ਕਰਦਾ ਰਹੇ ਤਾਂ ਰੋਗ ਤੋਂ ਮੁਕਤ ਹੋ ਸਕਦਾ ਹੈ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ। ਸਾਰੀਆਂ ਦਾਤਾਂ ਅੱਛੀਆਂ ਨੇ, ਪਰ ਵਾਹਿਗੁਰੂ ਦੇ ਨਾਮ ਦੀ ਦਾਤ ਸਭ ਤੋਂ ਉੱਤਮ ਹੈ। ਜਪ ਨਾਨਕ ਦਰਗਹਿ ਪਰਵਾਨ। ਇਸ ਨਾਮ ਦੀ ਦਾਤ ਨੂੰ ਪ੍ਰਾਪਤ ਕੀਤੇ ਆ ਤੂੰ ਵਾਹਿਗੁਰੂ ਦੀ ਦਰਗਾਹ ਵਿਚ ਪ੍ਰਵਾਨ ਹੋ ਜਾਵੇ।

ਫਾਸੀ ਮਨ ਪ੍ਰਬੋਧੋ ਹਰ ਕੇ ਨਾਏ ਮਨ ਕਰਕੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਜਾਵੇ ਤੇ ਵਾਹਿਗੁਰੂ ਨਾਮ ਕੰਨਾਂ ਰਾਹੀਂ ਸੁਣਿਆ ਜਾਵੇ। ਦੈ ਜਿਸ ਧਾਵਤ ਆਵੇ ਛਾਏ ਮਨ ਜੋ ਦਸਾਂ ਕੁੰਟਾਂ ਵਿਚ ਇਧਰ ਉਧਰ ਭਟਕਦਾ ਹੈ ਉਹ ਇਕਾਗਰ ਚਿੱਤ ਹੋ ਜਾਵੇਗਾ, ਅਡੋਲ ਹੋ ਜਾਵੇਗਾ, ਅਡੋਲ ਹੋ ਕੇ ਵਾਹਿਗੁਰੂ ਨਾਮ ਦਾ ਰਸ ਪ੍ਰਾਪਤ ਕਰ ਲਵੇਗਾ। ਤਾਂ ਕੋ ਬਿਘਨ ਨ ਲਾਗੇ ਕੋਈ ਜਾਂ ਕੈ ਹਿਰਦੈ ਬਸੈ ਹਰ ਸੋਈ। ਇਹ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਇੱਕ ਤਾਂ ਵਿਘਨ ਨਹੀਂ ਕੋ ਆਵੇਗਾ, ਦੂਜਾ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇਗਾ। ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ। ਕਲ ਦੀ ਹਵਾ ਤੱਤੀ, ਕਲ ਕਲੇਸ਼ ਯੁਕਤ ਹੋਣ ਨਾਲ ਮਨ ਜਿਹੜਾ ਹੈ ਉਹ ਸੜ ਗਿਆ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਾਲੈ। ਇੱਕ ਵਾਹਿਗੁਰੂ ਦਾ ਨਾਮ ਹੀ ਠੰਡ ਪਾਉਣ ਵਾਲਾ ਹੈ, ਸੁਖ ਔਰ ਸ਼ਾਂਤੀ ਦੇਣ ਵਾਲਾ ਹੈ। ਤਾਂ ਤੇ ਵਾਹਿਗੁਰੂ ਜੀ ਦਾ ਨਾਮ ਹੀ ਸਦਾ ਸਦਾ ਜਪਿਆ ਜਾਵੇ। ਪਾਉ ਬਿਨ ਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪਰਗਾਸ। ਮਨ ਦਾ ਡਰ ਵਾਹਿਗੁਰੂ ਨਾਮ ਜਪਿਆ ਹੀ ਦੂਰ ਹੋਵੇਗਾ ਤੇ ਮਨ ਦੀ ਇਹ ਆਸ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਆਪਣੇ ਸਵੈ ਸਰੂਪ ਦੀ ਪਛਾਣ ਕਰਕੇ ਆਤਮ ਸਥਿਤ ਹੋ ਜਾਵੇਗਾ। ਭਗਤ ਪਾਏ ਆਤਮ ਪਰਗਾਸ ਭਗਤੀ ਕੀਤਿਆਂ ਭਗਤੀ ਵਿਚ ਪ੍ਰਤੀਤ ਲਿਆਇਆ ਪ੍ਰੇਮਾ ਭਗਤੀ ਕੀਤਿਆਂ ਮਨ ਨੂੰ ਆਤਮਾ ਦਾ ਗਿਆਨ ਹੋ ਜਾਵੇਗਾ। ਇਸ ਘਰ ਜਾਏ ਬਸੈ ਅਵਨਾਸੀ ਇਸ ਮਨ ਦੇ ਘਰ ਵਿਚ ਫਿਰ ਵਾਹਿਗੁਰੂ ਜੀ ਦਾ ਆਪ ਵਾਸਾ ਹੋ ਜਾਵੇਗਾ। ਵਾਹਿਗੁਰੂ ਜੀ ਆਪ ਇਸ ਘਟ ਵਿਚ ਮਨ ਦੇ ਘਟ ਵਿਚ ਪ੍ਰਗਟ ਹੋ ਜਾਣਗੇ। ਕਉ ਨਾਨਕ ਕਾਟੀ ਜਮ ਫਾਸੀ ਇਉਂ ਮਨ ਔਰ ਤਨ ਤੋਂ ਇਹ ਜੀਵ ਬੰਧਨ ਮੁਕਤ ਹੋ ਕੇ ਵਾਹਿਗੁਰੂ ਜੀ ਦੇ ਵਿਚ

ਜਾਣਾ ਸੰਗ ਨਾ ਚਾਲਸ ਤੇਰੇ ਤਨਾ ਮਨ ਤਨ ਨੂੰ ਜੋ ਪ੍ਰਾਪਤ ਹੋਇਆ ਹੈ ਇਹ ਵਾਹਿਗੁਰੂ ਜੀ ਨੇ ਇਸ ਲਈ ਦਿੱਤਾ ਹੈ ਕਿ ਮਨ ਵਾਹਿਗੁਰੂ ਜੀ ਦਾ ਨਾਮ ਜਪ ਸਕੇ ਪਰ ਮਨ ਦਾ ਸੁਭਾਅ ਹੈ ਉਹ ਮਾਇਆ ਦਾ ਮੋਹ ਕਰਦਾ ਹੈ ਤੇ ਮਾਇਆ ਦਾ ਸੰਗ ਕਰਨ ਲੱਗ ਪੈਂਦਾ ਹੈ ਸੰਗ ਨਾ ਚਾਲਸ ਤੇਰੇ ਤਨਾ ਇਹ ਮਨ ਵਿਚਾਰ ਕਰਕੇ ਵੇਖ ਲਵੇਂ ਕਿ ਕੱਚਾ ਤਨ ਮਾਇਆ ਦਾ ਸੰਗ ਜਿਹੜਾ ਹੈ ਮਾਇਆ ਦਾ ਮੋਹ ਜਿਹੜਾ ਹੈ ਇਹ ਤੇਰੇ ਨਾਲ ਨਹੀਂ ਜਾਵੇਗਾ ਤੂੰ ਕਿਆ ਲਪਟਾਵੇਂ ਮੂਰਖ ਮਨਾ ਐ ਅਗਿਆਨੀ ਮਨ ਤਾਂ ਤੇ ਮਾਇਆ ਦਾ ਲੋਭ ਕਿਉਂ ਕਰਦਾ ਹੈ ਸੁੱਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਪੁੱਤਰ ਧੀਆਂ ਪਰਿਵਾਰ ਇਸਤਰੀ ਦੱਸ ਤੇ ਸਹੀ ਇਹਨਾਂ ਵਿੱਚੋਂ ਕੌਣ ਤੇਰੇ ਸਾਥ ਜਾਵੇਗਾ ਰਾਜ ਰੰਗ ਮਾਇਆ ਵਿਸਥਾਰ ਇਹ ਰਾਜ ਭੋਗ ਮਾਇਆ ਦੇ ਰੰਗ ਤੇ ਇਸ ਦਾ ਵਿਸਥਾਰ ਜੋ ਤੂੰ ਕੀਤਾ ਹੋਇਆ ਹੈ ਇਸ ਤੋਂ ਕਿਵੇਂ ਛੁੱਟਿਆ ਜਾਵੇਗਾ ਇਸ ਦਾ ਵਿਚਾਰ ਤੂੰ ਕਰ ਲਵੇਂ ਅਸਵ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਹਾਥੀ ਘੋੜਿਆਂ ਦਾ ਰੱਖਣਾ ਸਵਾਰੀਆਂ ਦਾ ਕਰਨਾ ਵਾਹਨ ਦਾ ਹੋਣਾ ਇਹ ਸਭ ਝੂਠਾ ਅਡੰਬਰ ਹੈ ਤੇ ਇਸ ਦਾ ਵਿਸਥਾਰ ਵੀ ਝੂਠਾ ਹੈ ਗਿਣਦੀ ਹੈ ਤਿਸ ਬੁਝੇ ਨਾ ਬਿਗਾਨਾ ਇਹ ਮੁਸਾਫਰ ਬੇਗਾਨੇ ਘਰ ਵਿੱਚ ਰਹਿਣ ਵਾਲਾ ਮਨ ਇਹ ਨਹੀਂ ਜਾਣਦਾ ਕਿ ਇਹ ਸਭ ਕੁਛ ਨਾਲ ਜਾਣ ਵਾਲਾ ਨਹੀਂ ਹੈ ਨਾਮ ਵਿਸਾਰ ਨਾਨਕ ਪਛਤਾਨਾ ਜੋ ਨਾਮ ਨਹੀਂ ਜਪਦਾ ਜਦੋਂ ਉਹਨੂੰ ਦੇਹੀ ਛੱਡਣੀ ਪੈਂਦੀ ਏ ਤਾਂ

ਗੁਰ ਕੀ ਮੱਤ ਤੋਂ ਲੈ ਇਆਣੇ ਐ ਮਨਮੁਖ ਪ੍ਰਾਣੀ ਐ ਅਗਿਆਨੀ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਭਗਤ ਬਿਨਾ ਬਹੁ ਡੂਬੇ ਸਿਆਣੇ ਭਗਤੀ ਜਿਨ੍ਹਾਂ ਨਹੀਂ ਕੀਤੀ ਬੜੇ ਬੜੇ ਸਿਆਣੇ ਭਵ ਸਾਗਰ ਵਿੱਚ ਡੁੱਬ ਮਰੇ ਹਨ ਹਰ ਕੀ ਭਗਤ ਕਰੋ ਮਨ ਮੀਤ ਤਾਂ ਤੇਹੇ ਮੇਰੇ ਪਿਆਰਿਓ ਗੁਰਦੇਵ ਫਰਮਾਉਂਦੇ ਨੇ ਹਰੀ ਦੀ ਭਗਤੀ ਕਰੋ ਨਿਰਮਲ ਹੋਏ ਤੁਮਾਰੋ ਚੀਤ ਮਨ ਬੁੱਧੀ ਤੇ ਚਿੱਤ ਸਾਫ ਹੋ ਜਾਵੇ ਚਰਨ ਕਮਲ ਰਾਖੋ ਮਨ ਮਾਹੀ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਪਰੋ ਕੇ ਰੱਖੋ ਤੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੋ ਜਨਮ ਜਨਮ ਕੇ ਕਿਲ ਵਿਖ ਜਾਏ ਇਉ ਵਾਹਿਗੁਰੂ ਬੋਲਿਆ ਵਾਹਿਗੁਰੂ ਨਾਮ ਸੁਣਿਆ ਜਨਮਾਂ ਜਨਮਾਂ ਦੇ ਪਾਪ ਦਾ

Please, those who can hear the sound.

ਮਾਤਾ ਘੋੜੇ ਉਤਰੇ। ਮਾਤਾ ਨੂੰ ਬਲਵਕੜੀ ਮਿਲਾ, ਆਖਿਆ ਮਾਂ ਤੇਰੇ ਬੋਲਾਂ ਚ ਬੜੀ ਭਾਵਨਾ, ਤੇਰੇ ਬੋਲਾਂ ਚ ਬੜੀ ਮਿਲਾ, ਤੇਰੇ ਬੋਲਾਂ ਚ ਬੜੀ ਬਰਕਤ, ਤੇਰੇ ਬੋਲਾਂ ਚ ਬੜਾ ਪਿਆਰ। ਸਵੇਰੇ ਸਿੰਘ ਸਾਹਿਬ ਸਾਨੂੰ ਸੁਣਾ ਰਹੇ ਸਨ ਕਿ ਬੋਲ ਮੈਂ ਅਕਸਰ ਦੁਹਰਾਦੇ ਜਾਵਾਂ, ਜੇ ਬਾਹਰੋਂ ਬੋਲ ਚੁੱਕ ਬੋਲਦੇ ਤੇ ਖਰੇ, ਪਰਮਾਤਮਾ ਦੇ ਨਾਲ ਦੇ ਖੋਟੇ ਨਹੀਂ ਖਰੇ। ਭਾਵਨਾ ਵੀ ਸਮਾਜ ਦੇਖਦਾ ਹੈ ਮੇਰੀ ਕਿਰਤ ਕੀ ਹੈ, ਪਰਮਾਤਮਾ ਦੇਖਦਾ, ਗੁਰੂ ਦੇਖਦਾ ਮੇਰੀ ਨੀਅਤ। ਇਹ ਦੂਜੀ ਸ਼੍ਰੇਣੀ ਸੋਚਦੇ ਵੀ ਠੀਕ ਨੇ, ਕਦੀ ਕਦੀ ਕਰਨਾ ਦਾ ਸੋਚ, ਕਦੀ ਕਦੀ ਇਹ ਨਹੀਂ ਕਿ ਹਮੇਸ਼ਾ ਨੀਅਤ ਤੇ ਠੀਕ ਹੈ, ਕਦੀ ਕਦੀ ਕਿਰਤ ਦਾ ਸੋਚ ਬਖਸ਼ੇ ਜਾਂਦੇ ਕਬੂਲ। ਇੱਕ ਤੀਜੀ ਸ਼੍ਰੇਣੀ ਕਿਰਤ ਤੇ ਠੀਕ ਹੈ, ਨੀਅਤ ਠੀਕ ਹੈ, ਕਰਦੇ ਤੇ ਠੀਕ ਨੇ, ਸੋਚਦੇ ਠੀਕ ਨੇ, ਕਰਨੀ ਤੇ ਠੀਕ ਹੈ, ਸੋਚਣੀ ਠੀਕ ਨਹੀਂ ਹੈ। ਮੈਨੂੰ ਕਹਿਣ ਦੇਣਾ ਮੰਦਿਰ ਮਸਜਿਦ ਗੁਰਦੁਆਰੇ ਬਸ ਇਹਨਾਂ ਤੀਜੀ ਸ਼੍ਰੇਣੀ ਨਾਲ ਭਰੇ ਹੋਏ। ਕਰਦੇ ਤੇ ਠੀਕ ਨੇ, ਸੋਚਦੇ ਠੀਕ ਨੇ, ਕਰਨੀ ਤੇ ਠੀਕ ਹੈ, ਸੋਚਣੀ ਠੀਕ ਨਹੀਂ ਹੈ, ਕਿਰਤ ਤੇ ਠੀਕ ਹੈ, ਕਿਉਂਕਿ ਸਮਾਜ ਨੇ ਜੋ ਰਹਿਣਾ ਹੈ ਕਾਨੂੰਨ ਹੈ, ਪਰ ਨੀਅਤ ਠੀਕ ਨਹੀਂ ਹੈ। ਤੇ ਪਰਮਾਤਮਾ ਤੇ ਨੀਅਤ ਨੂੰ ਭਾਗ ਲੱਗਦਾ ਨਾ, ਨਹੀਂ ਤੇ ਹਰੀ ਬੈਠੇ ਹਾਂ ਸੌ ਮਿਲੇ ਜੇ ਨੀਅਤ ਰਾਸ ਕਰੇ। ਮੈਂ ਤੁਹਾਨੂੰ ਕਥਾ ਸੁਣਾ ਰਿਹਾ, ਕਿਰਤ ਹੈ ਕਰਨਾ, ਬਹੁਤ ਜਵਾਬ ਵਰਤ ਕਰ ਰਿਹਾ, ਜਵਾਨ ਮੇਰੀ ਬੋਲ ਰਹੀ, ਬੋਲ ਕੇ ਬਾਹਰ ਪ੍ਰਗਟ ਕਰਨਾ ਫਿਰ, ਪਰ ਜੋ ਮੈਂ ਬੋਲ ਰਿਹਾ ਮੇਰਾ ਮਨ ਇਸ ਨਾਲ ਸਹਿਮਤ ਨਹੀਂ। ਤੋ ਪਤਾ ਗੁਰਬਾਣੀ ਕੀ ਕਹਿੰਦੀ, ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਸ ਪਾਣੀ, ਇਹ ਝੂਠੇ ਕੀ ਪਾਣੀ ਰਿੜਕਦਾ ਪਿਆ, ਜੋ ਬੋਲਦਾ ਪਿਆ ਇਹਦੇ ਉੱਤੇ ਫਿਰ ਆਪਣੇ ਭਰੋਸਾ ਕੋਈ ਵਾਪੀ ਨਹੀਂ ਬਣਦਾ। ਗੁਰਬਾਣੀ ਦਾਨਤਾ ਪਾਉਂਦੀ, ਅਵਰਤ ਕੋ ਉਪਦੇਸ਼ ਹੈ, ਮੁਖ ਮੈਂ ਪਰ ਹੈ ਰੇ, ਰਾਸ ਬਿਰਾਨੀ ਰਾਸ ਤੇ ਖਾਇਆ ਘਰ ਕਾ ਤੇ, ਇਹ ਗਿਆਨੀ ਆਪਣੇ ਮੂੰਹ ਚੋਂ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ ਵਿੱਚ ਪਾ ਰਿਹਾ, ਜਿਹੜੀ ਗੱਲ ਆਪ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਇਆ, ਕਿ ਤੈਨੂੰ ਰਸ ਨਹੀਂ ਆਇਆ ਤਾਂ ਸ਼ੱਕਰ ਨਹੀਂ ਹੈ, ਮਿੱਟੀ ਹੈ। ਅਵਰਨ ਕੋ ਉਪਦੇਸ਼ ਤੇ ਹੁਕਮੇ ਪਰ ਹੈ ਰੇ, ਇਹ ਰੇਟ ਹੋਵੇਗੀ ਮਿੱਟੀ ਹੋਵੇਗੀ ਖੰਡ ਨਹੀਂ, ਕਿਉਂਕਿ ਆਪ ਕੇ ਤੈਨੂੰ ਵੀ ਰਸ ਨਹੀਂ ਆਇਆ। ਪਰਮਾਤਮਾ ਨਿਯਤ ਦੇਖ, ਮੱਥਾ ਟੇਕਣਾ ਚੰਗੀ ਕਿਰਤ ਹੈ, ਚੰਗੀ ਕਿਰਤ ਹੈ, ਪਰ ਜੇ ਨੀਅਤ ਠੀਕ ਨਹੀਂ, ਪਿੱਛ ਨਹੀਂ ਵਾਰੀਏ ਕਿਆ ਸੀਗੇ ਜਾਂ ਰਿਹਾ ਉਸਲਦੇ ਜਾ, ਇਸ ਮੱਥਾ ਟੇਕਣ ਨਾਲ ਕੀ ਹੁੰਦਾ, ਟੇਕੇ ਜਾ ਲਓ ਕੁਛ ਵੀ ਨਹੀਂ ਗੁੱਸਾ ਸੀ, ਜੇ ਨੀਅਤ ਠੀਕ ਫਿਰ ਜੁਗਾਣ ਦਾ ਤੇ ਮਤਲਬ ਇਹਨਾਂ ਹੁੰਦਾ, ਗੁਰੂ ਮੈਂ ਸਰੈਂਡਰ ਕਰਦਾ, ਸਮਰਪਣ ਕਰਦਾ, ਤੇਰੀ ਹਰ ਗੱਲ ਮੈਨੂੰ ਕਹੋ, ਅਤੇ ਜੇ ਸਿਰ ਦੁਕਾਨ ਤੇ ਵੀ ਹਰ ਗੱਲ ਕਬੂਲ ਨਹੀਂ ਤਾਂ ਮੱਥਾ ਟੇਕਣਾ ਪਖੰਡ ਨਹੀਂ ਕਿ ਹੋਰ ਕੀ ਪਖੰਡ, ਮੱਥਾ ਕੋਈ ਕੋਈ ਟੇਕਦਾ ਹੈ, ਪਖੰਡ ਸਾਰੇ ਹੀ ਕਰਦਾ, ਕੋਈ ਕੋਈ ਨਹੀਂ। ਕਥਾ ਕਦੀ ਕਦੀ ਹੁੰਦੀ ਹੈ, ਪਾਣੀ ਵਿਛੜੇ ਝੂਠੇ ਕਹਾਂ ਮਿਲੋ ਉਸ ਪਾਣੀ, ਕੀਰਤਨ ਕਦੀ ਕਦੀ ਹੁੰਦਾ, ਕੋਈ ਗਾਵੇ ਨਾਦੀ ਨਾਦੀ ਵੇਦੀ ਭਗਵਾਨ ਕਰ, ਨਹੀਂ ਹਰ ਹਰ ਵੇਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਕੀਰਤਨੀਆਂ ਕੀਰਤਨ ਕਦੀ ਕਦੀ ਕਰਦਾ, ਅਕਸਰ ਰੋਣਾ ਹੀ ਪਿੱਟਣਾ ਹੁੰਦਾ, ਕੋਈ ਕੀਰਤਨ ਨਹੀਂ ਰੋਣਾ ਪਿੱਟਣਾ। ਸਰੋਤਾ ਕੋਈ ਕੋਈ ਹੁੰਦਾ ਗੁਰਦੁਆਰੇ, ਸਭ ਤਮਾਸ਼ਾਈ ਹੁੰਦੇ, ਦਾਨੀ ਕੋਈ ਕੋਈ ਆਉਂਦਾ, ਮਨ ਦੇ ਤਲ ਤੇ ਬੇਈਮਾਨ, ਸੇਵਾ ਕਰਨ ਵਾਲਾ ਕੋਈ ਕੋਈ ਆਉਂਦਾ, ਦਿਲ ਦਿਮਾਗ ਦੇ ਤਲ ਤੇ ਕਠੋਰ ਆਉਂਦੇ ਹੈ। ਇਸ ਵਾਸਤੇ ਇਸ ਤਰ੍ਹਾਂ ਦੀ ਸੇਵਾ ਕਰਨ ਵਾਲਿਆਂ ਤੋਂ, ਇਸ ਤਰ੍ਹਾਂ ਦੀ ਕਥਾ ਕਰਨ ਵਾਲਿਆਂ ਤੋਂ, ਇਸ ਤਰ੍ਹਾਂ ਦੇ ਕੀਰਤਨ ਕਰਨ ਵਾਲਿਆਂ ਤੋਂ, ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲਿਆਂ ਤੋਂ ਧਰਮ ਦਾ ਪ੍ਰਚਾਰ ਨਹੀਂ ਹੁੰਦਾ, ਨਹੀਂ ਕੁਛ ਨਹੀਂ।

ਆਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ ਹੈ ਕੋ ਦ੍ਰਿੜ ਹੈ ਤਿਸਕਾ ਹੋਏ ਉਧਾਰ ਕਿਲਬਿਖ ਕਾਟੈ ਹੋਈ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨੈ ਕੋ ਹੈ ਕਿਸਮਾਏ ਸੋ ਸੁਰਤਾ ਸੋ ਵੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ

ਕਰ ਲਗਨ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵਨ ਮਹਿਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸਤਿਆ ਨਾ ਕੋਏ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਤਿਸਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ।

ਗੱਲਾਂ ਕਰੇ ਕਨੇਰੀਆਂ, ਜੇ ਘਰ ਵੱਸ ਹੋਵੇ ਸਾਈ ਖਾਏ, ਬਿਨ ਸਤਿਗੁਰ ਸੋਜੀ ਨਾ ਪਵੇ, ਅਹੰਕਾਰ ਨਾ ਵਿੱਚੋਂ ਜਾਏ, ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਕੱਢੇ ਕਰ ਕਰ ਮੰਗਾਏ, ਕੂੜ ਠੱਗੀ ਗੁੱਜੀ ਨਾ ਰਹੇ, ਮੁਲੰਮਾ ਤਾਜ ਲੈ ਜਾਏ, ਜਿਸ ਹੋਵੇ ਪੂਰਬ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਭ ਆਏ, ਜਿਉ ਲੋਹਾ ਪਾਰਸ ਪੇਟੀਐ, ਮਿਰ ਸੰਗਤ ਸੁਵਰਨ ਹੋਏ ਜਾਏ, ਜਨ ਨਾਨਕ ਕੇ ਪ੍ਰਭ ਤੂੰ ਤਣੀ, ਜਿਉ ਪਾਵੈ ਤਿਵੈ ਚਲਾਏ। ਪੌੜੀ ਜਿਨ ਹਰ ਹਿਰਦੈ ਸੇਵਿਆ, ਤਿਨ ਹਰ ਆਪ ਮਿਲਾਏ, ਗੁਣ ਕੀ ਸਾਂਝ ਤਿਨ ਸਿਓ ਕਰੀ, ਸਭ ਅਵਗੁਣ ਸ਼ਬਦ ਜਲਾਏ, ਔਗੁਣ ਵਿਕਣ ਪਲਰੀ, ਜਿਸ ਦੇਹ ਸੋ ਸੱਚੇ ਪਾਏ, ਬਲਿਹਾਰੀ ਗੁਰੇ ਆਪਣੇ, ਜਿਨ ਔਗੁਣ ਮੇਟ ਗੁਣ ਪ੍ਰਗਟਿ ਆਏ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅੰਦਿਨ ਹਰ ਹਰ ਨਾਮ ਤੇ ਆਵੇ, ਹਰ ਹਰ ਨਾਮ ਰਮਤ ਸੁਤ ਸੰਜਮ, ਹਰ ਨਾਮੇ ਹੀ ਤ੍ਰਿਪਤਾਵੇ, ਹਰ ਨਾਮ ਤਾਣ ਹਰ ਨਾਮ ਦੀ ਬਾਣ, ਹਰ ਨਾਮੋ ਰਖ ਕਰਾਵੇ, ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਮਾਰ ਦਿਵਾਵੇ, ਫੇਰ ਉਹ ਵੇਲਾ ਉਹ ਹੱਥ ਨਾ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ, ਨਰਕ ਕੋਰ ਮੂੰਹ ਕਾਲੇ ਖੜਿਆ, ਜਿਉ ਤਸਕਰ ਪਾਏ ਗਲਾਵੇ, ਫਿਰ ਸਤਿਗੁਰ ਕੀ ਸਰਣੀ ਪਵੇ, ਤਾਂ ਉਭਰੇ ਜਾਂ ਹਰ ਹਰ ਨਾਮ ਤੇ ਆਵੇ, ਹਰ ਬਾਤਾ ਆਸ ਸੁਣਾਏ, ਨਾਨਕ ਹਰ ਕਰਤੇ ਵੈ ਪਾਵੇ। ਮਹਿਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਕਮਾਇਆ, ਉਸ ਅੰਦਰ ਕੂੜ ਕੂੜ ਕਰ ਬੁੱਝੈ, ਅਣਹੋਂਦੇ ਝਗੜੇ ਦੈ ਉਸ ਦੈ ਗਲ ਪਾਇਆ, ਉਹ ਗਲ ਪਰੋਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਕਰ ਕਰ ਹੰਡੈ ਜੋ ਰੰਗ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਦੀ ਲੱਛਣ ਲਾਇਆ, ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ, ਜੋ ਗੁਰ ਗੋਪੇ ਆਪਣਾ ਸੋ ਪਰਾ ਨਾਹੀ ਪੰਚੋ, ਓਨ ਲਾਹਾ ਮੂਲ ਸਭ ਗਵਾਇਆ, ਪਹਿਲਾ ਆਗਮ ਨਿਗਮ ਨਾਨਕ ਆਪ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ, ਗੁਰ ਸਿੱਖਾਂ ਵਡਿਆਈ ਪਾਵੇ ਗੁਰ ਪੂਰੇ ਕੀ, ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ। ਪੌੜੀ ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ, ਸੋ ਸਤਿਗੁਰ ਜੇ ਸੱਚ ਧਿਆਇਂਦਾ, ਸੱਚ ਸੱਚਾ ਸਤਿਗੁਰ ਇੱਕੇ, ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਰਛ ਕੇ, ਜੇ ਬਿਨ ਸਤਿਗੁਰ ਸੇਵੇ ਆਪ ਗਣਾਇਂਦੇ, ਤਿਨ ਅੰਦਰ ਕੂੜ ਫਿਟ ਫਿਟ ਮੋਹ ਫਿੱਕੇ, ਓਏ ਬੋਲੇ ਕਿਸੇ ਨਾ ਪਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ। ਸਲੋਕ ਮਹਿਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ, ਗੁਰਮੁਖ ਬਖਸ਼ ਜਮਾਇਨ, ਮਨ ਮੁਖੀ ਮੂਲ ਗਵਾਇਆ, ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਪਾਵੇ ਸੋ ਖੇਤ ਜਮਾਇਆ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ, ਜਮ ਚੂਹਾ ਕਿਰਸ ਨਿਤ ਪੁਰਖ ਦਾ, ਹਰ ਕਰਤੇ ਮਾਰ ਕਢਾਇਆ, ਕਿਰਸਾਣੀ ਜੰਮੀ ਪਾਉ ਕਰ, ਹਰ ਬੋਹਲ ਬਖਸ਼ ਜਮਾਇਆ, ਤਿਨਕਾ ਕਾੜਾ ਅੰਦੇਸਾ ਸਭ ਲਾਇਓਨ, ਜਿਨੀ ਸਤਿਗੁਰ ਪੁਰਖ ਧਿਆਇਆ, ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਕਰਾਇਆ। ਮਹਿਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ, ਰਾਤੀ ਉਂਗੇ ਦਬਿਆ ਨਵੇ, ਸੋਤ ਸਭ ਟਿੱਲਾ, ਮਨਮੁਖਾਂ ਦੇ ਸਿਰ ਜੋਰਾ, ਅਮਰ ਹੈ ਨਿਤ ਦੇਵੇ ਪਲਾ, ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਸੇ ਅਪਵਿਤ ਅਮੇਦ ਖਲਾ, ਕਾਮ ਵਿਆਪੇ ਕਸੁਦ ਨਰ, ਸੇ ਜੋਰਾ ਪੁੱਛ ਚਲਾ, ਸਤਿਗੁਰ ਕੈ ਆਖਿਆ ਜੋ ਚਲੈ, ਸੋ ਸਤ ਪੁਰਖ ਪਲ ਪਲਾ, ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿਲਾ, ਸਭ ਤੇਰੀ ਬਣਤ ਬਣਾਵਣੀ, ਨਾਨਕ ਪਲ ਪਲਾ। ਪੌੜੀ ਤੂੰ ਵੇ ਪਰਵਾਹ ਅਥਾਓ ਹੈ, ਅਤੁਲ ਕਿਉ ਤੁਲੀਐ, ਸੇਵਡ ਪਾਗੀ ਜੇ ਤੁਦ ਧਿਆਇਂਦੇ, ਜਿਨ ਸਤਿਗੁਰ ਮਿਲੀਐ, ਸਤਿਗੁਰ ਕੀ ਬਾਣੀ ਸਤ ਸਰੂਪ ਹੈ,
गुरबाणी बनी है सतगुर की री सह होर कच पिच बोल दे से कूड़ियार कूड़े चढ़ पड़ी है ओना अंदर होर मुख होर है बिख माया नो चक मर दे करी है। श्लोक महला चौथा सतगुर की सेवा निर्मली निर्मल जन होए सो सेवा काले जिन अंदर कपट विकार झूठ ओए आपे सच्चे वख कड्डे जजमाले सत्यार सिख बह सतगुर पास पालन कूड़ियार न लबनी कितै छाए पाले जिना सतगुर का आख्या सुखावे नाही तिना मोह पलेरे फिरे दे गाले जिन अंदर प्रीत नहीं हर केरी से किचरक वेरायन मन मुख बेताले सतगुरु नो मिले सो अपना मन थाए रखे ओहो आप वरते अपनी वथ नाले जन नानक इक ना गुर मेल सुख देवे इक आपे वख कड्डे ठगवाले। महला चौथा जिना अंदर नाम निदान हर तिन के काज दे आंदे रास तिन चूकी मोहताजी लोकन की हर प्रभ अंग कर बैठा पास जा करता वल ता सबको वल सब दर्शन देख करें सावास साहो पाप साहो सब हर का किया सब जन को आए करें रह रास गुरपूरे की वड्डी वड्याई हर वड्डा सेव अतुल सुख पाया गुरपूरे दान दिया हर ने चल नित बक्से चढ़े सवाया कोई निंदक वड्याई देख न सके सो करते आप पचाया जन नानक गुण बोले करते के भगतानो सदा रखदा आया। पौड़ी तू साहिब अगम दयाल है वरदाता दाना तुझ जेवड मैं होर को दिस ना आवई तू है सुगड़ मेरे मन पाना मोह कुटुंब दिस आमदा सब चलन हारा आवन जाना जो बिन सच्चे होरत चित लाए दे से कूड़ियार कूड़ा तिन माना नानक सच त्याय तू बिन सच्चे पच पच मोए अजाना। श्लोक महला चौथा अगो दे सत पाओ ना दिच्चे पिछो दे आख्या कम ना आवे अद विच फिरे मन मुख विचारा गली क्यों सुख पावे जिस अंदर प्रीत नहीं सतगुर की सो कूड़ी आवे कूड़ी जावे जे कृपा करे मेरा हर प्रभ करता ता सतगुर पार ब्रह्म नदरी आवे ता प्यो पीवे शब्द गुर केरा सब काड़ा अंदेसा परम चुकावे सदा आनंद रहे दिन राती जन नानक अंदिन हर गुण गावे। महला चौथा गुर सतगुर का जो सिख आखाए सो पलके उठ हर नाम से आवे उद्यम करे पलके प्रभाती स्नान करे अमृत सरनावे उपदेश गुरु हर हर जप जापे सब किलिक पाप दोख ले जावे फिर चढ़े दिवस गुरबाणी गावे बेंदिया उठदिया हर नाम ते आवे जो सास गिरास ते आए मेरा हर हर सो गुरु सिख गुरु मन पावे जिसनो दयाल होवे मेरा स्वामी तिस गुरु सिख गुरु उपदेश सुनावे जन नानक धूड़ मंगे तिस गुरु सिख की जो आप जपे अमरे नाम जपावे। पौड़ी जो तुद सच त्याई दे से विरले थोड़े जो मन चित इक अराध दे तिनकी बरकत खाए असंख करोड़े तुदनो सब त्याए दी से थाए पए जो साहिब लोड़े जो बिन सतगुर सेवे खांदे पैन दे से मोए मर जम्मे कोड़े ओए हाजर मिठा बोल दे बाहर विस कदे मुख खोले मन खोटे दया विछोले। श्लोक महला चौथा मल जूई परया नीला काला खिदोलड़ा तिन वे मुख वे मुखैनो पाया पास न दे कोई बहन जगत में गू पड़ सगवी मल लाए मन मुख आया पराई जो निंदा चुगली नो वे मुख कर कह पेजिया ओथे भी मुह काला दुआ वे मुखा दा कराया पढ़ सुनिया सबत जगत विच पाई वे मुख सने नफरे पौली पौदी फावा होए कह उठ कर आया अद्दे संगती कुड़मी वे मुख रलना ना मिले
ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਫੂਕੇ ਤਿਹਾਇਆ। ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰ ਪਚਾਇਆ। ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ। ਮਹਿਲਾ ਚੌਥਾ ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ ਜਿਸਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕਹਿ ਘਰ ਵੱਖ ਹੋਵੇ ਸੋ ਨਫ਼ਰੇ ਹੱਥ ਆਵੇ ਅਣਹੋਂਦੀ ਕਿੱਥੋਂ ਪਾਏ। ਜਿਸਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ। ਪੌੜੀ

ਸੁਖ ਸੁਣਨ ਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖਾਂਦੇ ਓਏ ਲੋਚਨ ਉਹਨਾਂ ਗੁਣੇ ਨੂੰ ਓਏ ਅਹੰਕਾਰ ਸਰਨ ਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰੇ ਨਿਰਵੈਰ ਨਾਲ ਕਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਪੇੜ ਮੁੰਡਾ ਹੂੰ ਕੱਟਿਆ ਤਿਸ ਨਾਲ ਸੁਕੰਦੇ। ਸਲੋਕ ਮਹਿਲਾ ਚੌਥਾ। ਅੰਤਰ ਹਰ ਗੁਰੂ ਧਿਆਇ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ ਕਟੈ ਨਾਹੀ ਇੱਕ ਤਿਲ ਕਿਸੇ ਦੀ ਕਟਾਈ ਸਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਚੱਕ ਚੱਕ ਮਰੇ ਸਭ ਲੋਕਾਈ ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤੈ ਆਪ ਵਧਾਈ ਜਿਉ ਜਿਉ ਨਿੰਦਕ ਨਿੰਦ ਕਰੇ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ। ਮਹਿਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਤਾ ਗਿਆ ਨਿਤ ਕਹੀਆ ਪਾਏ ਚੱਗੂ ਸੁਤੇ ਚਖਦਾ ਚਖਦਾ ਚੜ ਪਿਆ ਨਿਤ ਉਪਾਵ ਕਰੇ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਭ ਕੋਈ ਰਵੈ ਬਾਨਨ ਬਾਦਿਆ ਸਭ ਜਗ ਪਵੈ ਸੇਵਾ ਕਰੇ ਸੁਚਾ ਕਰ ਹੋਏ ਜਲ ਤਲ ਮਹੀ।

0: ਪਹਿਲਾ ਪਹਿਲਾ ਕਰ ਦੂਜਾ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ।
1: ਰਾਮ ਕਲੀ ਮਹੱਲਾ।

ਨਾਨਕ ਮਨ ਮੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਤੇਰਾ ਸਭ ਕੁਛ ਹੈ ਜਿਸੇ ਤੋ ਪਾਵ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ।

ਸਦਾ ਕੁਰਬਾਨੀ ਕਾ ਗੁਰ ਵਿਖੋ ਵਿਦਿਆ ਹੈ ਵਡਿਆਇਆ ਅਹਨਾਨ ਸੁਣੋ ਸੰਤੋ ਸਬਰ ਕਰੋ ਪਿਆਰੋ ਸਾਚਾ ਨਾਮ ਮੇਰਾ ਆਇਆ ਤਾਰੋ ਵਾਚੇ ਪੰਚ ਵਚਨ ਧਾਰਿ ਵਾਚੇ।

نام تے آیا نام تے آیا جنی نام تے آیا میں

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

why,

Bye.

Where,

धन धन धन जन आया।

हर हर बोले गुरमती हर हर बोले गुरमती हर हर बोले।

Bye.

Bye.

हर हर तो

Gurbanti Bharat Ko Gurbanti Bharat.

Why,

0: ਬਾਏ ਆਪਣੇ ਆਪ ਰੱਖੇ
1: ਆਪਣੇ ਆਪ ਰੱਖੇ।

सब सतगुरु दीन दयाला दीन दयाला सब सतगुरु दीन दयाला।

सबनी ठाई जी पूरन सबनी ठाई पूरन सबनी ठाई पूरन सबनी ठाई।

ایسے ہوتے ہیں رکھوانا ایسے ہوتے ہیں

ਭਾਈ ਨਾਨਕ ਦਾ ਫਰਨਾਈ, ਭਾਈ ਨਾਨਕ ਦਾ ਫਰਨਾਈ, ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ ਭਾਈ

0: ਕੇਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਇਸ ਲਾਈਨ ਵਿੱਚ ਦੋ ਵਾਰ ਲਫ਼ਜ਼ ਅੰਮ੍ਰਿਤ ਹੈ, ਇੱਕ ਗੁਰ ਅੰਮ੍ਰਿਤ, ਇੱਕ ਹਰ ਅੰਮ੍ਰਿਤ। ਹਜ਼ੂਰ ਕਹਿੰਦੇ ਨੇ ਐ ਗੁਰਸਿੱਖੋ ਮਤ ਭੁਲੇਖਾ ਖਾ ਜਾਣਾ ਵੀ ਗੁਰ ਅੰਮ੍ਰਿਤ ਕੋਈ ਹੋਰ ਹੈ, ਹਰ ਅੰਮ੍ਰਿਤ ਕੋਈ ਹੋਰ ਹੈ। ਮਤ ਭੁਲੇਖਾ ਖਾ ਜਾਣਾ ਗੁਰਬਾਣੀ ਕੋਈ ਹੋਰ ਹੈ, ਹਰ ਬਾਣੀ ਕੋਈ ਹੋਰ ਹੈ। ਕਹਿੰਦੇ ਨੇ ਨਹੀਂ, ਹੈ ਇਹ ਹਰੀ ਅੰਮ੍ਰਿਤ ਸੀ, ਪਰ ਕਿਉਂਕਿ ਹਰ ਅੰਮ੍ਰਿਤ ਪ੍ਰਗਟ ਹੋਇਆ ਗੁਰੂ ਰਾਹੀਂ, ਇਸ ਲਈ ਗੁਰ ਅੰਮ੍ਰਿਤ। ਇਸ ਬਾਣੀ ਨੂੰ ਪ੍ਰਗਟ ਗੁਰੂ ਨੇ ਕੀਤਾ, ਇਸ ਲਈ ਇਹ ਗੁਰ ਅੰਮ੍ਰਿਤ ਹੈ। ਇਸ ਲਈ ਬਾਣੀ ਵਿੱਚ ਬਾਣੀ ਨੂੰ ਗੁਰ ਅੰਮ੍ਰਿਤ ਵੀ ਆਖਿਆ ਤੇ ਹਰ ਅੰਮ੍ਰਿਤ ਵੀ ਆਖਿਆ।

ਇਸ ਲਈ ਭੁਲੇਖਾ ਨਾ ਖਾ ਜਾਣਾ। ਹਜ਼ੂਰ ਕਹਿੰਦੇ ਨੇ ਇਹ ਬਾਣੀ ਉਸ ਹਰੀ ਪ੍ਰਭੂ ਦੀ ਹੈ, ਪਰ ਇਹ ਪ੍ਰਗਟ ਗੁਰੂ ਦੇ ਰਾਹੀਂ ਹੋਈ ਹੈ, ਇਸ ਲਈ ਇਹ ਗੁਰਬਾਣੀ। ਹੁਣ ਹਜ਼ੂਰ ਕਹਿੰਦੇ ਨੇ ਇਹ ਬਾਣੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਖ ਰਿਹਾ, ਇਹ ਬਾਣੀ ਤੇ ਜੋ ਸਤਿਗੁਰੂ ਮੇਰੇ ਮੂੰਹ ਤੋਂ ਪੜਾ ਰਿਹਾ ਉਹ ਹੈ। ਹਜ਼ੂਰ ਕਹਿੰਦੇ ਨੇ

ਵਿੱਚ ਜੋ ਸਤਿਗੁਰੂ ਮੈਨੂੰ ਹੁਕਮ ਕਰਦਾ ਉਹ ਬਾਣੀ ਮੈਂ ਕਹਿੰਦਾ। ਇਸ ਲਈ ਹੈ ਗੁਰਸਿੱਖੋ ਕਿਤੇ ਭੁਲੇਖਾ ਨਾ ਖਾ ਜਾਣਾ, ਗੁਰਬਾਣੀ ਹੋਰ ਹੈ ਹਰ ਬਾਣੀ ਕੋਈ ਹੋਰ ਹੈ। ਆਨੰਦ ਸਾਹਿਬ ਦੇ ਸ਼ਬਦ ਵਿੱਚ ਇੱਥੇ ਗੁਰਬਾਣੀ ਦੀ ਗੱਲ ਕਰਦੇ ਹਾਂ। ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਨੂੰ ਸੁਚੇਤ ਕੀਤਾ ਸੀ, ਕਿਉਂਕਿ ਗੁਰੂ ਕਾਲ ਦੇ ਵਿੱਚ ਗੁਰੂ ਦੇ ਹੁੰਦੇ ਆ ਇਸ ਸੱਚੀ ਬਾਣੀ ਦੀ ਨਕਲ ਲੋਕ ਕਰਨ ਲੱਗ ਪਏ ਸਨ। ਗੁਰੂ ਘਰ ਦੇ ਪੁੱਤਰ ਹੀ ਗੁਰਬਾਣੀ ਉਚਾਰ ਰਹੇ ਸਨ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ। ਇਸੇ ਲਈ ਗੁਰੂ ਅਮਰਦੇਵ ਸਾਹਿਬ ਨੂੰ ਬਾਣੀ ਦੇ ਵਿੱਚ ਇਹ ਗੱਲ ਆ ਕੇ ਸਿੱਖਾਂ ਨੂੰ ਸੁਚੇਤ ਕਰਨਾ ਪਿਆ। ਕਹਿੰਦੇ ਨੇ

ਕਹਿੰਦੇ ਨੇ ਇਹ ਪੰਡਿਤ ਜੀ ਆਪਣੇ ਮਨ ਵਿੱਚੋਂ ਮਨ ਦੀ ਖੁਦ ਗਰਜ਼ੀ ਨੂੰ ਦੂਰ ਕਰੋ, ਜੀਵਨ ਤਲਬ ਨਿਵਾਰ, ਆਪਣੇ ਜੀਵਨ ਵਿੱਚੋਂ ਤਲਬ ਖੁਦ ਗਰਜ਼ੀ ਦੂਰ ਕਰ। ਕਹਿੰਦੇ ਨੇ ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿਸੇ ਮਨੁੱਖ ਉੱਪਰ ਜੋ ਕਿਸੇ ਉੱਤੇ ਉੱਚੇ ਅਹੁਦੇ ਤੇ ਪਹੁੰਚ ਜਾਂਦਾ, ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੈ ਮਨੁੱਖ ਕਿਸੇ ਉੱਚੇ ਅਹੁਦੇ ਤੇ ਪਹੁੰਚ ਜਾਂਦਾ ਤੇ ਜਦੋਂ ਉੱਚੇ ਅਹੁਦੇ ਤੇ ਬੈਠ ਜਾਂਦਾ ਉਦੋਂ ਉੱਚੇ ਰੁਤਬੇ ਦਾ ਫਾਇਦਾ ਉਠਾ ਕੇ ਉਦੋਂ ਲੋਕਾਂ ਉੱਪਰ ਜ਼ੁਲਮ ਕਰਦਾ ਹੈ, ਅਤਿਆਚਾਰ ਕਰਦਾ। ਕਹਿੰਦੇ ਜਦੋਂ ਕਿਸੇ ਮਨੁੱਖ ਤੇ ਬਖਸ਼ਿਸ਼ ਹੁੰਦੀ ਹੈ ਤੇ ਉਹ ਮਨੁੱਖ ਉਹ ਸਤਿਗੁਰੂ ਦੀ ਨਜ਼ਰ ਦੇ ਵਿੱਚ ਪ੍ਰਵਾਨ ਚੜ ਜਾਂਦਾ ਹੈ, ਕਿਸੇ ਉੱਚੇ ਅਹੁਦੇ ਤੇ ਬਹਿ ਜਾਂਦਾ ਹੈ ਤੇ ਫਿਰ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਇਆ ਆਮ ਲੁਗਾਈ ਤੇ ਜ਼ੁਲਮ ਕਰਦਾ ਹੈ, ਅਤਿਆਚਾਰ ਕਰਦਾ ਹੈ ਤੇ ਅਤਿਆਚਾਰ ਕਰਨ ਤੋਂ ਬਾਅਦ ਫਿਰ ਆਪਣੇ ਕੀਤੇ ਹੋਏ ਅਤਿਆਚਾਰ ਨੂੰ ਜਾਇਜ਼ ਠਹਿਰਾਉਂਦਾ ਹੈ। ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ, ਹਾਲਾਤ ਇਹੋ ਜਿਹੇ ਹੋ ਗਏ ਮੈਨੂੰ ਮਜਬੂਰਨ ਜ਼ੁਲਮ ਕਰਨਾ ਪਿਆ, ਮੈਂ ਕਰਨਾ ਨਹੀਂ ਸੀ ਚਾਹੁੰਦਾ, ਮਜਬੂਰਨ ਜ਼ੁਲਮ ਕਰਨਾ ਪਿਆ। ਹਜ਼ੂਰ ਕਹਿੰਦੇ ਨੇ ਜਦੋਂ ਇਹ ਗੱਲ ਹੋ ਜਾਏ ਬਸ ਉਦੋਂ ਸਮਝ ਲਓ ਇਹ ਕਲਯੁਗ ਦੇ ਲੱਛਣ। ਕਹਿੰਦੇ ਨੇ

ਕਹਿੰਦੇ ਜਦੋਂ ਉਹਦੀ ਨਜ਼ਰ ਅੰਦਰ ਪ੍ਰਵਾਨ ਹੋ ਜਾਂਦਾ ਹੈ ਉਦੋਂ ਲੋਕਾਂ ਤੇ ਜ਼ੁਲਮ ਕਰਦਾ ਹੈ ਤੇ ਜਦੋਂ ਢਿੰਗੋ ਜ਼ੋਰੀ ਕਰਦਾ ਹੈ ਬਸ ਸਮਝੋ ਇਹ ਕਲਯੁਗ ਦੇ ਲੱਛਣ ਹੁਣ ਕਲਯੁਗ ਦੇ ਆਉਣ ਨਾਲ ਕੋਈ ਚੰਦ ਸੂਰਜ ਧਰਤੀ ਹਵਾ ਪਾਣੀ ਨਹੀਂ ਬਦਲ ਜਾਂਦੀ ਸਤਯੁਗ ਵਿੱਚ ਦੁਆਪਰ ਵਿੱਚ ਤੇ ਤ੍ਰੇਤੇ ਵਿੱਚ ਇਹੋ ਚੰਦ ਸੀ ਇਹੋ ਤਾਰੇ ਸੀ ਇਹੋ ਧਰਤੀ ਸੀ ਕਹਿੰਦੇ ਨੇ।

ਦੇ ਸਤਯੁਗ ਦੁਆਪਰ ਤੇ ਤ੍ਰੇਤੇ ਦੇ ਵਿੱਚ ਕੋਈ ਚੰਦ ਸੂਰਜ ਨਹੀਂ ਸੀ ਬਦਲ ਜਾਂਦਾ। ਕਹਿੰਦੇ ਨੇ ਸੋਈ ਚੰਦ ਚੜੇ, ਇਹੋ ਚੰਦ ਚੜਦਾ ਸੀ ਸਤਯੁਗ ਵਿੱਚ, ਇਹੋ ਤਾਰੇ ਚੜਦੇ ਸਨ ਦੁਆਪਰ ਵਿੱਚ ਤ੍ਰੇਤੇ ਵਿੱਚ। ਸੋਈ ਚੰਦ ਚੜੇ ਛੇ ਤਾਰੇ, ਇਹੋ ਤਾਰੇ ਸਨ। ਸਾਹ ਧਰਤੀ ਸਾਹ ਪਾਉਣ ਚੁਲਾਰੇ, ਇਹੋ ਧਰਤੀ ਸੀ। ਤੇ ਇਸੇ ਹੀ ਧਰਤੀ ਦੇ ਉੱਪਰ ਵਗਣ ਵਾਲੀ ਇਹੋ ਪਵਨ ਸੀ ਜਿਹੜੀ ਅੱਜ ਅਸੀਂ ਤੁਸੀਂ ਮੰਨ ਰਹੇ। ਸਾ ਧਰਤੀ ਸਾ ਪਾਉਣ ਚੁਲਾਰੇ, ਜੁਗ ਜੀ ਖੇਲੇ ਹਾਵ ਕੈਸੇ। ਇਸੇ ਤਰ੍ਹਾਂ ਦਿਨ ਰਾਤ ਦਾ ਖੇਲ ਚੱਲ ਰਿਹਾ ਸੀ, ਪਰ ਮੈਂ ਕਦੇ ਨਹੀਂ ਸੁਣਿਆ ਕਿਸੇ ਮੁਲਕ ਅੰਦਰ, ਕਿਸੇ ਦੇਸ਼ ਦੇ ਅੰਦਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਵੰਦਨ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ।

ਕਿਉ ਹੀ ਉਹ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਹਿ ਜਾਈ ਸੁਣਤ ਸੰਦੇਸਰੋ ਪ੍ਰਹਿ ਗ੍ਰਹਿ ਸੇਜ ਬਛਾਈ

ਵਿਣ ਪਾਣੇ ਕੇ ਨਾਇ ਕਰੀ ਜੇ ਤੀਸਰਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆ ਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਵੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਤਬੀਰ ਸੁਰਨਾਥ ਸੁਣਿਆ ਧਰਤ ਧਵਲਿਆ ਆਕਾਸ਼ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਹੈ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਹੈ ਸਤਸੰਤੋ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ

ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਜ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਦੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਐਸਾ ਦਾਰ ਮੰਨੈ ਤਰੈ ਧਾਰੀ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹਿ ਦਰਦਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦਹਿ ਕਾ ਭੂਤ ਸੰਤੋਖ ਦਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋ ਬਸ ਤਿਆਰ ਧਵਲੈ ਉਪਰ ਕੇ ਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣਸ ਵਾਲੇ ਰੂਪ ਖੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕ ਉਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ

ਕਰੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਏ ਜੋ ਫੁਰਮਾਏ ਦਿਵ ਤਾਏ ਜੇ ਤਾਂ ਕੀਤਾ ਤੇ ਤਾਂ ਨਾਓ ਬਿਣ ਨਾਵੇ ਨਾਹੀ ਕੋ ਥਾਓ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋ ਤੋਏ ਭਰੀਐ ਮਤ ਬਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਉਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਐ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਵੈ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣਕ ਦੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵਹੇ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਪੀੜੀ ਤੁਲ ਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਰਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜੇ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤੁਮਾਏ

ਕਰਮ ਪਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁਖ ਬਹੁ ਸਦਮਾਰ ਇਹ ਪਿਦਾਤ ਤੇਰੀ ਦਾ ਤਾਰ ਬੰਨ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖ ਹੈ ਬਰਮੇ ਅਖ ਅੰਬ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਸਦ ਆਖ ਹੈ ਕੀਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੁਰ ਨਰ ਮੁੰਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਕਿਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜੇਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰਿਸੰ ਕਹੀ ਅੰਨ ਕੇਤੇ ਗਾਵਣ ਹਾਰੇ ਗਾਵੈ ਤੁਨ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰ।

ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਹਰ ਕਰ ਰੱਖੇ ਧਾਰੇ ਸਹੀ ਤੁਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਪ੍ਰਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸ਼ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਵਜਾ ਕੀ ਰਿਦ ਸਿਧ ਅਵਰਾ ਸਾਧ ਸੰਯੋਗ ਬਯੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਜਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਦਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਦਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋ ਹੈ ਲੱਖ ਹੋ ਮੈਂ ਲੱਖ ਵੀਸ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ

ਕਾਲ ਪਾਇ ਬ੍ਰਹਮਾ ਮੁਦਰਾ ਕਾਲ ਪਾਇ ਸਹਿਜ ਉਦਰਾ ਕਾਲ ਪਾਏ ਕਾਲ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋ ਕਿਸੋ ਕੀ ਓ ਬੇਦਰਾਏ ਬ੍ਰਹਮਾ ਜੋ ਸੀ ਓ ਜਮਨ ਕਾਲ ਸਵਾਰਾ ਨਮਸਕਾਰ ਹੈ ਤਾਂ ਅਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵਦਾਂ ਜਿਸ ਨੇ ਉਪਜਾਇਓ ਆਦਿ ਅੰਤ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਣਤ ਚੀਟੀ ਦੇ ਗੁੰਜਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਦੀ ਅਪਾਰਾ ਜਬ ਆ ਕਰਖ ਕਰਤ ਹੋ ਕਵਹੂੰ ਤੁਮ ਮੈਂ ਮਿਲਤ ਦੇ ਦਰ ਸਭੂੰ ਜੇ ਤੇ ਬਦਨ ਸ੍ਰੇਠ ਸਵਧਾਰੇ ਆਪ ਆਪਣੀ ਬੂਝ ਹੋ ਜਾ ਰਹੇ ਤੁਮ ਸਭ ਹੀ ਤੇਰਾ ਤੰਦਰ ਆਲਮ ਜਾਣ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਅਨੀਲ ਅਨਾਦ ਸੰਭ ਤਾਂ ਕਾ ਮੂਢ ਚਾਰਤ ਬੇਦਾ ਜਾ ਕੋ ਬੇਬ ਨਾ ਪਾਵਤ ਬੇਦਾ ਤਾਂ ਕੋ ਕਰ ਬਹਾਨੇ ਅਨੁਮਾਨਤ ਮਹਾਂ ਮੂਢ ਕਛ ਬੇਦ ਨਾ ਜਾਣਤ।

ਦੁਸ਼ਟ ਰਿਸ਼ਟ ਤਰੇ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਹ ਨ ਹਰਿਓ ਤਾਂ ਕਿ ਤਾਪ ਤਨ ਕਮੋ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵਤ ਕਹਿ ਨਾ ਕੋਈ ਇੱਕ ਵਾਰ ਜੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਂ ਉਬਾਰਾ।

ਵਰਣਤ ਭੈਣ ਭੈਣ ਦੋਏ ਤੇਤੀ ਸਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਮ ਕਹੀਂ ਭੂਪਾ ਅੰਡਜ ਜੇ ਰਜ ਸੇ ਤਿਜ ਕੀਨੀ ਉਤ ਪੁਜ ਖਾਨ ਬਹੁ

ਕਾਲ ਕਉ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਰੱਖਿਆ ਹੋਏ ਤਾਂ ਸਭ ਕਾਲਾ, ਦੁਸ਼ਟ ਰਿਸ਼ਟ ਕਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਹਨ ਹਰਿਓ, ਤਾਂ ਕਿ ਤਾਪ ਤਨਕ ਮੋਹ ਹਰਿਓ, ਰਿਧ ਸਿਧ ਕਰਮੋ ਸਭ ਹੋਈ, ਦੁਸ਼ਟ ਸ਼ਾਸਵ ਸਕੇ ਨ ਕੋਈ, ਏਕ ਵਾਰ ਜੰਤ ਮੈਂ ਸੰਭਾਰਾ, ਕਾਲ ਫਾਸ ਤੇ ਦਾਇ ਵਾਰਾ।

ਕਹਿ ਨਾਨਕ ਤੈਂ ਸੁਖ ਹੋਆ ਤਿਤ ਘਰ ਅਨ ਹਦ ਵਾਜੇ। ਸਾਚੀ ਲਿਵੈ ਵਨ ਦੇਨ ਮਾਣੀ ਦੇਨ ਮਾਣੀ ਲਿਵੈ ਵਾਜੋ ਕਹਿ ਕਰੇ ਵਿਚਾਰੀਆ। ਸਦਵਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ। ਏਸ ਨਾ ਹੁਰਸਾਓ ਨਾਹੀ ਸਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ। ਕਰ ਕਿਰਪਾ ਕਰੇ ਵੇ ਘਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਜਿਨ ਕਾ ਸਬਦ ਸੱਚੇ ਸਵਾਰਿਆ। ਕਹੇ ਨਾਨਕ ਇਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ ਫਿਰ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪੈ ਨਿਰਮਲ ਹੋ ਜਿਨਾ ਬਣ ਪਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਅਕਥ ਗੇਰੀ ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸਾਉ ਗੁਰ ਕੋ ਹੁਕਮ ਮੰਨਿਓ ਪਾਈ ਹੈ। ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਮਾਇਆ ਤਮੋਣੀ ਤੈਨੇ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਦਿਸੈ ਬਿਟੋ ਜਨਮ ਹੋ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲੋ ਚਦਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਕਿਨੇ ਤੇਰਾ ਪਣਾਵ ਤੂੰ ਜਾਣੇ। ਜੀ ਜੰਤ ਸਭ ਖੇਲ ਤੇਰਾ ਕਿਆ ਕੁ ਅੱਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੋਰ ਨਾਰੇ ਮੋਨ ਜਾਣੇ ਅਮਰੇ ਤੇ ਖੋਜ ਦੇ ਸੁ ਅਮਰੇ ਤੇ ਗੁਰ ਦੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਗਿਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਦੁੱਧ ਪਾਏ ਕਵੇਖ ਬਰਸਣ ਆਇਆ। ਲਭ ਲੋਭ ਅਹੰਕਾਰ ਜੂਗਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਓ ਦੇਖੀ ਵਾਲੋ ਨਿਕੀਏ ਤੇ ਮਾਰਗ ਜਾਣਾ। ਗੁਰਪ੍ਰਸਾਦੀ ਮਨ ਪੈ ਨਿਰਮਲ ਜਨਾ ਪਾਣ ਪਾਵੇ। ਗੁਰਪ੍ਰਸਾਦੀ ਜਿਨੀ ਆਪਦਾ ਜਿਆਰ ਵਾਸਨਾ ਸਮਾਣੀ। ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਮੈਂ ਚੱਲਾਂ ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ ਜਿੰਦਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਅਜ ਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਆਓ ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜ ਸਹਿਸਾ ਨਾ ਜਾਏ। ਨਾ ਜਾਏ ਸਹਿ ਸਕਤ ਸੰਜਮ ਰਾਏ ਕਰਮ ਕਮਾਏ। ਸਹਿਸਾ ਜੀ ਉਮਲੀਨ ਹੈ ਕਿ ਸੰਜਮ ਦੋਤਾ ਜਾਏ। ਮਨ ਤੋਂ ਬਹੁ ਸ਼ਬਦ ਲਾਗੋ ਹਰ ਸਰੋਂ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਹੈ ਹਾਰਿਆ। ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾ ਲਿਆ। ਕਹੇ ਨਾਨਕ ਜਿਨ ਸੱਚ ਤਾਂ ਜਿਹਾ ਗੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀਂ ਮਨ ਸਦਾ ਸਮਾਣੀ। ਜਨਮ ਰਤਨ ਜਿਨੀ ਖਟਿਆ ਪਲੇ ਸੇ ਬਣਜਾਰੇ। ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ।
ਗੁਰ ਕੇ ਚਰਨ ਸਹਿਰ ਧਿਆਏ ਅੰਦਰ ਆਤਮਾ ਸੰਭਾਲੇ ਆਪ ਛੱਡ ਸਦਾ ਸਦਾ ਰਹੇ ਪਰਣੇ ਗੁਰੂ ਨੇ ਵਰਨਾ ਜਾਣੇ।

ਜੇ ਕੋ ਗੁਰਤੇ ਬਿਮੁਖ ਹੋਵੇ ਪਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛਮ ਵੀ ਕੀਆਂ ਜਾਏ ਅਨੇਕ ਜੋਨੀ ਪਰ ਮੈਂ ਆਵੇ ਬਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਚਰ ਨੀ ਸਤਿਗੁਰ ਸਤਿਗੁਰ ਆਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।

ਔਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਹਿਰ ਲਾਇਆ ਮਾਇਆ। ਬੋਲਣ ਪਏ ਰਬਾਣੀ ਕਹਿ ਨਾਨਕ ਸਤਿਗੁਰੂ ਬਾਜੋ, ਔਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਹੀ ਵਾ ਸਮਾਓ, ਸ਼ਬਦ ਸੇ

ਸ਼ਬਦ ਰਤਨ ਹੈ ਹੀ ਰਾਜ ਦ੍ਰਿੜਾਓ ਸ਼ਿਵ ਸ਼ਕਤਾ ਪਾਏ ਕਹਿ ਕਰਤਾਵ ਸ਼ਿਵ ਸ਼ਕਤਾ ਪਾਏ ਕਹਿ ਕਰਤਾ ਆਪੇ ਹੈ ਹੁਕਮ ਵਰਦਾਈ ਹੁਕਮ ਵਰਦਾਈ ਆਪੇ ਕਹਿ ਗੁਰਮੁਖ ਸਿਵ ਜਾਏ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਵਾਜੋਂ ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਧਾ ਸੁਧਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸ੍ਰੀ ਜਨ ਜਾ ਕੇ ਜਿੰਨਾ ਹਰ ਮਨ ਵਸਿਆ ਆਪ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਦਤ ਪਾਏ ਜਿਸ ਨੂੰ ਅਣ ਦਿਨ ਹਰ ਲਿਵਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਮਨ ਵਸਾਰੀ ਹੈ ਮਨੋ ਕਮ ਵਸਾਰੀ ਹੈ ਮੁੜਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਵਾਰ ਮਾਇਆ ਮਾਇਆ ਅਗਨ ਸਵੇ ਕੋ ਜੇ ਹੀ ਕਰਦਾ ਖੇਲ ਰਜਾਇਆ ਜਾਂ ਤਿਸ ਪਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੇ ਲਗੇ ਦ੍ਰਿਸ਼ਨਾ ਮਾਇਆ ਮਨ ਵਰਤਾਇਆ

ਪਿਆਸ ਨਾ ਜਾਏ ਔਰਤ ਕੇ ਤਾਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਦ੍ਰਿਸ਼ਨ ਲਾਗੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮੇਰੇ ਜਸ ਆਏ ਕਹਿ ਨਾਨਕੋ ਰਾਜ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਪਿਤਾ ਜਿਨ ਜੀਓ ਪਾਏ ਜਲਦ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲਦ ਹੋਆ ਜਲਦ ਨਜ਼ਰੀ ਆਇਆ ਕਹੇ ਨਾਨਕ ਸੇਟ ਕਾਮੂ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀ ਸਭ ਦੁੱਖ ਨਾ ਬਹਿ ਪਏ ਗੁਰਚਰਨ ਲਾ ਕੇ ਦਿਨ ਸਭਾ ਕੇ ਆਪਣਾ ਮਿਰ ਜਾ ਪਏ ਅਨਹਤ ਬਾਣੀ ਕੋ ਸਭ ਜਾਣੀ ਹਰ ਨਾਮ ਹਰ ਭੋਗ ਕਹੇ ਨਾਨਕ ਆਪ ਕਰਤਾ ਆਪ ਮਿਲਿਆ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ

ਹਰ ਬਿਨਾਂ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁਝਿਆ ਨਾ ਵੇ ਖਾਰੇ ਕਹੇ ਹਰ ਬਿਨਾਂ ਵਰਨਾ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾਰ ਕਹੇ ਹਰ ਬਿਨ ਵਰਨਾ ਕੋਈ ਕਹਿ ਨਾਨਕੇ ਨੇ ਤਰੰਦ ਸੇ ਸਤਿਗੁਰ ਮਿਲਿਆ ਦੇ ਬਦਰੈ ਟੋਈ ਇਹ ਸੁਣੋ ਮਿਲਿਓ ਸਾਚਾ ਸੁਣਦੇ ਨੂੰ ਪਠਾਈ ਸਾਚਾ ਸੁਣਦੇ ਨੂੰ ਪਠਾਈ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆਓ ਰਸਨਾ ਰਸ ਸਮਾਣੀ ਸੱਚ ਲੱਖ ਵਡਾਉਣੀ ਤਾਂ ਕੀ ਹੱਦ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਪਠਾਈ ਹਰ ਜੀਉ ਗੁਬਾਂਦਰ ਰੱਖ ਗਏ ਵਾਜਾ ਪਾਉਣ ਹੋਇਆ ਆ ਵਜਾ ਵਾਜਾ ਪਾਉਣ

0: ਕੇਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਰ, ਵਿਸਮਾਦ ਸਲਾਹ, ਵਿਸਮਾਦ ਉੱਜਣ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਦੇਖ ਵਿਡਾਣ ਡਿਆ ਵਿਸਮਾਦ, ਨਾਨਕ ਬੁੱਝਣ ਪੂਰੇ ਬਾਗ ਮਹੱਲਾ ਪਹਿਲਾ।
1: ਕੁਦਰਤ ਜਿਸੈ ਕੁਦਰਤ ਸੁਣੀਐ, ਕੁਦਰਤ ਕੋ ਸੁਖਸਾਰ, ਕੁਦਰਤ ਬਤਾਲੀ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ।

0: ਪੌੜੀ ਸਤਿਗੁਰੂ ਵੱਡਾ ਕਰ ਸਰ ਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਕੜੀ ਖਾਈਆਂ ਜਾਂ ਤੇ ਪਾਣਾ ਸਮਾਨ ਲਸਾਈਆਂ ਕਰ ਹੁਕਮ ਮਤ ਖੱਤ ਕਰ ਵਿੱਚ ਮਾਰ ਕੜੀਆਂ ਬੁਰਿਆਂ ਆਈਆਂ ਸਹਿ ਤੁੱਥੇ ਨੌ ਨਿਦ ਪਾਈਆਂ ਸਹਿ ਤੁੱਥੇ ਨੌ ਨਿਦ ਪਾਈਆਂ
1: ਪੌੜੀ ਸਤਿਗੁਰੂ ਵੱਡਾ ਸਲਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਅਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ

0: ਵੱਡ ਸਮਰਥਾ ਵੱਡ ਸਮਰਥਾ।
1: ਇੱਕ ਵਾਰੀ ਆਓ ਗੁਰੂ ਨਾਨਕ ਦੇ ਪਿਆਰ ਚ ਆਖੋ ਸਾਰੇ ਸਤਨਾਮ ਕੇਵਲ ਦੋ ਤਿੰਨ ਮਹੀਨੇ ਕਾਫੀ ਸਮੇਂ ਤੋਂ ਕਿਉਂਕਿ ਬੈਠੇ ਹੋ ਤੁਸੀਂ ਗੁਰੂ ਬਾਬੇ ਨਾਨਕ ਦਾ ਅਵਤਾਰ ਗੁਰਪੁਰਬ ਮਨਾ ਰਹੇ ਹੋ ਪਿਆਰੇ। ਸਾਡੀ ਆਪਣੇ ਪਿਤਾ ਗੁਰੂ ਨਾਨਕ ਦੇ ਉੱਪਰ ਸ਼ਰਧਾ ਬੱਝ ਜਾਵੇ, ਸ਼ਰਧਾ ਬੱਝ ਜੇ, ਇਹੋ ਜਿਹੀ ਸ਼ਰਧਾ ਬੱਝੇ ਕਿ ਸਤਿਗੁਰੂ ਚੰਗੇ ਸਾਰੇ ਨੇ ਪਰ ਤੇਰੇ ਵਰਗਾ ਤੂੰ ਹੀ ਨੇ, ਹੱਕ ਸਤਿਨਾਮ ਤੇਰੇ ਵਰਗਾ ਦੂਜਾ ਕੋਈ ਨਹੀਂ। ਔਰ ਅਸਲੀਅਤ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਇੱਕ ਕਿਣਕਾ ਮਾਤਰ ਦੀ ਨਹੀਂ ਕਿ ਮੇਰੇ ਗੁਰੂ ਨਾਨਕ ਵਰਗਾ ਕੋਈ ਦੂਜਾ ਹੋਰ ਹੋਇਆ, ਨਹੀਂ ਹੋਇਆ, ਨਾ ਹੀ ਹੈ, ਨਾ ਹੋਇਆ, ਨਾ ਹੀ ਹੋਣਾ। ਯਾਰ ਇਹੋ ਜਿਹੀ ਸੋਚ ਸੀ ਮੇਰੇ ਸਤਿਗੁਰੂ ਬਾਬੇ ਨਾਨਕ ਦੀ। ਅੱਜ ਤੱਕ ਆਪਾਂ ਇਹ ਗੱਲ ਸੁਣੀ ਸੀ ਕੋਈ ਪਾਪੀ ਕਿਸੇ ਪੀਰ ਪੈਗੰਬਰ ਦੇ ਕੋਲ ਗਿਆ ਤੇ ਉਹਨੇ ਬਖਸ਼ ਦਿੱਤਾ, ਪਰ ਗੁਰੂ ਨਾਨਕ ਤੋਂ ਪਹਿਲੇ ਕਦੀ ਵੀ ਇਹ ਗੱਲ ਨਹੀਂ ਸੀ ਸੁਣੀ ਕਿ ਕੋਈ ਪੀਰ ਪੈਗੰਬਰ ਸਮੇਂ ਦਾ ਮਾਲਕ ਜਾ ਕੇ ਆਪ ਪਾਪੀਆਂ ਦਾ ਬੂਹਾ ਖੜਕਾਵੇ, ਆਪ ਹੀ ਤੈਨੂੰ ਤਾਰਨ ਆਏ ਆ, ਹੱਕ ਸਤਨਾਮ ਤੈਨੂੰ ਤਾਰਨ ਆਏ ਆ। ਇਹ ਵਡਿਆਈ ਕੇਵਲ ਬਾਬੇ ਨਾਨਕ ਦੀ। ਤੁਸੀਂ ਸਿਆਣੇ ਬੈਠੇ ਦੱਸੋ ਮੈਨੂੰ ਕੋਈ ਸੱਜਣ ਠੱਗ ਬਾਬੇ ਕੋਲ ਗਿਆ ਕਿ ਬਾਬਾ ਗਿਆ? ਗੁਰੂ ਨਾਨਕ ਆਪ ਗਏ ਨੇ। ਭੂਮੀਆਂ ਚੋਰ ਸਤਿਗੁਰੂ ਕੋਲ ਗਏ ਕਿ ਮਹਾਰਾਜ? ਮਹਾਰਾਜ ਆਪ ਗਏ ਨੇ ਪਿਆਰੇ। ਕੌਡੇ ਰਾਕਸ਼ ਨੂੰ ਵੀ ਜਾ ਕੇ ਤਾਰਿਆ, ਵਲੀ ਕੰਧਾਰੀ ਦਾ ਵੀ ਖੰਕਾਰ ਲਾਇਆ ਆਪ ਜਾ ਕੇ। ਇਹ ਮੇਰੇ ਗੁਰੂ ਨਾਨਕ ਦੀ ਵਡਿਆਈ, ਜਿਹਦੇ ਵਰਗਾ ਨਾ ਹੀ ਕੋਈ ਦੂਜਾ ਹੋਇਆ ਤੇ ਨਾ ਹੀ ਹੋਣਾ ਪਿਆਰੇ। ਇਹੋ ਜਿਹੀ ਸ਼ਰਧਾ ਅੱਜ ਦੇ ਦੀਵਾਨ ਚ ਇੱਥੋਂ ਲੈ ਕੇ ਉੱਠੇ ਹੋ, ਸਾਈਂ ਚੰਗੇ ਸਾਰੇ ਨੇ ਪਰ ਤੇਰੇ ਵਰਗਾ ਤੂੰ ਹੀ ਹੈ, ਹੱਕ ਸਤਿਨਾਮ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸੁਮ ਪਹਰ ਏਕੈ ਨਾਮ ਜਪਤ ਆਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਰੀ ਨ ਆਵੈ ਕਾਂਠੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਣਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਿਨੰਦ ਹਰ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਅਰਿਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਹਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਭੁਜੈ ਪ੍ਰਭ ਕੈ ਸਿਮਰਨ ਸਭ ਕਿਛ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਾਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਾਨਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਅਨੰਦ ਕਨਹੇਰੇ ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੈ ਪਹਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਹਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿੱਧ ਜਾਤੀ ਦਾਤੇ ਹਰ ਸਿਮਰਨ ਨੀਚ ਚੌਕੂਤ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨ ਘਟ ਘਟਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਹਾਈ, ਮਾਨ ਊਹਾ ਨਾਮ ਤੇਰੇ ਸੰਗ ਸਹਾਇ। ਜਹ ਮਹਾ ਭਯਾਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੁ ਮਨ ਮੇਰੇ, ਨਾਨਕ ਪਾਵਹੁ ਸੂਖ ਕਨਹੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਸਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗ ਹਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਰਹਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਹਉ ਮੈਲਾ ਮਲਕ ਬਹੁ ਨੰਤ ਹੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਂਡੈ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾਂ ਭਯਾਨ ਤਪਤ ਬਹੁ ਕਹਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਾਣਾ ਕੀ ਬਰਤਨ ਨਾਮ, ਸੰਤ ਜਾਣਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰੱਤੇ ਰੰਗ ਏਕੈ, ਨਾਨਕ ਜਾਨ ਕੈ ਬਿਰਤ ਬਵੇਕੈ। ਹਰ ਕਾ ਨਾਮ ਜਨ ਕੋ ਮੁਗਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਨਾਮ ਕੀ ਮਹਿਮਾ ਸੰਤ ਰਿੜਵੱਤੈ, ਸੰਤ ਪ੍ਰਤਾਪ ਦੁੱਤ ਸਭ ਨਸੈ। ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸਾਸਤਰ ਬਹੁ ਸਿਮਰਤੀ,

ਗਿਆਨ ਸਭ ਧਿਆਨ, ਹਰ ਸਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਯਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਇ ਹੋਮੈ ਕਰ ਰਾਤੀ, ਵਰਤਨੇਮ ਕਰੈ ਬਹੁ ਭਾਂਤੇ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂਪੁਦਾਸ ਤਪੀ ਸਰਥੀਵੈ। ਅਗਨ ਮਾਹੇ ਹੋਮਤ ਪੁਰਾਨ, ਕਣਕ ਅਸਵ ਹੈਵਰ ਭੂਮਦਾਨ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨਾ ਜਾਵੈ। ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਹ ਛੁੱਟੈ, ਗਰਭ ਮਾਣ ਨਾ ਮਨ ਤੇ ਹੁੱਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਬਿਖਿਆ ਕਰੈ। ਜਲ ਧੋਵੈ ਬਹੁ ਦੇਹ ਅਨੀਤ, ਸੁੱਧ ਕਹਾ ਹੋਏ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨਾ ਨਾ ਧਰਾਪੈ। ਭੇਖ ਅਨੇਕ ਅਗਣ ਨਹੀਂ ਪੂਜੈ, ਕੋਟਿ ਉਪਾਵ ਦਰਗਹਿ ਨਹੀਂ ਸਿੱਜੈ। ਛੂਟ ਸਨਾਹੀ ਊਪ ਪਿਆਲ, ਮੋਹਿ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਣਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਣਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਊਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਹਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਧਨ ਕਉ ਧਨ ਤੇ ਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵ ਅਵਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੇ ਗਤ ਮਿਤ ਜਾਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉੱਦਮ ਮਹਿ ਉੱਦਮ ਪਹਲਾ, ਹਰ ਕਾ ਨਾਮ ਜਪਹੁ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੋਨ ਰਤਨ ਬਖਾਨੀ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ। ਨਿਰਗੁਣਿਆਰ ਕੇ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਿ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਰ, ਹਰ ਜੋਬਨ ਭੋਜਨ ਸੁਖ ਸੂਰ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲੇਹੋ ਤਉ ਨਾਨਕ ਸੀਜੈ। ਇਹ ਪ੍ਰਸਾਦ ਧਰ ਉਪਰ ਸੁਖ ਵਸੈ ਹੈ, ਸੁਤ ਪ੍ਰਹਾਤ ਮੀਤ ਬਨਤਾ ਸੰਗ ਹੱਸੈ ਹੈ। ਇਹ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹੱਥ ਪਾਵ ਕਰਨ ਨੇਤਰ ਰਸਨਾ, ਤਿਦਹਿ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲੇਹੋ ਪ੍ਰਭ ਆਪੇ। ਆਦ ਅੰਤ ਜੋ ਰਾਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵਨਿਤ ਪਾਵੈ, ਤਾ ਸਿਉ ਮੂੰਹਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾ ਕਉ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸਹਿ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਆਸਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ੍ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਤੋਏ, ਗਰਦ ਵਪ੍ਰੀਤ ਭਸਮ ਸੰਗ ਹੋਏ।
ਆਂਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਵੇਖ ਅੰਤਰ ਮਨ ਮਾਇਆ ਸ਼ਬਦ ਨਾਹੇ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਵਿਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਾਰ ਗਹਿ ਲੇਹੋ ਓਟ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਵਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪਿਹੀ ਸੁਰ ਭੰਗੈ ਕਹਿ ਪਿੰਗੁਲ ਪਰਬਤ ਪਰ ਪਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਣਾਮੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈੜਾਈ ਤਾ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦਿਰੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਮੈ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹਿਆਨ ਸੁਆਏ ਨਾਨਕ ਕਹੂ ਨਾ ਸੀਜਾਏ ਬਿਨ ਨਾਵੈ ਪਾਤ ਜਾਏ ਅਸਤਪਾਦੀ ਦਸ ਬਾਤੂ ਲੇ ਪਾਛੈ ਪਾਵੈ ਏਕ ਬਸਤ ਕਾਰਣ ਵਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਤਿਉਂ ਨਾਹੀ ਚਾਰਾ ਤਾ ਕਹੋ ਕੀਜੈ ਸਦ ਨਮਸਕਾਰ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਮੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨੰਤ ਸਾਹੋ ਆਪਣੀ ਦੇਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਦੀ ਬਸ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਪਹਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਵਟ ਰਹਿਓ ਤਹਿ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨਾ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਤਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੇ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਦ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਆਸਿਰ ਭਗਤ ਸਾਧਕੀ ਸਰਣ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨਹਿ ਮਿਥਿਆ ਹੱਥ ਪਰ ਦਰਬ ਕਉ ਹਿਰਹਿ ਮਿਥਿਆ ਨੇਤਰ ਪੇਖਤ ਪਰਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਰ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਾਨ ਪਰ ਲੋਭ ਲੁਭਾਵ ਹੈ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਬੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਪਹੇ ਸਫਲ ਦੇਹ ਨਾਨਕ ਹਰ ਹਰ ਨਾਮ ਲਾਏ ਬਿਰਥੀ ਸਾਖਤ ਕੀ ਆਰਜਾ ਸਾਜ ਬਿਨਾ ਕਹੇ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਤਹਨ ਤਹਨ ਤੇ ਜਾਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕੁਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
ਆਪਹਿ ਆਪ ਆਪ ਕਰਤਨ ਮੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਾਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਕ ਪਟੰਬਰ ਹਡਾਵਹਿ ਤਿਸਹਿ ਤਿਆਗ ਕਦ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈਐ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਾਤਸੇਤੀ ਘਰ ਜਾਵਹਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਿਤ ਮਾਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਾਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨ ਪਹੁੰਚੈ ਮਾਨ ਸਾਸ ਸਾਸ ਸਿਮਰਹੁ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇਹ ਜਿਹ ਪ੍ਰਸਾਦ ਆਭੂਖਨ ਪਹਿਰੀਜੈ ਮਾਨ ਤਿਸ ਸਿਮਰਤ ਕਿਉਂ ਆਲਸ ਕੀਜੈ ਜਿਹ ਪ੍ਰਸਾਦ ਅਸਵਹਸ ਅਸਵਾਰੀ ਮਾਨ ਤਿਸ ਪ੍ਰਭ ਕਉ ਕਬਹੂ ਨ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਤਹਨਾ ਰਾਗ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠਤ ਸਦ ਸਹਿਤ ਆਈ ਤਿਸਹਿ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਹੈ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣਹਿ ਕਰਨ ਨਾਦ ਜਿਹ ਪ੍ਰਸਾਦ ਪੇਖਹਿ ਬਿਸਮਾਰ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚੱਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵਹਿ ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨਹੁ ਬਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਹਿ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨ ਕਿਨਹੂ ਲਇਆ ਜਿਤ ਜਿਤ ਲਾਵਹੁ ਤਿਤ ਲੱਗਹਿ ਹਰ ਨਾਥ ਨਾਨਕ ਇਨ ਕੈ ਕਛੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਣਾ ਕੀ ਅਚਰਜ ਕਥਾ ਅਸਤਪਦੇ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁੱਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
साध संग होए सब की रेन, साध के संग मनोहर बैन, साध के संग न कतहु तावै, साध संग आस्थित मन पावै, साध के संग माया ते पिहन, साध संग नानक प्रभु सो प्रसन्न, साध संग दुश्मन सब मीत, साधु के संग महापुनीत, साध संग किस स्यों नहीं बैर, साध के संग न बीगा पैर, साध के संग नाही को मंदा, साध संग जाने परमानंदा, साध के संग नाही होताप, साध के संग तजै सब आप, आपे जाने साध बडाई, नानक साध प्रभु बानियाई, साध के संग न कबहु तहावै, साध के संग सदा सुख पावै, साध संग बस अगोचर लहै, साधु के संग अजर सहै, साध के संग बसै थान ऊचै, साधु के संग महल पहुचै, साध के संग दृढ़ सब धर्म, साध के संग केवल पार ब्रह्म, साध के संग पाए नाम निधान, नानक साधु कै कुर्बान, साध के संग सब कुल उधार, साध संग साजन मीत कुटुंब निस्तार, साधु कै संग सो धन पावै, जिस धन ते सब को वरसावै, साध संग धर्म राय करे सेवा, साध के संग सोभा सुर देवा, साधु कै संग पाप पलायन, साध संग अमृत गुण गायन, साध कै संग सरब थान गम, नानक साध कै संग सफल जनम, साध कै संग नहीं कट कहाल, दर्शन भेट तो होत निहाल, साध कै संग कलूख तहारै, साध कै संग नरक पर हरै, साध कै संग इहां उहां सोहेला, साध संग विशरत हर मेला, जो इच्छै सोई फल पावै, साध कै संग ना बिरथा जावै, पार ब्रह्म साध हृद बसै, नानक उदरै साध सुन रसै, साध कै संग सुनौ हर नाउ, साध संग हर के गुण गाउ, साध कै संग ना मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग पहे आज्ञाकारी, साध संग गत पही हमारी, साध कै संग मिटे सब रोग, नानक साध पेटे संयोग, साध की महिमा भेद ना जानना है, जेता सुना है तेता बखे आना है, साध की उपमा त्यो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बन आई, नानक साध प्रभ भेद ना पाई, सलोक मन साचा मुख साचा सो

ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਾਣ ਸਦਾ ਆਰੋਗ ਜਿਉਂ ਮੰਦਰ ਕਉ ਥੰਮੈ ਥੰਮਨ ਕਿਉਂ ਗੁਰ ਕਾ ਸ਼ਬਦ ਮਨਹਿ ਅਸ ਥੰਮਨ ਜਿਉਂ ਪਾਖਾਣ ਨਾਵ ਚੜ੍ਹਤਰੈ ਪ੍ਰਾਣੀ ਗੁਰ ਚਰਨ ਲਗਤ ਨਿਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ ਕਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛਾਉ ਤਹੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਉਲਾ ਕਾਹੇ ਫਿਰਹਿ ਆਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਰ ਰਾਮ ਨਾਮ ਹਿਰਦੇ ਮਹਿ ਤੋਰ ਲਾਦ ਖੇਪ ਸੰਤਹਿ ਤੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਤਹਨ ਤਹਨ ਕਹਿ ਸਭ ਕੋਇ ਮੁਖ ਉਜਲ ਹਰ ਦਰਗਹਿ ਸੋਇ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕ ਹੈ ਸਦ ਬਲਿਹਾਰ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਅਰਪ ਸਾਧ ਕਉ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਵਿਘਨ ਤੇ ਸਾਧੂ ਆਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜੀਵਾਲਣ ਹਾਰ ਸੂਖੇ ਕਉ ਦੇਵਤ ਆਧਾਰ ਸਰਬਿਨਦਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਾਣ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਾਣ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਸਹਿ ਬੁਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟ ਪਾਰੇ ਅਵਿਨਾਸੀ ਪ੍ਰਭ ਮਨ ਮਹਿ ਰਾਗ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸੇ ਪਰੈ ਨਾਹੀ ਕਿਛ ਕੋਇ ਸਰਬ ਨਿਰੰਤਰ ਏਕੋ ਸੋਇ ਆਪੇ ਪੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ ਰਾਜ ਮਹਿਰਾਜ ਯੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਹਸਤ ਮਹਿ ਭੁਗੇ ਧਿਆਏ ਧਿਆਏ ਭਗਤਹਿ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਨਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਅਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੈ ਸੇ ਤਿਹੋ ਗੁਣ ਮਹਿ ਜਾ ਕਉ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਅਵਿਨਾਸੀ ਏਕ ਓਂਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕਿ ਤਹਾਰੇ ਸਗਲੇ ਜੰਤ ਨਾਮ ਕਿ ਤਹਾਰੇ ਖੰਡ ਬ੍ਰਹਿਮੰਡ ਨਾਮ ਕਿ ਤਹਾਰੇ ਸਿਮਰਤ ਵੇਦ ਪੁਰਾਣ ਨਾਮ ਕਿ ਤਹਾਰੇ ਸੁਨਣ ਗਿਆਨ ਧਿਆਨ ਨਾਮ ਕਿ ਤਹਾਰੇ ਆਗਾਸ ਪਾਤਾਲ ਨਾਮ ਕਿ ਤਹਾਰੇ ਸਗਲ ਆਕਾਰ ਨਾਮ ਕਿ ਤਹਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦਮ ਹੈ ਸੋ ਜਾਣ ਗੜ ਪਾਏ ਰੂਪ ਸੱਤ ਜਾ ਕਾ ਸੱਤ ਅਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤੂਤ ਸੱਤ ਸੱਤ ਜਾ ਕੀ ਬਾਣੀ ਸੱਤ ਪੁਰਖ ਸਭ ਮਾਹੇ ਸਮਾਣੇ ਸੱਤ ਕਰਮ ਜਾ ਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਾਤ
ਸਤਿ ਕਰਨੀ ਨਿਰਮਲ ਨਿਰਮਲੀ।

0: ਕਿਸਹਿ ਬੁਝਾਏ ਕਿਸਹਿ ਸਭ ਭਾਲੇ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਾਨ ਜਾ ਕੇ ਹਿਰਦੈ ਪ੍ਰਵੇਸ਼। ਸਤ ਨਿਤ ਬੂਝੈ ਜੇ ਕੋਇ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ, ਅਵਰ ਨ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਰ, ਜਿਨ ਬੂਝਿਆ ਤਿਸ ਆਇਆ ਸੁਆਦ। ਪ੍ਰਭ ਕੈ ਰੰਗ ਰਾਚ ਜਨ ਰਾਹੇ, ਗੁਰ ਕੈ ਬਚਨ ਪਦਾਰਥ ਲਹੇ। ਕੋਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੇ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦਿ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟ ਪੜੇ ਚਰਨ ਸੱਤ ਸੱਤ ਪਰਸਨਹਾਰ, ਪੂਜਾ ਸੱਤ ਸੱਤ ਸੇਵਦਾਰ। ਦਰਸ਼ਨ ਸੱਤ ਸੱਤ ਪੇਖਣਹਾਰ, ਨਾਮ ਸੱਤ ਸੱਤ ਧਿਆਵਨਹਾਰ। ਆਪ ਸੱਤ ਸੱਤ ਸਰਤਹਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸੱਤ ਸੱਤ ਪ੍ਰਭ ਭਗਤਾ, ਸੁਰਤ ਸੱਤ ਸੱਤ ਜਸ ਸੁਨਤਾ। ਬੁਝਣਹਾਰ ਕਉ ਸੱਤ ਸਭ ਹੋਏ, ਨਾਨਕ ਸੱਤ ਸੱਤ ਪ੍ਰਭ ਸੋਏ। ਸੱਤ ਸਰੂਪ ਹਿਰਦੈ ਗਿਣ ਮਾਨਿਆ, ਕਰਨ ਕਰਾਵਨ ਤਿੰਨ ਮੂਲ ਪਛਾਨਿਆ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਬਸਤ ਮਾਹੇਲੇ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿਣਾ ਜਾਈ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਅਰੀਤ। ਠਾਕੁਰ ਕਉ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰ। ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ, ਨਾਨਕ ਸੋ ਸੇਵਕ ਸਾਸ ਸਾਸ ਸੁਮਾਰ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰਪਰ ਰਾਖੈ। ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਏ ਨਾ ਲਾਖੈ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਜਿਸ ਕਾ ਸਾਥ ਨਾ ਕਾਟਤ ਆਪ, ਤਾ ਕਉ ਰਾਸਤ ਦੇ ਕਰ ਹਾਥ। ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਵ ਬਿਰਥੇ ਜਾਤ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਿਡਾਣੇ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ। ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਬੋਲਹੁ ਜਾਤ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ। ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹੇ ਸਮਾਏ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਆਠ ਪਹਿਰ ਪ੍ਰਭ ਵਸਹਿ ਹਜੂਰੇ, ਕਹੁ ਨਾਨਕ ਫੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਦ ਸਭ ਪਾਪ ਮਿਟਾਵੈ। ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਾਣ ਕੇ ਪੂਜਾ ਸਾਧ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਉ। ਅਸਤ ਪਰੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿਸਾ ਹੈ। ਆਪ ਸਕੋ ਕਾਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀਆ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਾਨ ਮਹਿ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਜ ਭਰਮ ਸਹਿਤ ਸਿਆਨਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਣ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੌਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੇ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਧਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਨ ਵਰਤਾਈ ਅਨੰਦ ਭਇਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੋਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਾਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਤਹਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਪੋਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਹਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੇ ਸੰਤ ਜਨਾ ਮੇਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਮਰ ਉਪਾਵ ਸਭ ਮੀਤ ਬਿਸਾਰਹੁ ਚਰਨ ਕਮਲ ਰਿਦਮਹਿ ਉਰਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦਿਰੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚਾਹੋ ਹੋ ਬਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖਹੁ ਮਨ ਮਾਹੇ ਸਰਬਰੂਪ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਬਾਸ਼ਹਿ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕਉ ਕਰਹਿ ਭਰੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੁੱਧ ਹੋ ਹਰ ਕੈ ਨਾਏ ਦਹਿਤ ਧਾਵਤ ਆਵੈ ਠਾਏ ਤਾ ਕਉ ਵਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਹਾਏ ਆਤਮ ਪਰਗਾਸ ਇਤ ਘਰ ਜਾਏ ਬਸੈ ਅਵਿਨਾਸੀ ਕਹੁ ਨਾਨਕ ਕਾਟੀ ਜਮ ਫਾਸੇ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨਾ ਛੂਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰ ਹਰ ਕੀ ਭਗਤ ਕਰਹੁ ਮਨ ਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੈ ਧਨਾ ਤੂੰ ਕਿਆ ਲਪਟਾਵਾ ਹੈ ਮੂਰਖ ਮਾਨਾ ਸੋਤ ਮੀਤ ਕੁਟੰਬ ਆਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਾਤ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਇਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ चरण कमल राखो मन माहे, जन्म जन्म के किल बिख जाहे। आप जपहो अवरा नाम जपावहो, सुनत कहत रहत गत पावहो। सार भूत सत हर को नाओ, सहज सुभाए नानक गुण गाओ। गुण गावत तेरी उत्तर समैल, बिनस जाए होमै बिख फैल। होहे अचिंत बसै सुख नाल, सास ग्रास हर नाम समाल। छाट से आनप सगली मना, साध संग पावह सच तहना। हर पूंजी संच करहु व्यवहार, इहां सुख दरगह जयकार। सर्व निरंतर एको देख, कहो नानक जाकै मस्तक लेख। एको जप एको सालाहे, एक सिमर एको मन आहे। एक के गुण गाओ अनंत, मन तन जाप एक भगवंत। एको एक एक हर आप, पूर्ण पूर रहो प्रभ व्याप। अनक विस्तार एक ते पहे, एक आराध पराशित गए। मन तन अंतर एक प्रभ राता, गुर प्रसाद नानक एक जाता। सलोक फिरत फिरत प्रभ आया, परया तौ शरणाए। नानक की प्रभ बेनती, अपनी भगती लाए। अष्टपदी जाचक जन जाचै प्रभदान, कर कृपा देवहो हर नाम। सात जना की मांगो तुहूर, पार ब्रह्म मेरी सरदा पूर। सदा सदा प्रभ के गुण गावो, सास सास प्रभ तुमह त्यावो। चरण कमल स्यों लागै प्रीत, भगत करो प्रभ की नित नीत। एक ओट एको आधार, नानक मांगै नाम प्रभ सार। प्रभ की दृष्ट महा सुख होय, हर रस पावै बिरला कोय। जिन चाखिया से जन तृप्ताने, पूर्ण पुरख नहीं डोलाने। सुपर भरे प्रेम रस रंग, उपजै चाओ साध कै संग। परे सरण आन सब त्याग, अंतर प्रगास अनदिन लिव लाग। बड भागी जपिया प्रभ सोय, नानक नाम रते सुख होय। सेवक की मनसा पूरी पही, सतगुर ते निर्मल मत लाई। जन को प्रभ होयो दायार, सेवक कीनो सदा निहार। बंधन काट मुक्त जन पहया, जन्म मरण दुख भ्रम गया। इच पुनी सरदा सब पूरी, रव रहया सतसंग हजूरी। जिसका सा तिन लिया मिलाए, नानक भगती नाम समाए। सो क्यों बिसरै जे काल ना पहनै, सो क्यों बिसरै जे की आ जानै। सो क्यों बिसरै जिन सब किश दिया, सो क्यों बिसरै जे जीवन जिया। सो क्यों बिसरै जे अगन मह राखै, गुर प्रसाद को बिरला लाखै। सो क्यों बिसरै जे बिखते काढ़ै, जन्म जन्म का टूटा गांढ़ै। गुर पूरै तत इह बुझाया, प्रभ अपना नानक जन ध्याया। साजन संत करहो इहो काम, आन त्याग जपहो हर नाम। सिमर सिमर सिमर सुख पावहो, आप जपहो अवरह नाम जपावहो। भगत पाए तरियै संसार, बिन भगती तन होसी शार। सर्व कल्याण सुख निद नाम, बूटत जात पाए विश्राम। सगल दुख का होवत नाश, नानक नाम जपहो गुणतास। उपजी प्रीत प्रेम रस चाओ, मन तन अंतर एही सुआओ। नेत्र हो पेख दर्श सुख होय, मन बिकसै साध चरण तोय। भगत जना कै मन तन रंग, बिरला को पावै संग। एक बस दीजै कर माया, गुर प्रसाद नाम जप लाया। ताकि उपमा कही ना जाय, नानक रहया सर्व समाय। प्रभ बखसंद दीन दायार, भगत वशल सदा किरपार। अनाथ नाथ गोविंद गोपाल, सर्व कटा करत प्रतपार। आद पुरख कारण करतार, भगत जना के प्राण आधार। जो जो जपै सो होए पुनीत, भगत पहाय लावै मन हीत। हम निर्गुण यार नीच आजान, नानक तुमरी शरण पुरख भगवान। सर्व बैकुंठ मुक्त मोख पाए, एक निमख हर के गुण गाए। अनक राज भोग बढ़ियाई, हर के नाम की कथा मन पहाई। बहु भोजन कापर संगीत, रसना जपती हर हर नीत। भली सुकरणी शोभा धनवंत, हृदय बसै पूर्ण गुरमंत। साध संग प्रभ देहो निवास, सर्व सुख नानक परगास। सलोक सरगुण निर्गुण निरंकार, सुन समाधि आप। आपन किया नानका, आपे ही फिर जाप। अष्टपदी जब आकार इहो काचना दृष्टेता, पाप पुन तब कहते होता। जब तहारी आपन सुन समाद, तब बैर विरोध किस सांग कमात। जब इसका वर्ण चिन्ह ना जापत, तब हर्ष शोक कहो किस है व्याप्त। जब अपने आप पार ब्रह्म, तब मोह कहा किस होवत भरम। आपन खेल आप वर्ती जा, नानक करना हार ना दूजा। जब होवत प्रभ केवल तहनी, तब बांध मुक्त कहो किस कहो गानी। जब एक है हर अगम अपार, तब नरक स्वर्ग कहो कौन अवतार। जब निर्गुण प्रभु सहज सुभाय, तब शिव सकत कहो कित ठाय। जब आप है आप अपनी जोत तहर, तब कवन निडार कवन कत डर। आपन चलत आप करना हार, नानक ठाकुर अगम अपार। अविनाशी सुख आपन आसन, तह जन्म मरण कहो कहां विनाशन। जब पूर्ण करता प्रभ सोय, तब जम की त्रास कहो किस होय। जब अवगत अगोचर प्रभ एका, तब चित्र गुप्त किस पूछत लेखा। जब नाथ निरंजन अगोचर अगाधे, तब कौन छुट्टे कौन बंधन बाधे। आपन आप ही अचरजा, नानक आपन रूप आप ही उपर जान। जह निर्मल पुरख पुरख पत होता, तह बिन मैल कहो क्या तोता। जह निरंजन निरंकार निर्वाण, तह कौन को मान कौन अभिमान। जह स्वरूप केवल जगदीश, तह शल छिद्र लगत कहो कीस। जह ज्योत स्वरूपी ज्योत संग समाव, तह कह भूख कवन तृप्ताव। कर्ण करावन कर्ण हार, नानक करते का नाहि सुमार। जब अपनी शोभा आपन संग बनाई, तब कवन माए बाप मित्र सुत पहाई। जह सर्व कला आप है परवीन, तह देव कतेव कहा को चीन। जब आपन आप और तहर, तो सगन अप सगन कहा विचार। जह आपन ऊच आपने आप नेरा, तह कौन ठाकुर कौन कही है चेरा। बिस्मन बिस्म रहे बिस्माद, नानक अपनी गात जान हो आप। जह अशाल अशेद अपेद समाया, ऊहा किस है व्याप्त माया। आप कहो आप है आदेश, त्यो गुण का ना ही परवेश। यह एक है एक एक भगवंता, तह कौन अचिंत किस लागे चिंता। यह आपन आप पतियारा, तह कौन कथा कौन सुनने हार। बहु बेअंत ऊंचते ऊंचा, नानक आप कहो आप है पहुंचा। जह आप रचियो परपंच आकार, त्यो गुण मह कीनो विस्तार। पाप पोन तह पई कहावत, को नरक को सुर्ग बंछावत। आल जाल माया जंजाल, हो मैं मोह भर्म पह पहार। दुख सुख मान अपमान, अंत प्रकार की ओ बखियान। आपन खेल आप कर देख, खेल संकोच तो नानक एक। यह अवगत भगत कह आप, यह पसरे पासार संत प्रताप। दो पाख का आप है धनी, उनकी शोभा उनहु बनी। आप है कौतक कर अनंद चोज, आप है रस भोगण निर्जोग। जिस पहावे तिस आपन लाए लावे, जिस पहावे तिस खेल खेलावे। बेसुमार अथाह अगंत अतोल, ज्यो बुलावहो त्यो नानक दास बोले श्लोक। जी जंत के ठाकुर आपे वर्तन हार, नानक एको पसरिया दूजा कहे त्रिस्तार। अष्टपदी आप कथा आप सुनने हार, आप है एक आप विस्तार। जांच से पहावे तं सृष्टि उपाय, अपने पहाने लय समाय। तुम ते भिन्न नहीं किश होय, आपन सूत सब जगत परोय। जाको प्रभु जियो आप बुझाए, सच नाम सोई जन पाए। सो समदर्शी तत का बेता, नानक सगल सृष्टि का जेता। जी जंतर सब ताके हाथ, दीन दयाल अनाथ को नाथ। जिस राख तिस कोय ना मारे, सो मुआ जिस मनहु विसार। तिस ताज अवर कहा को जाए, सब सिर एक निरंजन राय। जी की जुगत जाके सब हाथ, अंतर बाहर जान हो साथ। गुण निदान बेअंत अपार, नानक दास सदा बलिहार। पूर्ण पूर रहे दयाल, सब ऊपर होवत कृपार। अपने कर्तव्य जाने आप, अंतर जामी रहो बे आप। प्रतपाल जीवन बहु भांत, जो जो रचियो सुत है त्यात। जिस भावे इस लय मिलाए, भगत कर है हर के गुण गाए। मानि अंतर विश्वास कर मानिया, करण हार नानक एक जानिया। जन लागा हर एक कै नाए, किसकी आस न बिरथी जाए। सेवक तो सेवा बन आई, हुक्म बूझ परम पर पाई। इसे ऊपर नहीं विचार, जाके मन बसिया निरंकार। बंधन तोर पहे निर्वैर, अनदिन पूजह गुर के पैर। यह लोक सुखिए परलोक सुहेले, नानक हर पव आप है मेले। साध संग मेर करहो आनंद, गुण गावहो कब परमानंद। राम नाम तत करहो विचार, दुर्लभ देह का करहो उद्धार। अमृत वचन हर के गुण गाओ, प्राण तरन का यह सुआओ। आठ पहर प्रभ पेखो नेरा, मिटै अज्ञान बिनसै अंधेरा। सुनि उपदेश हृदय बसावहो, मन इष्टे नानक फल पावहो। हलत पलत दोए लेहो सवार, राम नाम अंतर उर तहार। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਇਸ ਸਾਚ ਪਰਿਖਿਆ, ਮਨ ਤਨ ਨਾਮ ਜਪਹੁ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸਚ ਵਾਪਾਰ ਕਰਹੁ ਵਾਪਾਰੀ, ਦਰਗਹ ਨਿਵਹਿ ਖੇਪ ਤੁਮਾਰੀ, ਏਕਾ ਕੇਕ ਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵਹਿ ਜਾਹੇ, ਇਸੇ ਦੂਰ ਕਹਾ ਕੋ ਜਾਏ, ਉਭਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਆਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾ ਕੈ ਨਿਗਤ ਨਾ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕਤ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ, ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਸਜਨ ਸੋਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੇ ਆਕਾਸ਼ ਪਾਇਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਤਹਿ ਦਿਸੇ ਸਮਾਹੇ, ਤਿਸ ਤੇ ਤਿੰਨ ਨਹੀਂ ਕੋ ਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮਹਿ ਦੇਖ, ਸਤਿਅਲ ਸੂਰ ਨਖਿਆਤਰ ਮਹਿ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ, ਸਰਬ ਕਲਾਕਾਰ ਖੇਲੈ ਖੇਲ, ਮੋੜ ਨਾ ਪਾਈਐ ਗੁਣ ਹੈ ਅਮੋਲ, ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿੰਨ ਮਹਿ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਣਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਭੀ ਓਹੀ, ਨਾਨਕ ਦਰਸਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਾਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅੰਕ ਕਲਾ ਲਗੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਾਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰ, ਸਰਬ ਨੈਣ ਆਪ ਪੇਖਣ ਹਾਰ, ਸਗਲ ਸਮੱਗਰੀ ਜਾ ਕਾ ਤਨ, ਆਪਣ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਧ ਅਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹਿਣ, ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਪਾਵੈ ਤਾਂ ਲਏ ਸਮਾਏ, ਇਸੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨੈ ਕਛ ਕਰਨ, ਆਪ ਭਲਾ ਕਰਤੂਤ ਯਤਨੀ ਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਓਤ ਪੋਤ ਆਪਣ ਸੰਗ ਰਾਜ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਣ, ਜੋ ਜਾਣੈ ਇਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਅਸ਼ਟਪਦੀ ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨੇਕ ਤਿਆਗ ਹੋ ਤਰੰਗ, ਸੰਤ ਜਨਾ ਕੀ ਤਹੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਪਰਲੇ ਹੋ ਪੰਡਹਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰ ਆਹੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵਹੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਯਾਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਅਕਾ ਇਹ ਅਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਹੈ ਨਿਤਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਤੇ, ਨਾਨਕ ਉਧਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਪਾਲ ਜੰਜਾਲ ਵਿਕਾਰ ਤੇ ਰਹਤੇ, ਆਰਾਮ ਨਾਮ ਸੁਨ ਰਸਨਾ ਕਹਤੇ, ਕਰ ਪ੍ਰਸਾਦ ਦਇਆ ਪ੍ਰਭ ਤਹਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਤ ਹਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ, ਹਰ ਧਨ ਖਾਟ ਚੱਲੈ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ, ਖੇਮ ਸ਼ਾਂਤ ਅਰਿਤ ਨਵਨਿਤ, ਬੁੱਧ ਗਿਆਨ ਸਰਬ ਤਹਿ ਸਿਧਨ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਣੇ, ਗੁਰ ਨਾਨਕ ਨਾਮ ਬਚਨ ਮਨ ਸੁਣੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗਮ ਹੈ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰ, ਦੁਲਭ ਦੇਹ ਤਤਕਾਲ ਉਧਾਰ, ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸੁਮਾਨੀ, ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚਤਾ ਕੀ ਸੋਭਾ ਬਾਣੀ, ਨਾਨਕ ਇਹ ਗੁਣ ਨਾਮ ਸੁਖਮਾਨੀ, ਸਭ ਤੇ ਊਚਤਾ ਕੀ ਸੋਭਾ ਬਾਣੀ, ਨਾਨਕ ਇਹ ਗੁਣ ਨਾਮ ਸੁਖਮਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874.

ਸ੍ਰੀ ਗੁਰੂ ਤੇਗ ਬਹਾਦਰ ਜੀ। ਜੀਵ ਰੂਪੀ ਇਸਤਰੀ ਨੂੰ ਜਦੋਂ ਉਹ ਅੰਤਕਰਨ ਦੇ ਨਾਲ ਆਪਣਾ ਅਭਿਆਸ ਜੋੜ ਲੈਂਦੀ ਹੈ, ਆਪਣੇ ਜੀਵ ਬੱਤਵ ਭਾਵ ਦੇ ਵਿੱਚ ਵਸ ਦੇ ਪੁਰਖ ਨੂੰ ਚੇਤੇ ਵਿੱਚ ਨਾ ਲਿਆ ਕੇ ਮਾਇਆ ਦੇ ਨਾਲ ਸੰਗ ਕਰ ਲੈਂਦੀ ਹੈ, ਤਾਂ ਦੋ ਰੂਪਾਂ ਵਿੱਚ ਇਸ ਨੂੰ ਮਾਇਆ ਘੇਰ ਲੈਂਦੀ ਹੈ, ਅਹਮ ਅਤੇ ਇਦਮ। ਇਦਮ ਨੂੰ ਪੰਜਾਬੀ ਵਿੱਚ ਇਹ ਕਹਿੰਦੇ ਨੇ, ਅਤੇ ਅਹਮ ਨੂੰ ਹੋਮੇ ਵੀ ਕਿਹਾ, ਅਤੇ ਅਹਮ ਬੁੱਧ ਵੀ ਕਿਹਾ, ਅਤੇ ਅਹਮ ਮੇਰ ਵੀ ਕਿਹਾ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਮੇਰ। ਕਈ ਜਗ੍ਹਾ 'ਤੇ ਅਹਮ ਬੁੱਧ ਵੀ ਕਿਹਾ ਹੈ, ਕਈ ਜਗ੍ਹਾ 'ਤੇ ਹੋਂ ਵੀ ਕਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਇਹ ਸਾਰੇ ਜਿਹੜੇ ਲੱਛਣ ਨੇ, ਇਹ ਜਦੋਂ ਜੀਵ ਆਪਣੇ ਸਰੂਪ ਦੇ ਲਈ ਸਾਧਨਾ ਨਹੀਂ ਕਰਦਾ, ਆਪਣੇ ਯਥਾਰਥ ਸਰੂਪ ਦੀ ਲੱਖਤਾ ਨਹੀਂ ਕਰਦਾ। ਆਪਣੇ ਸਰੂਪ ਦਾ ਮਤਲਬ ਹੁੰਦਾ ਆਤਮਾ ਨੂੰ ਜਾਣਨਾ। ਕਿਸੇ ਵੀ ਕੰਮ ਦੇ ਲਈ ਵਿਵਹਾਰ ਦੇ ਵਿੱਚ ਵੀ ਪਹਿਲੇ ਸਰੀਰਕ ਚੇਤਨਾ ਦਾ ਬੜਾ ਹੋਣਾ ਜ਼ਰੂਰੀ ਹੈ। ਅਸੀਂ ਹਰ ਕੰਮ ਦੇ ਲਈ ਸਾਧਨਾ ਕਰਦੇ ਹਾਂ। ਅੰਗਰੇਜ਼ੀ ਵਿੱਚ ਇੱਕ ਪ੍ਰੋਵਰਬ ਹੈ, ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਕਿਸੇ ਵੀ ਚੀਜ਼ ਦੀ ਪੂਰਨਤਾ ਦੀ ਪਰਾਕਾਸ਼ਾ ਨੂੰ ਪਹੁੰਚਣ ਲਈ ਸਾਨੂੰ ਵਾਰ ਵਾਰ ਉਸਦੀ ਆਵਰਤੀ ਕਰਨੀ ਪੈਂਦੀ ਹੈ, ਵਾਰ ਵਾਰ ਉਸਨੂੰ ਦੁਹਰਾਉਣਾ ਪੈਂਦਾ ਹੈ, ਉਸਨੂੰ ਦੁਹਰਾਉਣ ਨੂੰ ਅਭਿਆਸ ਕਹਿੰਦੇ ਨੇ। ਇਸ ਤਰ੍ਹਾਂ ਹੀ ਇਹ ਮਨ ਨੇ ਸੰਸਾਰ ਨੂੰ ਵਾਰ ਵਾਰ ਆਪਣੇ ਚੇਤੇ ਦੇ ਵਿੱਚ ਲਿਆਉਂਦਾ ਹੈ। ਇਸ ਕਰਕੇ ਮਨ ਸਾਧਨਾ ਕਰਨ ਤੋਂ, ਸੱਚ ਦੀ ਸਾਧਨਾ ਤੋਂ, ਸੱਚ ਦੀ ਸਿਮਰਤੀ ਨੂੰ, ਸੱਚੇ ਨਾਮ ਦੇ ਅਭਿਆਸ ਤੋਂ ਚੁੱਪ ਕਰ ਬੈਠਾ। ਅਭਿਆਸ ਤੋਂ ਮਨ ਡਰਦਾ ਹੈ, ਵਾਹਿਗੁਰੂ ਮੰਤਰ ਦੇ ਅਭਿਆਸ ਤੋਂ ਡਰਦਾ ਹੈ ਕਿ ਇਹਦਾ ਮੈਂ ਥੱਕ ਜਾਵਾਂਗਾ। ਕਾਰ ਚਲਾ ਕੇ 8 ਘੰਟੇ ਅਸੀਂ ਨਹੀਂ ਥੱਕਦੇ। ਕਿਸੇ ਮਾਤਰਾ ਦੇ ਵਿੱਚ ਜੀਵਨ ਵਿੱਚ ਕਮ ਸੇ ਕਮ 2.5 ਘੰਟੇ, ਸਵੇਰ ਦੇ ਪ੍ਰਕਰਣ 'ਚ ਸਰੀਰ ਨੇ ਦੱਸਿਆ ਸੀ, ਕਮ ਸੇ ਕਮ 24 ਘੰਟੇ ਦਾ ਦਸਵੰਧ 2.5 ਘੰਟੇ ਬਣਦਾ। ਜੇ 2.5 ਘੰਟੇ ਸਾਡੀ ਨਿਰਵਿਕਲਪ ਸਮਾਧੀ ਲੱਗ ਜਾਏ ਤਾਂ ਸਰੀਰਕ ਅਧਿਆਸ ਦੀ ਗ੍ਰੈਵਿਟੀ ਸਾਨੂੰ ਮਾਇਆ ਵਿੱਚ ਨਹੀਂ ਲਿਆ ਸਕਦੀ। ਨਿਰਵਿਕਲਪ ਸਮਾਧੀ ਲੱਗ ਜਾਏ, ਦਰਸ਼ਨ ਦੇਖਤੀ ਸ਼ੁੱਧ ਕੀ ਨਾ ਸ਼ੁੱਧ ਰਹੇ, ਸ਼ੁੱਧ ਨਾ ਰਹੇ। ਅਜੇ ਸਾਡੀ ਚੇਤਨਾ ਸਰੀਰ ਦਾ ਅਭਿਆਸ ਕਰਕੇ ਇਸ ਵਿੱਚ ਆਪਣੀ ਸੁੱਧ ਬਣਾਈ ਬੈਠੀ ਹੈ, ਇਸ ਦੀ ਹੋਸ਼ ਨਾਲ ਆਪਣੀ ਹੋਸ਼ ਸਮਝਦਾ, ਇਸ ਦੀ ਉਮਰ ਨਾਲ ਆਪਣੀ ਉਮਰ ਸਮਝਦਾ, ਇਸ ਦੇ ਜਨਮ ਨਾਲ ਆਪਣਾ ਜਨਮ ਸਮਝਦਾ, ਇਸ ਦੇ ਮੌਤ ਨੂੰ ਆਪਣਾ ਮਰਨਾ ਸਮਝਦਾ। ਪਰਮ ਜੀਵਨ, ਪਰਮ ਚੇਤਨਤਾ, ਪਰਮ ਆਨੰਦ, ਪਰਮ ਸੱਤਾ, ਸਚਿਤ ਆਨੰਦ ਸਰੂਪ ਨੂੰ ਇਹ ਸਿਮਰਤ ਕਰ ਬੈਠਾ। ਸਦਾ ਸਚਿਦਾਨੰਦ ਸਰਵੰ ਪਰਣਾਸੀ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲੀ ਸੱਤਾ, ਸਾਰਿਆਂ ਦੀ ਸਾਰੀ ਅਵਿਦਿਆ ਦਾ ਨਾਸ ਕਰਨ ਵਾਲੀ ਸੱਤਾ, ਅਨੂਪੇ ਅਰੂਪੇ ਸਮਸਤ ਨਿਵਾਸੀ। ਉਸ ਦੇ ਤੁਲ ਕੋਈ ਉਪਮਾ ਨਹੀਂ ਹੈ, ਅਨੂਪ ਹੈ ਔਰ ਅਰੂਪ ਹੈ ਔਰ ਸਾਰਿਆਂ ਦੇ ਵਿੱਚ ਸਮ ਕਰਕੇ ਵਸਦੀ ਪਈ ਹੈ। ਇਸ ਚੀਜ਼ ਦੀ ਅਸੀਂ ਕਦੀ ਸਾਧਨਾ ਨਹੀਂ ਕਰਦੇ, ਇਸ 'ਤੇ ਸਾਡਾ ਮਨ ਟਿਕਦਾ ਨਹੀਂ। ਕਿਉਂ? ਇੱਥੇ ਮਨ ਹੈ ਨਹੀਂ, ਮਨ ਦੀ ਮੌਤ ਹੈ। ਜਿੱਥੇ ਵਾਹਿਗੁਰੂ ਹੈ ਉੱਥੇ ਮਨ ਦੀ ਮੌਤ ਹੈ। ਇਸ ਲਈ ਮਾਇਆ ਵਾਲੇ ਮਨ ਦੀ ਮੌਤ ਹੈ ਅਤੇ ਪਰਮੇਸ਼ਵਰ ਨਾਲ ਪਿਆਰ ਕਰਨ ਵਾਲਾ ਮਨ ਮੰਦਰ ਰੂਪ ਕਰਕੇ, ਸਾਧਨਾ ਰੂਪ ਕਰਕੇ ਗੁਰੂ ਜੀ ਦੇ ਅੱਗੇ ਭਿਖਾਰੀ ਬਣ ਕੇ, ਗੁਰੂ ਜੀ ਦੇ ਅੱਗੇ ਬੈਰਾਗੀ ਜੋਗੀ ਬਣ ਕੇ ਇਹ ਮਨ ਖੜਾ ਵੀ ਹੋ ਜਾਂਦਾ। ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪਰਮੇਸ਼ਵਰ ਦੇ ਅਨੁਭਵ ਤੋਂ ਬਿਨਾਂ ਇਹ ਮਨ ਸ਼ਾਂਤ ਨਹੀਂ ਹੋ ਸਕਦਾ, ਪਰਮੇਸ਼ਵਰ ਦੇ ਅਨੁਭਵ ਤੋਂ ਬਿਨਾਂ ਇਹ ਮਨ ਵਿਸ਼ਰਾਮ ਨਹੀਂ ਪਾ ਸਕਦਾ। ਪਰਮੇਸ਼ਵਰ ਦਾ ਅਨੁਭਵ ਅਚਲ ਮੂਰਤ, ਅਨੁਭਵ ਪ੍ਰਕਾਸ਼ ਅੰਮ੍ਰਿਤ ਤੋਂ ਜਿਤ ਕੀਜੇ। ਆਓ ਦੇਖੀਏ ਕਿ ਗੁਰੂ ਜੀ ਕਹਿੰਦੇ ਨੇ ਕਿ ਇਹ ਮਨ ਪਕੜ 'ਚ ਕਿਉਂ ਨਹੀਂ ਆਉਂਦਾ, ਕਿਉਂਕਿ ਇਸ ਨੂੰ ਇੱਕ ਰੋਗ ਲੱਗਾ ਹੋਇਆ ਹੈ। ਕਿਹੜਾ ਰੋਗ? ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ। ਇਸ ਮਨ ਨੇ ਜਿਉਂ ਹੀ ਜਨਮ ਲਿਆ ਇਹ ਤ੍ਰਿਸ਼ਨਾ ਕਰਨ ਲੱਗ ਗਿਆ, ਬੀਤੇ ਹੋਏ ਦੇ ਉੱਤੇ ਇਹ ਪ੍ਰਾਸ਼ਚਿਤ ਕਰਦਾ ਹੈ
ਤੇ ਆਉਣ ਵਾਲੇ ਬਾਰੇ ਇਹ ਸੋਚਾਂ ਸੋਚਦਾ ਹੈ। ਮਨ ਰੂਪੀ ਪੰਛੀ ਦੋ ਖੰਭਾਂ ਦੇ ਆਧਾਰ ਤੇ ਉੱਡਦਾ ਹੈ, ਜਾਂ ਇਹ ਸੋਚਦਾ ਹੈ ਕਿ ਮੈਂ ਬੀਤੇ ਹੋਏ ਸਮੇਂ ਵਿੱਚ ਕੀ ਕੀਤਾ, ਉਸ ਦੀ ਰੀਲ ਨੂੰ ਘੁਮਾਉਂਦਾ ਰਹਿੰਦਾ ਹੈ। ਜਿਸ ਵੇਲੇ ਲਿਖਦਾ ਹੈ ਉਸ ਵੇਲੇ ਬੇਹੋਸ਼ ਹੁੰਦਾ ਹੈ, ਜਿਸ ਵੇਲੇ ਇਹ ਸੋਚਦਾ ਹੈ ਉਸ ਵੇਲੇ ਇਹ ਆਪਣੀ ਚੇਤਨਤਾ ਤੋਂ ਬੇਹੋਸ਼ ਹੁੰਦਾ ਹੈ। ਇੱਕ ਚੇਤਨਾ ਬੁੱਧੀ ਦੀ ਚੇਤਨਾ ਹੈ, ਇੱਕ ਚੇਤਨਾ ਆਪਣੇ ਸਰੂਪ ਦੀ ਚੇਤਨਾ ਹੈ। ਬੁੱਧੀ ਦੇ ਗਿਆਨ ਨੂੰ ਮਹਾਰਾਜ ਨੇ ਕਿਹਾ ਕਿ ਇਹ ਅਗਿਆਨ ਹੈ, ਇਹ ਹੋਮੇ ਦਾ ਕਾਰਜ ਹੈ। ਇੱਕ ਕਾਰਜ ਹੁੰਦਾ, ਇੱਕ ਕਾਰਨ ਹੁੰਦਾ। ਜਿਸ ਤਰ੍ਹਾਂ ਇਹ ਲੋਹੇ ਦਾ ਮਾਈਕ ਹੈ, ਲੋਹਾ ਇਸ ਦਾ ਕਾਰਨ ਹੈ ਅਤੇ ਮਾਈਕ ਇਸ ਦਾ ਕਾਰਜ ਹੈ। ਇਸ ਤਰ੍ਹਾਂ ਹੀ ਇਹ ਜਿਹੜੀ ਪ੍ਰਕਿਰਤੀ ਹੈ ਇਹ ਕਾਰਜ ਹੈ, ਪ੍ਰਕਿਰਤੀ ਦਾ ਕਾਰਨ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਸਾਰੀ ਸ੍ਰਿਸ਼ਟੀ ਦਾ ਜਿਹੜਾ ਕਾਰਨ ਹੈ ਉਹ ਇੱਕ ਪਰਮਾਤਮਾ ਹੈ। ਕਰਨ ਕਾਰਨ ਸਭਨਾ ਕਾ ਏਕੋ ਅਵਰਨਾ ਦੂਜਾ ਕੋਈ। ਕਰਨ ਕਹਿੰਦੇ ਨੇ ਸਾਧਨ ਨੂੰ, ਕਰਨ ਅੰਤਾ ਕਰਨ ਇੰਦਰੀਆਂ ਨੂੰ ਵੀ ਕਰਨ ਕਿਹਾ, ਕਰਨ ਸਾਧਨ ਨੂੰ ਕਹਿੰਦੇ ਨੇ ਜਿਹਦੇ ਨਾਲ ਅਸੀਂ ਸੰਸਾਰ ਨੂੰ ਗ੍ਰਹਿਣ ਕਰਦੇ ਹਾਂ। ਨੇਤਰ ਇੰਦਰੀ ਵੀ ਇੱਕ ਕਰਨ ਹੈ ਜਿਹੜੀ ਰਹਿੰਦੀ ਅੰਦਰ ਹੈ। ਅੰਤਾ ਕਰਨ ਸਥੂਲ ਸਰੀਰ ਨੂੰ 17 ਤੱਤਾਂ ਦਾ ਕਹਿੰਦੇ ਨੇ, ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਪੰਜ ਪ੍ਰਾਣ 15 ਹੋ ਗਏ, ਅਤੇ ਮਨ ਅਤੇ ਬੁੱਧੀ ਇਹ 17 ਹੋ ਗਏ। ਅਤੇ ਮਨ ਨੂੰ ਵੀ ਇੱਕ ਕਰਨ ਕਿਹਾ, ਮਨ ਦੇ ਰਸਤੇ ਹੀ ਇੰਦਰੀਆਂ ਜਿਹੜੀਆਂ ਨੇ, ਇੰਦਰੀਆਂ ਮਨ ਦੀ ਸ਼ਕਤੀ ਲੈ ਕੇ ਹੀ, ਮਨ ਦੇ ਖਿਆਲਾਂ ਨੂੰ ਲੈ ਕੇ ਹੀ ਬਾਹਰ ਜਾਂਦੀਆਂ ਨੇ। ਮਨ ਤੋਂ ਬਿਨਾਂ ਇੰਦਰੀ ਯਾਤਰਾ ਨਹੀਂ ਕਰ ਸਕਦੀ। ਨੇਤਰ ਇੰਦਰੀ ਨੂੰ ਮਨ ਪਿੱਛੇ ਵਿਚੇ ਉਠਾਉਂਦਾ ਹੈ, ਇੱਛਾ ਉਠਾਉਂਦਾ ਹੈ, ਅਤੇ ਨੇਤਰ ਇੰਦਰੀ ਉਸ 'ਤੇ ਆਖੇ ਲੱਗ ਕੇ ਬਾਹਰ ਜਾ ਕੇ ਨਿਰਣੇ ਕਰਦੀ ਵੀ ਆਹ ਮੈਂ ਦੇਖਣਾ। ਮਨ ਨੂੰ ਚਲਾਉਣ ਵਾਲਾ ਪਿੱਛੇ ਕਿਸੇ ਵਿਸ਼ੇ ਦਾ ਗਿਆਨ ਹੈ। ਜਦ ਤੱਕ ਗਿਆਨ ਨਹੀਂ ਤਦ ਤੱਕ ਉਹਦੇ ਸੰਸਕਾਰ ਨਹੀਂ, ਸੰਸਕਾਰ ਨਹੀਂ ਤਾਂ ਉਹਦੀ ਵਾਸਨਾ ਨਹੀਂ, ਵਾਸਨਾ ਨਹੀਂ ਤਾਂ ਉਹਦਾ ਖਿਆਲ ਨਹੀਂ, ਖਿਆਲ ਨਹੀਂ ਤਾਂ ਕਿਰਿਆ ਨਹੀਂ, ਕਿਰਿਆ ਨਹੀਂ ਤਾਂ ਕਰਤਾ ਨਹੀਂ। ਇਸ ਕਰਕੇ ਕਹਿੰਦੇ ਨੇ ਨਿਤ ਦਾ ਈਵਲ ਇਨ ਦਾ ਬੱਡ, ਤੁਸੀਂ ਜੜ ਤੋਂ ਹੀ, ਇਹ ਜਿਹੜੀਆਂ ਜੜ੍ਹਾਂ ਨੇ ਅਗਿਆਨ ਦੀਆਂ, ਅਗਿਆਨ ਦੀਆਂ ਜੜ੍ਹਾਂ ਤਾਂ ਫੈਲ ਗਈਆਂ ਕਿਉਂਕਿ ਅਸੀਂ ਸੱਤ ਦੀ ਸਾਧਨਾ ਨਹੀਂ ਕੀਤੀ, ਸੱਤ ਦੀ ਸਿਮਰਤੀ ਨਹੀਂ ਕੀਤੀ, ਸੱਤ ਨੂੰ ਚੇਤੇ 'ਚ ਨਹੀਂ ਦ੍ਰਿੜ ਕੀਤਾ। ਸੱਤ ਤੋਂ ਭਿੰਨ ਜੋ ਕੁਛ ਹੈ ਸਭ ਕੁਛ ਅਸੀਂ ਮੰਨਦੇ ਹਾਂ, ਮੇਰਾ ਇਨਾਮ, ਮੇਰੀ ਆਯੂ, ਇਹ ਸਾਧਨਾ ਕੀਤੀ। ਜਨਮ ਵਿੱਚ ਮਾਂ ਪਿਓ ਨੇ ਕਿਹਾ ਵੀ ਤੇਰਾ ਇਹ ਇਨਾਮ ਹੈ, ਅਸੀਂ ਉਸ ਦੀ ਸਾਧਨਾ ਕੀਤੀ। ਤੇਰੀ ਇਹ ਆਯੂ ਹੈ, ਅਸੀਂ ਉਸਨੂੰ ਸਾਧਨਾ ਪੱਕਾ ਪਕਾ ਲਿਆ। ਕਿੰਨੀ ਵਾਰ ਦਿਨ 'ਚ ਦੁਹਰਾਉਂਦੇ ਹਾਂ ਮੇਰਾ ਸਰੀਰ, ਮੇਰਾ ਸਰੀਰ, ਮੇਰਾ ਸਰੀਰ, ਜਦਕਿ ਇਹ ਸਰੀਰ ਪੰਜ ਤੱਤ ਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੇ ਤੂੰ ਇਸ ਨੂੰ ਮਨ ਨੂੰ ਵਸ 'ਚ ਕਰਨਾ, ਜੇ ਤੂੰ ਉਸ ਪਰਮਾਤਮਾ ਦੀ ਲਖਤਾ ਕਰਨੀ ਹੈ, ਪਹਿਲੇ ਸਿਆਣਪ ਸਿੱਖ, ਚਤੁਰਾਈ ਨਾ ਚਤੁਰ ਪੁੱਜ ਪਾਈਏ। ਦੁਨੀਆਂ ਦੀਆਂ ਚਤੁਰਾਈਆਂ ਨਾਲ ਮਨ ਵਸ 'ਚ ਨਹੀਂ ਆਉਣਾ, ਦੁਨੀਆਂ ਦੀਆਂ ਚਤੁਰਾਈਆਂ ਨਾਲ ਪਰਮੇਸ਼ਵਰ ਨੇ ਨਹੀਂ ਮਿਲਣਾ, ਪਰਮੇਸ਼ਵਰ ਨੇ ਮਿਲਣਾ। ਪਾਂਚ ਤੱਤ ਕੋ ਤਨ ਰਚਿਓ, ਜਾਨ ਹੋ ਚਤੁਰ ਸੁਜਾਨ, ਜਹਤੇ ਉਪਜਿਓ ਨਾਨਕਾ ਲੀਨ ਤਹੇ ਮਹਿਮਾਨ। ਉਹਦੇ ਵਿੱਚ ਅਸੀਂ ਜਿਵੇਂ ਇਹ ਪੈਦਾ ਹੋਇਆ, ਜਿਸ ਤੋਂ ਪੈਦਾ ਹੋਇਆ, ਜਿਸ ਦੇ ਆਧਾਰ 'ਤੇ ਟਿਕਿਆ, ਜਿਸ 'ਚ ਲੈ ਹੁੰਦਾ ਉਹ ਹੁੰਦਾ। ਜਿਸ ਤਰ੍ਹਾਂ ਇਹ ਐਨਕ ਪਲਾਸਟਿਕ ਤੋਂ ਪੈਦਾ ਹੋਈ ਹੈ, ਪਲਾਸਟਿਕ ਇਸ ਦਾ ਪਹਿਲੇ ਪਲਾਸਟਿਕ, ਮੱਧ 'ਚ ਪਲਾਸਟਿਕ, ਇਹਨੂੰ ਇੱਧਰ ਉੱਧਰ ਮੋੜ ਦਿਓਗੇ ਫਿਰ ਪਲਾਸਟਿਕ ਹੈ। ਪਰ ਇਹ ਕਾਰਜ ਹੈ, ਪਲਾਸਟਿਕ ਦਾ ਕਾਰਜ ਹੈ, ਕਾਰਨ ਹੈ ਪੰਜ ਤੱਤ। ਇਹ ਸਾਰੀ ਸ੍ਰਿਸ਼ਟੀ ਪੰਜ ਤੱਤ ਕਰਕੇ ਹੈ। ਮੌਲਾ ਖੇਲ ਕਰੇ ਸਭ ਆਪੇ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ਼। ਇਹ ਸਾਰੀ ਸ੍ਰਿਸ਼ਟੀ ਆਤਮ ਸੱਤਾ ਹੈ, ਆਤਮਾ ਨਾਮ ਪਰਮਾਤਮਾ ਦਾ ਹੈ। ਪਰ ਅਸੀਂ ਆਪਣੀ ਆਤਮਾ ਨੂੰ ਹੋਮੇ ਦੇ ਮਿਸ਼ਰਤ ਕਰਕੇ, ਹੋਮੇ ਦੇ ਨਾਲ ਜੋੜ ਕੇ ਮਿੱਥਿਆ ਆਤਮਾ ਦੇ ਨਾਲ ਅਭਿਆਸ ਕਰ ਬੈਠੇ ਹਾਂ। ਭੁੱਲ ਇਹ ਹੋ ਗਈ ਹੈ, ਮਿੱਥਿਆ ਆਪਣੇ ਆਪ ਨੂੰ, ਮਿੱਥਿਆ ਗਿਆਨ ਜਿਹੜਾ ਹੈ ਉਹ ਸਾਨੂੰ ਆਪਣੇ ਸਰੂਪ ਨੂੰ ਭੁਲਾ ਦਿੰਦਾ ਹੈ। ਜਿਸ ਤਰ੍ਹਾਂ ਰੱਸੀ ਦੇ ਉੱਤੇ ਸੱਪ ਦਾ ਗਿਆਨ ਮਿੱਥਿਆ, ਮਿੱਥਿਆ ਮੈਨੇ ਹੁੰਦਾ ਜਿਹੜਾ ਹੈ ਨਹੀਂ, ਮਨ ਦੀ ਬਿਰਤੀ 'ਚੋਂ ਜਿਹੜਾ ਨਿਕਲਦਾ ਹੈ, ਮਨ ਜਿਹੜਾ ਮਿੱਥ ਕੇ ਮਨ ਦੀਆਂ ਸੋਚਾਂ ਵਿੱਚ ਹੀ ਪੈਦਾ ਹੁੰਦਾ, ਸੋਚ ਦੇ ਆਧਾਰ 'ਤੇ ਟਿਕਦਾ ਹੈ, ਔਰ ਸੋਚ ਹੀ ਉਹਨੂੰ ਖਾ ਜਾਂਦੀ ਹੈ। ਜਿਸ ਤਰ੍ਹਾਂ ਮੱਕੜੀ ਆਪਣਾ ਜਾਲ ਆਪ ਹੀ ਬਣਾਉਂਦੀ ਹੈ, ਆਪ ਹੀ ਉਹਦੇ ਵਿੱਚ ਫਿਰ ਫਸ ਕੇ ਆਪਣਾ ਸੱਤਿਆਨਾਸ਼ ਕਰ ਲੈਂਦੀ ਹੈ। ਇਸ ਤਰ੍ਹਾਂ ਹੀ ਮਨ ਜਿਉਂ ਹੀ ਜਨਮ ਲੈਂਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਆਪਣੀ ਲਿਵ, ਮੈਂ ਕੌਣ ਆ ਇਹ ਭੁੱਲ ਗਿਆ, ਲਿਵ ਛੁੜਕੀ ਆਪਣਾ ਸਰੂਪ ਭੁੱਲ ਗਿਆ, ਆਪਣੇ ਸਰੂਪ ਨੂੰ ਭੁੱਲ ਕੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿਸ ਤਰ੍ਹਾਂ ਰਾਜੇ ਦਾ ਬੱਚੇ ਨੂੰ ਕੋਈ ਕਿਡਨੈਪ ਕਰਕੇ ਲੈ ਜਾਏ, ਜਾਂ ਰਾਜੇ ਦਾ ਬੱਚਾ ਬਾਹਰ ਦੂਸਰਿਆਂ ਦਾ ਸੰਗ ਕਰਕੇ, ਭਿਖਾਰੀਆਂ ਦਾ ਸੰਗ ਕਰਕੇ ਮੰਗਤਿਆਂ ਨਾਲ ਤੁਰ ਪਿਆ, ਤੇ ਮੰਗਤਿਆਂ ਨੇ ਕਿਹਾ ਰਾਜਕੁਮਾਰ ਤਾਂ ਬੜਾ ਸੋਹਣਾ ਹੈ,
ਉਹ ਬੱਚਿਆਂ ਦੇ ਨਾਲ ਖੇਡਦਾ ਖੇਡਦਾ ਭਿਖਾਰੀਆਂ ਦੀ ਮੰਡਲੀ 'ਚ ਜਾ ਕੇ ਭਿਖਾਰੀਆਂ ਦੇ ਕੋਠੇ 'ਚ ਚਲਾ ਗਿਆ ਅਤੇ ਉੱਥੇ ਉਹਨਾਂ ਨੇ ਕਿਹਾ, ਆਹ ਤਾਂ ਬੜਾ ਸੋਹਣਾ, ਉਹਨੂੰ ਵੀ ਝੂਠਾ ਨਾਲ ਹੀ ਬੜੇ ਚੌਂਕ ਨਾਲ ਝੂਠਾ ਫੜ ਲੈਂਦਾ, ਵੀ ਆਹ ਤਾਂ ਬੜਾ ਸੋਹਣਾ ਮੱਗ ਜਿਹਾ ਹੈਗਾ, ਚਲੋ ਰੋਟੀ ਮੰਗੀ ਹੈ ਰਾਜਕੁਮਾਰ, ਅਤੇ ਸ਼ੁਰੂ ਕਰ ਦਿੱਤਾ ਮੰਗਣਾ। ਤ੍ਰਿਸ਼ਨਾ ਕਿੱਥੋਂ ਉੱਠੀ? ਆਪਣੇ ਰਾਜਕੁਮਾਰ ਹੋਣ ਦੀ ਸਾਧਨਾ ਭੁੱਲ ਗਿਆ। ਸਾਧਨਾ ਕਹਿੰਦੇ ਸਾਧ ਲੈਣਾ, ਸਾਧਨਾ ਕਹਿੰਦੇ ਜਾਣ ਲੈਣਾ, ਸਾਧਨਾ ਕਹਿੰਦੇ ਨੇ ਕਿ ਜੈਸੀ ਵਸਤੂ ਹੈ ਉਸ 'ਤੇ ਆਪਣੀ ਦ੍ਰਿਸ਼ਟੀ ਨੂੰ ਇਕਾਗਰ ਕਰ ਲੈਣਾ। ਸਾਧਨਾ ਇਕਾਗਰਤਾ ਬਿਨਾਂ ਨਹੀਂ ਹੁੰਦੀ, ਸਾਧਨਾ ਪਿਆਰ ਬਿਨਾਂ ਨਹੀਂ ਹੁੰਦੀ, ਸਾਧਨਾ ਲਗਨ ਬਿਨਾਂ ਨਹੀਂ ਹੁੰਦੀ। ਜਿਸ ਤਰ੍ਹਾਂ ਅਸੀਂ MBBS ਲੈਣੀ, ਡਿਗਰੀ ਲੈਣੀ ਹੋਵੇ, MDS ਕਰਨੀ ਹੋਵੇ, ਅਸੀਂ 18 ਘੰਟੇ ਸਾਧਨਾ ਹੀ ਕਰਦੇ ਹਾਂ, ਕਿਤਾਬ ਪੜ੍ਹਦੇ ਹਾਂ। ਨਾ ਸਟੂਡੈਂਟ ਰੋਟੀ ਰੱਜ ਕੇ ਖਾਂਦਾ ਹੈ, ਨਾ ਸਟੂਡੈਂਟ ਚੰਗੀ ਤਰ੍ਹਾਂ ਪੀਂਦਾ ਹੈ, ਉਹਨੂੰ ਸਾਰੀ ਦੁਨੀਆਂ ਭੁੱਲੇਗੀ ਤਾਂ ਉਹ ਡਿਗਰੀ ਲੈ ਸਕੇ। ਪਹਿਲੀ ਕਲਾਸ ਵਿੱਚ ਵੀ ਉਹ ਮਾਂ ਪਿਓ ਦਾ ਤਿਆਗ ਕਰਕੇ, ਸਾਰਾ ਕੁਛ ਘਰੋਂ ਛੱਡ ਕੇ, ਸਾਫ ਸੁਥਰਾ ਹੋ ਕੇ ਸਕੂਲ 'ਚ ਜਾ ਕੇ ਬੈਠਦਾ। ਇੱਕ ਬ੍ਰਹਮ ਵਿੱਦਿਆ ਹੀ ਕੀ ਇਹੋ ਜਿਹੀ ਚੀਜ਼ ਰਹਿ ਗਈ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਇੰਨਾ ਅਨਮੋਲ ਹੈ, ਪਰ ਇਸ ਦੇ ਵਿੱਚ ਅਸੀਂ ਆਪਣਾ ਅੰਮ੍ਰਿਤ ਵੇਲਾ ਗਵਾ ਦਿੰਦੇ ਹਾਂ। ਜਿਸਨੇ ਅੰਮ੍ਰਿਤ ਵੇਲਾ ਗਵਾ ਦਿੱਤਾ, ਪਲੇਨ 'ਤੇ ਜਾਣਾ ਹੋਵੇ, ਕਹਿੰਦੇ 3 ਵਜੇ ਜਾਣਾ, ਅਸੀਂ 2 ਵਜੇ ਉੱਥੇ ਪਹਿਲੇ ਪਹੁੰਚੇ ਹੋਵਾਂਗੇ। ਗੱਡੀ ਪਕੜਨੀ ਹੋਏਗੀ, ਅਸੀਂ 2 ਘੰਟੇ ਪਹਿਲੇ ਸਟੇਸ਼ਨ 'ਤੇ ਪਹੁੰਚੇ ਹੋਵਾਂਗੇ, ਔਰ ਨਾਲ 6-6 ਬੰਦੇ ਸਾਨੂੰ ਛੱਡਣ ਲਈ ਜਾਣਗੇ। ਪਰ ਪਰਮੇਸ਼ਵਰ ਦੇ ਸਿਮਰਨ ਵੇਲੇ ਸਾਡੀ ਬਿਰਤੀ ਜਿਹੜੀ ਹੈ, ਰਜੋਗੁਣੀ ਬਿਰਤੀਆਂ ਆਉਂਦੀਆਂ ਨੇ, ਅਸੀਂ ਕਹਿੰਦੇ ਚੱਲ ਪਾਠ 10 ਵਜੇ ਹੀ ਕਰ ਲਓ, ਜਦੋਂ ਉੱਥੇ ਉਦੋਂ ਹੀ ਇਸ਼ਨਾਨ ਕਰ ਲਓ, ਉਦੋਂ ਹੀ ਸਵੇਰ ਹੋ ਗਈ। ਹਰ ਇੱਕ ਚੀਜ਼ ਇੱਕ ਨਿਯਮ ਵਿੱਚ ਹੈ, ਜਦੋਂ ਸੂਰਜ ਛਿਪਦਾ ਹੈ ਸੰਧਿਆ ਆਉਂਦੀ ਹੈ, ਇਸ ਲਈ ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਅਸੀਂ ਸੂਰਜ ਦੇ ਅਸਤ ਹੋਣ ਵੇਲੇ ਕਰਦੇ ਹਾਂ। ਫਿਰ ਜਦੋਂ ਸੂਰਜ ਹੋਰ ਡੁੱਬਦਾ ਹੈ, ਉਸ ਵੇਲੇ ਕੀ ਕਹਿੰਦੇ ਨੇ, ਆਯੁਰਵੇਦ ਕਹਿੰਦਾ ਕਿ ਸੂਰਯ ਅਸਤ ਹੋਣੇ ਕੇ ਬਾਅਦ ਖਾਣਾ ਨਹੀਂ ਖਾਣਾ ਚਾਹੀਏ। ਕੋਈ ਪੰਛੀ ਸੰਧਿਆ ਹੋਣ 'ਤੇ ਨਹੀਂ ਖਾਂਦਾ। ਸੰਧਿਆ ਮੈਨੇ ਮਿਲਣ, ਸੰਧੀ ਜੋੜ ਦਾ ਨਾਮ ਹੈ। ਇਸ ਤਰ੍ਹਾਂ ਹੀ ਰਾਤ ਨੂੰ ਅਸੀਂ 11 ਵਜੇ ਦਾ ਭੋਜਨ ਖਾਂਦੇ ਹਾਂ, ਔਰ ਰਾਤ ਵੇਲੇ ਸਾਰੀ ਚੀਜ਼ ਨਿਯਮ 'ਚ ਹੈ। ਅਸੀਂ 16 ਸਾਹਿਬ ਕੀਰਤਨ 16 ਦਾ ਪਾਠ ਕਰਨ ਤੋਂ ਬਾਅਦ ਅਸੂਲ ਇਹ ਹੈ ਕਿ ਉਸ ਤੋਂ ਬਾਅਦ ਇਹ ਪਰਮੇਸ਼ਵਰ ਦਾ ਸਿਮਰਨ ਕਰਦੇ ਕਰਦੇ ਥੋੜ੍ਹੀ ਦੇਰ ਪ੍ਰਮਾਦ ਰਹਿਤ ਨਿੰਦਰਾ ਜਿਹੜੀ ਪਰਮਾਤਮਾ ਨੇ ਬਣਾਈ ਹੈ ਜੀਵ ਆਤਮਾ ਲਈ, ਗਹਿਰੀ ਨਿੰਦਰਾ ਦਾ ਇੱਕ ਸਟੋਪੇਜ ਹੈ। ਇਹ ਗੁਰੂ ਜੀ ਨੇ 35 ਅੱਖਰੀ ਵਿੱਚ ਦੱਸਿਆ ਕਿ ਜੀਵ ਆਤਮਾ ਕਿੱਦਾਂ ਰਹਿੰਦੀ ਹੈ, ਇਹ ਸਾਧਨਾ ਨਹੀਂ ਕਰਦੀ। ਜਾਗਰਤ ਵਿੱਚ ਸਾਧਨਾ ਕਰੇ, ਸੁਪਨੇ ਵਿੱਚ ਸਾਧਨਾ ਕਰੇ, ਗਹਿਰੀ ਨਿੰਦਰਾ 'ਚ ਸਾਧਨਾ ਕਰੇ, ਤਾਂ ਜੀਵਨ ਸਾਧਿਆ ਜਾਏਗਾ। ਸਾਧਨ ਤੋਂ ਫਿਰ ਬਾਅਦ ਸਾਧ ਬਣੇਗਾ, ਸਾਧ ਨੂੰ ਫਿਰ ਗੁਰੂ ਜੀ ਦਾ ਉਪਦੇਸ਼, ਸਾਧਨਾ ਕਰਨ ਵਾਲੀ ਆਤਮਾ ਨੂੰ ਸਾਧੂ ਕਿਹਾ ਜਾਂਦਾ। ਸਾਧੂ ਸੰਗ ਸਿਖਾਇਓ ਨਾ, ਬੈਠਣ ਦੀ ਇੱਕ ਸਾਧਨ ਹੈ। ਪਿਕਚਰ ਦੇਖਦੇ ਹਾਂ, ਸੋਫੇ 'ਤੇ ਬੈਠੇ ਹਾਂ, ਟਿਕੇ ਹਾਂ ਤਾਂ ਟਿਕੇ ਹਾਂ, ਸਮੇਂ ਦਾ ਪਤਾ ਹੀ ਨਹੀਂ ਲੱਗਦਾ, ਸਮਾਂ ਬੀਤ ਜਾਂਦਾ। ਪਰ ਇੱਕ ਪਰਮਾਤਮਾ ਦਾ ਪਿਆਰ ਹੀ ਹੈ ਜਿਹਦੇ 'ਚ ਅਸੀਂ ਕਦੀ ਕਥਾ ਵੇਲੇ ਘੜੀ ਦੇਖਾਂਗੇ, ਕੀਰਤਨ ਵੇਲੇ ਘੜੀ ਦੇਖਾਂਗੇ, ਪਾਠ ਦੇਖਾਂਗੇ। 15 ਮਿੰਟ ਹੋ ਗਏ ਜਪਜੀ ਸਾਹਿਬ ਦਾ ਪਾਠ, ਹਜੇ ਖਤਮ ਨਹੀਂ ਹੋਇਆ। ਕੱਲ੍ਹ ਪਾਠ ਦੀ ਸਪੀਡ ਸਾਡੀ 10 ਮਿੰਟ ਦੀ ਹੋਣੀ ਚਾਹੀਦੀ ਹੈ। ਸਮਾਂ ਘੱਟ ਤੋਂ ਘੱਟ ਲਾਉਣਾ ਚਾਹੁੰਦੇ ਹਾਂ ਅਤੇ ਦਾਤ ਜ਼ਿਆਦਾ ਤੋਂ ਜ਼ਿਆਦਾ ਮੰਗਣੀ ਚਾਹੁੰਦੇ ਹਾਂ। ਇਸ ਤਰ੍ਹਾਂ ਨਹੀਂ ਹੁੰਦਾ। ਇਹ ਪ੍ਰਭ ਕੀ ਉਸਤ ਕਰੋ ਸੰਤ ਮੀ ਸਾਵਧਾਨ ਏਕਾਗਰ ਚੀਜ਼। 2 ਚੀਜ਼ਾਂ ਅਸੀਂ ਆਪਣੀਆਂ ਗਵਾ ਬੈਠੇ ਹਾਂ, ਆਪਣੀ ਅਵੇਅਰਨੈਸ, ਆਪਣੀ ਹੋਸ਼, ਆਪਣੀ ਲਾਈਟ, ਆਪਣੀ ਅਲਰਟਨ, ਆਪਣੀ ਲਾਈਟ ਨੂੰ ਅਸੀਂ ਭੁੱਲ ਬੈਠੇ ਹਾਂ ਜਿਹੜਾ ਅੰਦਰ ਚੇਤਨ ਚੇਤਨਾ ਦੇ ਰਿਹਾ। ਸਭ ਤੋਂ ਪਹਿਲੇ ਚੇਤਨ ਦੀ ਚੇਤਨਾ ਨਾਲ ਸਾਰੀ ਸ੍ਰਿਸ਼ਟੀ ਦਾ ਗਿਆਨ ਹੁੰਦਾ ਹੈ। ਸਭ ਤੋਂ ਪਹਿਲੇ ਨੇਤਰਾਂ ਦੇ ਵਿੱਚ ਹਰੀ ਦੀ ਜੋਤ ਆਉਂਦੀ ਹੈ, ਹਰੀ ਦੇ ਪ੍ਰਕਾਸ਼ ਨਾਲ ਹੀ ਸੂਰਜ ਦਿਸਦਾ, ਹਰੀ ਦੇ ਪ੍ਰਕਾਸ਼ ਨਾਲ ਹੀ ਚੰਦਰਮਾ ਦਿਸਦਾ, ਹਰੀ ਦੇ ਪ੍ਰਕਾਸ਼ ਨਾਲ ਹੀ ਧਰਤੀ ਦਿਸਦੀ ਹੈ, ਹਰੀ ਦੇ ਪ੍ਰਕਾਸ਼ ਵੱਡਾ, ਸਾਰਾ ਸੰਸਾਰ ਛੋਟਾ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ, 1000 ਇੱਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਸੂਰਜ ਦੀ ਕਿਰਨ ਇੱਕ ਦ੍ਰਿਸ਼ਟਾਂਤ ਲਓ ਕਿ ਸਾਧਨਾ ਕਿਸ ਤਰ੍ਹਾਂ ਸ਼ੁਰੂ ਕਰਨੀ ਹੈ। ਸਾਧਨਾ ਦਾ ਮਤਲਬ ਸੱਤ ਵਸਤੂ ਜੈਸੀ ਆ ਰਹੀ ਹੈ, ਇਸ ਕਰਕੇ ਸਿੱਧਾਂ ਨਾਲ ਮਹਾਰਾਜ ਨੇ ਗੋਸ਼ਟ ਕੀਤੀ ਹੈ। ਏਕ ਸਿੱਧ ਪਰਸਤ ਪੈਰ ਸਿੱਜਤ ਤੇ ਸਵਾਮੀ, ਏਕ ਅੱਖਰ ਜਿਨ ਕੋ ਆਇਆ। ਕਹਿੰਦੇ ਇੱਕ ਅੱਖਰ ਦੀ ਅਸੀਂ ਸਿੱਧੀ ਕਰਨੀ ਹੈ। ਇੱਕ ਓਂਕਾਰ ਦੀ ਲਖਤਾ ਕਰਨ ਲਈ ਪਹਿਲੇ ਇੱਕ ਨੂੰ ਆਪਣੇ ਆਪ ਨੂੰ ਇਕਾਗਰ ਕਰੋ, ਇੱਕ ਨੂੰ ਵਾਰ ਵਾਰ ਸਾਹਮਣੇ ਲਿਆਓ। ਫਿਰ ਕਹਾਂਗੇ ਸਾਹਮਣੇ ਲਿਆਉਣ ਲਈ ਕੋਈ ਮੂਰਤ ਹੈ? ਨਹੀਂ। ਇੱਕ ਤੇ ਚੇਤਨਾ, ਜਿਸ ਤਰ੍ਹਾਂ ਅਨੇਕ ਘੜਿਆਂ ਵਿੱਚ ਇੱਕ ਮਿੱਟੀ ਹੈ, ਜਿਸ ਤਰ੍ਹਾਂ ਅਨੇਕ ਗਹਿਣਿਆਂ ਵਿੱਚ ਇੱਕ ਸੋਨਾ ਹੈ, ਜਿਸ ਤਰ੍ਹਾਂ ਅਨੇਕ ਸ਼ਸਤਰਾਂ ਵਿੱਚ ਇੱਕ ਲੋਹਾ ਹੈ, ਜਿਸ ਤਰ੍ਹਾਂ ਅਨੇਕ ਕੱਪੜਿਆਂ ਵਿੱਚ ਇੱਕ ਸੂਤ ਹੈ, ਜਿਸ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਜਲਚਰ, ਥਲਚਰ, ਨਵਚਰ, ਨਾਨਾ ਜਿੰਨੇ ਵੀ ਜੀਵ ਨੇ, ਇਹ ਸਾਰੇ ਹੀ ਪ੍ਰਿਥਵੀ ਤੋਂ ਬਣੇ ਨੇ। ਮਾਟੀ ਇਹ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁਮਾਰੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਹੋ ਸਭ ਥਾਂ। ਇਹ ਖਾਲਕ ਜਿਤਨੀ ਇਹ ਖਲਕਤ ਹੈ, ਇਹ ਖਾਲਕ ਦੀ ਹੈ।
ਖਲਕਤ ਜਿੱਥੇ ਖਲਕਤ ਹੈ ਖਾਲਕ ਉੱਥੇ ਹੈ, ਕਿਧਰੇ ਹੋਰ ਥੋੜਾ। ਪਰ ਭੁੱਲੇ ਹੋ ਗਈ, ਅਸੀਂ ਖਲਕਤ ਦੇ ਵਿੱਚ ਖਾਲਕ ਨਹੀਂ ਦੇਖਦੇ ਤੇ ਨਾ ਹੀ ਖਾਲਕ ਦੇ ਵਿੱਚ। ਹਰ ਖਲਕਤ ਤੋਂ ਪਹਿਲੇ ਖਾਲਕ ਹੈ, ਹਰ ਮਿੱਟੀ ਦੇ ਘੜੇ ਤੋਂ ਪਹਿਲੇ ਮਿੱਟੀ ਹੈ, ਔਰ ਮਿੱਟੀ ਔਰ ਘੜਾ ਦੋਨਾਂ ਦੇ ਪਿੱਛੇ ਉਪਾਦਾਨ ਕਾਰਨ ਨਾਲ ਹੀ ਪਰਮਾਤਮਾ, ਨਾਲ ਹੀ ਜਿੱਥੇ ਘੜਾ ਹੈ ਜਿੱਥੇ ਸਰੀਰ ਹੈ ਉੱਥੇ ਨਾਲ ਹੀ ਪਰਮਾਤਮਾ, ਜਿੱਥੇ ਜੜ ਪ੍ਰਕਿਰਤੀ ਹੈ ਨਾਲ ਹੀ ਪਰਮਾਤਮਾ, ਜਿੱਥੇ ਨੇਤਰਾਂ ਦੀ ਬਿਰਤੀ ਜਾਂਦੀ ਹੈ ਐ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਜਿਸ ਤਰ੍ਹਾਂ ਚੰਦਰਮਾ ਦੀ ਕਿਰਨ ਜਾਂਦੀ ਹੈ ਜਾਂਦੀ ਜਾਂਦੀ ਜਾਂਦੀ ਘੜੇ ਵਿੱਚ ਪ੍ਰਤੀਬਿੰਬ ਦੱਸਦਾ ਹੈ ਕਿ ਕਿਰਨ ਨਹੀਂ ਗਈ, ਚੰਦਰਮਾ ਦੇ ਵਿੱਚ ਮੱਧ 'ਚ ਤੁਹਾਨੂੰ ਕਿਰਨ ਪ੍ਰਤੀਤ ਹੋਈ ਹੈ, ਉੱਥੇ ਪੂਰਾ ਚੰਦਰਮਾ ਛਲਕਦਾ ਪਿਆ, ਕਿਰਨ ਨਹੀਂ ਦਿੱਤੀ, ਘੜੇ ਵਿੱਚ ਚੰਦਰਮਾ ਦਿੱਤਾ, ਇਹਦਾ ਮਤਲਬ ਚੰਦਰਮਾ ਆਇਆ। ਇਸ ਤਰ੍ਹਾਂ ਹੀ ਹਿਰਦੇ ਵਿੱਚ ਪਰਮਾਤਮਾ ਸਾਖਿਆਤ ਆਪ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਜਿੱਥੇ ਜਿੱਥੇ ਅੰਤਾਕਰਨ ਹੈ, ਜਿੱਥੇ ਜਿੱਥੇ ਮਨ ਹੈ, ਜਿੱਥੇ ਜਿੱਥੇ ਚਿੱਤ ਹੈ, ਜਿੱਥੇ ਜਿੱਥੇ ਬੁੱਧੀ ਦਾ ਗਿਆਨ ਹੈ, ਜਿੱਥੇ ਜਿੱਥੇ ਹੰਕਾਰ ਹੈ, ਜਿੱਥੇ ਜਿੱਥੇ ਚਤੁਸ਼ਟਾ ਅੰਤਾਕਰਨ ਹੈ, ਉੱਥੇ ਪਰਮਾਤਮਾ ਹੈ। ਪਰ ਅਸੀਂ ਹੰਕਾਰ ਨੂੰ ਅੱਗੇ ਕੱਜ, ਹੰਕਾਰ ਨੇ ਕੀ ਕੀਤਾ, ਕੱਜ ਲਿਆ। ਇੱਕ ਨਿਯਮ ਹੈ, ਸਾਧਨਾ ਕਿਵੇਂ ਹੋਏਗੀ, ਸੱਚ ਵਸਤੂ ਨੂੰ ਪਹਿਲੇ ਦੇਖੋਗੇ ਤਾਂ ਸਾਧਨਾ ਸ਼ੁਰੂ ਹੋਏਗੀ। ਗਲਤ ਚੀਜ਼ ਦੀ ਮਿੱਥਿਆ ਤੇ ਕਦੀ ਸਾਧਨਾ ਨਹੀਂ ਹੁੰਦੀ, ਇਹ ਮਾਇਆ ਜਿਹੜੀ ਹੈ ਮਿੱਥਿਆ। ਗੁਰੂ ਜੀ ਦੀ ਮਿੱਥਿਆ ਦੀ ਸਾਰੀ ਗੁਰੂ ਜੀ ਨੇ ਅਸ਼ਟਪਦੀ ਦੱਸੀ ਹੈ ਵੀ ਇਹ ਮਿੱਥਿਆ ਨੂੰ ਪਹਿਲੇ ਆਪਣੇ ਦਿਲ ਚੋਂ ਕੱਢ ਦਿਓ, ਇਹ ਮਨ ਵਿੱਚੋਂ ਮਿੱਥਿਆ ਗਿਆਨ ਕੱਢ ਦਿਓ, ਫਿਰ ਸਾਧਨਾ ਸ਼ੁਰੂ ਹੋਏਗੀ। ਝੂਠੇ ਗਿਆਨ, ਝੂਠ ਦੇ ਕਦੀ ਪੈਰ ਨਹੀਂ ਹੁੰਦੇ, ਝੂਠ ਬੋਲਣ ਵਾਲੇ ਨੂੰ ਚੋਰ ਕਿਹਾ ਜਾਂਦਾ। ਇਸ ਤਰ੍ਹਾਂ ਹੀ ਅਸੀਂ ਵੀ ਚੋਰ ਹੀ ਹਾਂ, ਔਰ ਕਿੰਨਾ ਚੋਰ ਹਾਂ ਅਸੀਂ, ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਾਮੀ। ਕਿੰਨੀ ਵਾਰੀ ਅਸੀਂ ਉਸ ਮਾਲਕ ਦੀ ਚੋਰੀ ਕਰਦੇ ਹਾਂ। ਇਸ ਤਰ੍ਹਾਂ ਜਿਵੇਂ ਨਿਯਮ ਹੈ ਕਿ ਇਹ ਚੱਦਰ ਦੇ ਥੱਲੇ ਤਖਤ ਪੋਸ਼, ਤਖਤ ਪੋਸ਼ ਨੂੰ ਚੱਦਰ ਦੇ ਉੱਤੇ ਵਿਛਾਇਆ, ਪਰ ਚੱਦਰ ਨੂੰ ਅਸੀਂ ਤਖਤ ਪੋਸ਼ ਦੇ ਉੱਤੇ ਵਿਛਾਇਆ, ਪਰ ਚੱਦਰ ਨੇ ਤਖਤ ਪੋਸ਼ ਨੂੰ ਕੱਜ ਲਿਆ। ਜਿਸ ਦੇ ਵਿੱਚ ਆਸਰੇ ਵਸਤੂ ਹੁੰਦੀ ਹੈ ਉਹਨੂੰ ਕੱਜ ਲੈਂਦੀ ਹੈ ਨਿਯਮ। ਇਸ ਤਰ੍ਹਾਂ ਹੀ ਇਸ ਤਖਤ ਪੋਸ਼ ਜ਼ਮੀਨ 'ਤੇ ਹੈ, ਜ਼ਮੀਨ ਦਾ ਉਨਾ ਹਿੱਸਾ ਤੁਹਾਨੂੰ ਦਿਸ ਨਹੀਂ ਰਿਹਾ। ਅਸੀਂ ਤਖਤ ਪੋਸ਼ ਦੇਖ ਰਹੇ ਹਾਂ, ਜ਼ਮੀਨ ਨਹੀਂ ਦੇਖ ਰਹੇ। ਜ਼ਮੀਨ ਪ੍ਰਿਥਵੀ ਦਾ ਕਾਰਨ ਜਲ ਹੈ, ਸਾਨੂੰ ਪ੍ਰਿਥਵੀ ਦਿੱਤੀ, ਇਸ ਦੇ ਨੀਚੇ ਪਾਣੀ ਪਾਣੀ, ਪਰ ਅਸੀਂ ਪਾਣੀ ਨਹੀਂ ਦੇਖਦੇ, ਪ੍ਰਿਥਵੀ ਦੇਖਦੇ ਹਾਂ। ਪ੍ਰਿਥਵੀ ਦਾ ਕਾਰਨ ਜਲ, ਜਲ ਦਾ ਕਾਰਨ ਅਗਨੀ, ਇਹ ਅਗਨੀ ਤੋਂ ਹੀ, ਅਗਨੀ ਦਾ ਹੀ ਗੋਲਾ ਸੂਰਜ ਹੈ, ਸੂਰਜ ਦਾ ਇੱਕ ਹਿੱਸਾ ਨੀਚੇ ਗਿਰਿਆ, ਪ੍ਰਿਥਵੀ ਬਣ ਗਿਆ। ਪਰ ਅਸੀਂ ਪ੍ਰਿਥਵੀ ਨਹੀਂ ਸਮਝਦੇ, ਧਰਤੀ ਕਦੋਂ ਸਮਝਦੇ ਹਾਂ, ਆਪਣੇ ਆਪ ਨੂੰ ਵੀ ਧਰਤੀ ਤੋਂ ਬਣਿਆ, ਮਿੱਟੀ ਨਹੀਂ ਸਮਝਦੇ, ਮਿੱਟੀ ਉੱਤੇ ਮਿੱਟੀ ਲਾ, ਮਿੱਟੀ ਦੇ ਨਜ਼ਾਰੇ ਨਹੀਂ, ਨਜ਼ਾਰੇ ਦੇਖ ਰਹੇ ਹਾਂ, ਔਰ ਰੂਪਾਂ ਦੀ ਦੁਨੀਆਂ ਦੀਵਾਨੀ ਹੈ। ਜਿਸਨੇ ਰੂਪ ਬਣਾਏ ਉਸਨੂੰ ਦੇਖਿਆ ਹੀ, ਜਿਸਨੇ ਮੂਰਤਾਂ ਬਣਾਈਆਂ ਉਸਨੂੰ ਦੇਖਿਆ ਹੀ। ਪਾਤੀ ਪਾਤੀ ਤੋਰੇ ਮਾਲਨੀ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ, ਭੁੱਲੀ ਮਾਲਨੀ ਹੈ ਇਹੋ ਸਤਗੁਰ ਜਾਗਤਾ ਹੈ ਦਿਓ। ਮਾਲਨ ਮਾਲਨ ਭੁੱਲੀ ਹਮ, ਮਾਲਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਕਬੀਰ ਜੀ ਦਾ ਇਹ ਸ਼ਬਦ ਹੈ ਕਿ ਸਾਹਮਣੇ ਜਿਹੜੇ ਤੂੰ ਪੱਥਰ ਦੇਖਦੇ ਪਏ, ਗਰ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਨ ਲੈ ਲਟਕਾਵੇ। ਇਹ ਪਾਹਨ ਸਰੀਰ ਰੂਪ ਵੀ ਤਾਂ ਪਾਹਨ ਹੀ ਹੈ, ਦਿਨ ਰਾਤ ਇਹਨੂੰ ਗਲੇ 'ਚ ਲਟਕਾਇਆ ਹੋਇਆ, ਮੈਂ ਗਿਆ ਮੈਂ ਆਇਆ, ਮੈਂ ਖਾਧਾ ਮੈਂ ਪੀਤਾ, ਔਰ ਇੱਕ ਮੈਂ ਤੇ ਹੀ ਸੰਤੁਸ਼ਟ ਨਹੀਂ ਹੁੰਦਾ, ਕਦੀ ਮੇਰੀ ਕਦੀ ਮੈਂ, ਕਦੀ ਮੇਰੀ ਕਦੀ ਮੈਂ। ਮੇਰੀ ਤੇ ਮੈਂ ਦੇ ਨਾਲ ਅਸੀਂ ਮਨ ਨੂੰ ਆਪਣੀ ਸਾਧਨਾ ਤੋਂ ਚੂਕ ਕਰ ਦਿੱਤੀ, ਔਰ ਅਗਨੀ ਦਾ ਗੋਲਾ ਜਿਵੇਂ ਸੂਰਜ ਨਹੀਂ ਦਿਸਦਾ, ਗੁਰੂ ਜੀ ਨੇ ਕਿਹਾ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਸਰੀਰ ਦੀ ਰਚਨਾ ਵੀ ਈੜਾ ਪਿੰਗਲਾ ਸੁਖਮਨਾ ਤੀਨ ਬਸੇ ਇੱਕ ਠਾਏ, ਸੂਰਜ ਨਾੜੀ ਤੇ ਚੰਦਰਮਾ ਨਾੜੀ, ਮੱਧ 'ਚ ਸੁਖਮਨਾ ਨਾੜੀ ਹੈ। ਪਰ ਇਹ ਤਿੰਨਾਂ ਦਾ ਰਸਤਾ ਗੁਰਮਤ ਦਾ ਰਸਤਾ ਨਹੀਂ, ਗੁਰਮਤ ਇਸ ਤੋਂ ਪਰੇ ਹੈ, ਗੁਰਮਤ ਇਸ ਤੋਂ ਅੱਗੇ ਹੈ। ਨਾੜੀਆਂ ਦੀ ਸਾਧਨਾ ਯੋਗੀਆਂ ਲਈ ਹੈ, ਇਹਦੇ ਨਾਲ ਸਰੀਰ ਦੀ ਸ਼ੁੱਧੀ ਹੁੰਦੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਯੋਗ ਸਾਧਨਾ ਕਰਨ ਨਾਲ ਸਾਡਾ ਪ੍ਰਾਣ ਬੈਲੈਂਸ, ਪ੍ਰਾਣ ਜਿਹੜੇ ਨੇ ਉਹ ਬੈਲੈਂਸ ਹੁੰਦੇ ਹੈ। ਯਮ ਨਿਯਮ ਆਸਨ ਪ੍ਰਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਤੇ ਸਮਾਧੀ, ਯੋਗ ਦੀ ਸਮਾਧੀ ਲਾਉਣ ਲਈ, ਸਰੀਰ ਨੂੰ ਸਵਸਥ ਕਰਨ ਲਈ ਥੋੜਾ ਯੋਗ ਕਰਨਾ ਚੰਗਾ ਹੈ। ਪਰ ਮਹਾਰਾਜ ਨੇ ਕਿਹਾ ਕਲਯੁਗ ਦੇ ਵਿੱਚ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਵਨ ਵਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬੋ ਭਾਂਤੀ। ਇਹ ਸਾਰੀ ਸਾਧਨਾ ਵੇਖਿਓ, ਇਹ ਪੂਰਾ ਪੂਰੀ ਸੁਖਮਨੀ ਸਾਹਿਬ ਦੀ ਇਹ ਵਾਲੀ ਅਸ਼ਟਪਦੀ ਦਾ ਇੱਕ ਅਸ਼ਟਪਦੀ ਨੂੰ ਵੇਖਿਓ ਕਿ ਗੁਰੂ ਜੀ ਨੇ ਕਿਹਾ ਕਿ ਇਹਦੇ ਨਾਲ ਤੁਹਾਡੇ ਮਨ ਦੀ ਸਾਧਨਾ ਦੀ ਸ਼ੁਰੂਆਤ ਤਾਂ ਹੈ, ਪਰ ਮਨ ਦੀ ਸਾਧਨਾ ਦੀ ਪਰਾਕਾਸ਼ਠਾ ਨਹੀਂ, ਪਰਫੈਕਸ਼ਨ ਨਹੀਂ ਇਹਦੇ ਨਾਲ ਮਿਲੇਗੀ। ਪੂਰਨ ਦਾ ਅਨੁਭਵ ਸਾਧਨਾ ਨਾਲ ਨਹੀਂ ਹੁੰਦਾ, ਪੂਰਨ ਦਾ ਅਨੁਭਵ ਹੱਠ ਨਾਲ ਨਹੀਂ ਹੁੰਦਾ, ਸੱਚ ਦੀ ਸਾਧਨਾ ਨਾਲ ਪਰਮੇਸ਼ਵਰ ਦਾ ਅਨੁਭਵ ਹੋਏਗਾ, ਸੱਚ ਦੀ ਸਾਧਨਾ, ਮਿੱਥਿਆ ਦੀ ਸਾਧਨਾ ਨਹੀਂ। ਅਸੀਂ ਤਾਂ ਮਿੱਥਿਆ 'ਤੇ ਆਪਣਾ ਜੀਵਨ ਲਾ ਦਿੱਤਾ ਹੈ, ਮਿੱਥਿਆ 'ਤੇ। ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਰ,
ਸੱਚੇ ਹੁਕਮ ਨੂੰ ਹਾਕਮ ਨੂੰ ਪਛਾਣਿਆ ਨੇ, ਹਾਕਮ ਦੇ ਹੁਕਮ ਵਿੱਚ ਹੀ ਜੀਵੀ ਨੇ, ਹਾਕਮ ਦੇ ਹੁਕਮ ਵਿੱਚ ਹੀ ਕਰਤਾ, ਹਾਕਮ ਨੂੰ ਕਹਿੰਦੇ ਕਰਤਾ, ਇਹ ਕਰਤਾ ਦੀ ਸਾਰੀ ਕਿਰਤ ਹੈ। ਬਿਨ ਕਰਤਾਰ ਨਾ ਕਿਰਤਮ ਮਾਨੋ ਆਦਿ ਜੋਨ ਅਜੈ ਅਵਿਨਾਸ਼ੀ ਤਾਂ ਪਰਮੇਸ਼ਰ ਜਾਣੋ। ਲੋਹੇ ਦਾ ਸ਼ਸਤਰ ਕਦੀ ਲੋਹੇ ਤੋਂ ਅਲੱਗ ਕਦੀ ਭਲਾ ਸੁਣਿਆ? ਮਿੱਟੀ ਦਾ ਘੜਾ ਮਿੱਟੀ ਤੋਂ ਅਲੱਗ ਨਹੀਂ, ਤੇ ਰੱਬ ਦਾ ਬੰਦਾ ਬਣਾਇਆ ਰੱਬ ਤੋਂ ਅਲੱਗ ਕੈਸਾ ਚੰਬਾ ਹੋ ਗਿਆ? ਅਸੀਂ ਸਭ ਕੁਛ ਆਪਣੇ ਆਪ ਨੂੰ ਮੰਨਾਂਗੇ, ਪਰ ਮੈਂ ਰੱਬ ਦਾ ਬੰਦਾ ਹਾਂ, ਮੇਰੇ ਦਿਲ ਵਿੱਚ ਰੱਬ ਵੱਸਦਾ ਏ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ। ਆਪਣੇ ਆਪ ਨੂੰ ਅਸੀਂ ਰੱਬ ਦੀ ਹੋਂਦ ਕਰਕੇ ਨਹੀਂ ਪਛਾਣਦੇ। ਅਸੀਂ ਕਹਿੰਦੇ ਰੱਬ ਕਿੱਦਾਂ ਸਾਡੇ ਦਿਲ 'ਚ ਵੱਸਦਾ? ਪੁੱਛੋ ਬਈ, ਦਿਲ 'ਚ ਤੁਹਾਡੇ ਕਾਮ ਕ੍ਰੋਧ ਜਿਹੜੇ ਤੁਸੀਂ ਇਹ ਆਪ ਵਸਾਏ ਨੇ, ਅੰਦਰ ਇਹ ਸਾਰਾ ਕੁਛ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ। ਅਗਨ ਕ੍ਰੋਧ ਚੰਡਾਲ, ਸਭ ਤੋਂ ਖਤਰਨਾਕ ਕ੍ਰੋਧ ਅਗਨੀ ਹੈ। ਔਰ ਕ੍ਰੋਧ ਉਦੋਂ ਪੈਦਾ ਹੁੰਦਾ ਹੈ ਜਦੋਂ ਸਾਡੀ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ। ਮਨ ਕੋਈ ਇੱਛਾ ਕਰਦਾ, ਉਹ ਇੱਛਾ ਪੂਰੀ ਨਹੀਂ ਹੁੰਦੀ ਤੇ ਕ੍ਰੋਧ ਆਉਂਦਾ ਹੈ। ਪੂਰੀ ਹੋ ਜਾਏ ਤੇ ਲੋਭ ਛੱਡ ਜਾਂਦਾ ਹੈ। ਇਸ ਕਰਕੇ ਇਹ ਇੱਛਾ ਦੋ ਬੱਚੇ ਦੇ ਪੂਰੀ ਦੇ ਵਿੱਚ ਲੋਭ ਛੱਡ ਜਾਏਗਾ। ਆਜ ਹਮਨੇ 100 ਰੁਪਈਆ ਕਮਾ ਲਏ, ਕੱਲ੍ਹ ਹਮ ਹੋਰ ਕਮਾ ਲੇਂਗੇ। ਮਨ ਸੰਤੁਸ਼ਟ ਨਹੀਂ ਹੁੰਦਾ। ਸਹਿਸ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ, ਬਿਨ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਵਿਥੇ ਸਭ ਪਾਜ। ਜਾਂ ਇਹ ਜੀਵਾਤਮਾ ਸੁਪਨਿਆਂ 'ਚ ਰਹਿੰਦੀ ਹੈ, ਜਾਂ ਇਹ ਸੁਪਨਾ ਮਨੋਰਾਜ ਕਰਦੀ ਰਹਿੰਦੀ ਹੈ, ਆਉਣ ਵਾਲੇ ਬਾਰੇ ਮਨੋਰਾਜ ਕਰਦੀ ਹੈ, ਵਰਤਮਾਨ ਦੇ ਵਿੱਚ ਇਹ ਮਨ ਸੁਪਨਾ ਦੇਖਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਇਹ ਸਾਰਾ ਜਗਤ ਜਿੰਨਾ ਤੇਰੇ ਮਨ ਨੇ ਰਚਨਾ ਕੀਤੀ ਹੈ, ਇਹ ਸਾਰਾ ਸੁਪਨਾ ਹੈ।

ਸੱਚੀ ਬੰਦੀ ਔਰ ਉਹ ਵਾਹਿਗੁਰੂ ਹੈ ਕੈਸਾ ਜਿਸਦੀ ਅਸੀਂ ਸਾਧਨਾ ਕਰਨੀ ਹੈ ਜਿਸਦਾ ਅਸੀਂ ਸਿਮਰਨ ਕਰਨਾ ਉਹ ਵਾਹਿਗੁਰੂ ਹੈ ਕੈਸਾ ਹਰਨ ਪਰਨ ਜਾਂ ਕਾ ਨੇਤਰ ਹੋਰ ਜਿਸਕਾ ਮੰਤਰ ਨਾ ਜਾਣੇ ਹੋਰ ਇੱਕ ਨੇਤਰਾਂ ਦੇ ਖੋਲਣ ਮਾਤਰ ਦੇ ਵਿੱਚ ਉਹ ਸ੍ਰਿਸ਼ਟੀ ਬਣਾ ਲੈਂਦਾ ਸਾਰੀ ਸ੍ਰਿਸ਼ਟੀ ਇਹ ਪਰਮਾਤਮਾ ਇਤਨਾ ਇਤਨੀ ਵੱਡੀ ਸ਼ਕਤੀ ਹੈ ਪਰਮਾਤਮਾ ਨੂੰ ਇਸ ਲਈ ਕਰਤਾ ਪੁਰਖ ਕਿਹਾ ਬਿਨਾਂ ਪਰਮੇਸ਼ਵਰ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਸਤਚਿਤ ਆਨੰਦ ਵਿਆਪਕ ਸੱਤਾ ਤੋਂ ਬਿਨਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿਧਾਂਤ ਮੰਤਰ ਹੈ ਬਿਨਾਂ ਮੂਲ ਦੇ ਵੀ ਕਦੀ ਦਰਖਤ ਹੁੰਦਾ ਬਿਨਾਂ ਨੀਂਹ ਦੇ ਵੀ ਕਦੀ ਮਕਾਨ ਹੁੰਦਾ ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਇਹ ਤਾਂ ਮਨ ਉਸ ਪਰਮਾਤਮਾ ਦੇ ਗੁਰੂ ਦੇ ਰੰਗ ਮਾਣਨ ਲਈ ਆਇਆ ਸੀ ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾ ਦੇ ਇਹ ਸਾਧਨਾ ਕਰਨੀ ਹੈ ਕਿ ਜਿੱਥੇ ਜਿੱਥੇ ਮਨ ਹੈ ਜਿੱਥੇ ਜਿੱਥੇ ਵਿਚਾਰ ਹੈ ਜਿੱਥੇ ਜਿੱਥੇ ਮਨ ਦਾ ਰਚਿਆ ਹੋਇਆ ਸੰਸਾਰ ਹੈ ਜਿੱਥੇ ਜਿੱਥੇ ਮਨ ਦੀ ਸ਼ਕਤੀ ਹੈ ਜਿੱਥੇ ਜਿੱਥੇ ਮਨ ਦੀ ਮਾਇਆ ਹੈ ਜਿੱਥੇ ਮਨ ਦੀ ਸ਼ਕਤੀ ਸ਼ਕਤੀਵਾਨ ਉੱਥੇ ਹੈ ਜਿੱਥੇ ਮਨ ਦੀ ਮਾਇਆ ਉੱਥੇ ਮਾਇਆਪਤੀ ਹੈ ਜਿੱਥੇ ਮਨ ਹੈ ਉੱਥੇ ਮਨ ਨੂੰ ਬਣਾਉਣ ਵਾਲਾ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਮਨ ਲੈ ਜੋ ਉਨ ਮਨ ਰਹੇ ਤੀਨ ਲੋਕ ਕੀ ਬਾਤੇ ਗਏ ਇਸ ਮਨ ਵਿੱਚ ਵਾਹਿਗੁਰੂ ਆਪ ਵਸਦਾ ਸਾਰੀ ਸ੍ਰਿਸ਼ਟੀ ਸੁਪਨੇ ਦੇ ਵਿੱਚ ਇਹ ਮਨ ਹੀ ਬਣਾਉਂਦਾ ਹਿੰਦੀ ਵਿੱਚ ਸਵਪਨ ਕਹਿੰਦੇ ਹਾਂ ਪੰਜਾਬੀ ਚ ਸੁਪਨਾ ਕਹਿੰਦੇ ਹਾਂ ਸੁਪਨਾ ਸਾਰਾ ਮਨ ਬਣਾਉਂਦਾ ਮਨ ਨਵਾਂ ਜਾਗਦੇ ਬੈਠਦੇ ਹਾਂ ਅਮਰੀਕਾ ਵਿੱਚ ਸੁਪਨਾ ਦੇਖ ਲੇਗਾ ਅੰਮ੍ਰਿਤਸਰ ਦਾ ਬੈਠਦੇ ਹਾਂ ਪਾਠ ਕਰਨ ਤੇ ਔਰ ਵਿੱਚ ਤੰਦਰਾ ਆ ਜਾਏ ਤਾਂ ਸੁਪਨੇ ਵਿੱਚ ਹੋਰ ਦੀ ਹੋਰ ਹੀ ਕਿਤੇ ਪਹੁੰਚ ਜਾਏਗਾ ਫਿਰ ਅਸੀਂ ਕਹਾਂਗੇ ਨਹੀਂ ਨਹੀਂ ਅਸੀਂ ਤਾਂ ਪਾਠ ਕਰਦੇ ਸੁਣਦੇ ਨੇ ਨਹੀਂ ਨਹੀਂ ਇੱਕ ਅਸੀਂ ਅੱਖਾਂ ਦਾ ਬੰਦ ਕਰਕੇ ਨੀਂਦਰ ਆਉਂਦੀ ਇੱਕ ਅੱਖਾਂ ਦੇ ਖੋਲਿਆਂ ਵੀ ਅਸੀਂ ਸੁਪਨਾ ਦੇਖ ਰਹੇ ਹਾਂ ਅੱਖਾਂ ਦੇ ਖੋਲਿਆਂ ਇਹ ਜਗਤ ਦਾ ਸੁਪਨਾ ਦੇਖ ਰਹੇ ਹਾਂ ਵਿਡੰਬਨਾ ਇਹ ਹੋ ਗਈ ਦੁੱਖ ਦੀ ਗੱਲ ਇਹ ਹੋ ਗਈ ਕਿ ਇੱਕ ਸੁਪਨਾ ਅੱਖਾਂ ਮਿੱਟਿਆਂ ਦੇਖਦੇ ਇੱਕ ਅੱਖਾਂ ਖੋਲਿਆਂ ਦੇਖ ਰਹੇ ਹਾਂ ਇਹ ਮਾਤਾ ਪਿਤਾ ਸੰਸਾਰ ਮੈਂ ਤੇ ਮੇਰੀ ਦੋ ਰੂਪਾਂ ਵਿੱਚ ਜੀਵ ਆਤਮਾ ਸੁਪਨਾ ਦੇਖ ਰਹੀ ਹੈ ਇਸ ਸੁਪਨੇ ਤੋਂ ਛੁੱਟਣ ਲਈ ਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਸੁਪਨਾ ਨਹੀਂ ਆਉਂਦਾ ਪਹਿਲੇ ਨਿੰਦਰਾ ਆਉਂਦੀ ਹੈ ਨਿੰਦਰਾ ਤੋਂ ਬਿਨਾਂ ਸੁਪਨਾ ਨਹੀਂ ਬਣਦਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਇੱਕ ਸ਼ਬਦ ਹੈ

ਪ੍ਰਾਣੀ ਕੀ ਹੈ ਸਾਨੂੰ, ਪਰ ਅਸੀਂ ਕਦੀ ਆਪਣੇ ਆਪ ਨੂੰ ਬੰਦਾ, ਕਦੀ ਮਾਂ, ਕਦੀ ਦਾਦੀ, ਕਦੀ ਨਾਨੀ। ਇਹ ਹਵਾ ਦੇ ਆਧਾਰ ਤੇ ਸਰੀਰ ਟਿਕਿਆ ਹੋਇਆ। ਤਿੰਨ ਤਾਨਾਂ ਦੇ ਨਾਲ ਅਸੀਂ ਆਪਣੀ ਸਾਧਨਾ ਨੂੰ ਗਵਾ ਬੈਠੇ ਹਾਂ। ਤਿੰਨ ਤਨ ਨੇ ਸਥੂਲ ਸਰੀਰ, ਤਨ ਮੈਨੇ ਸਰੀਰ, ਸਥੂਲ ਸਰੀਰ, ਸੂਕਸ਼ਮ ਸਰੀਰ ਤੇ ਕਾਰਨ ਸਰੀਰ। ਤਿੰਨਾਂ ਸਰੀਰਾਂ ਦੇ ਪਿੱਛੇ ਵਾਹਿਗੁਰੂ ਸਾਖਿਆਤ ਆਪ ਹੈ। ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੇ ਨਾ ਪਇਓ ਦੁਰਾਈ। ਇਸੇ ਪ੍ਰਕਰਨ ਨੂੰ ਕੱਲ ਫਿਰ ਅੱਗੇ ਲੈ ਕੇ ਚੱਲਾਂਗੇ ਸ਼ਾਮ ਦੀ ਕਥਾ ਦੇ ਵਿੱਚ, ਕਿ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਦੇ ਕਰੀਬ ਜੋ ਭੋਰੇ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬੈਠੇ ਤੇ ਉਹਨਾਂ ਨੇ ਸਾਨੂੰ ਇਹ ਜਿਹੜਾ ਬਾਣੀ ਦਾ ਖਜ਼ਾਨਾ ਦਿੱਤਾ ਏ, ਇਹ ਬਾਣੀ ਦੇ ਖਜ਼ਾਨੇ ਨੂੰ ਜੇ ਅਸੀਂ ਖੋਲ੍ਹ ਕੇ ਦੇਖਾਂਗੇ ਤਾਂ ਹੀ ਸਾਡਾ ਮਨ ਟਿਕੇਗਾ। ਜਿਸ ਤਰ੍ਹਾਂ ਪੈਸੇ ਦੇ ਨਾਲ ਪਿਆਰ ਕਰਦੇ ਹਾਂ, ਜਿਸ ਤਰ੍ਹਾਂ ਪਾਣੀ ਦੇ ਨਾਲ ਪ੍ਰਾਣ ਪਿਆਰ ਕਰਦੇ ਨੇ, ਜਿਸ ਤਰ੍ਹਾਂ ਪ੍ਰਾਣਾਂ ਨੂੰ ਭੁੱਖ ਲੱਗਦੀ ਹੈ ਰੋਟੀ ਦਿੰਦੇ ਹਾਂ, ਇਸ ਤਰ੍ਹਾਂ ਹੀ ਮਨ ਨੂੰ ਉਸ ਵਾਹਿਗੁਰੂ ਦਾ ਵੀ ਕਦੀ ਪਿਆਰ ਦੇਈਏ। ਮਨ ਨੂੰ ਵਾਹਿਗੁਰੂ ਦਾ ਪਿਆਰ ਉਦੋਂ ਮਿਲੇਗਾ ਜਦੋਂ ਅਸੀਂ ਵਾਹਿਗੁਰੂ ਨੂੰ ਚਿੰਤਨ 'ਚ ਲਿਆਵਾਂਗੇ। ਗੁਰੂ ਸਾਡੇ ਮਾਤਾ ਨੇ, ਗੁਰੂ ਸਾਡੇ ਪਿਤਾ ਨੇ, ਗੁਰੂ ਸਾਡੇ ਸਵਾਮੀ ਨੇ, ਗੁਰੂ ਦੇਵ ਹੀ ਸਾਡੇ ਸਖਾ ਨੇ, ਗੁਰੂ ਦੇਵ ਹੀ ਸਾਡੇ ਅਗਿਆਨ ਨੂੰ ਦੂਰ ਕਰ ਸਕਦੇ ਨੇ। ਗੁਰੂ ਦੇਵ ਮਾਤਾ, ਗੁਰੂ ਦੇਵ ਪਿਤਾ, ਗੁਰੂ ਦੇਵ ਸਵਾਮੀ ਪਰਮੇਸ਼ਵਰਾ, ਗੁਰੂ ਦੇਵ ਸਖਾ ਅਗਿਆਨ ਪੰਜਨ, ਗੁਰੂ ਦੇਵ ਬੰਧਵ ਸਹੋਦਰਾ, ਗੁਰੂ ਦੇਵ ਸ਼ਾਂਤ ਸਤਬੁੱਧ ਮੂਰਤ, ਗੁਰੂ ਦੇਵ ਪਾਰਸ ਪਰਸਪਰਾ, ਗੁਰੂ ਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਇਸ ਕਰਕੇ ਗੁਰੂਦੇਵ ਦਾ ਮਤਲਬ ਹੁੰਦਾ ਹੈ ਸਾਰੀਆਂ ਦੇਵਤਿਆਂ ਤੋਂ ਸ੍ਰੇਸ਼ਟ ਗੁਰੂ ਨਾਮ ਗਿਆਨ ਦਾ ਹੈ। ਗੁਰੂ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਜੋਤ ਦਾ ਹੈ। ਇਸ ਲਈ ਜਿੱਥੇ ਰੱਬੀ ਜੋਤ ਹੋਏਗੀ ਉੱਥੇ ਕ੍ਰੋਧ ਤੇ ਤ੍ਰਿਸ਼ਨਾ ਨਹੀਂ ਆਉਣਗੇ, ਉੱਥੇ ਮਨ ਟਿਕ ਜਾਏਗਾ। ਕਿਵੇਂ ਟਿਕੇਗਾ ਇਹ ਪ੍ਰਕਰਨ ਅੱਗੇ ਚੱਲੇਗਾ। ਆਓ ਆਪਣੇ ਵਾਹਿਗੁਰੂ ਨੂੰ, ਆਪਣੇ ਗੁਰੂ ਨੂੰ, ਆਪਣੇ ਗੁਰੂਦੇਵ ਸਾਡੇ ਮਾਤਾ ਪਿਤਾ ਨੇ, ਜਿਸ ਤਰ੍ਹਾਂ ਬੱਚਾ ਮਾਤਾ ਪਿਤਾ ਦੀ ਗੋਦ ਲੈਂਦਾ ਅਸੀਂ ਵੀ ਪ੍ਰਭੂ ਦੀ ਗੋਦ ਲਈ

0: ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ। ਇਹ ਅਕਾਲ ਪੁਰਖ ਅਸੀਂ ਭੁੱਲਣ ਹਾਰ ਹਾਂ, ਭੁੱਲਣ ਹਾਰ ਸਭ ਕੋ ਭੁੱਲ ਗੁਰੂ ਕਰਤਾਰ ਗੁਰੂ ਜੀ ਸਾਡੇ ਉਗਣ ਨਾ ਚਿਤਾਰਨਾ, ਸਾਨੂੰ ਆਪਣੀ ਬਾਣੀ ਪੜ੍ਹਨ ਦੀ ਜਾਚ ਦੇ ਦਿਓ, ਅਸੀਂ ਆਪ ਦੇ ਦਰ ਤੇ ਨਿੱਤ ਦੇ ਮੰਗਤੀ ਕਰੇ। ਇੰਨਾ ਹੀ ਕਹਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਲ ਦੇ ਅੰਦਰ ਜਦੋਂ ਇਸ ਧਰਤੀ ਨੂੰ ਨਾਰਾਇਣ ਰੂਪ ਕਰਕੇ ਜਦੋਂ ਪਰਮੇਸ਼ਵਰ ਪ੍ਰਗਟ ਹੁੰਦੇ ਨੇ, ਇਸ ਧਰਤੀ ਨੂੰ ਇੱਕ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਭਾਰਤ ਦੇਸ਼ ਦੀ ਧਰਤੀ ਨੂੰ, ਭਾਰਤ ਦੇਸ਼ ਦੀ ਮਿੱਟੀ ਨੂੰ ਇਹ ਉੱਚੇ ਭਾਗ ਨਸੀਬ ਹੋਏ ਨੇ ਕਿ ਉਹਨਾਂ ਨੇ 10 ਗੁਰੂਆਂ ਜੀ ਦੇ ਚਰਨ ਸਪਰਸ਼ ਕੀਤੇ। ਸਾਡੇ ਸਾਰੇ ਰਿਸ਼ੀ ਮੁਨੀ ਵੀ ਭਾਰਤ ਦੇ ਵਿੱਚ ਹੀ ਅਵਤਰਿਤ ਹੋਏ। ਆਓ ਅਸੀਂ ਦੇਖੀਏ ਕਿ ਅੱਜ ਕਿੰਨਾ ਵੱਡਾ ਦਿਨ ਹੈ ਕਿ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਸ ਧਰਤੀ 'ਤੇ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਕੇ, ਮਾਨੋ ਅਰਸ਼ੀ ਪ੍ਰੀਤਮ ਨੇ ਹੀ ਸਾਨੂੰ ਆ ਕੇ ਉਸ ਨਾਰਾਇਣ ਦੇ ਦਰਸ਼ਨ ਦਿੱਤੇ। ਪਰਮਾਤਮਾ ਦੇ ਰਸਤੇ ਦੇ ਉੱਤੇ ਸ਼ਰਧਾ ਦੇ ਨਾਲ ਕਈ ਗੁਣਾ ਬਿਰਤੀ ਅਧਿਆਤਮਵਾਦ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰੀ ਸ਼ਰਧਾ ਕਰ ਲਈਏ ਤਾਂ ਨਿਰਸੰਦੇਹ ਅਸੀਂ ਆਤਮ ਗਿਆਨ ਦੇ ਅਧਿਕਾਰੀ ਹੋ ਸਕਦੇ ਹਾਂ। ਅਧਿਕਾਰੀ ਤੋਂ ਬਿਨਾਂ, ਬਰਤਨ ਦੀ ਸਫਾਈ ਤੋਂ ਬਿਨਾਂ ਅਸੀਂ ਦੁੱਧ ਨਹੀਂ ਪਾਉਂਦੇ। ਇਸ ਤਰ੍ਹਾਂ ਹੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਿਸ ਵੇਲੇ ਇਸ ਪ੍ਰਕਿਰਤੀ ਦੇ ਇੰਨੇ ਜ਼ਿਆਦਾ ਪੁੰਨ ਉਦੇ ਹੁੰਦੇ ਨੇ, ਇਸ ਧਰਤੀ ਦਾ ਪੁੰਨਾਂ ਦਾ ਬੈਲੈਂਸ ਇੰਨਾ ਹੋ ਜਾਂਦਾ ਹੈ, ਉਸ ਵੇਲੇ ਰੱਬ ਨੂੰ ਆਪਣਾ ਕੋਈ ਨਾ ਕੋਈ ਰੂਪ ਇਸ ਸੰਸਾਰ 'ਤੇ ਭੇਜਣਾ ਪੈਂਦਾ। ਇੱਕ ਪਾਸੇ ਦੁਸ਼ਟਾਂ ਦੇ ਪਾਪ ਇਸ ਸਕੇਲ 'ਤੇ ਪਹੁੰਚ ਜਾਂਦੇ ਨੇ, ਦੂਸਰੇ ਪਾਸੇ ਧਰਮ ਆਤਮਾਵਾਂ ਦੇ ਪੁੰਨ ਇੰਨੇ ਹੋ ਜਾਂਦੇ ਨੇ ਕਿ ਉਹ ਪੁਕਾਰਦੇ ਨੇ ਕਿ ਕੋਈ ਸਾਨੂੰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇੱਕ ਜਗਤ ਬਾਹਰ ਹੈ, ਇੱਕ ਜਗਤ ਅੰਦਰ ਮਨ ਨੇ ਆਪਣਾ ਬਣਾਇਆ ਹੋਇਆ ਹੈ, ਉਸਨੂੰ ਜੀਵ ਸ੍ਰਿਸ਼ਟੀ ਕਿਹਾ ਹੈ, ਸ਼ਾਸਤਰਾਂ ਨੇ ਉਸਨੂੰ ਜੀਵ ਸ੍ਰਿਸ਼ਟੀ ਕਿਹਾ ਹੈ। ਕਬੀਰ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਤੀਨ ਲੋਕ ਕੀ ਬਾਤੀ ਕਹੇ। ਇਹ ਮਨ ਹੀ ਸਾਰੀ ਜਿੰਨੀ ਇਹ ਸ਼ਕਤੀ ਹੈ, ਸ਼ਕਤੀ ਦਾ ਅਰਥ ਹੈ ਮਾਇਆ, ਇਹ ਮਾਇਆ ਰੂਪ ਕਰਕੇ ਇਹ ਮਨ ਹੀ ਬਣਿਆ। ਕਦੀ ਅਸੀਂ ਸੋਚਦੇ ਨਹੀਂ ਕਿ ਇਸ ਸਰੀਰ ਦੇ ਅੰਦਰ ਜੋ ਅਸੀਂ ਮਨ ਦੀ ਹੋਂਦ ਨੂੰ ਮਹਿਸੂਸ ਕਰਦੇ ਹਾਂ, ਉਹ ਅਸੀਂ ਮਹਿਸੂਸ ਕਰਦੇ ਹਾਂ ਕਿ ਸਰੀਰ ਦੇ ਅੰਦਰ ਮਨ ਬੈਠਾ, ਅਤੇ ਅਸੀਂ ਅੱਖਾਂ ਬੰਦ ਕਰਕੇ ਮਨ ਨੂੰ ਕਾਬੂ ਕਰ ਲਈਏ, ਸਾਡਾ ਮਨ ਕਾਬੂ ਨਹੀਂ ਆਉਂਦਾ। ਪੂਰਵ ਪ੍ਰਕਰਨ ਜੋ ਪ੍ਰਸੰਗ ਚੱਲਦਾ ਪਿਆ ਮੈਂ ਉਹ ਵੀ ਥੋੜ੍ਹਾ ਜਿਹਾ ਲੈ ਲੈਂਦੀ ਹਾਂ। ਕਠਨ ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ, ਕਠਨ ਕਰੋਧ ਘਟ ਹੀ ਕੇ ਭੀਤਰ ਜਹ ਸੁਧ ਸਭ ਵਿਚਰ ਆਈ। ਸਭ ਤੋਂ ਪਹਿਲਾਂ ਸਾਡੀ ਮਨ ਨੂੰ ਸਾਧਨ ਦੇ ਲਈ ਸਿਮਰਨ ਦੀ ਅਸੀਂ ਸਾਧਨਾ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਸਾਡਾ ਮਨ ਤਾਮਸੀ ਰਾਜਸੀ ਬਿਰਤੀਆਂ ਤੋਂ ਛੁੱਟ ਕੇ ਸਤੋਗੁਣੀ ਬਿਰਤੀ ਵਿੱਚ ਆ ਕੇ ਤੁਰਿਆ ਪਦ ਦੀ ਲਖਤਾ ਦਾ ਅਧਿਕਾਰੀ ਹੋ ਸਕੇ। ਤੁਰਿਆ ਪਦ ਲਈ ਸਾਨੂੰ, ਤੁਰਿਆ ਪਦ ਦੀ ਪ੍ਰਾਪਤੀ ਲਈ ਸਾਨੂੰ ਮਨੁੱਖਾ ਜੀਵਨ ਮਿਲਿਆ। ਤੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ, ਉਸ ਹਿਰਦੇ ਦੇ ਵਿੱਚ ਉਸ ਮਨ ਦੇ ਵਿੱਚ ਆਨੰਦ ਸਾਹਿਬ ਆ ਜਾਂਦੇ ਨੇ, ਉਸ ਸਾਹਿਬ ਦਾ ਆਨੰਦ ਪ੍ਰਗਟ ਹੋ ਜਾਂਦਾ ਹੈ ਜਿਸ ਹਿਰਦੇ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦਾ ਸਰੂਪ ਹਿਰਦੇ ਵਿੱਚ ਵਸ ਜਾਂਦਾ ਹੈ। ਇੱਕ ਸਰਗੁਣ ਰੂਪ ਹੁੰਦਾ ਹੈ, ਇੱਕ ਨਿਰਗੁਣ ਰੂਪ ਹੁੰਦਾ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ। ਪਰਮੇਸ਼ਵਰ ਆਪ ਹੀ ਸੁਨ ਮੰਡਲ ਬਣਿਆ, ਆਪ ਹੀ ਸਮਾਧੀ ਬਣਿਆ,
आप ही सहज समाध बने हैं, आप ही विस्माद बने हैं, आप ही नाद बने हैं, आप ही वेद बने हैं। सारा कुछ ए मौलिंग धरती मौलिया आकाश कट कट मौलिया आत्म प्रगाश। जिस वेले गुरु जन इस सृष्टि विच प्रगट हुंदे ने उस समय मिटी तुंद जग चानन हुआ, सतगुरु नानक प्रगटिया मिटी तुंद जग चानन हुआ। एक बाहर जगत विच चानना हुंदा है, जो प्रकृति है इस विच चानना हुंदा है। इस दा प्रमाण प्रतख प्रमाण साडे इतिहास विच है कि दाई दौलतां नूं सारे पासे ही रब दा नूर नजर आया। माता तुलसा नूं सारे पासे रब दा नजर रूप आया। बेबे नानकी जी ने गुरु नानक देव जी नूं जदों जिथे याद किया उस वेले गुरु नानक देव जी ने उन्हां नूं दर्शन दिते। इस तरह ही जदों असी गुरु जी दी बाणी नूं रब रूप करके समझांगे फिर सारी सृष्टि विच बाणी दा अमृत नजर आएगा और गुरसिख उस अमृत नूं फिर पींदा है। रात नूं भी फिर उस नूं निंद्रा व्यापदी नहीं। एक रात दी निंद्रा दे अंदर भी एक समान चेतन दी सत्ता है। जागृत विच भी चेतन प्रकाश कर रहा है, सुपन अवस्था नूं भी चेतन प्रकाश कर रहा है। चेतन दी चेतनता पहले है। चेता इता चेत साहिब सच्चा सोतनी। इसलिए गुरपुरब का मतलब की हुंदा है, पाए भगत गुरपुरब करन दे। उस परमात्मा दे लई असी गुरुपुरब मनांदे हां। गुरुपुरब गुरुपुरब पंजाबी विच गुरपुरब कहंदे ने, हिंदी विच गुरपुरब कहंदे ने कि गुरु जी नूं पुनः अपने हिरदे दे विच सिमरती दे द्वारा प्रगट कर लेना। गुरु है जर्रे जर्रे विच पर साडे कोल प्रगट करन दी जुगती नहीं है। जोर ना जुगती छुटे संसार, जुगती हो जाएगी ते रब फिर ओले नहीं होना। पर जोर नाल नहीं, हठ नाल नहीं, प्यार नाल परमेश्वर प्रगट हो जाता है। सारी सृष्टि च आपां प्यार दी तार नाल एक दूजे नाल बजे हुए हाँ, पर ओ प्यार वाहिगुरु दी सिमरती वाला प्यार नहीं है। दुख दी गल ए है, प्यार च साडी बिरती च पुत्र है, प्यार च साडी बिरती विच तियां ने, प्यार च साडी बिरती च तूं ते मैं, प्यार दी साडी बिरती दे विच मैं ते मेरी है। साडी बिरती इसे अज्ञान दी ग्रेविटी नूं छड्दी नहीं, खिच नूं छड्दी नहीं, खिच पा रही अपने वल। फिर असीं सिमरन करदे हां, फिर साडी रजोगुणी तमोगुणियां बिरतियां आ जांदियां, सुनदे हां झलक मिलदी है सतोगुण तो फिर थले आ जांदियां। जीव दा स्वरूप की है, जिसके रजोगुण ते तमोगुण मुख ने सतोगुण दबिया होया उसनू जीव कहंदे ने। ते जिसने सतोगुण दे उत्ते जिसकी रजोगुण तमोगुण बिरतियां जिसने दबा लिया, जिसका सतोगुण का मतलब है जिसनू आलस नहीं है, जिसनू निंद्रा नहीं है, जिसनू प्रमाद नहीं है। आलस चीज गया सब तन ते प्रीतम स्यो मन लागा। उसके मन उसका मन मंदिर हो जाता है, उसका तन उस मंदिर विच बैठे वाहिगुरु की फकीरी लई तैयार हो जाता है। रब फकीर वड्डा मस्ताना। उस मस्ताने जोगी की जो जो आराधना करता है उसकी बिरती भी फिर उस मस्ती दे विच मस्तानी कहाण लग जाती है। असि गुरु नानक देव जी की बाणी नूं जे पढ़ांगे ते साडी बिरती जिहड़ी द्वैत भाव तो छुप जाएगी। जो देखोगे वह ब्रह्म दर्शन हो जाएगा, जो करोगे वह ब्रह्म की पूजा हो जाएगी, जो खाओगे वह गुरु प्रसाद हो जाएगा, जो जो करोगे वह गुरु जी की किरत हो जाएगी। उसनू क्या सहज समाज। गुरसिख जोगी जागदे माया अंदर करन उदासी। माया ता मिथ्या है और माया तो बनिया है तन भी मिथ्या है। इसलिए जदों गुरसिख गुरु अमरदास जी का ध्यान धरदा है ध्यान विच शक्ति है। गुर की मूरत मन में ध्यान। मन सतोगुण का कारज है, मन एक शीशा है, मन एक दर्पण है। काहे रे बन खोजन जाई, सर्व निवासी सदा अलेपा तोहे संग समाई। इस तरह साडे नाल वाहिगुरु रह रहे पोहप मद ज्यो बस बस। जिस तरह एक एक पत्री दे विच फुल दी एक एक पत्ती विच सुगंधी है, एक एक पत्ती विच जिथे पत्ती उथे सुगंधी, जिथे पत्ती उथे सुगंधी। वाह कैसा चंबा, ए मालम कैसी है, जड़ी पत्ती ते देखदी है सुगंधी भी देखदी है, पर जिसने पत्री ते सुगंधी बनाई उसनू देखदी नहीं, माली नू देखदी नहीं। किरत नू देख रहे हां, करता नू देखदी नहीं। किरिया दे पुजारी हां, किरत दे पुजारी हां, पर करता नू देखिया ही नहीं।
ਜਿਸਨੇ ਕਰਤਾ ਨੂੰ ਦੇਖ ਲਿਆ, ਜਿਸਨੇ ਕਰਤਾਰ ਨੂੰ ਦੇਖ ਲਿਆ, ਉਹ ਤਾਂ ਇਸ ਮਾਇਆ ਰੂਪੀ ਚਿੱਕੜ ਦੇ ਵਿੱਚ ਕਮਲ ਫੁੱਲ ਹੋ ਜਾਂਦਾ, ਕਮਲ ਫੁੱਲ ਗੁਰੂ ਜੀ ਦੀ ਪੂਜਾ ਲਈ ਚੜਾਇਆ ਜਾਂਦਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਹੀ ਨਿਸ਼ਾਣੇ ਅੰਦਰ ਬੈਠੇ ਵਾਹਿਗੁਰੂ ਹਿਰਦੇ ਕਮਲ ਦੇ ਵਿੱਚ। ਇਸ ਲਈ ਵਾਹਿਗੁਰੂ ਦੇ ਚਰਨਾਂ ਦੇ ਨਾਲ ਅਸੀਂ ਕਮਲ ਸ਼ਬਦ ਵਰਤਦੇ ਹਾਂ। ਮਨ ਪ੍ਰੀਤ ਚਰਨ ਕਮਲਾਰੇ, ਕਮਲ ਸ਼ਬਦ ਪਿਆਰੇ, ਖਿੜੇ ਹੋਏ, ਨਿਰਮਲ, ਕਮਲ ਪ੍ਰਤੀਕ ਹੈ ਖਿੜਿਆ ਹੋਇਆ। ਇਸ ਤਰ੍ਹਾਂ ਹੀ ਮਨ ਖਿੜਿਆ ਹਰਿਆ ਬਾਗ, ਜਦੋਂ ਹੀ ਚਾਹੋ ਮੈਨੂੰ ਪਤਾ ਲੱਗਾ ਅੱਜ ਦੇ ਦਿਨ ਮੇਰੇ ਗੁਰੂ ਪ੍ਰਗਟ ਹੋਏ ਨੇ, ਮੇਰੇ ਮਨ ਆਨੰਦ ਹੋ ਗਿਆ। ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰੀ ਦੇ ਮੰਗਲ ਗਾਓ। ਦੁਨੀਆ ਦੁਨੀਆ ਦੇ ਗੀਤ ਗਾਉਂਦੀ ਏ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਸ ਲਈ ਗਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਉਹ ਗੁਰੂ ਅਮਰਦਾਸ ਜੀ ਦੇ ਬਾਰੇ ਕਿਹਾ ਹੈ

सारी सृष्टि जिन्नी है, सारी घन हर बूंद, जिन्निया बदल दिया बूंदा ने, कोई बदल नू गिन सकदा बदल कितनी बार बरसदा है, बदल दिया जिन्निया बारिश दिया बूंदा ने, कहिंदे उहनां नू उहदी कोई गिनती कोई कर नहीं सकदा, पर जे कोई कर लवे रुद्र ज्ञान ध्यान सतगुरु के, जे उस पर शिव जी दी कहिंदे कि उस परमात्मा शिव जी भी बैठ के अकाल पुरख दी उसकी आराधना करके ज्ञान सतगुरु के, सतगुरु की कृपा नाल सतगुरु की रहमत दे नाल, जे कोई ये चीजा की लखता कर ले केड़ी केड़ी घन हर बूंद बसो रोमावल, बसो कहिंदे पृथ्वी नू, पृथ्वी दीआं जिन्नियां रोमावलियां ने, रोमावलियां कहिंदे जिन्नी सारी बनस्पति है, ये जो ये शरीर है उसकी बनस्पति है, ये उसकी प्रकृति है, जिथे जिथे शरीर है उथे उथे नाल ही हरी है, पहले हरी इहदे च प्रवेश करदा है फिर शरीर चेतन हुंदा है, सदा सच्चिदानंद सतरंग परणासी करीमल कनिंदा समस्तल निवासी, सदा सच्चिदानंद सर्वम परणासी अनुपे अरूपे समस्तुल निवासी, नमस्तंग काले नमस्तंग कृपाले नमस्तंग अरूपे नमस्तंग अनूपे। गुरु अमरदास जी की उपमा कहिंदे सारा कुछ किया जा सकता है परमेश्वर दे नू सामने परमेश्वर की कृपा दे नाल, पर हे गुरु अमरदास पिता जी जिन्हां ने गुरु अंगद देव जी दी ਦੇ ਕੁੱਖੋਂ ਜਾਈ ਬੀਬੀ ਅਮਰੋ ਜੀ ਦੇ ਕੋਲੋਂ 8 ਸਾਲ ਦੀ ਉਮਰ ਦੇ ਵਿੱਚ ਬੀਬੀ ਅਮਰੋ ਜੀ ਨੂੰ ਸਾਡਾ ਇਤਿਹਾਸ ਪ੍ਰਮਾਣ ਹੈ, ਜਿਸਨੇ ਦਰਸ਼ਨ ਕਰਨੇ ਹੋਣ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਗੁਰਦੁਆਰਾ ਵੀ ਹੈ। ਬੀਬੀ ਅਮਰੋ ਜੀ ਨੂੰ 8 ਸਾਲ ਦੀ ਉਮਰ ਵਿੱਚ 5 ਬਾਣੀਆਂ ਪੂਰੀਆਂ ਯਾਦ ਸੀ, ਹਿਸਾਬ ਲਾ ਲਓ, ਤੇ ਸਾਨੂੰ ਅਜੇ ਸ਼ਾਇਦ ਜਪਜੀ ਸਾਹਿਬ ਦਾ ਪਾਠ ਵੀ ਯਾਦ ਨਹੀਂ ਹੋਣਾ, ਸਾਨੂੰ ਇਹ ਤਾਂ ਯਾਦ ਹੈ ਕਿ ਅਸੀਂ 18 ਘੰਟੇ 12 ਘੰਟੇ ਇੱਕ 10ਵੀਂ ਦੀ ਡਿਗਰੀ ਲੈਣ ਲਈ ਇੱਕ ਇੰਜੀਨੀਅਰ ਬਣਨ ਦੇ ਲਈ ਅਸੀਂ 18 ਘੰਟੇ ਕਿੱਦਾਂ ਪੜ੍ਹਨਾ। ਇਸ ਤਰ੍ਹਾਂ ਹੀ ਇੰਨੀ ਸ਼ਰਧਾ ਦੇ ਨਾਲ ਜੇ ਕੋਈ ਗੁਰਸਿੱਖ ਬੈਠ ਜਾਏ ਰੱਬ ਪ੍ਰਗਟ ਨਾ ਹੋਵੇ ਇਹ ਹੋ ਨਹੀਂ ਸਕਦਾ, ਰੱਬ ਤਾਂ ਕੋਲ ਹੈ ਪਰ ਉਹ ਪ੍ਰਗਟ ਹੁੰਦਾ ਹੈ ਗੋਬਿੰਦ ਭਾਓ ਭਗਤ ਕਾ ਭੋਖਾ, ਭੋਗ ਲਾਓ ਮੇਰੇ ਗੋਬਿੰਦ ਰਾਏ ਨਹੀਂ ਤੋ ਘਰ ਕੋ ਬਾਪ ਰਸਾਏ, ਭੋਲੇ ਪਾਏ ਮਿਲੇ ਰਗੁਰਾਇਆ ਕਹੋ ਕਬੀਰ ਭਗਤ ਕਰ ਪਾਇਆ, ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸਿਓ ਰਿਹਾ ਸਮਾਏ, ਪ੍ਰਭੂ ਹੀ ਪ੍ਰਭੂ ਤਾਂ ਹੈਗਾ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਹਿਰਦੇ ਵਿੱਚ ਹਿਰਦਾ ਨਹੀਂ ਹੈ ਪ੍ਰਭੂ ਹੈ, ਪਰ ਅਸੀਂ ਉਸ ਨੂੰ ਵਸੇ ਹੋਏ ਨੂੰ ਵੇਖਦੇ ਨਹੀਂ, ਬਸ ਦੇਖਣਾ ਹੀ ਹੈ। ਗੁਰਸਿੱਖ ਦੇਖਦਾ, ਗੁਰਸਿੱਖ ਗੁਰਸਿੱਖੀ ਨੂੰ ਧਾਰਨ ਇਸ ਲਈ ਕਰਦਾ ਕਿ ਮੈਂ ਸਿੱਖ ਬਣ ਜਾਵਾਂ, ਗੁਰੂ ਸਿੱਖ ਗੁਰੂ ਸਿੱਖ, ਪਹਿਲੇ ਗੁਰੂ ਹੈ ਫਿਰ ਸਿੱਖ ਹੈ, ਗੁਰੂ ਦੇ ਹਿਰਦੇ ਚ ਪ੍ਰਗਟ ਹੁੰਦਿਆਂ ਹੀ ਸਿੱਖੀ ਆ ਜਾਂਦੀ ਹੈ, ਸਿੱਖ ਆ ਜਾਂਦਾ ਹੈ, ਔਰ ਜਿੱਥੇ ਗੁਰੂ ਪ੍ਰਗਟ ਹੋ ਗਿਆ ਉੱਥੇ ਗੁਰੂ ਦੀ ਨਜ਼ਰ ਆ ਜਾਂਦੀ ਹੈ, ਔਰ ਜਿੱਥੇ ਗੁਰੂ ਦੀ ਨਜ਼ਰ ਆ ਜਾਂਦੀ ਹੈ ਉੱਥੇ ਕਰਮ ਖਤਮ ਹੋ ਜਾਂਦੇ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਇਸ ਲਈ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ, ਮੇਰੇ ਦਿਲ ਦੇ ਵਿੱਚ ਰਾਗਰ ਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ। ਇਸ ਸ਼ਬਦ ਨੂੰ ਗਾਉਣ ਲਈ ਬੈਕੁੰਠ ਤੋਂ ਪਰੀਆਂ ਵੀ ਆ ਗਈਆਂ, ਇਸ ਸ਼ਬਦ ਨੂੰ ਸੁਣਨ ਲਈ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਸਨਾਤਨ ਧਰਮ ਦੇ ਅੰਦਰ ਮੰਨੇ ਜਾਂਦੇ ਨੇ। ਕਹਿੰਦੇ ਗੁਰੂ ਦੇ ਸ਼ਬਦ ਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਮੈਨੇ ਦੇਵਤਾ, ਨਰ ਮੈਨੇ ਮਨੁੱਖ, ਮੁਨ ਮੈਨੇ ਜਿਹੜੇ ਸੋ ਮੁਨ ਜੋ ਮਨ ਕੀ ਦੁਬਧਾ ਮਾਰੇ, ਜਿਨ੍ਹਾਂ ਨੇ ਆਪਣੇ ਮਨ ਦੀ ਦੁਬਧਾ ਖਤਮ ਕਰ ਲਈ ਹੈ। ਅਸੀਂ ਤਾਂ ਸਾਰੇ 3 ਗੁਣਾਂ ਚ ਸੁੱਤੇ ਪਏ ਹਾਂ, ਸਾਡੀ ਜਾਗਰਤ ਵੀ ਤਮੋ ਗੁਣ ਦਾ ਕਾਰਜ ਬਣੀ ਪਈ, ਸਤੋ ਗੁਣ ਦਾ ਕਾਰਜ ਹੈ, ਪਰ ਇਸ ਵਿੱਚ ਅਸੀਂ ਆਪਣਾ ਸ੍ਰਿਸ਼ਟੀ ਜੀਵ ਸ੍ਰਿਸ਼ਟੀ ਬਣਾਈ ਹੈ। ਟੰਡੋ ਲਿਮ ਟੂਨ ਲਿਮ ਡਿਠ ਮੈਂ ਜਗ ਧੂਏ ਕਾ ਧਵਲ ਹਾਰ, ਸਾਰਾ ਬ੍ਰਹਿਮੰਡ ਕਹਿੰਦੇ ਜਿੰਨਾ ਜਗਤ ਹੈ ਇਹ ਧੂਏ ਦਾ ਧਵਲ ਹਾਰ ਹੈ, ਅਗਿਆਨ ਵਿੱਚ ਜੀਣਾ ਵੀ ਕੋਈ ਜੀਣਾ, ਪਰਮੇਸ਼ਵਰ ਨੂੰ ਭੁੱਲ ਕੇ ਵੀ ਜੀਣਾ ਕੋਈ ਜੀਣਾ,

उससे बेगमपुरे शहर से लगे। बेगमपुरे शहर कोई दुनिया दे सकती है जिसे गम है ही नहीं? संत चिंता खा गई, एक चिता की अग्नि ने शरीर नु नहीं छड़ना, चिंता की अग्नि मन नु खाई जाती है। और शरीर के उत्ते जिहड़ी जमराज ने जदों ये काल का खज है, जदों इहदा काल पूरा हो गया उन्हें लै जाना, एक मिनट नहीं रखना। इसलिए अपने अपने प्राणा की औकात नु समझिए। जे ते प्राणा अंदर प्राण ईश्वर वस गया, जे ते इस बनस्पत दे वस्तु जो किया है कि ये सारी जितनी वस्तु रोमावल, ये जिन्नी एदी रोमावली है, जिन्नी बनस्पत है, सगल बनस्पत में बै संतर, सगल दूध में किया, ऊंच नीच में जोत समाणी, घट घट माधो जिया। कभी सोचिया जिथे कड़ा उसे मिट्टी तो हैगी है, कड़ा तो है नहीं, कड़े का कोई अस्तित्व नहीं। पर समझाने लिए महाराज ने असि खड़े ही उपाधियां दी, इस करके सानू दृष्टांत देंदे ने। सहस घटा में एक आकाश, घट फूटे तो ओ प्रकाश, ओ बिनासी बिनसत नाए, ना को आवे ना को जाए, गुरपुरे होमे मल खोई, को नानक मेरी परम गत होई। ए गति कितों होनी? कोई दुनिया की ताकत साड़ी गति नहीं कर सकती, कोई दुनिया की ताकत सानू शांति नहीं दे सकती। पुत्र कलित्र ग्रह लक्ष्मी माया को कम नहीं ते सुख पाया, सुख किसी के हाथ च है। सिकंदर वर्गे राजा खाली गए, चंगेज खां वर्गे सारी सृष्टि से राज करदे करदे खाली चले गए, अकबर बादशाह खाली चले गए, औरंगजेब खाली चले गए, असि भी खाली चले जाना। जिन्हां ने गुरु जी की सेवा की है, गुरु अंगद देव जी कहंदे ने 62 साल की उम्र दे विच जिस वेले गुरु जी की हजूरी दे विच बीबी अमरो जी कोलों बाणी अमृत वेले सुनदे सी तां चाओ उठिया कि मैं भी गुरु अंगद देव गुरुदेव के दर्शन करा। बीबी अमरो जी ने कहा मैनू भी खडूर साहब की धरती से लै चलो। और जाते ही गुरु जी की सेवा विच तल्लीन हो गए। मोढ़े दे उत्ते गागर है और 1 बजे का रात का समा है, और गुरु दे वल गुरु जी दे वल पिठ नहीं कर रहे, उल्टे होके कि किधरे गुरु वल पिठ हो जाए। हों वारी मुख फेर प्यारे, करवट दे मुख काहे कमारे। कैसा जीवन है जे परमेश्वर दे दर्शन नहीं, ऐसा जीना की करना, ऐसा भोजन की करना जे मनुखा जीवन दी इन्निया घड़ियां प्रभु तो बिना ही बीत गई। एक बच्चा अपनी मां नू ना मिले ते रोंदा, एक स्त्री अपने पति नू ना मिले ता रोंदी है, एक कामी नू दुनिया च स्त्री ना मिले ता रोंदी है। काल भूत की हसनी मन बौरा रे, चलत रचियो जगदी। हाथी नू हथनी ना मिले तो चिक्कड़ जाके डिगण नू ता तैयार हो जांदा, पर वो कहंदा काल भूत दी तुहानू पता ही नहीं लगता, भुलेखा पै जांदा। हे कामंग नरक बिसरावंग, बोझो नी परमावण, बाहर यात्रा करोगे इंद्रिया ते काबू नहीं करोगे, आज मिलावा शेख फरीद, टाके मकुंजड़ियां मनो मचिंदड़ियां। अज जे ना मिले अज गवा लई तो रब कदों मिलेगा। हर जीवन एक एक छिन बीतदा जा रहा, बीतदा जा रहा। कहंदे ने इतिहास साडा प्रमाण है कि गुरु अमरदास जी अद्धी रात नू गागर चुके लियांदे पे तां हनेरा है, बाहर हनेरा है, ते किसे जलाए दी खड्डी नाल गुरु जी दी गागर टकरा गई, कोई शरीर दा अंग लग गया ते डिग्गा थोड़ा जिहा खड़का आ गया गुरु जी दा, ते अंदर जला ते जलाई बैठे पता नहीं कहंदे कादा खड़का आ गया, कौन बार साडी खड्डी नू हलाई जांदा है। गुरु जी दा शरीर सुकोमल है, पर गुरु की सेवा नाल कुछ होर हो जाता है, गुरु जी दे सिमरन नाल कुछ होर हो जाती है अवस्था। 12 साल गुरु अंगद देव जी गुरु नानक देव जी दे बचन से फुल चढ़ा के खडूर साहब की धरती से बैठे रहे। असि तो 12 मिनट नहीं साडा मन टिकदा, जे असी गुरु दे सिख बन जाइए, गुरु जी की बाणी पढ़ते रहेंगे मन टिक जाएगा, कथा सुनते रहेंगे सब ते उत्तम हर की कथा, नाम सुनत दर्द दुख लगा। इन्ना कुछ सानू गुरबाणी दे चानण नाल मिल सकदा है। चार पदार्थ जे को मांगे, सात जना की सेवा लागे, जे को अपना दुख मिटावे, हर हर नाम रिदे सत जावे। गाओ तो सही, गाओ गाओ रे दुलनी मंगल आचार, मेरे ग्रह आए राजा राम पता। इसलिए अज का दिन तो मंगल गान है गुरु अमरदास पिता जी दे। उस वेले जुलाई कहती होने कोई निशावा बार ओ ही होने, अद्धी राती होर किने होना है। गुरु अंगद देव जी दे हिरदे दे उत्ते जदो ओ हो मेरे प्यारे नू ए दुनिया ने जाने नहीं, गुरु जी ने वर दिता निशावे थाम
ਨਿਥਾਵਿਆਂ ਨੂੰ ਥਾਂ ਦੇਣ ਵਾਲੇ ਗੁਰੂ ਅਮਰਦਾਸ ਜੀ ਨੇ, ਨਿਮਾਣਿਆਂ ਨੂੰ ਮਾਣ ਦੇਣ ਵਾਲੇ ਗੁਰੂ ਅਮਰਦਾਸ ਜੀ ਨੇ, ਨਚੀਜਿਆਂ ਨੂੰ ਕੀਜ ਕਰਨ ਵਾਲੇ ਗੁਰੂ ਅਮਰਦਾਸ ਜੀ ਨੇ, ਅੱਜ ਉਹਨਾਂ ਦਾ ਗੁਰਪੁਰਬ ਹੈ। ਅੱਜ ਅਸੀਂ ਇੰਨੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਅੱਜ ਅਸੀਂ ਦਿਲ ਵਿੱਚ ਜੇ ਮਾਣ ਕਰਨਾ ਤਾਂ ਉਸ ਪਿਆਰੇ ਦਾ ਕਰ ਲਈਏ, ਜੇ ਸਿਮਰਨ ਕਰਨਾ ਤਾਂ ਉਸ ਪਿਆਰੇ ਦਾ ਕਰ ਲਈਏ, ਜੇ ਗਿਆਨ ਸੁਣਨਾ ਤਾਂ ਉਸ ਪਿਆਰੇ ਦਾ ਸੁਣ ਲਈਏ। ਦੁਨੀਆਂ ਤਾਂ ਅਗਿਆਨ ਹੈ, ਦੁਨੀਆਂ ਕੁਛ ਨਹੀਂ ਹੈ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰਤ ਪਾਰ। ਇਹ ਅਗਿਆਨ ਦਾ ਕਾਰਜ ਹੈ। ਕਦੀ ਸੋਨੇ ਵਿੱਚ ਵੀ ਕਦੀ ਗਹਿਣਾ ਬਣਿਆ, ਪਰ ਗਹਿਣਿਆਂ ਨੂੰ ਪਾਈ ਜਾਂਦੇ ਹਾਂ। ਕਦੀ ਸੋਚਦੇ ਨਹੀਂ ਵੀ ਜੇ ਕੰਨ ਹੀ ਨਾ ਹੋਏ ਤਾਂ ਉੱਤੇ ਪਾਓਗੇ ਕਿੱਦਾਂ। ਜਿੰਨੇ ਦੇ ਗਹਿਣੇ ਬਣਵਾਏ ਜੇ ਉਹਦਾ ਕੁਛ ਹਿੱਸਾ ਬਾਬਾ ਜੀ ਨੂੰ ਅੱਗੇ ਚੜਾਓ। ਗੁਰੂ ਨਾਨਕ ਦੇਵ ਜੀ ਨੇ ਤਾਂ 20 ਦੇ 20 ਰੁਪਏ ਲੰਗਰ ਚ ਪਾ ਦਿੱਤੇ, ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਇਸ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਜੇ ਦਿਓਗੇ ਤਾਂ ਨਾਮ ਦਾ ਗਹਿਣਾ ਮਿਲੇਗਾ। ਹਮ ਸੰਤਨ ਕੀ ਸੇਨ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਨੀ, ਸੰਤ ਹਮਾਰਾ ਗਹਿਣਾ। ਸੱਤ ਨੂੰ ਆਪਣਾ ਗਹਿਣਾ ਬਣਾ ਲਓ, ਸਾਧਨਾ ਨੂੰ ਆਪਣੀ ਜ਼ਿੰਦਗੀ ਬਣਾ ਲਓ। ਦੇਖ ਦੇਖ ਕੇ ਕੀ ਮਿਲੇਗਾ, ਕੁਛ ਹੱਥ ਨਹੀਂ ਆਉਣਾ। ਅੱਖੀ ਦੇਖ ਨਾ ਰੱਜੀਆਂ ਬੋ ਰੰਗ ਤਮਾਸੇ, ਵਿੱਚ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਮਿਣ ਸਭੋ ਦੁਸ਼ਮਣ ਹੇਠ। ਅੰਦਰ ਸਾਡੀਆਂ ਅਨਾਤਮਾਕਾਰ ਬਿਰਤੀਆਂ, ਰਾਜਸੀ ਬਿਰਤੀਆਂ, ਤਾਮਸੀ ਬਿਰਤੀਆਂ ਸਾਡੀਆਂ ਦੁਸ਼ਮਣ ਬਣੀਆਂ ਬੈਠੀਆਂ, ਜਿਹੜੀਆਂ ਅੰਦਰ ਯੁੱਧ ਚੱਲਦਾ ਹੈ। ਸੂਰਾ ਤੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਠ। ਕਦੀ ਕੱਪੜੇ ਤੋਂ ਬਿਨਾਂ, ਕਦੀ ਸੂਤ ਤੋਂ ਬਿਨਾਂ ਵੀ ਕੋਈ ਕੱਪੜਾ ਭਲਾ ਹੋਇਆ, ਕਦੀ ਸੋਨੇ ਤੋਂ ਬਿਨਾਂ ਵੀ ਕੋਈ ਗਹਿਣਾ ਹੋਇਆ, ਕਦੀ ਸੂਤ ਤੋਂ ਬਿਨਾਂ ਵੀ ਕੋਈ ਮਣਕਾ ਹੋਇਆ। ਇਹ ਸਾਰੀ ਜਿੰਨੀ ਬਸੋ ਰੋਮਾਵਲ, ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਕਿੰਨੀਆਂ ਗੁਰੂ ਅਮਰਦਾਸ ਜੀ ਦੀਆਂ ਉਸਤਾਂ ਗਾਈਏ, ਔਰ ਉਸਤਤ ਗਾਉਂਦੇ ਹੀ ਚਿੱਤ ਸਾਵਧਾਨ ਹੋ ਜਾਂਦਾ ਹੈ, ਚਿੱਤ ਏਕਾਗਰ ਹੋ ਜਾਂਦਾ ਹੈ। ਉਸਤਤ ਮਨ ਮੈਂ ਕਰ ਮਨ ਕਰ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਆਪਣੇ ਵਿਵਹਾਰ ਨੂੰ ਸੱਚ ਬਣਾਉਣਾ ਚਾਹੁੰਦੇ ਹੋ, ਆਪਣੇ ਆਚਾਰ ਨੂੰ ਸੱਚਾ ਕਰਨਾ ਚਾਹੁੰਦੇ ਹੋ, ਆਪਣੇ ਚਰਿੱਤਰ ਨੂੰ ਉੱਚਾ ਕਰਨਾ ਚਾਹੁੰਦੇ ਹੋ, ਤਾਂ ਅੱਜ ਦੇ ਦਿਨ ਸਾਨੂੰ ਗੁਰੂ ਜੀ ਦੇ ਮੰਗਲ ਗਾਣੇ ਚਾਹੀਦੇ। ਔਰ ਜਿਸ ਦੇ ਮੰਗਲ ਗਾਓਗੇ ਉਹ ਆ ਜਾਏਗਾ। ਮੰਗਲ ਮੈਨੇ ਖੁਸ਼ੀ, ਮੰਗਲ ਮੈਨੇ ਚਾਹੋ, ਮੰਗਲ ਮੈਨੇ ਖੇੜਾ, ਮੰਗਲ ਮੈਨੇ ਚਿੰਤਾ ਦੀ ਨਿਵਿਰਤੀ, ਮੰਗਲ ਮੈਨੇ ਰੋਗਾਂ ਦੀ ਨਿਵਿਰਤੀ, ਔਰ ਬਿਨਾਂ ਕੁਛ ਦਿੱਤੇ। ਇੱਕੋ ਹੀ ਕੰਮ ਗੁਰੂ ਨਾਨਕ ਦੇਵ ਜੀ ਦੀ ਤਕੜੀ, ਤੇਰਾ ਬੋਲਦੀ ਹੈ ਮੇਰਾ ਨਹੀਂ ਬੋਲਦੀ। ਆਪਣੇ ਜੀਵਨ ਨੂੰ ਅਗਰ ਅਪ ਸੈਟ ਤੋਂ ਸੈਟਅਪ ਕਰਨਾ ਚਾਹੁੰਦੇ ਹੋ, ਅਨਬੈਲੈਂਸ ਤੋਂ ਬੈਲੈਂਸ ਕਰਨਾ ਚਾਹੁੰਦੇ ਹੋ, ਡਿਪਰੈਸ਼ਨ ਤੋਂ ਖੁਸ਼ੀ ਲੈਣੀ ਚਾਹੁੰਦੇ ਹੋ, ਆਪਣੇ ਸਰੀਰ ਦੀ ਉਮਰ ਵਧਾਉਣੀ ਚਾਹੁੰਦੇ ਹੋ, ਉਸ ਨੂੰ ਮਨ ਦੇ ਤਾਪ ਮਿਟਾਉਣਾ ਚਾਹੁੰਦੇ ਹੋ। ਤਿੰਨ ਤਾਪ ਸਾਨੂੰ ਲੱਗੇ ਪਏ, ਅੱਜ ਦੈਵਿਕ, ਅੱਜ ਬੌਧਿਕ, ਅਧਿਆਤਮਕ ਤਿੰਨ ਤਾਪ ਲੱਗੇ ਪਏ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਜ, ਉਹ ਦੁੱਖਾਂ ਦਾ ਹਨਨ ਕਰਨ ਵਾਲੇ ਪਰਮਾਤਮਾ ਦੁੱਖ ਹੰਤਾ ਦੁੱਖ ਹੰਤਾ, ਔਰ ਸੁੱਖਾਂ ਦੀ ਰਾਸ਼ੀ ਦੇ ਰਹੇ। ਔਰ ਇੱਕ ਕਦਮ ਤੁਸੀਂ ਚੁੱਕੋਗੇ, ਇੱਕ ਵਾਰ ਵਾ ਤੁਸੀਂ ਸਿਮਰਨ ਕਰੋਗੇ, ਔਰ ਚਰਨ ਸਰਨ ਗੁਰੂ ਇੱਕ ਪਿੰਡ ਜਾਏ ਚੱਲ, ਸਤਿਗੁਰੁ ਕੋਟ ਪੈਂਦਾ ਆ ਗਈ ਹੋਏ ਲਈ, ਸਤਿਗੁਰੁ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨੇਤ ਨੇਤ ਨੇਤ, ਹਰੇ ਨਮਸਤੇ ਹਰੇ ਨਮਾ। ਉਹ ਹਰੀ ਦੀ ਲਖਤਾ ਕਰਨ ਲਈ ਜੇ ਪਹਿਲੇ ਹਰੀ ਨੂੰ ਬੁਲਾਓਗੇ, ਹਰੀ ਦੇ ਪਿਆਰ ਚ ਗੁਣ ਗਾਓਗੇ, ਹਰੀ ਦੀ ਪਿਆਸ ਜਾਗਰਤ ਹੋਏਗੀ, ਫੇਰ ਹੀ ਕੰਮ ਬਣੇਗਾ। ਪਿਆਸ ਬਿਨਾਂ ਤਾਂ ਪ੍ਰਿਥਵੀ ਚ ਬੱਦਲ ਨਹੀਂ ਬਣਦੇ, ਪਿਆਸ ਬਿਨਾਂ ਤਾਂ ਮਾਂ ਪਾਣੀ ਨਹੀਂ ਦਿੰਦੀ। ਦੁਨੀਆਂ ਦੇ ਵਿੱਚ ਲਗਨ ਬਿਨਾਂ ਕੁਛ ਨਹੀਂ ਮਿਲਿਆ, ਜੋ ਅਸੀਂ ਲਗਨ ਕੀਤੀ ਅੱਜ ਅਸੀਂ ਉਹ ਬਣੇ ਪਏ ਹਾਂ। ਜੋ ਆਪਣੇ ਠਾਕੁਰ ਤੋਂ ਮੰਗਿਆ ਮਿਲਿਆ ਕਿ ਨਹੀਂ ਮਿਲਿਆ, ਵਿਦਿਆ ਮੰਗਦੇ ਆ ਵਿਦਿਆ ਮਿਲਦੀ, ਬੱਚੇ ਮੰਗੇ ਬੱਚੇ ਮਿਲੇ, ਪਰ ਬੱਚੇ ਜੇ ਮੰਗੋ ਗ੍ਰਸਤ ਮਾੜਾ ਨਹੀਂ। ਪਰ ਜੇ ਇਹਦੇ ਅੰਦਰ ਜੋ ਗ੍ਰਹਿ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਭਾਗ। ਇਸ ਲਈ ਗ੍ਰਸਤ ਜੀਵਨ ਵਿੱਚ ਧਰਮ ਕਰਨਾ ਸ੍ਰੇਸ਼ਟ ਹੈ। ਧਰਮ ਕੀ ਹੈ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰੂ ਦੱਸੇ ਵਾਟ ਮੁਰੀਦਾ ਜੋਲੀਏ। ਸੱਚ ਬੋਲਣਾ ਸਿੱਖਣਾ ਤਾਂ ਗੁਰਬਾਣੀ ਪੜ੍ਹਨੀ ਪਊਗੀ। ਔਰ ਜੀਵਨ ਨੂੰ ਸਾਰੀ ਜੀਵਨ ਮੁਕਤੀ ਪਾਣੀ ਹੈ, ਵਿਦੇਹ ਮੁਕਤੀ ਪਾਣੀ ਹੈ। ਪੰਜ ਮੁਕਤੀਆਂ ਸ਼ਾਸਤਰਾਂ ਚ ਦੱਸੀਆਂ, ਕੇਵਲ ਮੁਕਤੀ, ਸਾਯੁਜ ਮੁਕਤੀ, ਸਾਲੁਕ ਮੁਕਤੀ, ਸਾਰੁਪ ਮੁਕਤੀ, ਸਾਮਿਪ ਮੁਕਤੀ, ਕੇਵਲ ਮੁਕਤੀ, ਜੀਵਨ ਮੁਕਤੀ। ਕਿੱਥੋਂ ਮਿਲੇਗੀ? ਸਾਰੀ ਮੁਕਤੀ ਮਿਲੇਗੀ। ਔਰ ਗੁਰਸਿੱਖ ਤਾਂ ਕਈ ਵਾਰ ਕਹਿੰਦਾ ਵੀ ਮੈਂ ਤਾਂ ਮੁਕਤੀ, ਇਹ ਤਾਂ ਸਾਰੀ ਦਵੈਤ ਵਾਲੀ ਚੀਜ਼ਾਂ ਮੈਨੂੰ ਨਹੀਂ ਚਾਹੀਦੀਆਂ, ਮੈਨੂੰ ਕੀ ਚਾਹੀਦਾ? ਜਿੱਥੇ ਮੇਰਾ ਵਾਹਿਗੁਰੂ ਉੱਥੇ ਹੀ ਮੇਰੀ, ਉੱਥੇ ਮੇਰਾ ਸੀਸ ਟਿਕਿਆ ਰਹੇਗਾ।

ਕੀ ਗੁਰਸਿੱਖ ਚਾਹੁੰਦਾ ਹੈ? ਕੇਵਲ ਮੈਨੂੰ ਉਸਦੇ ਪਿਆਰ ਚਾਹੀਦਾ, ਔਰ ਜਿੱਥੇ ਉਸਦਾ ਪਿਆਰ ਹੈ ਉੱਥੇ ਪ੍ਰਭੂ ਹੈ, ਔਰ ਪ੍ਰਭੂ ਆ ਜਾਏ ਸਾਧ ਸੰਗਤ ਚ ਬੈਠੋਗੇ ਪਰਮਾਤਮਾ ਜ਼ਰੂਰ ਮਿਲਦਾ ਹੈ, ਜਿਸ ਜਿਸ ਨੂੰ ਮਿਲਿਆ ਸਾਧ ਸੰਗਤ ਚੋਂ ਮਿਲਿਆ। ਧਰੂ ਭਗਤ ਨੂੰ 5-5 ਸਾਲ ਦੀ ਉਮਰ ਚ ਮਿਲ ਗਿਆ, ਧਰੂ ਭਗਤ ਨੂੰ ਮਿਲਿਆ, ਪ੍ਰਹਿਲਾਦ ਭਗਤ ਨੂੰ ਮਿਲਿਆ, ਸੰਗਤ ਚੋਂ ਮਿਲਿਆ। ਮਾਂ ਨੇ ਸੰਗਤ 7 ਦੀ ਲਖਤਾ ਕਰਾ ਦਿੱਤੀ। ਧਰੂ ਦੀ ਪਹਿਲੀ ਸਿੱਖਿਆ ਗੁਰੂ ਉਸਦੀ ਮਾਂ ਸੀ, ਉਸਨੇ ਕਿਹਾ ਤੂੰ ਪਰਮੇਸ਼ਰ ਦੀ ਭਗਤੀ ਕਰ, ਔਰ ਅਟਲ ਰਾਜ ਮਿਲ ਗਿਆ। ਬ੍ਰਹਿਮੰਡ ਚ ਇੱਕ ਤਾਰੇ ਦਾ ਨਾਮ ਹੀ ਧਰੂ, ਧਰੂ ਤਾਰਾ ਕਿ ਨਹੀਂ? ਕੇਤੇ ਤੂੰ ਉਪਦੇਸ਼, ਕਿੰਨੀ ਸ੍ਰਿਸ਼ਟੀ ਚ ਬ੍ਰਹਮਾ ਨੇ, ਕਿੰਨੇ ਹੀ ਰਚਣ ਵਾਲੇ, ਕਿੰਨੀਆਂ ਹੀ ਸ੍ਰਿਸ਼ਟੀਆਂ, ਜਿਸਨੇ ਸ੍ਰਿਸ਼ਟੀ ਦੇ ਦ੍ਰਿਸ਼ਟਾ ਨੂੰ ਦੇਖ ਲਿਆ, ਜਿਸਨੇ ਇਸ ਦ੍ਰਿਸ਼ਟੀ ਦੇ ਅੰਦਰ ਦ੍ਰਿਸ਼ਟਾ ਦੇਖਣ ਵਾਲੇ ਨੂੰ ਦੇਖ ਲਿਆ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤਮ ਆਸ਼ਾ, ਤਮ ਆਸ਼ਾ, ਇਹ ਤਮੋ ਗੁਣ ਗਿਆਨ ਨੂੰ ਲੈ ਕੇ ਹਨੇਰੇ ਨੂੰ ਵੀ ਕਦੀ ਕੋਈ ਲੈਂਦਾ? ਚਾਨਣ ਦੇ ਪੁਜਾਰੀ ਬਣੋ, ਅਮੂਰਤ ਦੇ ਪੁਜਾਰੀ ਬਣੋ, ਅਰੂਪ ਦੇ ਪੁਜਾਰੀ ਬਣੋ, ਅਕਾਲ ਦੇ ਪੁਜਾਰੀ ਬਣੋ, ਗੁਰੂ ਦੇ ਪੁਜਾਰੀ ਬਣੋ। ਗੁਰੂ ਦੇ ਗੁਰੂ ਗੁਰੂ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ ਸਰਬ, ਗੁਰ ਮੇਰਾ ਦੇਓ ਅਲਖ ਅਪੇਓ, ਸਰਬ ਪੂਜ ਚਰਨ ਗੁਰੂ ਸੇਓ। ਇਸ ਲਈ ਜਿਸਨੇ ਗੁਰੂ ਜੀ ਦੀ ਬਾਣੀ ਪੜ੍ਹ ਲਈ, ਜਿਸਨੇ ਆਪਣੇ ਦਿਨ ਵਿੱਚ ਇੱਕ ਵਾਰ ਗੁਰਦੁਆਰੇ ਆ ਕੇ ਕਥਾ ਸੁਣ ਲਈ, ਗੁਰੂ ਜੀ ਦੀ ਬਾਣੀ ਕੀਰਤਨ ਕਰਦਿਆਂ ਸ਼ਰਧਾ ਨਾਲ ਬੈਠ ਕੇ ਜਿਸਨੇ ਸੁਣ ਲਿਆ, ਅਗਰ ਗੁਰੂ ਮੰਤਰ ਤੇ ਸ਼ਰਧਾ ਹੈ ਤੇ ਪੂਰਾ ਕੰਮ ਹੋਏਗਾ, ਅਗਰ ਨਾਮ ਤੇ ਸ਼ਰਧਾ ਹੈ ਤੇ ਪੂਰਾ ਕੰਮ ਹੋਏਗਾ, ਜੇ ਸ਼ਰਧਾ ਨਹੀਂ। ਸੰਸਾਰ ਤੇ ਇੰਨੀ ਸ਼ਰਧਾ, ਡਰਾਈਵਰ ਤੇ ਸ਼ਰਧਾ ਹੀ ਕਰਕੇ ਬੱਸ ਤੇ ਬਹਿੰਦੇ ਹਾਂ, ਚਾਹੇ ਉਹਨੇ ਡਰਿੰਕ ਕੀਤੀ ਹੋਵੇ ਚਾਹੇ ਅੱਗੇ ਐਕਸੀਡੈਂਟ ਹੀ ਹੋ ਜਾਏ, ਪਰ ਪੂਰਾ ਵਿਸ਼ਵਾਸ। ਪਰ ਇੱਕ ਉਸ ਪਰਮਾਤਮਾ ਤੇ ਵਿਸ਼ਵਾਸ ਨਹੀਂ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ। ਇਸ ਲਈ ਆਪਣੇ ਪਿਤਾ ਨੂੰ ਹਿਰਦੇ ਚ ਯਾਦ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ।

0: ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ। ਹੇ ਗੁਰੂ ਦੇਵ ਪਿਤਾ ਅਤੇ ਆਪ ਦੀ ਸੰਗਤ, ਮੈਨੂੰ ਅਣਜਾਣ ਸੇਵਿਕਾ ਸਮਝ ਕੇ ਮਾਫ ਕਰ ਦੇਣਾ। ਸਾਨੂੰ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦੀ ਅਤੇ ਬ੍ਰਹਮ ਦੇ ਦਰਸ਼ਨ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦੀ ਆਪ ਹੀ ਰਹਿਮਤ ਦੇ ਦਿਓ। ਇੰਨਾ ਹੀ ਕਹਿੰਦੇ ਹੋਏ ਆਓ ਗੁਰੂ ਗ੍ਰੰਥ ਸਾਹਿਬ ਜੀ ਕੇ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ, BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सास सास सिमरो गोविंद, सास सास सास सास सिमरो गोविंद।

0: वढाई गुरमत राम नाम परगासो सदा रहो शरणाई।
1: परम सम्मान जो साहिब श्री गुरु ग्रंथ साहब जी महाराज जी की हजूरी अंदर जो बैठे गुरु संगत जी सतगुरु अमरदास जी महाराज जी के बचन मेरे गोविंद अपने जन कौ दे वड़ियाई। गुरमत राम नाम प्रगासो सदा रहो शरणाई। असल च साडी मंग तो साडी अवस्था का पता लगता है। साडी मंग जिहड़ी है ना, वट एवर बी डिमांड, वट एवर बी आस्क फॉर फ्रॉम गॉड और गुरु, इट टेल्स वेयर वी स्टैंड स्पिरिचुअली। असी खड़े कितने हैं, असी जिंदगी च इस गल नूं हर रोज देखते हैं, दिक्कत करते हैं। असीं जिंदगी च देखते हैं बच्चों दीआं मंगां बच्चों वालियां हो, क्योंकि असल च गल इत्थों ही स्पष्ट हो जाती है कि बच्चों दीआं मंगां तो ही बच्चों की अवस्था का पता लगता है। तो जदों गुरु नानक पातशाह जी ने देखा कि ना बाबा बुढ़ा जी नूं, ही वॉज ओनली 9 years old एट दैट टाइम, उन्होंने गल्लां सुनिया, उन्होंने बचन सुने तो की क्या, तू बच्चा नहीं है तू बुढ़ा है। बुढ़ा किस चीज ने बनाया, मच्योर किस चीज ने बनाया। मच्योरिटी डज नॉट कम विद एज, इट कम्स विद ग्रोथ, स्पिरिचुअल ग्रोथ। इन दिस वर्ल्ड वी से मेंटल ग्रोथ, बट द रियल मच्योरिटी इज नॉट ओनली फिजिकल ग्रोथ और मेंटल ग्रोथ और एकेडमिक ग्रोथ, इट कम्स विद स्पिरिचुअल ग्रोथ। मेंटल ग्रोथ नाल असी वी हैव सिलेक्टिव पीपल ऑफ ग्रुप ग्रुप ऑफ पीपल वेयर वी कनेक्ट विद एकेडमिक ग्रोथ और मेंटल ग्रोथ, विद स्पिरिचुअल ग्रोथ दैट प्रोवाइड्स अबिलिटी टू कनेक्ट विद ईच अदर विद एनी वन एवरी वन। ਉਹ ਜਿਹੜੀ ਗਰੋਥ ਹੈ ਸਪਿਰਚੁਅਲ ਗਰੋਥ, ਏਜ ਦੇ ਨਾਲ ਸੰਬੰਧ ਨਹੀਂ ਰੱਖਦੀ, ਉਮਰ ਦੇ ਨਾਲ ਸੰਬੰਧ ਨਹੀਂ ਰੱਖਦੀ, ਉਹ ਤਾਂ ਫਿਜ਼ੀਕਲ ਅਤੇ ਮੈਂਟਲ ਗਰੋਥ ਨਾਲ ਸੰਬੰਧ ਨਹੀਂ ਹੈ। ਇਹ ਸਾਡੀਆਂ ਮੰਗਾਂ ਤੋਂ ਸਾਡੀ ਅਵਸਥਾ ਦਾ ਪਤਾ ਲੱਗਦਾ। ਸਾਡੀਆਂ ਮੰਗਾਂ ਸਾਡੇ ਜੀਵਨ ਦੀ ਗਹਿਰਾਈ ਦਾ ਪਤਾ ਦੱਸਦੀਆਂ ਨੇ। ਪਰ ਭਾਈ ਗੁਰਦਾਸ ਜੀ ਦਾ ਬਚਨ ਆਪ ਜੀ ਨਾਲ ਮੈਂ ਸਾਂਝਾ ਕਰਾਂ, ਉਹ ਫਰਮਾਉਂਦੇ ਨੇ, ਕਹਿੰਦੇ ਨੇ ਚਾਰ ਪਦਾਰਥ ਆਖੀਐਨ ਸਤਿਗੁਰ ਦੇ ਨਾ ਗੁਰਸਿੱਖ ਲੈਵੇ। ਕਿ ਚਾਰ ਪਦਾਰਥ ਦਾ ਅਰਥ ਹੈ ਕਿ ਐਵਰੀਥਿੰਗ ਵਿਚ ਵੀ ਕੰਸੀਵ ਇਨ ਦਿਸ ਵਰਲਡ ਟੂ ਬੀ ਹੈਪੀ, ਐਵਰੀਥਿੰਗ ਔਰ ਐਨੀਥਿੰਗ ਵਿਚ ਵੀ ਕੰਸੀਵ ਵਿਚ ਵੀ ਥਿੰਕ ਕੈਨ ਮੇਕ ਅਸ ਹੈਪੀ। ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਚਾਰ ਪਦਾਰਥ ਆਖੀਨ ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਨੇ। ਇਨਸਾਨ ਧਰਮ ਚਾਹੁੰਦਾ, ਇਨਸਾਨ ਇਕਨੋਮਿਕਸ ਚਾਹੁੰਦਾ, ਮਨੀ ਚਾਹੁੰਦਾ, ਪੈਸੇ ਚਾਹੁੰਦਾ, ਖੁਸ਼ੀ ਖੁਸ਼ ਹੋਵੇ, ਧਰਮ ਅਰਥ ਮੇਰੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਣ, ਇਹ ਚਾਹੁੰਦਾ, ਅਤੇ ਮੁਕਤੀ ਚਾਹੁੰਦਾ। ਇਨ ਦੀ ਐਂਡ ਇਹ ਵੀ ਚਾਹੁੰਦਾ ਕਿ ਮੈਂ ਦੁਖੀ ਨਾ ਹੋਵਾਂ, ਸਾਰਾ ਕੁਝ ਹੋਵੇ ਮੈਂ ਸੁਖੀ ਚਾਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਾਰ ਪਦਾਰਥ ਆਖੀਆਂ ਨੇ, ਚਾਰ ਪਦਾਰਥ ਕਹੇ ਜਾਂਦੇ ਨੇ, ਸਤਿਗੁਰ ਦੇ ਗੁਰੂ ਦੇਣਾ ਚਾਹੁੰਦਾ ਨਾ ਗੁਰਸਿੱਖ ਲੈਦਾ, ਗੁਰਸਿੱਖ ਲੈਂਦਾ ਨਹੀਂ, ਤੇ ਦਿਸ ਇਜ਼ ਨਾਟ ਮਾਈ ਡਿਮੈਂਡ। ਹੁਣ ਕੀ ਪਤਾ ਲੱਗਦਾ ਉੱਥੋਂ ਗੁਰਸਿੱਖ ਮੰਗਦਾ ਕੀ ਹੈ, ਉਹ ਮੰਗਦਾ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ। ਕੀ ਮੰਗਦਾ ਜੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ, ਆ ਗੁਰਸਿੱਖ ਦੀ ਮੰਗ ਹੈ। ਇੱਥੋਂ ਗੁਰਸਿੱਖ ਦੀ ਸਿੱਖ ਦੀ ਮੈਚੋਰਿਟੀ ਦਾ ਪਤਾ ਲੱਗਦਾ ਹੈ। ਇੱਥੇ ਗੁਰੂ ਜਿਹੜਾ ਹੈ ਉਹ ਆਪਣੇ ਸਿੱਖ ਨੂੰ ਲੈ ਕੇ ਜਾਣਾ ਚਾਹੁੰਦਾ ਹੈ। ਅਤੇ ਜਿਹੜਾ ਸ਼ਬਦ ਆਪ ਜੀ ਨਾਲ ਮੈਂ ਸਾਂਝਾ ਕੀਤਾ ਇਹਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਜੀ ਮੰਗ ਕੀ ਰਹੇ ਨੇ, ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਵਡਿਆਈ ਦਾ ਅਰਥ ਕੀ ਹੁੰਦਾ? ਆਨਰ, ਕਿ ਵਾਹਿਗੁਰੂ ਮੈਨੂੰ ਇਸ ਗੱਲ ਦਾ ਆਨਰ ਦੇ, ਇਸ ਗੱਲ ਦਾ ਮਾਣ ਦੇ, ਇਸ ਗੱਲ ਦੀ ਵਡਿਆਈ ਦੇ ਕਿ ਗੁਰਮਤ ਰਾਮ ਨਾਮ ਪ੍ਰਗਾਸੋਂ ਸਦਾ ਰਹੋਂ ਸਰਣਾਈ, ਕਿ ਮੈਂ ਆਪਣੇ ਜੀਵਨ ਦੇ ਅੰਦਰ ਜੋਤ ਜਗਾ ਸਕਾਂ, ਮੈਂ ਆਪਣੇ ਜੀਵਨ ਦੇ ਅੰਦਰ ਦੀਵਾ ਜਗਾ ਸਕਾਂ, ਮੈਂ ਆਪਣੇ ਜੀਵਨ 'ਚ ਲਾਈਟ ਪੈਦਾ ਕਰ ਸਕਾਂ। ਅਤੇ ਜਿਸ ਵਿਅਕਤੀ ਦੇ ਜੀਵਨ 'ਚ ਜੋਤ ਜਗੀ ਹੋਈ ਹੈ, ਹਰ ਇਹ ਸ਼ਬਦ ਜਿਹੜੇ ਨੇ ਸਿੰਬੋਲਿਕ ਨੇ। ਇੱਕ ਸ਼ਬਦ ਮੈਂ ਹੋਰ ਇਹਨਾਂ ਤੁਕਾਂ ਦੇ ਨਾਲ ਰਲਦਾ ਮਿਲਦਾ ਆਪ ਜੀ ਨਾਲ ਸਾਂਝਾ ਕਰਾਂ। ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ, ਸਤਿਗੁਰ ਸ਼ਬਦ ਉਜਾਰੋ ਦੀਪਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਦਿਨ ਸਿਓ ਅੰਧਕਾਰ ਤਿਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਵੀ ਜਿਸ ਜੀਵਨ ਦੇ ਅੰਦਰ ਸ਼ਬਦ ਦਾ ਦੀਵਾ ਜਗ ਪਿਆ, ਜਿਸ ਜੀਵਨ ਦੇ ਅੰਦਰ ਸ਼ਬਦ ਦੀ ਰੋਸ਼ਨੀ ਹੋ ਗਈ, ਉਸ ਵਿਅਕਤੀ ਦੇ ਜੀਵਨ ਦੇ ਅੰਦਰ ਪਹਿਲੀ ਗੱਲ ਤੇ ਮੰਗ ਬਚਦੀ ਨਹੀਂ ਹੈ, ਤੇ ਜੇ ਮੰਗ ਬਚੇਗੀ ਤਾਂ ਇੱਕੋ ਹੀ ਬਚੇਗੀ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਆਓ ਪਿਆਰ ਨਾਲ ਇੱਕ ਵਾਰ ਫਿਰ ਇਹਨਾਂ ਤੁਕਾਂ ਨੂੰ ਗਾ ਕੇ ਉਸ ਵਿਸ਼ੇ ਤੋਂ ਨਾ ਟੁੱਟੀਏ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਜੀਵਨ 'ਚ ਲੈ ਕੇ ਆਉਣਾ ਚਾਹੁੰਦੇ ਨੇ। ਉਹ ਇਹ ਕਿ ਸਾਡੀ ਜ਼ਿੰਦਗੀ 'ਚ ਮੰਗ ਕੀ ਹੈ, ਅਸੀਂ ਮੰਗ ਕੀ ਰਹੇ ਹਾਂ, ਅਸੀਂ ਲੱਭ ਕੀ ਰਹੇ ਹਾਂ, ਸਾਡੇ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ? ਵਟ ਇਜ਼ ਦਾ ਪਰਪਜ਼ ਆਫ ਕਮਿੰਗ ਟੂ ਗੁਰਦੁਆਰਾ? ਵਟ ਇਜ਼ ਦਾ ਪਰਪਜ਼ ਟੂ ਬਾਓ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ ਜੀ? ਕੀ ਅਸੀਂ ਉਹੀ ਕੁਛ ਮੰਗਣਾ ਚਾਹੁੰਦੇ ਹਾਂ ਜਿਸ ਤੋਂ ਗੁਰੂ ਸਾਹਿਬ ਛਡਾਉਣਾ ਚਾਹੁੰਦੇ ਨੇ? ਅਸੀਂ ਜਦੋਂ ਪਿਛਲੇ ਵਾਰੀ 52 ਅੱਖਰੀ ਦੀ ਬਾਣੀ ਦੀ ਵਿਚਾਰ ਚੱਲਦੀ ਸੀ, ਉਹਦੇ ਵਿੱਚ ਇੱਕ ਬੜੀ ਕਮਾਲ ਦੀ ਤੁੱਕ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜੀ ਬਾਰ ਬਾਰ ਕੀਰਤਨਾਂ ਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤੀ ਹੋਏਗੀ। ਉਹ ਇਹ ਸੀ ਕਿ ਏਕਾ ਬੇਦਨ ਦੂਜਾ ਵਿਆਪੀ ਨਾਮ ਰਸਾਇਣ ਵੀ ਸਰਿਆ, ਏਕਾ ਬੇਦਨ ਦੂਜਾ ਵਿਆਪੀ ਰਾਮ ਰਸਾਇਣ ਵੀ ਸਰਿਆ। ਆਰ ਪੇਨ ਇਜ਼ ਨਾਟ ਦੈਟ ਦੈਟ ਵੀ ਆਰ ਸੈਪਰੇਟਡ ਫਰੋਮ ਆਰ ਰੂਟਸ, ਆਰ ਕੰਸਰਨ ਇਜ਼ ਨਾਟ ਦੈਟ ਦੈਟ ਵੀ ਆਰ ਸੈਪਰੇਟ ਫਰੋਮ ਗਾਡ, ਆਰ ਕੰਸਰਨ ਇਜ਼ ਕਿ ਵੀ ਆਰ ਨਾਟ ਹੈਪੀ ਇਨਫ, ਵੀ ਆਰ ਨਾਟ ਸਕਸੈਸਫੁਲ ਇਨਫ। ਸਾਡੀ ਜਿਹੜੀ ਤਕਲੀਫ ਹੈ ਉਹ ਇਹ ਨਹੀਂ ਹੈ ਕਿ ਅਸੀਂ ਪਰਮਾਤਮਾ ਤੋਂ ਵਾਹਿਗੁਰੂ ਤੋਂ ਟੁੱਟੇ ਹੋਏ ਹਾਂ। ਇਸ ਗੱਲ ਨੂੰ ਬੜਾ ਧਿਆਨ ਨਾਲ ਤੇ ਸੁਰਤੀ ਦੇ ਟਿਕਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ ਕਿ ਸੰਸਾਰ ਦੀ ਪੀੜਾ ਜਿਹੜੀ ਹੈ ਨਾ, ਸੰਸਾਰ ਦੇ ਲੋਕਾਂ ਦੀ ਤਕਲੀਫ ਇਹ ਨਹੀਂ ਹੈ ਕਿ ਅਸੀਂ ਪਰਮਾਤਮਾ ਤੋਂ ਟੁੱਟੇ ਹੋਏ ਹਾਂ, ਸੰਸਾਰ ਦੇ ਲੋਕਾਂ ਦੀ ਤਕਲੀਫ ਇਹ ਹੈ ਕਿ ਅਸੀਂ ਸਫਲ ਨਹੀਂ, ਅਸੀਂ ਜੋ ਚਾਹੁੰਦੇ ਹਾਂ ਸਾਨੂੰ ਉਹ ਨਹੀਂ ਮਿਲਿਆ ਹੋਇਆ। ਫਿਰ ਜੇ ਤਕਲੀਫ ਇਹ ਹੈ ਕਿ ਅਸੀਂ ਸਫਲ ਨਹੀਂ ਹਾਂ, ਤਾਂ ਸਾਡਾ ਸਾਰਾ ਧਰਮ ਵੀ ਜਿਹੜਾ ਉਹੀ ਹੁੰਦਾ, ਗੁਰੂ ਕੋਲ ਆ ਕੇ ਅਰਦਾਸ ਵੀ ਇਹੀ ਹੁੰਦਾ ਕਿ ਸੱਚੇ ਪਾਤਸ਼ਾਹ ਸਫਲਤਾ ਬਖਸ਼, ਸੱਚੇ ਪਾਤਸ਼ਾਹ ਸੁੱਖ ਬਖਸ਼, ਸੱਚੇ ਪਾਤਸ਼ਾਹ ਆ ਦੇ, ਸੱਚੇ ਪਾਤਸ਼ਾਹ ਆ ਦੇ। ਫਿਰ ਜਿਹੜਾ ਧਰਮ ਹੈ ਉਹ ਇਸ ਤਰ੍ਹਾਂ ਬਣ ਜਾਂਦਾ ਕਿ ਜਿਸ ਤਰ੍ਹਾਂ ਕਿਸੇ ਚੀਜ਼ ਨੂੰ ਮੰਗਣ ਲਈ ਹੈ, ਸਾਡੀ ਜਿਹੜੀ ਅਸਲੀ ਮੰਗ ਹੈ, ਜਿਹੜਾ ਅਸਲੀ ਪਰਪਜ਼ ਹੈ ਧਰਮ ਦਾ, ਜਿਹੜਾ ਮਨ ਪ੍ਰੀਤ ਚਰਨ ਕਮਲਾਰੇ ਤੱਕ ਲੈ ਕੇ ਜਾਣਦਾ, ਉਹ ਵਿੱਚੋਂ ਨਿਕਲ ਜਾਂਦਾ। ਧਰਮ ਦਾ ਅਰਥ ਮੰਗ ਦੇ ਉੱਤੇ ਰਹਿ ਜਾਂਦਾ ਕਿ ਅਸੀਂ ਗੁਰਦੁਆਰੇ ਜਾਵਾਂਗੇ, ਕੁਝ ਮੰਗ ਮੰਗਾਂਗੇ। ਅਤੇ ਗੁਰੂ ਅਰਜਨ ਪਿਤਾ ਜੀ ਦੀਆਂ ਮੈਂ ਜੋ ਤੁਕਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀ, ਸੁਖਮਨੀ ਸਾਹਿਬ ਦੀਆਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾ, ਦੋ ਚੀਜ਼ਾਂ ਸੰਸਾਰ ਮੰਗ ਰਿਹਾ, ਇੱਕ ਸੁਖ। ਕੋਈ ਵੀ ਇਨਸਾਨ ਕਿਉਂ ਨਹੀਂ ਹੈ ਦੁਨੀਆਂ ਦੇ ਕਿਸੇ ਵੀ ਤਲ ਤੇ, ਦੁਨੀਆਂ ਦੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਕਿਉਂ ਨਹੀਂ ਹੈ? ਇੱਕ ਸੁਖੀ ਹੋਣਾ ਚਾਹੁੰਦਾ, ਇੱਕ ਮਰਨਾ ਨਹੀਂ ਚਾਹੁੰਦਾ, ਅੰਮ੍ਰਿਤ, ਇਹ ਦੋ ਚੀਜ਼ਾਂ ਚਾਹੁੰਦੇ ਹਾਂ ਅਸੀਂ। ਔਰ ਦੂਜੀ ਚੀਜ਼, ਇਹ ਦੋਨੋਂ ਚੀਜ਼ਾਂ ਵੀ ਇਕੱਠੀਆਂ ਚਾਹੁੰਦੇ ਹਾਂ ਕਿ ਜੇ ਕਿਸੇ ਸੁਖੀ ਇਨਸਾਨ ਨੂੰ ਜਿਹਦੇ ਕੋਲ ਵੈਲਥ ਕਾਫੀ ਹੈ, ਉਹਨੂੰ ਪਤਾ ਲੱਗ ਜਾਵੇ ਕਿ ਕੱਲ੍ਹ ਨੂੰ ਮਰ ਜਾਣਾ, ਉਹਦਾ ਸੁੱਖ ਵੀ ਸੁੱਖ ਨਹੀਂ ਰਹਿ ਜਾਂਦਾ। ਤੇ ਜੇ ਕਿਸੇ ਇਨਸਾਨ ਨੂੰ, ਸਾਨੂੰ ਇਹ ਹੋਵੇ ਕਿ ਸਾਡੀ ਉਮਰ ਬਹੁਤ ਲੰਬੀ ਹੈ ਪਰ ਸੁਖੀ ਨਹੀਂ ਹੋਣਾ, ਫਿਰ ਸੁਸਾਈਡ ਕਮਿਟ ਕਰਨ ਨੂੰ ਕੀ ਕਰਦਾ? ਫਿਰ ਮਰਨਾ ਚਾਹੁੰਦਾ? ਤਾਂ ਬੋਥ ਥਿੰਗਸ ਆਰ ਟੁਗੈਦਰ। ਤੇ ਗੁਰੂ ਸਾਹਿਬ ਕਹਿੰਦੇ ਦੁਨੀਆਂ ਚਾਹੁੰਦੀ ਕੀ ਹੈ? ਦੁਨੀਆਂ ਚਾਹੁੰਦੀ ਹੈ ਕਿ ਅਸੀਂ ਮਰੀਏ ਬਿਨਾ ਤੇ ਅਸੀਂ ਸੁਖੀ ਵੀ ਰਹੀਏ, ਦੋ ਚੀਜ਼ਾਂ ਚਾਹੁੰਦੇ ਹਾਂ। ਤੇ ਲੱਭਣੀਆਂ ਕਿੱਥੋਂ ਨੇ? ਵੇ ਡੂ ਵੀ ਫਾਇੰਡ ਦੋਸਟ ਟੂ? ਤੇ ਗੁਰੂ ਅਰਜਨ ਪਾਤਸ਼ਾਹ ਨੇ ਇਸੇ ਗੱਲ ਦਾ ਐਡਾ ਖੂਬਸੂਰਤ ਜਵਾਬ ਇੱਕੋ ਤੁਕ ਚ ਦਿੱਤਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾ। ਇਹ ਨਾਮ ਦੇ ਵਿੱਚੋਂ ਚੀਜ਼ ਮਿਲਣੀ ਹੈ ਤੇ ਫਿਰ ਉਸ ਦੇ ਅਸੀਂ ਨੇੜੇ ਨਹੀਂ ਜਾਂਦੇ। ਤੇ ਉਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਅਰਦਾਸ ਇਸ ਸ਼ਬਦ ਦੇ ਵਿੱਚ ਕੀਤੀ ਹੈ, ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਗੁਰਮਤ ਰਾਮ ਨਾਮ ਪ੍ਰਗਾਸੋਂ ਸਦਾ ਰਹੋ ਸਰਣਾਈ। ਮੈਂ ਦੋ ਮਿੰਟ ਇਹਦੇ ਸ਼ਬਦ ਦੇ ਇਹਨਾਂ ਦੋ ਤੁਕਾਂ ਦੇ ਅਰਥ ਕਰਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ। ਆਓ ਪਿਆਰ ਨਾਲ ਸਾਰੇ ਇੱਕ ਵਾਰ ਫਿਰ ਇਹ ਅਰਦਾਸ ਹੱਥ ਜੋੜ ਕੇ ਵੀ ਅਤੇ ਆਪਣਾ ਹਿਰਦਾ ਜੋੜ ਕੇ ਵੀ, ਆਪਣਾ ਮਨ ਇਕਾਗਰ ਕਰਕੇ ਵੀ ਅਸੀਂ ਆਪਣੀ ਅਰਦਾਸ ਇਸ ਸ਼ਬਦ ਨੂੰ ਬਣਾਈਏ ਕਿ ਗੁਰੂ ਸਤਿਗੁਰੂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਸਾਨੂੰ ਵੀ ਇਹ ਬਖਸ਼, ਸਾਡੀ ਝੋਲੀ ਦੇ ਵਿੱਚ ਵੀ ਰੌਸ਼ਨੀ ਪਾ, ਚਾਨਣ ਪਾ, ਤਾਂ ਕਿ ਸਾਡੇ ਜੀਵਨ ਦੀਆਂ ਮੰਗਾਂ ਦਾ ਤੇ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਚਾਹ ਕੀ ਰਹੇ ਹਾਂ। ਵੀ ਡੂ ਨਾਟ ਨੋ ਕਿ ਵਟ ਇਜ਼ ਦ ਇੰਪੋਰਟੈਂਟ ਫੋਰ ਅਸ ਇਨ ਲਾਈਫ, ਸਾਨੂੰ ਆਪਣੀਆਂ ਪ੍ਰਾਇਓਰਟੀਜ਼ ਦਾ ਵੀ ਨਹੀਂ ਪਤਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹੀ ਬਖਸ਼ਿਸ਼ ਕਰ ਰਹੇ ਨੇ। ਆਓ ਪਿਆਰ ਨਾਲ ਗਾ ਕੇ ਸਮਾਪਤੀ ਕਰੀਏ।

ਜਿਹੜਾ ਪਹਿਲਾ ਸ਼ਬਦ ਵੀ ਸੀ ਉਹਦੇ ਵਿੱਚ ਤੁੱਕ ਆਪ ਜੀ ਨੇ ਸਰਵਣ ਕੀਤੀ ਕਿ ਸੰਤ ਚਰਨ ਧਰੋਂ ਮਾਥਾ ਚਾਂਦਨਾ ਗ੍ਰਹਿ ਹੋਏ ਅੰਧੇਰਾ, ਕਿ ਵਾਹਿਗੁਰੂ ਮੈਨੂੰ ਸਮੱਤ ਦੇ ਤਾਂ ਕਿ ਸੰਗਤ ਦੀ ਕਿਰਪਾ ਨਾਲ, ਸਾਧੂ ਦੀ ਕਿਰਪਾ ਦੇ ਨਾਲ ਮੇਰੇ ਹਨੇਰੇ ਜੀਵਨ ਦੇ ਵਿੱਚ ਚਾਨਣਾ ਹੋ ਸਕੇ, ਦੀਵਾ ਜਗ ਸਕੇ, ਜੋਤ ਜਗ ਸਕੇ।

मेरा गुरु हुआ, आप सहाय। सुख सहज आनंद मंगल रस अचर्ज पई बदाय, ये शब्द असि सुने तो बहुत बार हैं। सुख सुने हैं, सहज सुने हैं, आनंद सुने हैं, मंगल सुने हैं, रस सुने हैं, पर इन्हों का अनुभव कोई नहीं, इन्हों का पता कोई नहीं है कि सुख की है, सहज की है, आनंद की है, मंगल की है, रस की है। इन शब्दों बारे साड़ी सिर्फ वाकफियत सुनन दी है, मानन दी नहीं। हालांकि साड़ी सारी जिंदगी की दौड़ यही है। What are we looking for in life? Aren't we looking for happiness? But who's there in this world who's not looking for happiness? Who's there in this world who's not looking for peace? State of stillness. And who's there who's not seeking bliss in life? Yet, we don't achieve these virtues in our whole life. Halanki sadi daud ehi hai. Jinna bhi assi yatan karde haan, Guru Tegh Bahadur Sahib Satguru de bachan han, जतन बहुत सुख के किए दुख को किए। दुख का असि यतन कोई नहीं करते, असि कदे भी यतन नहीं करते कि दुख आवे, पर दुख जाता नहीं है। सुख दे असि यतन करते हैं, सुख होंदा कोई। तो गुरु तेग बहादुर साहब जी महाराज जी के वचन हैं कि जे सुख चाहना है ता फिर सब सुखदाता राम है। एक बार सारे गल जी, सब सुखदाता राम है, सब सुखदाता राम है, दूसर ना है। जो सुख लेना है, सुख मानना है, तो परमात्मा तो मिलना, तो वाहगुरु तो मिलना। तो फिर उस सुख लई इना बार भजन नठन की भी लोड़ नहीं है, वह मिल ही जाना, वह उद्दम के नाल मिल जाना। जे करना तो वह है सब किछ करना, बाहर ना ही बाहर टोल है, सुख परम तुला है। सुख अंदर है, सुख अपने आपे की खोज में है। तो गुरु तेग बहादुर सच्चे पातशाह जी महाराज जी के इन्होंने बचना में जो असं पढ़ते हैं सुनते हैं, सब सुखदाता राम है दूसर ना ही कोई, जां जो सुख पौ चाह सदा शरण राम की। इदू उत्ते इस तो सरल शब्द जेड़े ने, सौखे शब्द, कि जो सुख कौ चाहे सदा शरण राम की। कि जे सुख चाहना है तो फिर उस परमात्मा की शरण दे, उदी हजूरी दे, उदे शुक्र दे। गुरु तेग बहादुर सच्चे पातशाह जी महाराज जी के बचना के नाल ही मिलते जुलते ये बचन जो आप जी नाल सांझे किए हैं। पंजवें नानक गुरु अर्जन देव जी महाराज जी कहा, मेरा गुरु हुआ आप सहाय। जो मैं ध्यान दबाना चाहता से वो सिर्फ इस गल से, छोटे जे बचन से, कि साड़ी जिंदगी की सफलता से किस चीज़ को मन, व्हाट डू वी कंसीडर सक्सेस इन लाइफ। असी अपनी अपनी जिंदगी दे विच अपने अपने थां ते as a professionals we may think that we are successful, yes we are as a professional, as a person, as a human being, jehdi saadi zindagi di success hai oh sadguru sachche paatshah ji maharaj is shabd de vich sunnde ne ki oh zindagi di success safalta kehdi cheez nu hai jinu gurbani ne baar baar eh kiha hai, manmukh haar gurmukh sab jeet, oh jit kehdi cheez nu kiha hai, वो केड़ी दौलत है, केड़ा आनंद है,
ਕਿਹੜਾ ਰਸ ਹੈ, ਕਿਹੜੀ ਅਵਸਥਾ ਹੈ ਜਿਹਨੂੰ ਪ੍ਰਾਪਤ ਕਰਕੇ ਅਸੀਂ ਸੁੱਖ ਸਮਝੀਏ, ਸੁਖੀ ਹੋ ਸਕੀਏ, ਜਾਂ ਜਿਹਨੂੰ ਅਸੀਂ ਸੁੱਖ ਜਾਣੀਏ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆ ਇੱਕੋ ਤੁੱਕ ਦੇ ਵਿੱਚ ਸਾਰਿਆਂ ਨੂੰ ਚੋਲ ਕਰ ਦਿੱਤਾ ਕਿ ਜੇ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆਇਆ, ਜੇ ਜ਼ਿੰਦਗੀ ਦੇ ਵਿੱਚ ਸਹਿਜ ਨਹੀਂ ਆਇਆ, ਸਟਿਲਨੈਸ ਨਹੀਂ ਆਈ, ਅਜੇ ਵੀ ਭਟਕ ਰਹੇ ਹਾਂ, ਜੇ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਆਇਆ, ਜੇ ਜ਼ਿੰਦਗੀ ਦੇ ਵਿੱਚ ਰਸ ਨਹੀਂ ਆਇਆ, ਜ਼ਿੰਦਗੀ ਜੀਣ ਦਾ ਕੋਈ ਸਵਾਦ ਨਹੀਂ ਆਇਆ, ਤਾਂ ਫਿਰ ਸਮਝਣਾ ਅਜੇ ਫੇਲੂਅਰ ਹੈ, ਅਜੇ ਅਸੀਂ ਸਫਲਤਾ ਦੀ ਕਿਸੇ ਵੀ ਪੌੜੀ 'ਤੇ ਨਹੀਂ ਚੜ੍ਹੇ। ਸਫਲਤਾ ਦੀ ਪੌੜੀ 'ਤੇ ਉਦੋਂ ਚੜ੍ਹਾਂਗੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਜਿਹੜੇ ਸ਼ਬਦ ਨੇ ਸਾਡੇ ਜੀਵਨ ਦਾ ਅਨੁਭਵ ਨੇ। ਇਹ ਸ਼ਬਦ ਜਿਹੜੇ ਜਿਹੜੇ ਅਸੀਂ ਸੁਣਦੇ ਹਾਂ ਨਾ, ਸੁਖ, ਸਹਿਜ, ਆਨੰਦ, ਮੰਗਲ, ਰਸ, ਅਚਰਜ ਪਈ ਵਡਾਈ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਕੰਮ ਮੈਂ ਆਪਣੇ ਉੱਤੇ ਕਰਦਾ ਰਿਹਾ, ਪ੍ਰਗਟ ਲੋਕਾਂ ਤੱਕ ਹੁੰਦਾ ਰਿਹਾ। ਇਹ ਅਜੀਬ ਜਿਹੀ ਗੱਲ ਹੈ ਕਿ ਕਈ ਵਾਰ ਅਸੀਂ ਦੁਨੀਆਂ 'ਚ ਪਾਪੂਲਰ ਹੋਣ ਲਈ ਬੜੇ ਖਿਲਾਰੇ ਖਿਲਾਰਦੇ। ਪੀਪਲ ਡੂ ਦੈਟ ਇਨ ਓਰਡਰ ਟੂ ਬਿਕਮ ਪਾਪੂਲਰ, ਵੀ ਡੂ ਸੋ ਮੈਨੀ ਥਿੰਗ, ਐਡਸ ਅਤੇ ਦਾਨ ਪੁੰਨ, ਇਹ ਬੁੱਕ, ਕਿਸੇ ਤਰੀਕੇ ਨਾਲ ਪਾਪੂਲਰ ਹੋ ਸਕੀਏ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਈ ਡਿਡਨਟ ਡੂ ਐਨੀ ਥਿੰਗ ਟੂ ਬੀ ਅ ਪਾਪੂਲਰ ਪਰਸਨ ਔਰ ਇਨ ਦਾ ਮੇਨ ਸਟ੍ਰੀਮ, ਕਿ ਮੇਰਾ ਨਾਂ ਜਾਣਨ ਲੋਕ ਸਾਰੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਿੰਦੇ ਨੇ ਉਸ ਕਰਤਾ ਪੁਰਖ ਦੀ ਖੇਡ ਹੀ ਅਲੱਗ ਹੈ ਕਿ ਕੁਛ ਬਾਹਰ ਲਈ ਪਾਪੂਲਰ ਹੋਣ ਲਈ ਕੀਤਾ ਵੀ ਕੁਝ ਨਹੀਂ, ਪਰ ਸੁਖ, ਸਹਿਜ, ਆਨੰਦ, ਮੰਗਲ, ਰਸ, ਅਚਰਜ ਪਈ ਵਡਾਈ। ਇਹ ਅਚਰਜ ਕੌਤਕ ਵਰਤ ਗਿਆ ਕਿ ਵਰਤਿਆ ਕੀ, ਕਿ ਜੈ ਜੈ ਕਾਰ ਕਰੈ ਸਭ ਉਸਤਤ। ਇੱਕ ਭਗਤ ਕਬੀਰ ਜੀ ਦਾ ਸਲੋਕ ਆਉਂਦਾ, ਉਹ ਕਹਿੰਦੇ ਨੇ ਕਿ ਮੈਂ ਸਮਝਦਾ ਸੀ, ਲੋਕ ਜਾਣਾ ਹੈ ਕਿ ਕੁਝ ਭਗਤ ਕਬੀਰ ਨੇ ਕੀਤਾ, ਪਰ ਭਗਤ ਕਬੀਰ ਦੇਖਦਾ ਕਿ ਕਬੀਰ ਨੇ ਕੁਝ ਵੀ ਨਹੀਂ ਕੀਤਾ, ਅਤੇ ਐਵੇਂ ਭਇਓ ਕਬੀਰ, ਕਬੀਰ ਕਿਆ ਜਾਣੋ ਕਿ ਹਰ ਕੀਆ, ਭਇਓ ਕਬੀਰ ਕਬੀਰ, ਕਿ ਮੈਂ ਕੁਝ ਵੀ ਨਹੀਂ ਕੀਤਾ ਅੱਗੇ ਆਉਣ ਲਈ, ਪਰ ਥਾਂ ਥਾਂ 'ਤੇ ਜਿੱਥੇ ਵੀ ਦੇਖਦਾ ਭਗਤ ਕਬੀਰ ਦਾ ਨਾਮ। ਇਹ ਕਿਹੜੀ ਚੀਜ਼ ਹੈ, ਇਹ ਕਿਹੜੀ ਸ਼ਕਤੀ ਹੈ ਜਿਹਦੇ ਨਾਲ ਇਨਸਾਨ ਪਾਪੂਲਰ ਹੋਣਾ ਵੀ ਨਹੀਂ ਚਾਹੁੰਦਾ, ਫਿਰ ਵੀ ਪਾਪੂਲਰ ਹੋ ਜਾਂਦਾ, ਫਿਰ ਵੀ ਦੁਨੀਆਂ ਉਹਨੂੰ ਨਮਸਕਾਰ ਕਰਦੀ ਹੈ। ਅਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਮੇਰੀ ਛੁਪੇ ਰਹਿਣ ਦੀ ਚਾਹ, ਛੁਪੇ ਟੁਰ ਜਾਣ ਦੀ ਹੋਂ ਪੂਰੀ ਹੁੰਦੀ ਨਾ, ਅਤੇ ਮੈਂ ਤਰਲੇ ਲੈ ਰਿਹਾ ਕਿ ਮੈਂ ਛੁਪਣਾ ਚਾਹੁੰਦਾ, ਪਰ ਪਰਮਾਤਮਾ ਨੇ ਖੁਸ਼ਬੋ ਐਸੀ ਬਖਸ਼ ਦਿੱਤੀ ਹੈ ਕਿ ਛੁਪਿਆ ਜਾ ਨਹੀਂ। ਉਹ ਸਫਲਤਾ ਹੈ, ਉਹ ਸਕਸੈਸ ਹੈ ਕਿ ਜਿੱਥੇ ਤੁਸੀਂ ਨਾਮ ਚਾਹ ਵੀ ਨਹੀਂ ਰਹੇ ਤਾਂ ਨਾ ਹੋ ਰਿਹਾ, ਇੱਜ਼ਤ ਚਾਹ ਨਹੀਂ ਰਹੇ, ਇੱਜ਼ਤ ਮਿਲ ਰਹੀ ਹੈ, ਗੱਲ 'ਚ ਹਾਰ ਪਵਾਉਣਾ ਨਹੀਂ ਚਾਹ ਰਹੇ, ਪੈ ਰਹੇ, ਇਹ ਬਿਨਾਂ ਇੱਛਾ ਤੋਂ ਪੈ ਰਹੇ। ਉਹ ਕਿਵੇਂ ਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਦੋਂ ਹਜ਼ੂਰੀ 'ਚ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਕਿ ਗੁਰ ਕੇ ਚਰਨ ਬਸੇ ਰਿਧ ਭੀਤਰ, ਸ਼ੁਭ ਲੱਖਣ ਪ੍ਰਭ ਕੀਨੇ, ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਕੀਨੇ। ਸਤਿਗੁਰੂ ਨੇ ਐਸੀ ਕਲਾ ਵਰਤਾਈ ਹੈ ਕਿ ਜਦੋਂ ਦੇ ਗੁਰੂ ਦੇ ਚਰਨ ਹਿਰਦੇ 'ਚ ਵਸ ਗਏ ਨੇ ਤਾਂ ਸਾਰੇ ਪਾਸੇ ਜੈ ਜੈਕਾਰ ਹੋ ਗਈ। ਸਤਸੰਗ ਜੀ, ਜਿਹੜਾ ਸਾਡੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ, ਸਾਡੀ ਜ਼ਿੰਦਗੀ ਦੀ ਸਫਲਤਾ ਹੋਣੀ ਚਾਹੀਦੀ ਹੈ, ਉਹਦਾ ਕ੍ਰਾਈਟੀਰੀਆ ਇਹ ਹੋਣਾ ਚਾਹੀਦਾ ਕਿ ਅੰਦਰੋਂ ਕਿੰਨਾ ਕੁ ਟਕਾ ਬਣਿਆ ਹੋਇਆ, ਅੰਦਰ ਕਿੰਨਾ ਕੁ ਠਹਿਰਿਆ ਹੋਇਆ, ਅੰਦਰ ਸੁੱਖ ਕਿੰਨਾ ਕੁ ਹੈ। ਅਤੇ ਸਤਿਗੁਰੂ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪੁੱਛਿਆ ਗਿਆ ਕਿ ਸਤਿਗੁਰੂ ਤੁਸੀਂ ਸੁੱਖ ਕਿਹੜੀ ਚੀਜ਼ ਨੂੰ ਮੰਨਦੇ ਹੋ, ਕੀ ਰਾਜ ਭਾਗ ਪ੍ਰਾਪਤ ਕਰਕੇ ਸੁੱਖ ਹੋ ਜਾਏਗਾ, ਇਹ ਸਤਿਗੁਰੂ ਦਾ ਬਚਨ ਸੀ ਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲੈ। ਕਹਿੰਦੇ ਜਿਹੜਾ ਸੁੱਖ ਉਸ ਪ੍ਰਭੂ ਦੀ ਸੇਵਾ ਦੇ ਵਿੱਚ ਹੈ, ਉਹ ਸੁੱਖ ਰਾਜ ਪ੍ਰਾਪਤ ਕਰਕੇ ਵੀ ਮਿਲ ਸਕਦਾ, ਉਹ ਅਨੁਭਵ ਸਾਡੀ ਜ਼ਿੰਦਗੀ ਦਾ ਬਣੇ। ਅਸੀਂ ਗੁਰੂ ਕੋਲ ਇਹ ਅਰਦਾਸ ਕਰੀਏ ਕਿ ਮੇਰਾ ਗੁਰ ਹੋਆ ਆਪ ਸਹਾਈ, ਅਤੇ ਜਦੋਂ ਸਹਾਈ ਹੁੰਦਾ ਤਾਂ ਗੁਰ ਕੀ ਸ਼ਰਨ ਸਗਲ ਭੈ ਦਾਸ ਨਾਸੇ ਸਾਚੀ ਦਰਗਹਿ ਮਾਨੇ। ਹੁਣ ਜ਼ਿੰਦਗੀ ਦੇ ਵਿੱਚ ਕੰਸਰਨ ਹਨ, ਜ਼ਿੰਦਗੀ ਆਰ ਲਾਈਫ ਇਜ਼ ਫੁੱਲ ਆਫ ਫੀਅਰਸ ਐਂਡ ਕੰਸਰਨ, ਚਾਹੇ ਜਿੱਥੇ ਵੀ ਅਸੀਂ ਪਹੁੰਚ ਗਏ ਹਾਂ, ਜੋ ਸਾਡੇ ਕੋਲ ਮਰਜ਼ੀ ਹੈ, ਫਿਰ ਵੀ ਜ਼ਿੰਦਗੀ ਦੇ ਕੰਸਰਨ ਹੈ, ਫੀਅਰ ਆ ਫੁੱਲ, ਲਾਈਫ ਇਜ਼ ਫੁੱਲ ਆਫ ਫੀਅਰ ਐਂਡ ਕੰਸਰਨ। ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਦੋਂ ਦਾ ਮੈਂ ਉਹਦੀ ਸ਼ਰਨ ਦੇ ਵਿੱਚ ਆ ਗਿਆ, ਜਦੋਂ ਦਾ ਮੈਂ ਸਰੈਂਡਰ ਕਰ ਦਿੱਤਾ ਨਾ, ਹੁਣ ਪ੍ਰਭ ਦੀ ਸ਼ਰਨ ਸਗਲ ਪਹਿਲਾ, ਗੁਰੂ ਦੀ ਸ਼ਰਨ ਦੇ ਵਿੱਚ ਪਿਆ
सारी जिंदगी के पैर लटके ने ते आजाद हो गए, मुक्त हो गए, नवा नरुआ हो गए, ताजा हो गए। हम ताजी जिंदगी की मैं की कुछ हो गई, मुरझाए हुए फुलों के विचों की मैं कर, जेड़े मरझा चुके ने जीवन उहदे विच की मैं कर, ताजगी दे विच मैं कर। ते ताजगी हमेशा बंदे खोज दिल हर उन्हां जीवनां दे विच ताजगी है जिहड़े बंदे खोज दिल हर, जिहड़े हर रोज अपनी जिंदगी नूं खोजदे, जिहड़े हर रोज अंदर दी यात्रा ले जांदे हन, जिहड़े हर रोज कंटेंपलेट करदे हन, मैडिटेशन करदे हन, सिमरन करदे हन, बंदगी करदे हन, शुक्र दे विच जिउंदे ने, उन्हां दे कोल ताजगी देखी जा सकदी है। सतगुरु सच्चे पातशाह बख्शिश करो। ते इह ताजगी जिहड़ी है ना सतसंग जी, इट इज विदन रीच, within reach of everyone. The freshness is within reach. And every day we can achieve that freshness by doing meditation, being loving, and being prayerful. So each and each of these things is different. That is what I can say. Allah hove, aao sare, rad ke, Guru ko ardaas kariye, mera Guru hua, aap sahay.

ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375। ਸਾਡਾ

ਵਿੱਚ ਸ਼ਾਦੀ ਉਹਦੀ ਪੂਰੀ ਹੋਈ ਮਨ ਵਿੱਚ ਜੋਤੀ ਭਾਵਨਾ ਬੰਦਿਆ ਤੂੰ ਜਪ ਰਹਿ ਗੁਰਾਂ ਦੇ ਨਾਮ ਨੂੰ ਜੇ

ਤੁੰਜਾ ਭਲੇ ਗੁਰਾਂ ਦੇ ਨਾਮ ਨੂੰ ਜੇ ਹੈ ਸੱਚੀ ਦਰਗਾਹ ਦੇ ਵਿੱਚ ਸੁੱਖ ਪਾਵਣਾ ਬੰਦਿਆ ਤੁੰਜਾ ਭਲੇ ਗੁਰਾਂ ਦੇ ਨਾਮ ਨੂੰ ਜੇ ਹੈ ਸੱਚੀ ਦਰਗਾਹ ਦੇ ਵਿੱਚ ਸੁੱਖ ਪਾਵਣਾ ਬੰਦਿਆ ਤੁੰਜਾ ਭਲੇ ਗੁਰਾਂ ਦੇ ਨਾਮ ਨੂੰ ਜੇ ਹੈ।

ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ। ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਾਹਿਬਾਂ ਦੀ ਪਾਵਨ ਨਿੱਘੀ ਗੋਦ ਅੰਦਰ ਚੌਂਕੜੇ ਲਾ ਕੇ ਦੇਵਤਿਆਂ ਸਮਾਨ ਜੁੜ ਬੈਠੇ ਸਤ ਸੰਗੀ ਜਨੋ, ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਜੁੜਨਾ ਕਰੀਏ। ਸਰਬੱਤ ਮਾਈ ਭਾਈ ਅਦਬ ਪਿਆਰ ਤੇ ਸਤਿਕਾਰ ਸਹਿਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਅਤੇ ਦਸਾਂ ਤੋਂ ਪਹਿਲਾਂ ਸਤਿਕਾਰਯੋਗ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਰੰਧਾਵੇ ਵਾਲੇ, ਜਿਨ੍ਹਾਂ ਦੇ ਪਾਸੋਂ ਗੁਰਮਤ ਵਿਚਾਰ ਗੁਰਬਾਣੀ ਵਿਚਾਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਬੜੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਮਹਾਂਪੁਰਖਾਂ ਨੇ ਬਹੁਤ ਅਸੀਸ ਬਖਸ਼ੀ ਹੈ ਜੋ ਉਹਨਾਂ ਨੇ ਪਿਆਰ ਭਰੇ ਸ਼ਬਦ ਕਹੇ ਨੇ। ਮੈਂ ਸਮਝਦਾ ਸ਼ਾਇਦ ਮੈਂ ਇੰਨੇ ਸਤਿਕਾਰ ਦੇ ਕਾਬਲ ਨਹੀਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਔਰ ਮਹਾਂਪੁਰਖਾਂ ਦੀ ਅਸੀਸ ਹਮੇਸ਼ਾ ਸਾਡੇ ਨਾਲ ਰਹੇ। ਗੁਰੂ ਕੀ ਸੰਗਤ ਦੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਦਰਸ਼ਨ ਦਰਦਾਰੇ ਕਰਦੇ ਇਤਿਹਾਸ ਵਿਚਾਰ ਸਾਂਝੇ ਕਰਕੇ ਸਤਿਗੁਰੂ ਮਹਾਰਾਜ ਔਰ ਗੁਰੂ ਕੀ ਸੰਗਤ ਦੀ ਖੁਸ਼ੀ ਪ੍ਰਾਪਤ ਕਰਦੇ ਰਹੀਏ। ਆਪ ਜੀ ਸਤਿਕਾਰਯੋਗ ਬਿਆਨ ਪਿਆਰ ਸਤਿਕਾਰ ਸਹਿਤ ਬੇਨਤੀਆਂ ਕਰ ਰਹੇ ਸਨ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਸਾਜਿਆ, ਕੱਲ੍ਹ ਸ਼ਾਮਾਂ ਦੇ ਦੀਵਾਨ ਅੰਦਰ ਵੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੀ, ਇਹ ਵਿਚਾਰ ਆਪ ਜੀ ਦੇ ਨਾਲ ਕੁਝ ਸ਼ਬਦਾਂ ਵਿੱਚ ਸਾਂਝੇ ਕੀਤੇ ਸਨ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਲੰਬੇ ਸਮੇਂ ਤੋਂ ਪਰ ਇਸ ਗੱਲ ਦਾ ਵਿਚਾਰ ਮਨੁੱਖਤਾ ਦੇ ਸਾਹਮਣੇ ਰੱਖਿਆ ਸੀ, ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਚਮਕਾਉਣ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਮੈਂ ਇੱਕ ਤਾਰ ਅੱਗੇ 22 ਧਾਰਾਂ ਨੂੰ ਰੋੜਾਂ, ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ, ਮੈਂ ਮੋਹਿਆਂ ਦੇ ਮੂੰਹ ਤੇ ਲਿਆਉਣੇ ਨੇ ਹਾਸੇ, ਜਿਹੜੇ ਕੰਮ ਰਹਿ ਗਏ ਨੇ ਕਲਮੋਂ ਅਧੂਰੇ, ਉਹ ਚਾਹੁਣੇ ਕਿਰਪਾਨ ਨਾਲ ਕਰਨੇ ਮੈਂ ਪੂਰੇ, ਮੈਂ ਕਬਰਾਂ 'ਚੋਂ ਮੁਰਦੇ ਜਗਾਉਣੇ ਆ ਸੁੱਤੇ, ਮੈਂ ਕਿਸ਼ਤੀ ਨਚਾਊਂ ਤੂਫਾਨਾਂ ਦੇ ਉੱਤੇ, ਨਾ ਬੰਦੇ ਨੂੰ ਬੰਦਾ ਕੋਈ ਜੇਲ੍ਹਾਂ ਵਿੱਚ ਤਾੜੇ, ਮੈਂ ਘੂਰੀ ਵਿੱਚ ਬਦਲਾਂਗਾ ਹੋ ਕੇ ਤਿਹਾੜੇ, ਪਾ ਛੱਪਰਾਂ 'ਤੇ ਛਾਉਣੀ ਬਣਾਉਣੀ ਹੈ ਦੁਨੀਆ, ਮੈਂ ਦੁਖੀਆਂ ਦੇ ਸੁੱਖ ਲਈ ਵਸਾਉਣੀ ਹੈ ਦੁਨੀਆ, ਮੈਂ ਛੱਪਰਾਂ 'ਤੇ ਛਾਉਣੀ ਪਾ ਕੇ ਵਸਾਉਣੀ ਹੈ ਦੁਨੀਆ, ਮੈਂ ਦੁਖੀਆਂ ਦੇ ਸੁੱਖ ਲਈ ਵਸਾਉਣੀ ਹੈ ਦੁਨੀਆ, ਮੈਂ ਬੁਲਬੁਲ ਨੂੰ ਪਿੰਜਰੇ ਵਿੱਚ ਪੈਣ ਨਹੀਂ ਦੇਣਾ, ਮੈਂ ਸ਼ਰ੍ਹਾਂ ਦੇ ਪੁਜਾਰੀ ਤਾਂ ਰਹਿਣ ਨਹੀਂ ਦੇਣਾ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਸਾਰੀ ਦੁਨੀਆ ਹੋਈ ਹੈ ਪਿਆਰ 'ਚੋਂ ਪੈਦਾ, ਮੈਂ ਕਰਨੇ ਨੇ ਬੰਦੇ ਤਲਵਾਰ 'ਚੋਂ ਪੈਦਾ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਉਹ ਖਾਲਸੇ ਪੰਥ ਦੀ ਸਾਜਨਾ ਕੀਤੀ, ਹੱਦਾਂ ਨੂੰ ਤੋੜ ਕੇ ਜਾਤ ਪਾਤ ਮਜ਼ਹਬਾਂ ਦੇ ਵਿਤਕਰੇ ਤੋਂ ਉੱਚੇ ਉਠਾ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜਿਹੜੇ ਸਦੀਆਂ ਤੋਂ ਲਤਾੜੀ ਦੇ ਆ ਰਹੇ ਸਨ, ਅੱਜ ਮੇਰੇ ਗੁਰਦੇਵ ਸਤਿਗੁਰੂ ਕਲਗੀਧਰ ਦਾਤਾਰ ਜੀ ਦੀ ਰਹਿਮਤ ਦਾ ਸਦਕਾ ਉੱਚਾ ਤੇ ਸੁੱਚਾ ਜੀਵਨ ਜਿਉਣ ਵਾਲੇ ਇਸ ਸੰਸਾਰ ਦੇ ਅੰਦਰ ਰੋਸ਼ਨ ਮਿਨਾਰੇ ਬਣ ਗਏ। ਤਵਜੋ ਦਿਓ ਜਿਨ੍ਹਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੇ ਇਹ ਗੱਲ ਕਹਿੰਦੇ ਸਨ, ਕਾਮ ਹਮਾਰਾ ਤੋਲਣ ਤੱਕੜੀ ਨੰਗੀ, ਕਰਦ ਕਦੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਮੇਰੇ ਕਲਗੀਆਂ ਵਾਲੇ ਦਾਤਾਰ ਜੀ ਦੀ ਹੋਈ ਰਹਿਮਤ, ਉਹ ਲੱਖਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਗਏ। ਪਿਆਰੇ ਗੁਰਸਿੱਖੋ, ਮੈਂ ਆਪ ਸੰਗਤ ਦੀ ਸੇਵਾ ਦੇ ਅੰਦਰ ਇੱਕ ਉਹ ਇਤਿਹਾਸ ਬਿਆਨ ਕਰਨ ਲੱਗਾ, ਉਹ ਵਰਣਨ ਕਰਨ ਲੱਗਾ, ਜੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਵੇ, ਗੁਰੂ ਦੇ ਉੱਤੇ ਨਿਸ਼ਚਾ ਹੋਵੇ ਸਿੱਖ ਦਾ, ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਭਰੋਸਾ ਹੋਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਗੁਰੂ ਦੀ ਰਹਿਮਤ ਅਸੀਸ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਪ੍ਰਾਪਤ ਹੁੰਦੀ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰਾਂ ਦੇ ਸੁਨੇਹਿਆਂ ਮੁਤਾਬਕ ਸੰਸਾਰ ਅੰਦਰੋਂ ਦੇਸ਼ ਦੇ ਕੋਨੇ ਕੋਨੇ ਤੋਂ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤਾਂ ਪਹੁੰਚੀਆਂ। ਪਹਾੜੀਏ ਰਾਜੇ 22 ਰਿਆਸਤਾਂ ਦੇ ਮਾਲਕ, ਉਹ ਵੀ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਤਾਂ ਪਹੁੰਚੇ। ਉਹਨਾਂ ਵੀ ਬੇਨਤੀ ਕਰਕੇ ਆਖਿਆ, ਦਾਤਾ ਸਿੱਖ ਤਾਂ ਅਸੀਂ ਵੀ ਤੁਹਾਡੇ ਬਣ ਜਾਂਦੇ ਹਾਂ ਮਹਾਰਾਜ, ਅੰਮ੍ਰਿਤ ਵੀ ਛਕ ਲਵਾਂਗੇ, ਪਰ ਗੁਰੂ ਗਰੀਬ ਨਿਵਾਜ ਸਾਡੀਆਂ ਕੁਝ ਸ਼ਰਤਾਂ ਨੇ।
मेरे कलगीधर पातशाह महाराज कहते दसो की कहना चाहते हो। महाराज एक तो साड़ी पंगत जिहड़ी है वह सारे नालों वखरी ते उचेरी होनी चाहिए है। मेरे कलगीधर पातशाह कहते कुछ होर, महाराज सिख तो असीं तुहाडे बन जावांगे पर महाराज कृपा करनी असी जिन्हों भी मनीए जिहदी भी पूजा करिए महाराज तुसां ने सानू इन्हां गल्लां तों नहीं रोकना होवेगा। मेरे गुरदेव सतगुरु सच्चे पातशाह कहिंदे इस संसार दे अंदर इहो जिहे ढिले मठियां दी मैनू रता जिन्नी भी लोड़ नहीं, ते खालसे पंथ दी साजना उस अकाल पुरख वाहिगुरु दी कृपा दा सदका होनी है। जागत जोत जपै निसवासर एक बिना मन नैक नयाना है, पूरन प्रेम प्रतीत सजै भरत गोर मड़ी मट फूल न मानै, वो इन्हों वहमा भरमा ते पखंडा तो उचे उठाने गुरसिखा नू ते जे एहो कुछ करी जाना है। प्यारे गुरसिखो मेरे कलगीधर पातशाह महाराज जी दे पूरे जवाब दे नाल क्यों ना सतगुरु सच्चे पातशाह महाराज जी दे वाबत इन्हों दे दिलों विच होर विरोधता वध गई। इस तो पहला जंग युद्ध अनेक हो चुके ने, जंगा युद्धा की आरंभता तो पंगाणी के मैदान जंग तो हो चुकी है, पर अज इन्हों के दिलों में वजी सट कह लगे हो साडे इस रियासत के विच रहिंदे होया। यह जवाब दे के सतगुरु कलगियां वाले पातशाह सिखा के दसवें गुरु गुरु गोबिंद सिंह ने साडी यह तौहीन की है, साडी हानि की है। इस की हुई तौहीन का बदला असी जरूर लेना। प्यारे गुरसिखो कल्या की कोई वाह ना चल भी वेख, पहुंचे बादशाह दे कोल, इन्हां ने जाके लिया तरला। बादशाह सलामत आनंदपुर साहब की धरती से सिखां दे गुरु ने अपनियां फौजां तैयार कर लईआं। खालसा पंथ सज रहा, वो शस्त्रधारी सूरमे नगारे खड़का के जदों चढ़दे ने दुनिया की कहड़ी ताकत है उन्हां दे सामने टिक जाएगी। असी कई बार यत्न किए पर सफल नहीं हो सके, साडी मदद की जाए। औरंगजेब बादशाह इस गल नूं सुन के बड़ा खुश होया, वो जिस गुरु ने इन्हां लोकां वास्ते तलवार उठाई अज ओह लोग आण के मेरे सामने परले लै रहे ने, इहदे नालों वधिया समा होर केड़ा मिल सकेगा। याद रखो जिहड़ियां उचेरे बैठियां होईयां ऐसियां सियासतदान चालां चलण वाले लोग हमेशा यह चाहते ने नीवे पद्धर ते रहण वाले लोग नजदीक रहण वाले लोग आपस में खिंदे ते लड़दे रहण ताकि साड़ी राजगद्दियां वाले इन्हां दा ध्यान न आ सके। उस समय की गल छड्डो, अज दे वक्त अंदर भी वेख लिया जाए जिहड़े उच्च अहुदियां ते कुर्सियां ते बैठे हुए लोग वह आम शहरां इलाकां ते पिंडियां दे विच ऐसियां वंडियां पाउंदे ने ताकि उलझे रहण लोग इन्हां दा ध्यान ही इस पासे ना आ सके। औरंगजेब बादशाह ने अपने वल्लों दित्ती आ नाल फौज मारो मार करदे होए नाल आन वाले पहाड़ीए राजे आनंदपुर साहब की धरती ते पहुंच के चार चवेरे इन्हां ने पा लिया घेरा। आनंदपुर साहब की धरती ते कलगियां वाले पातशाह महाराज जी नूं हराउण दी सोच के जिस कदर यह हल्ला कर रहे ने, नवाब बेग नूं नाल लैके उस वेले दा नक्शा आप संगत दी सेवा अंदर ढाडी जत्था है इउं कह रहे।

0: ਤੇਰਾ ਤੇਰਾ ਯਾਦ ਰਹਿੰਦੀਆਂ ਬਹਾਦਰਾ ਤੇਰੀਆਂ।
1: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੀਸ ਝੁਕਾਉਂਦੇ ਇੱਕ ਵਾਰੀ ਸਰਬੱਤ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਆਈਆਂ ਹੋਈਆਂ ਮੁਗਲ ਫੌਜਾਂ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਐਸੇ ਬੁਲੰਦ ਹੌਸਲੇ ਦੇ ਨਾਲ ਹੱਲਾ ਕੀਤਾ, ਦਿਲ ਅੰਦਰ ਚਾਹ ਹੈ ਇਹਨਾਂ ਕਿਲਿਆਂ ਦੇ ਅੰਦਰ ਸਿੱਖਾਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਰਕਾਰ ਤੋਂ ਆਗੀ ਹੋ ਕੇ ਬੈਠੇ ਨੇ ਉਹਨਾਂ ਨੂੰ ਪਕੜ ਕੇ ਲੈ ਜਾਣਾ, ਪਹਾੜੀਏ ਰਾਜੇ ਜਿਨ੍ਹਾਂ ਦਾ ਕਈ ਵਾਰੀ ਮੁਕਾਬਲਾ ਹੋ ਚੁੱਕਾ, ਹਿੰਮਤ ਨਹੀਂ ਪੈਂਦੀ, ਦਲੇਰੀ ਨਹੀਂ ਪੈਂਦੀ ਵੀ ਅਸੀਂ ਅੱਗੇ ਵੱਧ ਕੇ ਜੰਗ ਲੜ ਸਕੀਏ, ਮੁਕਾਬਲਾ ਕਰ ਸਕੀਏ। ਪਰ ਆਏ ਹੋਏ ਇਸ ਨਵਾਬ ਬੇਗ ਦੇ ਨਾਲ ਉਹਦੀਆਂ ਫੌਜਾਂ ਦਾ ਸਾਥ ਦੇਣ ਵਾਸਤੇ ਦਿਲ ਅੰਦਰ ਹੌਸਲਾ ਲੈ ਕੇ ਅੱਜ ਬਾਦਸ਼ਾਹ ਦੀਆਂ ਫੌਜਾਂ ਸਾਡੇ ਨਾਲ ਨੇ, ਅੱਜ ਗੁਰੂ ਦੀ ਤਾਕਤ ਨੂੰ ਨੇਸ ਤੋਂ ਨਾਬੂਦ ਕਰਕੇ ਇਹਨਾਂ ਕਿਲਿਆਂ ਨੂੰ ਧਰਤੀ ਦੇ ਨਾਲ ਮਿਲਾ ਦਿੱਤਾ ਜਾਵੇਗਾ। ਇੱਕ ਪਾਸੇ ਯਾ ਅਲੀ ਦੇ ਨਾਰਿਆਂ ਦੀ ਗੂੰਜ, ਇੱਕ ਪਾਸੇ ਜੈ ਦੇਵਾ ਦੀ ਗੂੰਜ, ਉੱਧਰ ਤਨ ਸਾਹਿਬ ਇਕਬਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਸ ਗੱਲ ਦੀ ਖਬਰ ਹੈ। ਮੇਰੇ ਦਾਤਾਰ ਜੀ ਦੇ ਸਿੰਘ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਹੱਥਾਂ ਦੇ ਸ਼ਸਤਰ ਪਕੜ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਮੈਦਾਨ ਜੰਗ ਵਿੱਚ ਆਣ ਉੱਤਰੇ। ਪਿਆਰੇ ਗੁਰਸਿੱਖੋ, ਜਿਹੜੇ ਚਾਹ ਲੈ ਕੇ ਆਏ ਸਨ ਦਿੱਲੀ ਤੋਂ ਗੁਰੂ ਨੂੰ ਪਕੜ ਕੇ ਲਿਆਉਣਾ, ਉਹਦਾ ਖਾਤਮਾ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਵੇਗੀ। ਸੂਰਜ ਚੜ੍ਹਨ ਦੇ ਨਾਲ ਜੰਗ ਸ਼ੁਰੂ ਹੋ ਗਿਆ, ਦੁਪਹਿਰੇ ਢਲਦੀਆਂ ਜਾ ਰਹੀਆਂ ਨੇ। ਜਿਨ੍ਹਾਂ ਦੇ ਦਿਲ ਵਿੱਚ ਚਾਹ ਸੀ ਨਾ ਜਾਂਦੇ ਫੜ ਕੇ ਲਿਆਉਣਾ, ਉਹ ਦਿਲ ਅੰਦਰ ਸੋਚਣ ਲੱਗੇ ਯਾ ਖੁਦਾ ਕਿਹੜਾ ਵੇਲਾ ਹੋਵੇ ਸੂਰਜ ਛਿਪੇ ਤੇ ਅਸੀਂ ਘੜੀ ਆਰਾਮ ਕਰੀਏ, ਸਾਨੂੰ ਸੁੱਖ ਦਾ ਸਾਹ ਆਵੇ। ਜਿਨ੍ਹਾਂ ਨੂੰ ਇੱਕ ਪਲ ਕੱਢਣਾ ਔਖੇਰਾ ਹੋ ਰਿਹਾ ਸੀ, ਮੁੱਕਦੀ ਗੱਲ ਸ਼ਾਮਾਂ ਪਈਆਂ, ਜੰਗ ਬੰਦ ਹੋਇਆ, ਇਹਨਾਂ ਨੇ ਸੁੱਖ ਦਾ ਸਾਹ ਲਿਆ। ਮੁਗਲ ਫੌਜਾਂ ਨੇ ਆਪੋ ਆਪਣੇ ਟਿਕਾਣਿਆਂ ਤੇ ਆਰਾਮ ਕਰਦੇ ਨੇ, ਸੋਚਦੇ ਨੇ ਰਾਤ ਹੋਰ ਲੰਬੀ ਹੋ ਜਾਏ ਤਾਂ ਕਿ ਸੂਰਜ ਚੜ੍ਹਨ ਦੇ ਨਾਲ ਫਿਰ ਜੰਗ ਸ਼ੁਰੂ ਹੋ ਜਾਣਾ, ਆਰਾਮ ਵਧੇਰੇ ਹੋ ਸਕੇਗਾ। ਇੱਧਰ ਮੇਰੇ ਦਾਤਾਰ ਜੀ ਦੇ ਹੁਕਮ ਅਨੁਸਾਰ ਕੁਝ ਸਿੰਘ ਕੋਲ ਆਏ, ਮਹਾਰਾਜ ਜੇ ਤੁਸੀਂ ਕਿਰਪਾ ਕਰਕੇ ਆਗਿਆ ਬਖਸ਼ਿਸ਼ ਕਰੋ, ਜਿਹੜਾ ਦੁਸ਼ਮਣ ਚੜ੍ਹ ਕੇ ਹਮਲਾਵਰ ਹੋ ਕੇ ਆਇਆ ਹੈ ਐਸੇ ਸਮੇਂ ਹੱਲਾ ਬੋਲਿਆ ਜਾਏ। ਇਤਿਹਾਸ ਅੰਦਰ ਜ਼ਿਕਰ ਹੈ ਇਸ ਗੱਲ ਦਾ, ਸੁਰਮਿਆਂ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹੱਲਾ ਬੋਲਿਆ। ਜਿਹੜੀ ਮੁਗਲ ਫੌਜ ਦਿਨ ਦੀ ਥੱਕੀ ਬੰਦੀ ਆਰਾਮ ਕਰਨ ਵਾਸਤੇ ਸੋਚ ਰਹੀ ਸੀ, ਇੱਕਦਮ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਇਹਨਾਂ ਦੇ ਕੰਨਾਂ ਵਿੱਚ ਪਈ, ਅਬੜਵਾਹੇ ਉੱਠੇ। ਜਿਸ ਪਾਸੇ ਕਿਸੇ ਨੂੰ ਮੂੰਹ ਆਇਆ ਆਪਣੀ ਜ਼ਿੰਦਗੀ ਆਪਣੀ ਜਾਨ ਬਚਾਉਣ ਵਾਸਤੇ ਦੌੜ ਉੱਠੇ ਨੇ। ਅਜੇ ਸਵੇਰ ਹੋਈ ਹੈ, ਨਵਾਬ ਬੇਗ ਨੇ ਪਹਾੜੀਏ ਰਾਜਿਆਂ ਨੂੰ ਜਵਾਬ ਦੇ ਕੇ ਆਖਿਆ, ਮਿੱਤਰ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਾਕਰਾ ਕਰ ਸਕੀਏ, ਅਸੀਂ ਇੱਥੋਂ ਜਾਣ ਵਾਸਤੇ ਉਤਾਵਲੇ ਹਾਂ। ਪਹਾੜੀਏ ਰਾਜੇ ਇਕੱਤਰ ਹੋਏ, ਆਪਸ ਵਿੱਚ ਵਿਚਾਰ ਕਰਕੇ ਨਵਾਬ ਬੇਗ ਦੇ ਕੋਲ ਜਾ ਪਹੁੰਚੇ। ਖਾਨ ਸਾਹਿਬ, ਸਾਡੀ ਬੇਨਤੀ ਹੈ, ਜੇ ਤੁਸੀਂ ਸਾਡਾ ਸਾਥ ਛੱਡ ਕੇ ਚਲੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਧੀਨਗੀ ਸਾਨੂੰ ਪ੍ਰਵਾਨ ਕਰਨੀ ਪਏਗੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਤਾਇਤ ਹੋ ਜਾਵਾਂਗੇ। ਉਧਰ ਔਰੰਗਜ਼ੇਬ ਬਾਦਸ਼ਾਹ, ਉਹਦੀ ਵੀ ਤੌਹੀਨ ਹੋਏਗੀ। ਬਾਦਸ਼ਾਹ ਦੀਆਂ ਭੇਜੀਆਂ ਹੋਈਆਂ ਫੌਜਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਹਾਰ ਖਾ ਕੇ ਆਪਣੀ ਜਾਨ ਬਚਾ ਕੇ ਇੱਥੋਂ ਦੌੜ ਗਈਆਂ ਨੇ। ਇਸ ਕਰਕੇ ਛੱਡ ਕੇ ਨਾ ਜਾਓ, ਸਾਡੀ ਮਦਦ ਵਾਸਤੇ ਡਟੇ ਰਹੋ, ਆਪਾਂ ਕੋਈ ਨਾ ਕੋਈ ਨਵਾਂ ਢੰਗ ਸੋਚਦੇ ਹਾਂ। ਜਦੋਂ ਇਹ ਵਿਚਾਰ ਇਹਨਾਂ ਰਾਜਿਆਂ ਨੇ ਰੱਖੀ, ਨਵਾਬ ਬੇਗ ਨੇ ਆਖਿਆ, ਵਿਚਾਰ ਕਿਹੜੀ ਹੈ, ਨਵਾਂ ਢੰਗ ਕਿਹੜਾ ਹੈ ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਿਆ ਜਾ ਸਕਦਾ ਹੈ। ਇਤਿਹਾਸ ਕਹਿੰਦਾ ਰਾਜਾ ਕੇਸਰੀ ਚੰਦ, ਉਹਨੇ ਆਖਿਆ, ਘਬਰਾਉਣ ਵਾਲੀ ਗੱਲ ਕਿਹੜੀ ਹੈ, ਇੱਕ ਨਵੀਂ ਸਕੀਮ, ਇੱਕ ਨਵਾਂ ਖਿਆਲ ਮੇਰੇ ਮਨ ਦੇ ਅੰਦਰ ਆਇਆ ਹੈ। ਮੇਰੇ ਕੋਲ ਇੱਕ ਬੜਾ ਸਿਆਣਾ ਤੇ ਸਿਖਾਇਆ ਹੋਇਆ ਜਾਨਵਰ ਹੈ। ਬਹੁਤ ਸਾਰੇ ਰਾਜੇ ਹੱਸ ਪਏ, ਕਹਿਣ ਲੱਗਿਆ, ਜਿੱਥੇ ਬੰਦਿਆਂ ਦੀ ਵਾਹ ਕੋਈ ਨਹੀਂ ਚੱਲਦੀ, ਜਿੱਥੇ ਫੌਜਾਂ ਹਾਰ ਕੇ ਵਾਪਸ ਪਰਤ ਰਹੀਆਂ ਨੇ, ਉੱਥੇ ਜਾਨਵਰ ਕੀ ਕਰੇਗਾ। ਇਹਨੇ ਆਖਿਆ, ਮਿੱਤਰੋ ਨਹੀਂ, ਢੰਗ ਦੇ ਨਾਲ ਚੱਲੇ ਬੰਦਾ ਤੇ ਕਾਮਯਾਬ ਹੋ ਸਕਦਾ ਹੈ। ਇਹਨੇ ਆਖਿਆ, ਉਹ ਸਿਆਣਾ ਤੇ ਸਿਖਾਇਆ ਹੋਇਆ ਹਾਥੀ, ਅਸੀਂ ਸਾਰੇ ਮਿਲ ਕੇ ਉਹਨੂੰ ਲੋਹੇ ਦੇ ਵਿੱਚ ਮੜ ਕੇ ਉਹਦੇ ਮੱਥੇ ਤੇ ਫੌਲਾਦੀ ਤਵੇ ਬੰਨ ਕੇ ਜਦੋਂ ਅਸੀਂ ਜਾ ਕੇ ਜਿਸ ਕਿਲੇ ਦੇ ਅੰਦਰ ਗੁਰੂ ਬੈਠਾ ਉਸ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨੂੰ ਜਾ ਕੇ ਟੱਕਰ ਮਾਰਾਂਗੇ, ਟੁੱਟ ਜਾਏਗਾ ਦਰਵਾਜ਼ਾ, ਅੰਦਰ ਵੜ ਜਾਵਾਂਗੇ, ਦਾਖਲ ਹੋ ਜਾਵਾਂਗੇ, ਹੱਥੋਂ ਹੱਥੀ ਕਦਰ ਕਰਕੇ ਯਾ ਗੁਰੂ ਨੂੰ ਫੜ ਕੇ ਅਸੀਂ ਬਾਦਸ਼ਾਹ ਦੀ ਖੁਸ਼ੀ ਲੈਣ ਵਿੱਚ ਕਾਮਯਾਬ ਹੋ ਜਾਵਾਂਗੇ। ਸਾਰਿਆਂ ਦੇ ਮਨ ਨੂੰ ਇਹ ਗੱਲ ਲੱਗੀ, ਇਹਨਾਂ ਨੇ ਵਾਹਵਾ ਕੀਤੀ, ਇਸ ਰਾਜੇ ਵੀ ਚੰਗਾ ਖਿਆਲ ਤੇਰੇ ਮਨ ਦੇ ਅੰਦਰ ਆਇਆ, ਐਵੇਂ ਇੰਨਾ ਸਮਾਂ ਬਤੀਤ ਕੀਤਾ। ਪਰ ਯਾਦ ਰੱਖੋ, ਇਸ ਗੱਲ ਦੀ ਖਬਰ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਪਹੁੰਚ ਗਈ। ਮੇਰੇ ਗੁਰਦੇਵ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸੂਈਏ ਦੇ ਕੋਲੋਂ ਇਹ ਖਬਰ ਪਾ ਕੇ ਕੀ ਘਬਰਾ ਗਏ ਕਿ ਦਿਲ ਅੰਦਰ ਕੋਈ ਚਿੰਤਾ ਐਸੀ ਪ੍ਰਗਟ ਹੋ ਗਈ। ਪਰ ਧੰਨ ਗੁਰੂਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕੋਈ ਇਸ ਗੱਲ ਦਾ ਫਿਕਰ ਨਹੀਂ, ਕੋਈ ਕੰਮ ਨਹੀਂ। ਸਤਿਗੁਰੂ ਸੂਈਏ ਨੂੰ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਪਹਾੜੀਆਂ ਦਾ ਹਾਥੀ ਆਉਣਾ ਤੇ ਸਾਡੇ ਪਾਸ ਵੀ ਹਾਥੀ ਹੈ। ਸਿੱਖ ਹੈਰਾਨਗੀ ਨਾਲ ਸੋਚਦੇ ਨੇ, ਮਹਾਰਾਜ ਸਾਡੇ ਕੋਲ ਕਿਲ੍ਹੇ ਵਿੱਚ ਐਸਾ ਕਿਹੜਾ ਹਾਥੀ ਹੈ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਮੇਰੇ ਗੁਰਦੇਵ ਸਤਿਗੁਰੂ ਸੰਗਤ ਵਿੱਚ ਬੈਠੇ ਦੁਨੀ ਚੰਦ ਵੱਲੇ ਇਸ਼ਾਰਾ ਕਰਕੇ ਕਹਿੰਦੇ, ਆਹ ਵੇਖੋ ਸਾਡਾ ਦੁਨੀ ਚੰਦ ਹਾਥੀ ਇਹ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਸਿੱਖਾਂ ਖੁਸ਼ੀ ਦੇ ਜਕਾਰੇ ਛੱਡ ਦਿੱਤੇ, ਵਾਹ ਵਾਹ ਦੁਨੀ ਚੰਦਾ, ਤੇਰਾ ਨਾਮ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਜ਼ੁਬਾਨ ਤੇ ਆਇਆ। ਉਹ ਦੁਨੀਆ ਤਰਸਦੀ ਏ ਕਿਤੇ ਗੁਰੂ ਦੇ ਦਿਲ ਉੱਤੇ ਸਿੱਖ ਦਾ ਨਾਮ ਲਿਖਿਆ ਜਾਏ, ਕਿਤੇ ਗੁਰੂ ਦੀ ਖੁਸ਼ੀ ਆ ਜਾਏ, ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਭਰੀ ਨਜ਼ਰ ਕਰਕੇ ਇੱਕ ਵਾਰੀ ਤੱਕ ਲੈਣ। ਦੁਨੀ ਚੰਦਾ, ਸਤਿਗੁਰਾਂ ਨੇ ਤੇਰਾ ਨਾਮ ਲਿਆ, ਜਕਾਰੇ ਛੱਡੇ ਗਏ, ਪਰ ਦੁਨੀ ਚੰਦ ਦਾ ਦਿਲ ਛੋਟਾ ਪੈਂਦਾ ਜਾਂਦਾ, ਇਹਦਾ ਰੰਗ ਪੀਲਾ ਪੈਂਦਾ ਜਾਂਦਾ। ਇਤਿਹਾਸ ਕਹਿੰਦਾ ਕਿ ਇਸ ਦੀਵਾਨ ਦੀ ਹੋਈ ਸਮਾਪਤੀ, ਆਪਣੇ ਟਿਕਾਣੇ ਤੇ ਪਹੁੰਚ ਗਿਆ ਦੁਨੀ ਚੰਦ, ਇਹ ਕੱਲੇ ਕੱਲੇ ਕੋਲ ਪਹੁੰਚਦਾ। ਇਹਨੇ ਆਖਿਆ, ਉਹ ਮਿੱਤਰੋ ਜਰਾ ਧਿਆਨ ਮਾਰ ਕੇ ਵੇਖੋ, ਜਿਸ ਹਾਥੀ ਨੇ ਆਉਣੇ ਤੜਕੇ ਇਸ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਲਾਉਣ ਵਾਸਤੇ, ਸੂਈਏ ਦੇ ਕੋਲੋਂ ਸਾਰੀ ਖਬਰ ਮਿਲ ਚੁੱਕੀ ਏ, ਉਸ ਹਾਥੀ ਨੂੰ ਉਹਨਾਂ ਨਸ਼ੇ ਨਾਲ ਰਜਾ ਕੇ ਲਿਆਉਣਾ, ਉਹਦੇ ਉੱਤੇ ਲੋਹੇ ਦੀ ਸੰਜੋਹ ਪੈਣੀ ਹੋਵੇਗੀ, ਉਸ ਦੇ ਮੱਥੇ ਉੱਤੇ ਫੌਲਾਦੀ ਤਵੇ ਬੰਨੇ ਹੋਣਗੇ, ਉਹਦੀ ਸੁੰਡ ਦੇ ਨਾਲ ਤਿੱਖੀਆਂ ਤਲਵਾਰਾਂ ਬੱਧੀਆਂ ਹੋਣਗੀਆਂ। ਜਰਾ ਆਪਣੀ ਅਕਲ ਦੇ ਨਾਲ ਸੋਚ ਕੇ ਵੇਖੋ, ਉਹ ਕਿਤੇ ਇੱਕ ਬੰਦਾ ਸ਼ਰਾਬੀ ਹੋ ਜਾਏ, ਉਹ ਪੰਜਾਂ ਚੌਦਾਂ ਕੋਲੋਂ ਨੀ ਫੜਿਆ ਰਹਿੰਦਾ, ਤੇ ਜਦੋਂ ਇੱਕ ਹਾਥੀ ਸ਼ਰਾਬੀ ਹੋ ਕੇ ਆਏਗਾ, ਜਰਾ ਸੋਚੋ ਤਾਂ ਸਹੀ, ਉਹਦਾ ਮੁਕਾਬਲਾ ਇੱਕ ਬੰਦਾ ਕਿਵੇਂ ਕਰ ਲਏਗਾ। ਦਰਅਸਲ ਵਿਸ਼ਵਾਸ ਨਹੀਂ, ਮਨ ਅੰਦਰ ਭੈ ਆ ਗਿਆ ਮੌਤ ਦਾ। ਜਦੋਂ ਦਿਲ ਅੰਦਰ ਮੌਤ ਦਾ ਭੈ ਆ ਜਾਏ, ਫਿਰ ਬੰਦਾ ਕਦੇ ਵੀ ਹੌਸਲਾ ਨੀ ਕਰਦਾ ਖੜਾ ਹੋਣ ਦਾ। ਬੜਾ ਸਮਝਾਉਣ ਦਾ ਯਤਨ ਕੀਤਾ ਸਿੰਘਾਂ ਨੇ, ਦੁਨੀ ਚੰਦਾ ਘਬਰਾ ਨਾ, ਉਹ ਤੇਰੇ ਸਿਰ ਤੇ ਗੁਰੂ ਦਾ ਹੱਥ ਹੋਵੇਗਾ, ਜਦੋਂ ਗੁਰੂ ਦੀ ਰਹਿਮਤ ਹੋਵੇ ਤੇ ਫਿਰ ਤੈਨੂੰ ਕਾਹਦੀ ਪਰਵਾਹ ਹੈ। ਪਰ ਇਹਦਾ ਦਿਲ ਹੌਸਲਾ ਨਹੀਂ ਕਰਦਾ, ਇਹਨੇ ਆਪਣੇ ਕੁਝ ਐਸੇ ਬੁੱਝ ਦਿਲਾਂ ਦੇ ਨਾਲ ਕੀਤੀ ਵਿਚਾਰ, ਰਾਤ ਦੇ ਹਨੇਰੇ ਦਾ ਲਿਆ ਆਸਰਾ ਤੇ ਕਿਲੇ ਦੀ ਕੰਧ ਤੋਂ ਟੱਪ ਗਿਆ। ਪਿਆਰੇ ਗੁਰਸਿੱਖੋ, ਹੋਈ ਸਵੇਰ ਇਸ ਗੱਲ ਦੀ ਖਬਰ ਆਣ ਕੇ ਸਿੱਖ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦਿੱਤੀ, ਦਾਤਾ ਜੀ ਉਧਰ ਮੁਗਲ ਫੌਜਾਂ ਤਾਂ ਤਿਆਰੀਆਂ ਕਰ ਰਹੀਆਂ ਨੇ, ਮਹਾਰਾਜ ਉਹਨਾਂ ਦਾ ਹਾਥੀ ਤਿਆਰ ਹੋ ਕੇ ਫੌਜਾਂ ਸਾਹਿਬ ਪਹੁੰਚ ਜਾਏਗਾ। ਗੁਰਦੇਵ ਸਤਿਗੁਰੂ ਜੀ, ਸਾਡਾ ਹਾਥੀ ਕਿਤੇ ਕਿਲੇ ਦੇ ਅੰਦਰ ਨਜ਼ਰ ਨਹੀਂ ਆਉਂਦਾ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਧਿਆਨ ਮਾਰ ਕੇ ਵੇਖੋ, ਹੋਣਾ ਇੱਥੇ ਨਹੀਂ ਮਹਾਰਾਜ, ਕਿਲੇ ਦੇ ਅੰਦਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜਿਸ ਕਦਰ ਸਿੱਖ ਨੇ ਇਸ ਆਪਣੇ ਹਾਥੀ ਦੇ ਦੌੜ ਜਾਣ ਦੀ ਗੱਲ ਦੱਸੀ ਏ, ਉਹਨਾਂ ਬੋਲਾਂ ਦਾ ਵੇਰਵਾ ਤੁਹਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੈ।

0: ਗਲ ਵਿੱਚ ਪੱਲਾ ਪਾ ਕੇ ਤੇ ਸਿੱਖਿਆ ਆਖਿਆ ਸਤਿਗੁਰ ਨੂੰ ਦੱਸ ਰਿਹਾ ਏ ਬੀਤ ਗਿਆ ਜੋ ਵਾਕਿਆ ਸਤਿਗੁਰ ਨੂੰ ਦੱਸ ਰਿਹਾ ਏ ਬੀਤ ਗਿਆ ਜੋ ਵਾਕਿਆ ਸਤਿਗੁਰ ਨੂੰ
1: ਉਹ ਮਾਰ ਗਿਆ ਹੈ ਚਾਰਾ ਜਿੰਨਾ ਉਸ ਦਾ ਵਸ ਗਿਆ ਜਿੰਨਾ ਉਸ ਦਾ ਵਸ ਗਿਆ ਸੁਣੋ ਗੁਰੂ ਜੀ

0: ਸਰਦਾਰਿਆ ਪ੍ਰਚਾਰ ਉਹਨਾਂ ਦੇ ਵਿੱਚ ਖਲੋ ਕੇ ਤੇ ਕੱਟ ਲਈਏ ਦਿਨ ਚਾਰ ਗੋਰਾਂ ਤੋਂ ਓਲੇ ਹੋ ਕੇ ਤੇ ਕੱਟ ਲਈਏ ਦਿਨ ਚਾਰ ਗੋਰਾਂ ਤੋਂ ਓਲੇ ਹੋ ਕੇ ਤੇ
1: ਆਪੋ ਆਪਣੀ ਜਾਨ ਬਚਾ ਲਓ ਸਭ ਨੂੰ ਦੱਸ ਗਿਆ ਹਾਂ ਬਈ।

0: ਦੇ ਨਾਲ ਜੇ ਹੋਵੇ ਲੜਨਾ ਭਾਵੇਂ ਲੜ ਲਈਏ। ਇਹ ਕਿੱਥੇ ਹੈ ਲਿਖਿਆ ਹਾਥੀ ਕੰਨੋ ਫੜ ਲਈਏ, ਇਹ ਕਿੱਥੇ ਹੈ ਲਿਖਿਆ ਹਾਥੀ ਕੰਨੋ ਫੜ ਲਈਏ।
1: ਨਹੀਂ ਹਾਥੀ ਨੇ ਛੱਡਣਾ ਜਿਹੜਾ ਸਾਵੇਂ ਫਸ ਗਿਆ, ਜਿਹੜਾ ਸਾਵੇਂ ਫਸ ਗਿਆ।
0: ਸੁਣੋ ਗੁਰੂ ਜੀ ਸੁਣਿਆ ਤੁਹਾਡਾ ਹਾਥੀ ਨੱਸ ਗਿਆ, ਸੁਣੋ ਗੁਰੂ ਜੀ।

0: ਸਭ ਕੁਝ ਆਜੂ ਵਿੱਚੇ ਜੇਕਰ ਜਹਾਨ ਬਚਾ ਲਾਂਗੇ, ਸਭ ਕੁਝ ਆਜੂ ਵਿੱਚੇ ਜੇਕਰ ਜਹਾਨ ਬਚਾ ਲਾਂਗੇ।
1: ਜ਼ਿੰਦਗੀ ਤੋਂ ਹੱਥ ਧੋ ਜੂ ਜੇ ਦੀਆਂ ਤਾਰਾਂ ਕੱਸ ਗਿਆ ਜੇ।

ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਸੂਹੀਏ ਨੇ ਅਦਬ ਦੇ ਨਾਲ ਹੱਥ ਜੋੜ ਕੇ ਆਖਿਆ, ਦਾਤਾ ਜਿਹੜਾ ਆਪਣਾ ਹਾਥੀ ਹੈ ਨਾ ਕਿਲੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ, ਚਾਰੇ ਗੁਰਸਿੱਖੋ ਬੰਦੇ ਦੇ ਮਨ ਅੰਦਰ ਕਾਟ ਆ ਜਾਏ, ਨਹੀਂ ਹੌਸਲਾ ਕਰਦਾ। ਬੜਾ ਸਮਝਾਇਆ ਇਹਨੂੰ ਗੁਰਸਿੱਖਾਂ ਨੇ, ਦੁਨੀ ਕਹਿੰਦਾ ਉਹ ਜਿਹਦੇ ਤੇ ਗੁਰੂ ਦੀ ਰਹਿਮਤ ਭਰੀ ਨਜ਼ਰ ਹੋ ਜਾਏ, ਧਿਆਨ ਮਾਰ ਕੇ ਵੇਖ ਪੰਘਾਣੀ ਦੇ ਮੈਦਾਨੇ ਜੰਗ ਅੰਦਰ ਉਹ ਤਪੱਸਿਆ ਕਰਨ ਵਾਲਾ ਉਹ ਸਾਧ ਮਹੰਤ ਕਿਰਪਾਲ ਦਾਸ, ਉਹ ਵੀ ਹਯਾਤ ਖਾਂ ਵਰਗੇ ਦਾ ਸਿਰ ਫੇ ਦਿੰਦਾ ਹੈ, ਕਿਹੜੀ ਗੱਲੋਂ ਡੋਲਦਾ ਹੈ। ਉਹ ਕਿਰਪਾ ਗੁਰੂ ਦੀ ਵਰਤਣੀ ਹੈ, ਨਾ ਤੇਰਾ ਹੋ ਜਾਣਾ, ਤੇਰੀ ਜੈ ਜੈਕਾਰ ਹੋਵੇਗੀ। ਜਦੋਂ ਇਹ ਗੱਲਾਂ ਇਹਨੂੰ ਦੱਸਦੇ ਨੇ ਨਾ, ਕਹਿੰਦੇ ਤੇਰਾ ਜਸ ਹੋਵੇਗਾ ਦੁਨੀਆਂ ਦੇ ਅੰਦਰ, ਪਰ ਇਹਦੀਆਂ ਨਜ਼ਰਾਂ ਦੇ ਸਾਹਮਣੇ ਤੇ ਉਹ ਪਹਾੜੀ ਰਾਜਿਆਂ ਦਾ ਨਸ਼ੇ ਦੇ ਨਾਲ ਤੁਰਤ ਰੱਜਿਆ ਹੋਇਆ ਹਾਥੀ ਇਹਨੂੰ ਦਿਸਦਾ ਹੈ। ਇਹਦੇ ਮਨ ਅੰਦਰ ਵਾਰ ਵਾਰ ਖਿਆਲ ਆਉਂਦਾ ਹੈ, ਉਹ ਆਏ ਹੋਏ ਹਾਥੀ ਨੇ ਜੇ ਕਿਤੇ ਮੇਰੇ ਸਰੀਰ ਤੇ ਰੱਖ ਦਿੱਤਾ ਪੈਰ, ਦੱਬ ਦਿੱਤਾ ਪਏਗਾ ਪਟਾਕਾ, ਤੇ ਕੀ ਰਹਿ ਜਾਏਗਾ। ਇਹਨੇ ਆਖਿਆ ਜਦੋਂ ਮੈਂ ਹੀ ਨੀ ਦੁਨੀਆਂ 'ਚ ਰਹਿਣਾ, ਤੇ ਫਿਰ ਮੈਂ ਦੁਨੀਆਂ ਦੇ ਵਿੱਚ ਜੈ ਜੈਕਾਰ ਤੋਂ ਕੀ ਲੈਣਾ। ਨਹੀਂ ਹੌਸਲਾ ਕੀਤਾ, ਕਹਿਰ ਤੇ ਬੁਝ ਦਿਲ ਲੋਕਾਂ ਦੇ ਨਾਲ ਕਰਕੇ ਵਿਚਾਰ ਕਈਆਂ ਨੂੰ ਨਾਲ ਲੈ ਕੇ ਕਿਲੇ ਦੀ ਕੰਧ ਟੁੱਟਾ ਟੱਪ ਗਿਆ। ਇਤਿਹਾਸ ਗਵਾਏ ਇਹਦੇ ਨਾਲ ਦੇ ਸਾਥੀ ਤਾਂ ਉਤਰ ਗਏ, ਘੋੜਿਆਂ ਦੀਆਂ ਪਛਾੜੀਆਂ ਨੂੰ ਬੰਨ ਕੇ ਵੱਡਾ ਲੰਮਾ ਰਸਾ ਬਣਾ ਕੇ, ਪਰ ਜਦੋਂ ਇਹ ਦੁਨੀ ਚੰਦ ਇਸ ਰਸੇ ਦੇ ਸਹਾਰੇ ਉਤਰਨ ਲੱਗਾ, ਅੱਧ ਵਿੱਚੋਂ ਟੁੱਟਿਆ ਇਹ ਰਸਾ, ਦਾੜ ਕਰਦਾ ਧਰਤੀ ਤੇ ਜਾ ਪਿਆ, ਮੋਟੇ ਪੱਟ ਤੋਂ ਇਹਦੀ ਲੱਤ ਟੁੱਟ ਗਈ। ਇੱਕ ਬੜੇ ਪਿਆਰ ਦੇ ਨਾਲ ਇਹ ਗੱਲ ਕਹੀ ਜਾਂਦੀ, ਮੂਸਾ ਭਜਾ ਮੌਤ ਤੋਂ, ਮੌਤ ਅੱਗੇ ਖੜੀ। ਉਹ ਜਿਹਦੇ ਤੋਂ ਡਰਦਾ ਦੌੜਿਆ ਸੀ, ਅੱਜ ਫਿਰ ਉਹ ਕੁਝ ਵਾਪਰ ਗਿਆ। ਇਹਦੇ ਨਾਲ ਦੇ ਸਾਥੀਆਂ ਨੇ ਸੁਖਮਣ ਸਤਮਣ ਪੱਕਾ ਭਾਰ, ਚੁੱਕਣਾ ਕਿਹੜਾ ਸੌਖਾ ਹੈ, ਇਹਦੇ ਨਾਲਦਿਆਂ ਦਾ ਉਦੋਂ ਹੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਉਦੋਂ ਹੀ ਜੰਗ ਲੱਗ ਗਿਆ ਜਦੋਂ ਇਹਨਾਂ ਨੂੰ ਚੁੱਕਣਾ ਪਿਆ ਇਸ ਦੁਨੀ ਚੰਦ ਨੂੰ। ਖੈਰ ਬੁਰੇ ਹਾਲ ਹੀ ਉਹ ਜਿਸ ਤਰ੍ਹਾਂ ਵੀ ਪਹੁੰਚੇ, ਪਰ ਇੱਧਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਉਹ ਕਹਿਣ ਲੱਗੇ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਜੇ ਹਾਥੀ ਦੌੜ ਗਿਆ ਤੇ ਦੌੜ ਜਾਣ ਦਿਓ, ਆਏਗਾ ਪਹਾੜੀਆਂ ਦਾ ਹਾਥੀ, ਉਹਦਾ ਮੁਕਾਬਲਾ ਸਾਡਾ ਸ਼ੇਰ ਕਰੇਗਾ। ਸਿੰਘ ਹੈਰਾਨਗੀ ਦੇ ਨਾਲ ਦੇਖਦੇ ਨੇ, ਅੱਗੇ ਹਾਥੀ ਦੀ ਗੱਲ ਮੇਰੇ ਗੁਰਦੇਵ ਸਤਿਗੁਰਾਂ ਨੇ ਕਹੀ ਤੇ ਦੁਨੀ ਚੰਦ ਦਾ ਨਾਂ ਲਿਆ, ਰਾਤੋ ਰਾਤ ਦੌੜ ਗਿਆ, ਕਿਹੜਾ ਹੋਵੇਗਾ ਸਤਿਗੁਰਾਂ ਦਾ ਸ਼ੇਰ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ, ਉਹ ਕਿਹੜਾ ਬੱਬਰ ਸ਼ੇਰ ਹੈ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰਕੇ ਉਹਨੂੰ ਪਿੱਛੇ ਮੋੜ ਦੇਗਾ, ਜਿਹਦੇ ਵਿੱਚ ਉਹ ਵਿਜੇ ਪ੍ਰਾਪਤ ਕਰੇਗਾ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਆਹ ਵੇਖੋ ਬੈਠਾ ਸੰਗਤ ਦੇ ਵਿੱਚ ਸਾਡਾ ਉਹ ਸ਼ੇਰ ਹੈ ਭਾਈ ਬਚਿੱਤਰ ਸਿੰਘ। ਜਦੋਂ ਭਾਈ ਬਚਿੱਤਰ ਸਿੰਘ ਦਾ ਨਾਂ ਲਿਆ, ਮੇਰੇ ਗੁਰਦੇਵ ਦੇ ਸਾਹਮਣੇ ਸਿਰ ਚੁੱਕ ਗਿਆ ਭਾਈ ਬਚਿੱਤਰ ਸਿੰਘ ਜੀ ਦਾ। ਯਾਦ ਰੱਖੋ ਬਹੁਤੇ ਵੱਡੇ ਸਰੀਰ ਦੀ ਗੱਲ ਨਹੀਂ, ਇੱਥੇ ਤੇ ਗੱਲ ਹੈ ਗੁਰੂ ਦੇ ਉੱਤੇ ਨਿਸ਼ਚੇ ਦੀ। ਖੰਡੇ ਬਾਟੇ ਦਾ ਛਕਿਆ ਹੋਇਆ ਇਸਨੇ ਅੰਮ੍ਰਿਤ, ਬਾਣੀ ਔਰ ਬਾਣੇ ਦਾ ਧਾਰਨੀ, ਨਿਤਨੇਮੀ ਗੁਰੂ ਕੀ ਬਾਣੀ ਪੜ੍ਹਨ ਵਾਲਾ, ਇਹਦੇ ਚਿਹਰੇ ਤੇ ਜਾਹੋ ਜਲਾਲ ਜਿਹੜਾ ਨਾ ਚੱਲਿਆ ਜਾਣ ਵਾਲਾ, ਵੀਰ ਰਸੀ ਮੋਟੇ ਨੇਤਰ, ਭਾਈ ਬਚਿੱਤਰ ਸਿੰਘ ਦਾ ਸਿਰ ਸਤਿਗੁਰਾਂ ਦੇ ਕਦਮਾਂ ਵੱਲੇ ਚੁੱਕ ਗਿਆ, ਗਲ ਵਿੱਚ ਪੱਲਾ ਪਾਇਆ, ਉੱਠ ਕੇ ਸਤਿਗੁਰਾਂ ਦੇ ਸਾਹਮਣੇ ਆ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਬਚਿੱਤਰ ਸਿੰਘ, ਆਉਂਦੇ ਸਮੇਂ ਅੰਦਰ ਪਹਾੜੀਆਂ ਦਾ ਹਾਥੀ ਜਿਹੜਾ ਨਾਲ ਫੌਜਾਂ ਦੇ ਅੱਗੇ ਅੱਗੇ ਆਏਗਾ, ਉਹਦਾ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿੰਘ ਨੇ ਹੱਥ ਜੋੜ ਕੇ ਆਖਿਆ, ਦਾਤਾ ਮੈਂ ਕੌਣ ਹਾਂ, ਇਹ ਤੇ ਤੁਸੀਂ ਕਿਰਪਾ ਕਰਨੀ ਹੈ, ਵਡਿਆਈ ਬਖਸ਼ਣੀ ਹੈ ਕਿਸੇ ਆਪਣੇ ਗੁਰਸਿੱਖ ਨੂੰ, ਮੈਂ ਆਪਣੇ ਧੰਨ ਭਾਗ ਸਮਝਦਾ ਹਾਂ ਗੁਰਦੇਵ ਸਤਿਗੁਰੂ ਜੀ, ਜੋ ਤੁਸੀਂ ਇਹ ਸੇਵਾ ਮੇਰੇ ਤੇ ਮੈਂ ਲਾਈ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਇੱਧਰ ਤਿਆਰੀਆਂ ਹੋਣ ਲੱਗੀਆਂ, ਉੱਧਰ ਮੁਗਲੀਆ ਹਕੂਮਤ ਔਰ 22 ਤਾਰ ਪਹਾੜੀਏ ਰਾਜੇ ਇਕੱਠੇ ਹੋ ਕੇ ਸਵੇਰ ਤੋਂ ਲੈ ਕੇ ਜਿਹੜੇ ਆਪਣੇ ਹਾਥੀ ਨੂੰ ਤਿਆਰੀਆਂ ਵਿੱਚ ਜੁਟੇ ਹੋਏ ਸਨ, ਉਹਦੇ ਮੱਥੇ ਦੇ ਉੱਤੇ ਫੌਲਾਦੀ ਤਵੇ ਬੰਨੇ, ਉਹਦੀ ਸੁਣ ਦੇ ਨਾਲ ਤਿੱਖੀਆਂ ਤਲਵਾਰਾਂ ਬੰਨੀਆਂ, ਉਹਨੂੰ ਨਸ਼ੇ ਦੇ ਨਾਲ ਐਨ ਰੁਝਾਇਆ ਗਿਆ, ਉਹਦੇ ਸਿਰ ਤੇ ਬਿਠਾਇਆ ਮਹਾਵਤ, ਜਿਹਨੂੰ ਬਹੁਤ ਸਾਰਾ ਲਾਲਚ ਦਿੱਤਾ ਗਿਆ ਤੇ ਨਸ਼ੇ ਦੇ ਨਾਲ ਰੁਝਾਇਆ ਗਿਆ। ਬਸ ਫਿਰ ਕੀ ਸੀ, ਕਿਲੇ ਵੱਲ ਨੂੰ ਕਰਕੇ ਇਸਦਾ ਮੂੰਹ ਤੇ ਇਸ ਨੂੰ ਤੋਰ ਲਿਆ ਅੱਗੇ ਅੱਗੇ। ਬੜਾ ਚਾਉ ਹੈ, ਬੜੀ ਖੁਸ਼ੀ ਹੈ, ਅੱਗੇ ਅਸੀਂ ਅੱਜ ਤੱਕ ਕਾਮਯਾਬ ਨਹੀਂ ਹੋ ਸਕੇ, ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਕੇ ਅਸੀਂ ਬਾਦਸ਼ਾਹ ਦੀ ਖੁਸ਼ੀ ਲੈ ਸਕਾਂਗੇ। ਸਾਰੇ ਅਹਿਸਾਨ ਭੁੱਲ ਗਏ, ਜੇ ਕਲਗੀਆਂ ਵਾਲੇ ਦਾਤਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਤਿਕਾਰਯੋਗ ਦਾਦਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ
ਇਹਨਾਂ ਰਾਜਿਆਂ ਨੂੰ ਆਜ਼ਾਦ ਨਾ ਕਰਵਾਉਂਦੇ ਉਹਨਾਂ ਦੀ ਜ਼ਿੰਦਗੀ ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸੀਮਤ ਰਹਿ ਕੇ ਮੁੱਕ ਜਾਂਦੀ। ਜੇ ਕਿਤੇ ਇਹਨਾਂ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਸ਼ਹਾਦਤ ਦਾ ਜਾਮ ਨਾ ਪੀਂਦੇ ਤੇ ਅੱਜ ਇਹਨਾਂ ਦਾ ਕੌਣ ਰਖਵਾਲਾ ਸੀ? ਅੱਜ ਸਾਰੇ ਅਹਿਸਾਨਾਂ ਨੂੰ ਭੁਲਾ ਕੇ ਕਲਗੀ ਹੋਏ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧੀ ਹੋਏ, ਜੈ ਦੇਵਾਂ ਦੇ ਨਾਅਰੇ ਮਾਰਦੇ ਹਾਥੀ ਨੂੰ ਅੱਗੇ ਅੱਗੇ ਤੋਰਦੇ ਹੋਏ ਤੁਰੇ ਆਉਂਦੇ ਨੇ। ਇੱਧਰ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਯੋਧੇ ਜਰਨੈਲ ਬਹਾਦਰ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਆਪਣੇ ਹੱਥਾਂ ਵਿੱਚ ਸ਼ਸਤਰ ਸੰਭਾਲ ਕੇ ਸੱਜੇ ਤੇ ਖੱਬੇ ਐਨ ਬਣਾਈ ਹੋਈ ਵਿਉਂਤਬੰਦੀ ਦੇ ਅਨੁਸਾਰ ਕੁਝ ਅਗੇਰੇ ਵਧੇ, ਦੁਸ਼ਮਣ ਦਲ ਨੇੜੇ ਆਉਂਦਾ ਐਸਾ ਵਿਉਂਤਬੰਦੀ ਅਨੁਸਾਰ ਪਿੱਛੇ ਨੂੰ ਤੁਰੇ ਆਉਂਦੇ ਨੇ ਤਾਂ ਕਿ ਜਿਹੜਾ ਦੁਸ਼ਮਣ ਦਲ ਆ ਰਿਹਾ ਬਿਲਕੁਲ ਐਨ ਇਕੱਠਾ ਹੋ ਕੇ ਜਦੋਂ ਸਾਹਮਣੇ ਆਏਗਾ ਫਿਰ ਉਸ ਵੇਲੇ ਸੂਰਮੇ ਵਾਰ ਕਰਨਗੇ। ਇੱਧਰ ਦੁਸ਼ਮਣ ਦਲ ਚੜਿਆ ਆਉਂਦਾ, ਹਾਥੀ ਨਸ਼ੇ ਨਾਲ ਰੱਜਿਆ ਤੇ ਚੀਕਾਂ ਮਾਰਦਾ ਤੁਰਿਆ ਆਉਂਦਾ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੋਸ਼ੇਖਾਨੇ ਵਿੱਚੋਂ ਮੰਗਵਾ ਕੇ ਨਾਗਣੀ ਬਰਛਾ ਭਾਈ ਬਚਿੱਤਰ ਸਿੰਘ ਦੇ ਹੱਥਾਂ ਤੇ ਰੱਖਿਆ। ਬਚਿੱਤਰ ਸਿੰਘ ਆਉਂਦੇ ਹਾਥੀ ਦੇ ਮੱਥੇ ਵਿੱਚ ਇਸ ਨਾਗਣੀ ਦਾ ਵਾਰ ਤੁਸਾਂ ਨੇ ਕਰਨੇ ਹੋਵੇਗਾ। ਮੇਰੇ ਸਤਿਗੁਰਾਂ ਦੇ ਪਾਵਨ ਕਰ ਕਮਲਾਂ ਤੋਂ ਲੈ ਕੇ ਨਾਗਣੀ ਵਰਛਾ ਸੂਰਮਾ ਹੋ ਗਿਆ ਤਿਆਰ, ਸਿੰਘ ਸ਼ਸਤਰ ਧਾਰੀ ਸੂਰਮੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ। ਇੱਧਰ ਦੁਸ਼ਮਣ ਦਲ ਨੇੜੇ ਆ ਗਿਆ, ਦਰਵਾਜ਼ਾ ਬੰਦ ਹੈ, ਗੁਰਦੇਵ ਸਤਿਗੁਰੂ ਦੇ ਹੁਕਮ ਦੀ ਉਡੀਕ ਹੋਣ ਲੱਗੀ ਹੈ। ਉਹ ਜਦ ਸਾਵੇਂ ਹਾਥੀ ਵੇਖਿਆ ਰੰਗ ਕਾਲਾ ਸੋਲਾ, ਉਹ ਆਉਂਦਾ ਚੀਕਾ ਮਾਰਦਾ ਹੋਪੀ ਹੋਇਆ ਬੋਲਾ, ਇੱਧਰ ਸਿੰਘ ਕਲਗੀ ਤਰ ਆਰਾਧਿਆ ਇਹਦਾ ਫਰਕਿਆ ਡੋਲਾ, ਇਹਨੂੰ ਆਪਣੇ ਅੰਦਰੋਂ ਪੈ ਗਿਆ ਸ਼ੇਰਾਂ ਦਾ ਚੌੜਾ, ਇਹਦੇ ਘੋੜੇ ਛਾਲਾਂ ਮਾਰੀਆਂ ਨੱਚ ਉੱਠਿਆ ਰੌਲਾ, ਇਹਨੇ ਪੈਰ ਰੱਖੇ ਤੋਂ ਸੁੰਡ ਤੇ ਅੱਜ ਰਾਖਾ ਮੌਲਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸੂਰਮਾ ਭਾਈ ਬਚਿੱਤਰ ਸਿੰਘ ਤਿਆਰ ਪਰ ਤਿਆਰ ਨੇੜੇ ਆਇਆ, ਦੁਸ਼ਮਣ ਮਾਰਦੇ ਥੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਇਸ਼ਾਰਾ, ਖੁੱਲਿਆ ਇਸ ਕਿਲ੍ਹੇ ਦਾ ਦਰਵਾਜ਼ਾ। ਸੂਰਮਾ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਝੁਕਾ ਕੇ ਸੀਸ ਆਪਣੇ ਹੱਥ ਵਿੱਚ ਢੱਟ ਦੌੜਾ ਕੇ ਆਏ ਇਸ ਪਹਾੜੀਆਂ ਦੇ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ ਵਾਰ ਹੈ।

0: ਸੱਚੀ ਹੋ ਗਈ ਵੇਖ ਸੱਚੀ ਸਰਕਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾ ਤੇਰੀਆਂ ਜਾਗ ਵਿੱਚ ਰਹਿੰਦੀਆਂ ਹੋ ਜਿੰਦਰ ਸਿਆ ਤੇਰੀਆਂ
1: ਸੂਰਮੇ ਨੇ ਸਤਿ ਸ੍ਰੀ ਅਕਾਲ ਦਾ ਛੱਡਿਆ ਜਕਾਰਾ ਇੰਨੀ ਫੁਰਤੀ ਦੇ ਨਾਲ ਅੱਗੇ ਵੱਧ ਕੇ ਆਉਂਦੇ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ ਕੀਤਾ ਵਾਰ 2 ਫੁੱਟ 9 ਇੰਚ ਫਲ ਇਸ ਨਾਗਣੀ ਦਾ ਹਾਥੀ ਦੇ ਮੱਥੇ ਵਿੱਚ ਤਵੀਆਂ ਨੂੰ ਚੀਰ ਕੇ ਧਸ ਗਿਆ। ਸੂਰਮੇ ਨੇ ਮਧਾਣੀ ਵਾਂਗ ਗੇੜਾ ਦੇ ਕੇ ਜਦੋਂ ਬਾਹਰ ਖਿੱਚਿਆ ਹਾਥੀ ਦੇ ਮੱਥੇ ਵਿੱਚ ਉਹ ਡੰਡੇ ਵਰਗੀ ਖੂਨ ਦੀ ਧਾਰ ਧਰਤੀ ਤੇ ਜਾ ਡਿੱਗੀ। ਦਰਦ ਦੇ ਨਾਲ ਬੇਬਲ ਹੋਇਆ ਹਾਥੀ ਜਿਹੜਾ ਅੱਗੇ ਨੂੰ ਵੱਧ ਰਿਹਾ ਸੀ ਇੱਕਦਮ ਘੁੰਮਿਆ ਪਿੱਛੇ ਨੂੰ ਆਪਣੀਆਂ ਫੌਜਾਂ ਨੂੰ ਲਤਾੜਦਾ ਤੇ ਸੁਣ ਦੇ ਨਾਲ ਵਧੀਆਂ ਹੋਈਆਂ ਤਲਵਾਰਾਂ ਨਾਲ ਕੱਟਦਾ ਹੋਇਆ ਚੀਕਾਂ ਮਾਰਦਾ ਦੌੜ ਪਿਆ। ਇੱਕਦਮ ਘੁੰਮਣ ਦੇ ਨਾਲ ਸਿਰ ਤੇ ਬੈਠਾ ਮਹਾਵਤ ਦੜ ਕਰਦਾ ਧਰਤੀ ਤੇ ਜਾ ਪਿਆ। ਗੁਰਸਿੱਖੋ ਜਿਹੜਾ ਇਹ ਹਾਥੀ ਅੱਜ ਇਸ ਲੋਹਗੜ ਦੇ ਕਿਲੇ ਨੂੰ ਟੱਕਰ ਮਾਰ ਕੇ ਦਰਵਾਜ਼ਾ ਤੋੜ ਕੇ ਇਹਨਾਂ ਪਹਾੜੀਆਂ ਦਾ ਸਾਥ ਦੇ ਕੇ ਅੱਗੇ ਵੱਧ ਰਿਹਾ ਸੀ ਉਹ ਆਪਣੀਆਂ ਫੌਜਾਂ ਨੂੰ ਲਤਾੜਦਾ ਹੋਇਆ ਵਾਪਸ ਮੁੜ ਗਿਆ। ਕੇਸਰੀ ਚੰਦ ਦਾ ਸਿਰ ਵੀ ਪਾਈ ਉਦੇ ਸਿੰਘ ਜੀ ਹੋਣਾ ਨੇ ਉਤਾਰ ਕੇ ਸਤਿਗੁਰਾਂ ਦੇ ਕਦਮਾਂ ਤੇ ਲਿਆ ਰੱਖਿਆ। ਜਿੱਤ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਹੋਈ। ਸਿੰਘ ਸਰਦਾਰ ਭਾਈ ਬਚਿੱਤਰ ਸਿੰਘ ਜੀ ਜਿਹਨੇ ਸਤਿਗੁਰਾਂ ਦੇ ਹੁਕਮ ਅੱਗੇ ਸਿਰ ਨਵਾਇਆ ਔਰ ਗੁਰੂ ਦੀ ਰਹਿਮਤ ਦਾ ਸਦਕਾ ਰਹਿਮਤ ਪ੍ਰਾਪਤ ਕੀਤੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਗੁਰੂ ਦੇ ਬਣ ਕੇ ਗੁਰੂ ਦੀ ਰਹਿਮਤ ਤੇ ਗੁਰੂ ਦੀ ਅਸੀਸ ਪ੍ਰਾਪਤ ਕਰੀਏ। ਗੁਰੂ ਹਮੇਸ਼ਾ ਅੰਗ ਸੰਗ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਵਡਿਆਈ ਹੈ ਗੁਰੂ ਦੀ। ਇਹਨਾਂ ਸ਼ਬਦਾਂ ਦੇ ਨਾਲ ਆਪ ਸੰਗਤ ਤੋਂ ਕਹਿਣਾ ਚਾਹੁੰਦੇ ਹਾਂ ਵਿਚਾਰ ਕਰਦਿਆਂ ਹੋਈਆਂ ਫੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਸਾਰਿਆਂ ਦਾ ਧੰਨ ਅਰਦਾਸ ਕਰਿਓ ਜੋ ਸਟੇਜ ਤੋਂ ਕਹੀਏ ਖੁਦ ਧਾਰਨੀ ਰਹੀਏ ਗੁਰੂ ਦੀ ਰਹਿਮਤ ਤੇ ਅਸੀਂ ਸਦਾ ਪ੍ਰਾਪਤ ਰਹੇ ਬਾਣੀ ਬਾਣੀ ਔਰ ਗੁਰੂ ਚਰਨਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੋੜੀ ਰੱਖਣ। ਅਗਲਾ ਪ੍ਰੋਗਰਾਮ ਸਤਿਕਾਰਯੋਗ ਬਾਬਾ ਜੀ ਆਪ ਜੀ ਦੇ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸੰਗਤ ਜੀ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਜੋ ਢਾਡੀ ਜਥਾ ਭਾਈ ਸੁਖਵਿੰਦਰ ਸਿੰਘ ਅਨਮੋਲ ਜਿਨ੍ਹਾਂ 'ਤੇ ਸਤਿਗੁਰਾਂ ਦੀ ਬੜੀ ਰਹਿਮਤ ਹੈ ਕਿਉਂਕਿ ਕਮਾਈ ਜੀਵਨ ਬਾਣੀ 'ਤੇ ਬਾਣੇ ਗੱਲ ਹੈ। ਜਦੋਂ ਇਹ ਗੱਲ ਹੋਵੇ ਕਿ ਸਤਿਗੁਰੂ ਦੀ ਵੈਸੇ ਰਹਿਮਤ ਹੁੰਦੀ ਹੈ ਤੋ ਭਾਈ ਸੁਖਵਿੰਦਰ ਸਿੰਘ ਇਹਨਾਂ ਸਾਰੇ ਜੱਥੇ 'ਤੇ ਮਹਾਰਾਸ਼ਟਰ ਦੀ ਬੜੀ ਕਿਰਪਾ ਹੈ। ਉਹਨਾਂ ਦੇ ਪਾਸੋਂ ਆਪ ਕਲੀਆਂ ਵਾਲੇ ਪਿਤਾ ਦਾ ਇਤਿਹਾਸ ਸਰਵਣ ਕਰ ਰਹੇ ਸੀ। ਬੇਨਤੀ ਹੈ ਕਿਉਂਕਿ ਭਾਈ ਸੁਖਵਿੰਦਰ ਸਿੰਘ ਅਨਮੋਲ ਕਿਉਂਕਿ ਇਹਨਾਂ ਨੇ ਤਕਰੀਬਨ 4.5-5 ਮਹੀਨੇ ਇੱਥੇ ਆਪਦੇ ਨਾਲ ਇਤਿਹਾਸ ਦੁਆਰਾ ਸਾਂਝ ਪਾਇਆ ਕਰਨੀ ਹੈ ਹਾਜ਼ਰੀ ਭਰਿਆ ਕਰਨੀ ਹੈ। ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਇਕੱਤਰ ਹੋ ਕਰਕੇ ਲਾਹੇ ਪ੍ਰਾਪਤ ਕਰਨੇ ਸਮੇਂ ਦੇ ਅਨੁਸਾਰ ਆਓ। ਸੋ ਬੇਨਤੀ ਹੈ ਹੁਣ ਅਨੰਦ ਸਾਹਿਬ ਬਾਣੀ ਦਾ ਪਾਠ ਹੋਵੇਗਾ ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੋਂ ਇਹ ਵਰਤ ਦੇ, ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਹੀ ਕੇ। ਚਵਰ ਛਤਰ ਤਠ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਨਿੱਘੀ ਗੋਦ ਅੰਦਰ ਸਜੇ ਹੋਏ ਦੀਵਾਨ ਅੰਦਰ ਜੁੜ ਬੈਠੇ ਸਰਬੱਤ ਮਾਈ ਭਾਈ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਖੜੇ ਹੋਏ ਦਾਸਰਿਆਂ ਦੇ ਢਾਡੀ ਜਥੇ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰਦੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰਾਂ ਦੇ ਇਸ ਪਾਵਨ ਦਰਬਾਰ ਅੰਦਰ ਢਾਡੀ ਜਥੇ ਨੂੰ ਪਹਿਲੀ ਵਾਰ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਕੋਈ ਸਮਾਂ ਨਸੀਬ ਹੋਇਆ, ਔਰ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਹਿਮਤ, ਖਾਲਸੇ ਪੰਥ ਦਾ ਸਾਜਨਾ ਦਿਵਸ, ਵੈਸਾਖ ਮਹੀਨੇ ਦੇ ਇਹ ਸੰਗਰਾਂਦ ਪਹਿਲਾ ਦਿਨ ਵੈਸਾਖ ਦਾ ਆਰੰਭ ਹੋਇਆ, ਸਿੱਖ ਸੰਗਤਾਂ ਰੁਝੇਵਿਆਂ ਭਰੇ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਸਮਾਂ ਸਫਲਾ ਕਰ ਰਹੀਆਂ ਨੇ। ਜਿੱਥੇ ਸੁਖਮਣੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਆਪ ਸੰਗਤਾਂ ਨੇ ਕੀਤੇ ਨੇ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਸਿਮਰਨ ਹੋਣਾ ਹੈ, ਇੱਕ ਰਚਨਾ ਕਹਿਣ ਵਾਸਤੇ ਆਪ ਸੰਗਤ ਦੀ ਸੇਵਾ ਵਿੱਚ ਸਮਾਂ ਦੱਸ ਰਿਹਾ ਦੇ ਪਾਸ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਤੇ ਝਾਤ ਮਾਰਦਿਆਂ ਉਹਨਾਂ ਦੀ ਇਸ ਰਹਿਮਤ ਭਰੇ ਸਤਿਗੁਰਾਂ ਦੇ ਕੌਤਕ ਨੂੰ ਤੱਕੇ ਇੱਕ ਸ਼ਾਇਰ ਨੇ ਕਲਮ ਉਠਾਈ ਤੇ ਚਾਰ ਸਦਰਾਂ ਬੜੀਆਂ ਸੁੰਦਰ ਲਿਖੀਆਂ ਨੇ। 314 ਸਾਲ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਨੇ ਕਾਰਨਾਮਾ ਇੱਕ ਬੇਮਿਸਾਲ ਕੀਤਾ, ਰਹਿੰਦੀ ਦੁਨੀਆਂ ਤੱਕ ਸੋਚਦੀ ਰਹੂ ਦੁਨੀਆਂ, ਕਲਗੀ ਵਾਲੇ ਨੇ ਕੈਸਾ ਕਮਾਲ ਕੀਤਾ, ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਇਹਨਾਂ ਕੌਮਾਂ ਦਾ ਉੱਚਾ ਇਕਬਾਲ ਕੀਤਾ, ਹੱਦਾਂ ਤੋੜ ਦਿੱਤੀਆਂ ਜਾਤ ਪਾਤ ਦੀਆਂ, ਘੇਰਾ ਧਰਮ ਦਾ ਇਹਨਾਂ ਵਿਸ਼ਾਲ ਕੀਤਾ। ਉਹ ਕਾਇਮ ਰਹਿਣਗੇ ਜਦੋਂ ਤੱਕ ਚੰਨ ਤਾਰੇ, ਕਾਇਮ ਰਹਿਣਗੇ ਜਦੋਂ ਤੱਕ ਚੰਨ ਤਾਰੇ, ਕਾਇਮ ਰਹਿਣਾ ਨਿਸ਼ਾਨ ਹੈ ਖਾਲਸੇ ਦਾ, ਇਹਨੂੰ ਸਾਪਣਾ ਗੁਰੂ ਗੋਬਿੰਦ ਸਿੰਘ ਦੀ ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੇ ਸਿੱਖ ਸੰਗਤਾਂ ਨੂੰ ਦੂਰ ਦੁਰੇਡੇ ਸੁਨੇਹੇ ਭੇਜ ਕੇ ਹੁਕਮ ਲਾ ਕੇ ਇੱਥੇ ਆਉਣ ਵਾਸਤੇ ਹੁਕਮ ਭੇਜਿਆ, ਸੰਦੇਸ਼ਾ ਭੇਜਿਆ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਹਜ਼ੂਰੀ ਦੇ ਅੰਦਰ ਪਹੁੰਚ ਗਈਆਂ। ਸਮਾਂ ਵਿਸਥਾਰ ਦਾ ਨਹੀਂ, ਸਿਰਫ ਇੱਕ ਰਚਨਾ ਕਹਾਉਣ ਦਾ ਵਕਤ ਹੈ। ਪਿਆਰੇ ਗੁਰਸਿੱਖੋ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਟੇਜ ਤੇ ਆਣ ਕੇ ਇਸ ਐਲਾਨ ਨੂੰ ਕੀਤਾ, ਇਸ ਹੁਕਮ ਨੂੰ ਕੀਤਾ, ਇੱਕ ਸਿਰ ਦੀ ਲੋੜ ਹੈ, ਸੰਨਾਟਾ ਛਾ ਗਿਆ। ਜਿਹੜਾ ਗੁਰੂ ਆਪਣੇ ਸਿੱਖਾਂ ਨੂੰ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਹੈ, ਕਿ ਅੱਜ ਉਹ ਸਿਰ ਦੀ ਮੰਗ ਕਰਕੇ ਆਪਣੇ ਸਿੱਖ ਦਾ ਸਿਰ ਧੜ ਨਾਲੋਂ ਵੱਖਰਾ ਕਰਦਾ ਹੈਗਾ। ਇਹ ਗੱਲ ਸੁਣ ਕੇ ਮਨ ਨੂੰ ਯਕੀਨ ਨਹੀਂ ਆਉਂਦਾ, ਪਰ ਇਹ ਗੱਲ ਅਜੇ ਸ਼ੰਕੇ ਅੰਦਰ ਸੀ। ਜਦੋਂ ਭਾਈ ਦਇਆ ਸਿੰਘ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਹੋਏ, ਸਿਰ ਧੜਦੇ ਨਾਲੋਂ ਵੱਖਰਾ ਤੱਕਿਆ, ਖੂਨ ਦੇ ਪਰਨਾਲੇ ਤੱਕੇ, ਸ਼ਮਸ਼ੀਰ ਦੇ ਉੱਤੇ ਤਾਜ਼ਾ ਖੂਨ ਵੇਖਿਆ, ਯਕੀਨ ਵਿੱਚ ਸਾਰਾ ਕੁਝ ਬਦਲ ਗਿਆ। ਸੱਚਮੁੱਚੀ ਬੇਜਾਨ ਧੜ ਧਰਤੀ ਤੇ ਡਿੱਗਦੇ ਦੀ ਆਵਾਜ਼ ਆਈ ਹੈ। ਫਿਰ ਲਗਾਤਾਰ 5 ਗੁਰਸਿੱਖ ਗੁਰੂ ਦੀ ਹਜ਼ੂਰੀ ਦੇ ਅੰਦਰ ਭਾਈ ਦਇਆ ਸਿੰਘ ਜੀ ਦਇਆ ਰਾਮ ਜੀ ਸਹਿਤ, ਪਿਆਰੇ ਗੁਰਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਕੌਤਕ ਕੀਤਾ, ਸੰਗਤਾਂ ਵਿੱਚ ਹੈਰਾਨਗੀ। ਅੱਜ ਮੇਰੇ ਦਾਤਾਰ ਉਹਨਾਂ 5 ਨੂੰ ਫਿਰ ਧੜਦੇ ਨਾਲੋਂ ਵੱਖਰੇ ਕਰਨ ਤੋਂ ਬਾਅਦ ਅੱਜ ਫਿਰ ਮੇਰੇ ਦਾਤਾਰ ਸਟੇਜ ਦੇ ਉੱਤੇ ਕੋਈ ਸਮੇਂ ਤੋਂ ਬਾਅਦ ਪਹੁੰਚਦੇ ਨੇ। 5 ਸਾਬਤ ਸੂਰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੁੰਦਰ ਪਹਿਨੇ ਹੋਏ ਪੁਸ਼ਾਕੇ, ਲੱਗੇ ਹੋਏ ਕਮਰ ਕੱਸੇ, ਗਲ ਵਿੱਚ ਪਾਏ ਹੋਏ ਜੂਰੀਏ ਮੇਰੇ ਦਾਤਾਰ ਜੀ ਦੇ ਨਾਲ ਆ ਗਏ। ਵੇਖ ਕੇ ਇਹ ਕੌਤਕ ਸੰਗਤਾਂ ਹੈਰਾਨ ਹੋ ਗਈਆਂ। ਮੇਰੇ ਸਾਹਿਬ ਨੇ ਆਖਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਏਗਾ, ਘਬਰਾਉਣ ਦੀ ਲੋੜ ਨਹੀਂ। ਮਨਾਂ ਦੇ ਅੰਦਰ ਕਈਆਂ ਦੇ ਖਿਆਲ ਆਉਂਦਾ, ਅਸੀਂ ਕਿਉਂ ਪਿੱਛੇ ਰਹਿ ਗਏ, ਗੁਰੂ ਦੇ ਹੁਕਮ ਦੀ ਪਾਲਣਾ ਕਿਉਂ ਨਾ ਕਰ ਸਕੇ। ਪਰ ਮੇਰੇ ਸਾਰਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕੋਈ ਗੱਲ ਨਹੀਂ, ਫਿਕਰਮੰਦ ਨਾ ਹੋਵੋ, ਤੁਸੀਂ ਵੀ ਸਵੇਰੇ ਹੋ, ਤੁਸੀਂ ਵੀ ਸਾਡੇ ਹੋ। ਪਿਆਰੇ ਗੁਰਸਿੱਖੋ, ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਸਰਬਲੋਹ ਦੇ ਬਾਟੇ ਵਿੱਚ ਜਲ ਪਾ ਕੇ ਸਤਲੁਜ ਦਾ ਫੇਰਿਆ ਵਿੱਚ ਖੰਡਾ ਤੇ ਪੜੀ ਬਾਣੀ। ਪਿਆਰੇ ਗੁਰਸਿੱਖੋ, ਫਿਰ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਦਇਆ ਰਾਮ, ਧਰਮ ਚੰਦ, ਹਿੰਮਤ ਰਾਏ ਤੋਂ ਸਿੰਘ ਸਾਜ ਦਿੱਤੇ। ਪਿਆਰੇ ਗੁਰਸਿੱਖੋ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਹੋਏ ਖਾਲਸੇ ਪੰਥ ਦੀ ਰੂਪ ਰੇਖਾ ਆਪ ਸੰਗਤ ਦੀ ਸੇਵਾ ਦੇ ਅੰਦਰ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਹੈ। ਇਹ ਉਹ

ਨਾਗਾਂ ਨੂੰ ਪਾਵਾਂਗਾ, ਤੀਰਾਂ ਦੇ ਅੱਗੇ ਮੈਂ ਬਿਜਲੀ ਚਮਕਾਉਂ, ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਮੈਂ ਇੱਕ ਧਾਰ ਅੱਗੇ 22 ਧਾਰਾਂ ਨੂੰ ਰੋੜਾਂ, ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਮੈਂ ਮੋਇਆਂ ਦੇ ਮੂੰਹ ਤੇ ਲਿਆਉਣੇ ਨੇ ਹਾਸੇ, ਜਿਹੜੇ ਕੰਮ ਰਹਿ ਗਏ ਨੇ ਕਲਮੋਂ ਅਧੂਰੇ, ਤੋ ਚਾਹੁੰਦੇ ਕਿਰਪਾਨ ਨਾਲ ਕਰਨੇ ਮੈਂ ਪੂਰੇ। ਇਹ ਦੁਨੀਆਂ ਸਭ ਹੋਈ ਹੈ ਪਿਆਰ ਚੋਂ ਪੈਦਾ, ਮੈਂ ਕਰਨੇ ਦੇ ਬੰਦੇ ਤਲਵਾਰ ਚੋਂ ਪੈਦਾ, ਮੈਂ ਐਸੀ ਭਰੂ ਪੰਛੀ ਦੇ ਖੰਭਾਂ ਵਿੱਚ ਸ਼ਕਤੀ ਜੋ ਉੱਡ ਕੇ ਉਡਾ ਦੂੰ ਬੰਬਾ ਦੀ ਹਸਤੀ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਖਾਲਸੇ ਪੰਥ ਨੇ ਇਸ ਸੰਸਾਰ ਦੇ ਅੰਦਰ ਜੋ ਜ਼ੁਲਮਾਂ ਦਾ ਟਾਕਰਾ ਕੀਤਾ ਉਹ ਸੰਸਾਰ ਦੇ ਸਾਹਮਣੇ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਜਥੇ ਵੱਲੋਂ ਖਾਲਸੇ ਪੰਥ ਦੇ ਸਾਜਨਾ ਦਿਵਸ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਆਪ ਸੰਗਤ ਤੋਂ ਖਿਮਾ ਚਾਹੁੰਦਾ। ਕੋਟਾਨ ਕੋਟ ਸ਼ੁਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਪ੍ਰਬੰਧਕ ਜਨ ਤੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਸਰਵਣ ਕਰਨਾ ਹੈ। ਪਿਆਰ ਸਹਿਤ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ಕೊಟ್ಟಿದೆ ಥರಿ ಥರಿ ಕರಿದೆ
1: ತಂದ ಥಲ್ಲೇ ಜುಬಾನಾ ತಕೇ ಜರ್ದೇ ಸಿ
0: ಖಂಡೇದ

ਗੁਰਦੇਵ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚੀ ਔਰ ਸੁੱਚੀ ਵਰਗਾ ਅੰਦਰ ਦੇਵਤਿਆਂ ਵਾਂਗ ਸਮਾਧੀ ਲਾ ਕੇ ਜੁੜ ਬੈਠੇ ਸਰਬੱਤ ਮਾਈ ਭਾਈ ਸਤ ਸੰਗੀ ਜਨ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਇਲਾਹੀ ਬਾਣੀ ਦੇ ਕੀਰਤਨ ਸੋਧਰ ਜੀ ਦੇ ਜਾਪ ਸਤਿਗੁਰਾਂ ਦੀ ਮਹਾਨ ਕਿਰਪਾ ਸਭ ਤੇ ਉੱਤਮ ਹਰ ਕੀ ਕਥਾ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਜਿਨ੍ਹਾਂ ਦੇ ਪਾਸੋਂ ਔਰ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸਤਿਕਾਰਯੋਗ ਭਾਈ ਸਾਹਿਬ ਭਾਈ ਹਰ ਨਾਰਾਇਣ ਸਿੰਘ ਜੀ ਜਿਨ੍ਹਾਂ ਦੇ ਪਾਸੋਂ ਇਲਾਹੀ ਬਾਣੀ ਆਪ ਜੀ ਨੇ ਕੀਰਤਨ ਰਾਹੀਂ ਸਰਵਣ ਕੀਤੀ ਹੈ ਉਹਨਾਂ ਦੇ ਪਿਆਰ ਭਰੇ ਕੁਝ ਸ਼ਬਦ ਜੋ ਕਿ ਕੈਨੇਡਾ ਦੀ ਧਰਤੀ 'ਤੇ ਬੜੇ ਫਖਰ ਅਤੇ ਮਾਣ ਦੀ ਗੱਲ ਹੈ ਜੋ ਪ੍ਰਾਪਤੀਆਂ ਨੇ ਜਿਸ ਨਾਲ ਅਸੀਂ ਸਿੱਖੀ ਸਰੂਪ ਵਿੱਚ ਰਹਿੰਦੇ ਹੋਏ ਵੀ ਇਸ ਸੰਸਾਰ ਦੇ ਅੰਦਰ ਆਪਣੀ ਹਰ ਕਿਰਤ ਦੇ ਨਾਲ ਜੁੜ ਸਕਦੇ ਹਾਂ ਉਹ ਵਿਚਾਰ ਵੀ ਉਹਨਾਂ ਕੋਲੋਂ ਸਰਵਣ ਕੀਤੇ ਨੇ। ਕੁਝ ਸਮਾਂ ਸਤਿਗੁਰਾਂ ਦੀ ਪਾਵਨ ਨਿੱਘੀ ਗੋਦ ਅੰਦਰ ਢਾਡੀ ਜੱਥੇ ਨੂੰ ਸਿੱਖ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਪ੍ਰਾਪਤ ਹੋਇਆ। ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਇੱਕ ਵਾਰੀ ਮਨ ਦੀ ਇਕਾਗਰਤਾ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਮਾਈ ਭਾਈ ਸਿੱਖ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵੀ ਭਾਈ ਸੰਤੋਖ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਤੱਕ ਕੇ ਚਾਰ ਸਤਰਾਂ ਬਹੁਤ ਸੁੰਦਰ ਲਿਖਦੇ ਹਨ। ਸ਼ਾਇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਕੁਰਾਨ ਕੀ ਪਾਵਨ ਪਵਨ ਸੂਰ ਸਹਿਬੇ ਗੋਬਿੰਦ ਸਿੰਘ ਮੂਰਤੀ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ ਅੰਦਰ ਨਾ ਆਉਂਦੇ ਸੰਸਾਰ ਦਾ ਨਕਸ਼ਾ ਕੁਝ ਹੋਰ ਹੁੰਦਾ। ਪਿਆਰੇ ਗੁਰਸਿੱਖੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਲਾਏ ਹੋਏ ਇਸ ਸਿੱਖੀ ਦੇ ਬੂਟੇ ਨੂੰ ਸਿਖਰਾਂ ਤੱਕ ਪਹੁੰਚਾਉਂਦਿਆਂ ਹੋਇਆਂ ਖਾਲਸੇ ਪੰਥ ਦੀ ਸਾਜਨਾ ਕੀਤੀ ਇਸ ਸੰਸਾਰ ਦੇ ਅੰਦਰ ਵਿਲੱਖਣਤਾ ਬਖਸ਼ਿਸ਼ ਕੀਤੀ ਹੈ ਵਿਲੱਖਣ ਰੂਪ ਬਖਸ਼ਿਸ਼ ਕੀਤਾ ਮੇਰੇ ਸਤਿਗੁਰਾਂ ਨੇ ਆਪਣੇ ਗੁਰਸਿੱਖ ਨੂੰ ਮਰਿਆਦਾ ਦੇ ਦਾਇਰੇ ਦੇ ਅੰਦਰ ਰਹਿੰਦਿਆਂ ਹੋਇਆਂ ਸੁਚਾਜਾ ਜੀਵਨ ਬਤੀਤ ਕਰਦਿਆਂ ਕਰਨ ਵਾਸਤੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹਦਾਇਤ ਬਖਸ਼ੀ। ਪਰ ਪਿਆਰੇ ਉਹ ਸੱਚ ਹੈ ਇਸ ਸੰਸਾਰ ਦੇ ਅੰਦਰ ਕੋਈ ਵੀ ਰਾਜ ਆਇਆ ਕੋਈ ਵੀ ਬਾਦਸ਼ਾਹ ਬਣਿਆ ਕੋਈ ਵੀ ਸਲਤਨਤ ਹੈ ਉਸਨੇ ਇਸ ਸਿੱਖੀ ਦੇ ਬੂਟੇ ਨੂੰ ਦਬਾਉਣ ਦਾ ਯਤਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਇਸ ਸਿੱਖ ਕੌਮ ਦੇ ਉੱਤੇ ਹਮਲਾਵਰ ਹੋਏ ਨੇ ਹਰ ਢੰਗ ਦੇ ਨਾਲ ਹਰ ਹੀਲਾ ਹਰ ਹਰਬਾ ਵਰਤਿਆ ਇਹਨੂੰ ਨਵਾਉਣ ਦਾ ਯਤਨ ਕੀਤਾ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਪ੍ਰਫੁੱਲਤ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਪੰਥ ਜਿੰਨਾ ਕਿਸੇ ਨੇ ਇਹਨੂੰ ਨਵਾਉਣ ਦਾ ਯਤਨ ਕੀਤਾ ਉਹਨਾਂ ਚੜ੍ਹਦੀਆਂ ਕਲਾ ਵਿੱਚ ਗਿਆ। ਆਓ ਇੱਕ ਇਤਿਹਾਸ ਤੁਹਾਡੀ ਸੇਵਾ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚੋਂ ਬੜੇ ਅਦਭ ਪਿਆਰ ਸਤਿਕਾਰ ਸਹਿਤ ਬੇਨਤੀ ਕਰਨ ਲੱਗਾ। ਗੁਰੂ ਏਡਾ ਪਿਆਰ ਦਾ ਮੁਜੱਸਮਾ ਹੈ ਗੁਰੂ ਏਡਾ ਰਹਿਮਤ ਵਾਲਾ ਹੈ ਸਤਿਗੁਰੂ ਏਡੇ ਦਇਆਵਾਨ ਏਡੇ ਕਿਰਪਾਲੂ ਤੇ ਦਇਆਲੂ ਨੇ ਪਿਆਰੇ ਗੁਰਸਿੱਖੋ ਕੋਈ ਢਾਹ ਲਾਉਣ ਦਾ ਯਤਨ ਕਰਕੇ ਆਪਣੇ ਨਾਲ ਬਹੁਤ ਵੱਡੀ ਫੌਜ ਤੈਨਾਤ ਕਰਕੇ ਸਮਲਾਵਰ ਹੋ ਕੇ ਵੀ ਆ ਜਾਂਦਾ ਹੈ ਗੁਰੂ ਏਡਾ ਵਿਸ਼ਾਲ ਹਿਰਦੇ ਦਾ ਮਾਲਕ ਹੈ ਆਏ ਹੋਏ ਦੁਸ਼ਮਣ ਦੇ ਉੱਤੇ ਵੀ ਐਸੀ ਦਇਆ ਦ੍ਰਿਸ਼ਟੀ ਕਰਕੇ ਉਹਨੂੰ ਰਹਿਮਤਾਂ ਦੇ ਨਾਲ ਮਾਲਾ ਮਾਲ ਕਰ ਦਿੰਦਾ। ਦੁਨੀਆਂ ਦੇ ਲੋਕ ਈਰਖਾ ਨੇ ਈਰਖਾਲੂ ਨੇ ਰੱਖਦੇ ਨੇ ਇੱਕ ਦੂਜੇ ਦੇ ਨਾਲ ਈਰਖਾ ਵੈਰ ਵਿਰੋਧ ਪਰ ਧੰਨ ਗੁਰੂ ਇੱਕ ਐਸਾ ਹੈ ਉਹ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਕਰਦਾ। ਆਓ ਤੱਕੀਏ ਇਸ ਇਤਿਹਾਸ ਦੇ ਚਰੁੱਖੇ ਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਵੀ ਪਾਵਨ ਧਰਤੀ ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੁਭਾਏ ਮਾਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਚਰਨਾਂ ਵਿੱਚ ਆਣ ਕੇ ਜੁੜਦੀਆਂ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਯੋਗਤਾ ਅਨੁਸਾਰ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਚੰਗੀ ਤੋਂ ਚੰਗੀ ਭੇਟਾ ਗੁਰੂ ਦਰਬਾਰ ਦੇ ਅੰਦਰ ਹਾਜ਼ਰ ਕਰਕੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਤਨ ਮਨ ਧਨ ਕਰਕੇ ਸੇਵਾ ਕਰਦੀਆਂ ਨੇ। ਪਿਆਰੇ ਗੁਰਸਿੱਖੋ ਜੋ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ੋਭਾ ਹੈ ਜੋ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਉਹ ਗੁਰੂ ਘਰ ਦੇ ਨਾਲ ਈਰਖਾ ਤੇ ਵਿਰੋਧ ਰੱਖਣ ਵਾਲੇ ਲੋਕਾਂ ਨੂੰ ਕਿਵੇਂ ਚੰਗੀ ਲੱਗ ਸਕਦੀ ਹੈ। ਭਾਵੇਂ ਉਹ 500 ਸਾਲ ਪਹਿਲਾਂ ਦੀ ਗੱਲ ਕਰ ਲਈਏ ਤੇ ਭਾਵੇਂ ਵਕਤ ਦੀ ਗੱਲ ਕਰ ਲਈਏ ਗੁਰੂ ਦਰਬਾਰ ਦੀ ਸ਼ੋਭਾ ਗੁਰੂ ਕੇ ਸਿੱਖ ਦੀ ਚੜ੍ਹਦੀ ਕਲਾ
ਕਦੇ ਵੀ ਗੁਰੂ ਘਰ ਦੇ ਦੁਖੀਆਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਹਰ ਹਰਬਾ ਤੇ ਹਰ ਯਤਨ ਕੀਤਾ ਜਾਂਦਾ ਇਹਨੂੰ ਨਵਾਉਣ ਵਾਸਤੇ। ਤਵਜੋ ਦਿਓ, ਧਿਆਨ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਕਿਲ੍ਹਿਆਂ ਦੀ ਉਸਾਰੀ ਕਰਦੇ ਨੇ, ਜਿੱਥੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਚਾਰੇ ਗੁਰਸਿੱਖੋ ਇਹ ਥਾਂ ਆਪਣਾ ਹੈ। ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਤੀ ਮੁੱਲ ਲੈ ਕੇ ਇਸ ਥਾਂ ਤੇ ਇਹਨੂੰ ਵਸਾਉਣਾ ਕੀਤਾ ਹੈ, ਜਿਸ ਦਾ ਪਹਿਲਾ ਨਾਮ ਮਾਖੋਵਾਲ ਹੈ। ਮੇਰੇ ਗੁਰਦੇਵ ਸਤਿਗੁਰੂ ਨੇ ਮਾਤਾ ਜੀ ਦੇ ਨਾਂ ਤੇ ਇਹਦਾ ਨਾਂ ਚੱਕ ਨਾਨਕੀ ਰੱਖਿਆ। ਅੱਜ ਇੱਥੇ ਇਹੋ ਜਿਹਾ ਆਨੰਦ ਵਰਤਦਾ ਹੈ, ਆਨੰਦਾਂ ਦੀ ਤੁਰੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਅੱਜ ਅਸੀਂ ਆਨੰਦਪੁਰ ਸਾਹਿਬ ਜੀ ਦੇ ਪਾਵਨ ਨਾਮ ਨਾਲ ਯਾਦ ਕਰਕੇ ਆਪਣਾ ਸੀਸ ਝੁਕਾ ਦਿੰਦੇ ਹਾਂ। ਚਾਰ ਚੁਫੇਰੇ ਦੇ ਗੁਆਂਢੇ ਬਾਈ ਤਾਰ ਦੇ ਪਹਾੜੀਏ ਰਾਜੇ ਸਤਿਗੁਰਾਂ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਦਿਨ ਦੁੱਗਣੀ ਔਰ ਰਾਤ ਚੌਗਣੀ ਸਿੱਖਾਂ ਦੇ ਹੱਥਾਂ ਦੇ ਸ਼ਸਤਰ ਔਰ ਸਿੱਖ ਯੋਧਿਆਂ ਦੇ ਵਾਂਗ ਨਗਾਰਾ ਛੜਕਾ ਕੇ ਨਗਾਰਿਆਂ ਤੇ ਚੋਟਾਂ ਲਾ ਕੇ ਰਣ ਮੈਦਾਨ ਨੂੰ ਚੜ੍ਹਦੇ ਪ੍ਰਤੀਤ ਹੁੰਦੇ ਨੇ, ਸ਼ਿਕਾਰ ਖੇਡਣ ਵਾਸਤੇ ਤੁਰਦੇ ਨੇ, ਨਗਾਰਾ ਵੱਜਦਾ। ਮੇਰੇ ਗੁਰਦੇਵ ਸਤਿਗੁਰੂ ਦੇ ਹੁਕਮ ਅਨੁਸਾਰ ਫੌਜਾਂ ਚੜ੍ਹਦੀ ਕਲਾ ਵਿੱਚ ਇਹ ਸਾਰਾ ਕੁਝ ਚੰਗਾ ਨਾ ਲੱਗਾ। ਪਹਾੜੀਏ ਰਾਜੇ ਚਿੰਤਤ ਹੋਏ, ਅਨੇਕਾਂ ਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਮਲਾਵਰ ਵੀ ਹੋਏ ਪਰ ਸਫਲਤਾ ਨਹੀਂ ਮਿਲੀ। ਅੱਜ ਮਨ ਅੰਦਰ ਸੋਚਦੇ ਨੇ ਕਿਸ ਢੰਗ ਦੇ ਨਾਲ ਅਸੀਂ ਸਫਲ ਹੋ ਸਕੀਏ। ਮਨ ਅੰਦਰ ਫੈਸਲਾ ਕੀਤਾ ਸਾਨੂੰ ਬਾਦਸ਼ਾਹ ਦੀ ਮਦਦ ਲੈਣੀ ਚਾਹੀਦੀ ਹੈ। ਦਿੱਲੀ ਦਰਬਾਰ ਅੰਦਰ ਜਾ ਪਹੁੰਚੇ, ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਭਰੀ ਕਚਹਿਰੀ ਦੇ ਅੰਦਰ ਇਹਨਾਂ ਚੁੱਕ ਕੇ ਬੜੇ ਅਦਬ ਤੇ ਪਿਆਰ ਦੇ ਨਾਲ ਹੱਥ ਜੋੜ ਕੇ ਤਰਲਾ ਲੈ ਕੇ ਆਖਿਆ, ਜਹਾਂ ਬਣਾ ਅਸੀਂ ਫਰਿਆਦ ਵੀ ਬਣ ਕੇ ਫਰਿਆਦ ਲੈ ਕੇ ਤੁਹਾਡੇ ਦਰਬਾਰ ਦੇ ਅੰਦਰ ਹਾਜ਼ਰ ਹੋਏ ਹਾਂ। ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਦੱਸੋ ਕਹਿਣਾ ਕੀ ਚਾਹੁੰਦੇ ਹੋ? ਇਹਨਾਂ ਰਾਜਿਆਂ ਨੇ ਆਖਿਆ, ਜਹਾਂ ਬਣਾ ਕੀ ਦੱਸੀਏ, ਪੰਜਾਬ ਦੀ ਧਰਤੀ ਆਨੰਦਪੁਰ ਸਾਹਿਬ ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਨੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਤੁਸੀਂ ਸ਼ਹੀਦ ਕੀਤਾ, ਉਸੇ ਦਾ ਸਾਹਿਬਜ਼ਾਦਾ, ਉਸੇ ਦਾ ਬੇਟਾ ਅੱਜ ਸਿੱਖਾਂ ਦਾ ਦਸਵਾਂ ਗੁਰੂ ਬਣ ਕੇ ਬੈਠਾ ਹੈ। ਉਹਨੇ ਆਪਣਾ ਨਿਸ਼ਾਨ, ਆਪਣਾ ਨਗਾਰਾ, ਆਪਣੀਆਂ ਫੌਜਾਂ, ਇਉਂ ਕਹਿ ਲਓ ਵੱਖਰੀ ਹਸਤੀ ਕਾਇਮ ਕਰ ਲਈਏ। ਬਾਦਸ਼ਾਹ ਸਲਾਮਤ, ਅਸੀਂ ਇਹ ਕਹਿਣ ਵਾਸਤੇ ਆਏ ਹਾਂ, ਜਿਹੜੀ ਸਰਕਾਰ ਦੀ ਵਿਰੋਧਤਾ ਵਿੱਚ ਬਗਾਵਤ ਦੀ ਚਿਣਕ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁਲਗ ਰਹੀ ਹੈ, ਕਿਤੇ ਇਹ ਨਾ ਹੋਵੇ ਉਹ ਭਾਂਬੜਾ ਦਾ ਰੂਪ ਧਾਰਨ ਕਰ ਲਵੇ। ਇਸ ਕਰਕੇ ਉਹਨੂੰ ਵਕਤ ਸਿਰ ਬੁਝਾ ਦੇਣਾ ਚਾਹੀਦਾ। ਉਸ ਗੁਰੂ ਨੇ ਆਪਣੀਆਂ ਫੌਜਾਂ ਰੱਖੀਆਂ, ਸ਼ਿਕਾਰ ਖੇਡਣ ਵਾਸਤੇ ਚੜ੍ਹਦਾ, ਸ਼ਸਤਰ ਵਿਦਿਆ ਦਾ ਅਭਿਆਸ ਉਹਦੇ ਫੌਜੀ ਜਰਨੈਲ ਬਹਾਦਰ ਫੌਜਾਂ ਉਹਦੇ ਅਭਿਆਸ ਕਰਦੀਆਂ ਨੇ। ਅੱਜ ਉਹ ਕਿਸੇ ਸਮੇਂ ਤੇ ਸਰਕਾਰ ਦੇ ਵਿਰੁੱਧ ਬਗਾਵਤ ਕਰਕੇ ਪਹਾੜੀ ਰਾਜਿਆਂ ਨੂੰ ਆਪਣੇ ਅਧੀਨ ਲੈ ਕੇ ਉਹ ਕਿਤੇ ਤੁਹਾਡੇ ਇਸ ਕਿਲ੍ਹੇ ਦੇ ਉੱਤੇ ਝੂਲਦੇ ਹੋਏ ਹੈਦਰੀ ਝੰਡੇ ਦੀ ਥਾਂ ਤੇ ਆਪਣਾ ਕੇਸਰੀ ਨਿਸ਼ਾਨ ਨਾ ਚਲਾ ਦੇਣ। ਜੇ ਇੱਥੇ ਕਿਤੇ ਕੇਸਰੀ ਨਿਸ਼ਾਨ ਚੁਲ ਗਿਆ, ਤੁਹਾਡੀ ਬਾਦਸ਼ਾਹਤ ਕਿੱਧਰ ਜਾਵੇਗੀ? ਫਿਕਰਮੰਦ ਹੋਵੋ ਜਰਾ, ਹੁਣ ਤੋਂ ਸੋਚਣਾ ਚਾਹੀਦਾ। ਔਰੰਗਜ਼ੇਬ ਬਾਦਸ਼ਾਹ ਇਸ ਗੱਲ ਨੂੰ ਸੁਣ ਕੇ ਬੜਾ ਹੈਰਾਨ ਹੋਇਆ, ਉਹਦੇ ਸੀਨੇ ਉੱਤੇ ਸੱਪ ਲੇਟ ਗਿਆ, ਉਹਦੇ ਅੰਦਰ ਅੱਗ ਦੇ ਈਰਖਾ ਦੇ ਭਾਂਬੜ ਬਲ ਉੱਠੇ, ਉਹਦੀ ਹਿੱਕ ਦੇ ਉੱਤੇ ਮੋੜ ਤਲੇ ਗਏ। ਉਹਨੇ ਸਭਾ ਸੱਦ ਕੇ ਭਰੀ ਹੋਈ ਕਚਹਿਰੀ ਦੇ ਅੰਦਰ ਰੱਖਿਆ ਪਾਨਾਂ ਦਾ ਬੀੜਾ, ਰੱਖੀ ਤਲਵਾਰ, ਆਵਾਜ਼ ਦੇ ਕੇ ਭਰੀ ਕਚਹਿਰੀ ਅੰਦਰ ਆਪਣੇ ਯੋਧਿਆਂ ਨੂੰ ਜੋ ਕਹਿ ਰਿਹਾ, ਉਸ ਵੇਲੇ ਦੀ ਤਕਰੀਰ ਦਾ ਨਕਸ਼ਾ ਢਾਡੀ ਜਥਾ ਇਹਨਾਂ ਅੱਖਰਾਂ ਵਿੱਚ ਹੈ।

ਹੈ ਬਾਦਸ਼ਾਹ ਦੀ ਰੋਹ ਭਰੀ ਤਕਰੀਰ, ਕਹਿੰਦਾ ਉਹ ਬਹਾਦਰੀ ਉਹ ਦਿਓ। ਉੱਥੇ ਵਿੱਚੋਂ ਤੁਹਾਡੇ ਕੋਈ ਐਸਾ ਬਹਾਦਰ ਸੂਰਮਾ ਜਿਹੜਾ ਜਾਵੇ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ, ਸਿੱਖਾਂ ਦੇ ਉਸ ਦਸਵੇਂ ਗੁਰੂ ਨੂੰ ਹੱਥੀ ਹੱਥ ਕੜੀਆਂ ਲਾ ਕੇ, ਪੈਰਾਂ ਵਿੱਚ ਬੇੜੀਆਂ ਲਾ ਕੇ ਮੇਰੇ ਸਾਹਮਣੇ ਕੋਈ ਹਾਜ਼ਰ ਕਰੇ, ਇਨਾਮਾਂ ਨਾਲ ਮਾਲਾ ਮਾਲ ਕਰ ਦਿੱਤਾ ਜਾਏਗਾ, ਦੌਲਤ ਤਜਗੀਰਾਂ ਦੀ ਕਮੀ ਨਹੀਂ ਰਹਿ ਜਾਏਗੀ। ਉੱਥੇ ਤੁਹਾਡੇ ਵਿੱਚੋਂ ਕੋਈ ਬਹਾਦਰੀ ਉਹਦਾ, ਬੜੇ ਬੜੇ ਜਰਨੈਲ ਬੈਠੇ ਹੋ। ਇਸ ਗੱਲ ਨੂੰ ਸੁਣਿਆ ਇਹਦੇ ਸਾਹਮਣੇ ਬੈਠੇ ਫੌਜਾਂ ਔਰ ਇਹਨਾਂ ਦੇ ਕਮਾਂਡਰ ਨਾਲ ਹੈਰਾਨ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਸੁਣ ਕੇ ਇਹਨਾਂ ਦੀਆਂ ਨੀਵੀਆਂ ਪੈ ਗਈਆਂ, ਤਿਲਮਤਨ ਛਾ ਗਈ ਚਿਹਰਿਆਂ ਦੇ ਉੱਤੇ, ਧਰਤੀ ਵੱਲੇ ਅੱਖਾਂ ਗੱਡੀਆਂ ਗਈਆਂ, ਕੋਈ ਜਵਾਬ ਨਾ ਮਿਲਿਆ। ਔਰੰਗਜ਼ੇਬ ਬਾਦਸ਼ਾਹ ਆਪਣੇ ਜਰਨੈਲਾਂ ਦੀ ਇਸ ਕਹਾਣੀ ਨੂੰ, ਇਸ ਗੱਲ ਨੂੰ ਵੇਖ ਕੇ, ਇਸ ਨੀਵੇਂਪਨ ਨੂੰ ਵੇਖ ਕੇ ਹੈਰਾਨ ਹੋ ਗਿਆ। ਕਹਿੰਦਾ ਉਹ ਮੈਂ ਸੋਚਦਾ ਸੀ ਮੇਰੇ ਕੋਲ ਬੜੇ ਵੱਡੇ ਵੱਡੇ ਬਹਾਦਰ ਨੇ, ਯੋਧੇ ਨੇ, ਜਿਸ ਇਲਾਕੇ ਨੂੰ ਤੋਰਦਿਆਂ ਸਰ ਕਰ ਦੇਣਗੇ। ਉਹ ਕੀ ਇੱਕ ਫਕੀਰ ਦਾ ਨਾਂ ਸੁਣ ਕੇ ਸਾਰੇ ਨੀਵੀਆਂ ਪਾ ਕੇ ਬਹਿ ਗਏ ਹੋ, ਤੁਹਾਡੇ ਵਿੱਚੋਂ ਕੋਈ ਉਹਦਾ ਨਹੀਂ ਰਹਿ ਗਿਆ। ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਉਸ ਫਕੀਰ ਦੇ ਸਾਹਮਣੇ ਤਲਵਾਰ ਫੜ ਕੇ ਆਪ ਜਾਣਾ ਪਏਗਾ ਮੁਕਾਬਲਾ ਕਰਨ ਵਾਸਤੇ। ਮੈਨੂੰ ਤੁਹਾਡੇ ਉੱਤੇ ਬੜਾ ਫਖਰ ਤੇ ਬੜਾ ਮਾਣ ਸੀ, ਪਰ ਮੈਨੂੰ ਅੱਜ ਪਤਾ ਲੱਗਾ ਤੁਸੀਂ ਯੋਧੇ ਜਰਨੈਲ ਬਹਾਦਰ ਸੂਰਮੇ ਨਹੀਂ, ਬਲਕਿ ਕੈਰ ਵੱਧ ਦਿਲ ਨਪੁੰਸਕ ਤੇ ਮਰਦੋ ਪਣਾ ਤੁਹਾਡੇ ਵਿੱਚੋਂ ਬਿਲਕੁਲ ਖਤਮ ਹੋ ਗਿਆ, ਤੁਸੀਂ ਮਰਦ ਨਹੀਂ ਜਾਂਦੇ। ਇਹ ਆਵਾਜ਼ ਇਹ ਤਾਨੇ ਤੇ ਮਿਹਣੇ ਮਿਲੇ। ਯਾਦ ਰੱਖੋ, ਮਨੁੱਖ ਨੂੰ, ਬੰਦੇ ਨੂੰ ਬੰਦਾ ਕਹੀ ਜਾਵੇ ਵੀ ਇਹ ਬੜਾ ਮਾੜਾ ਹੈ, ਬੜਾ ਨਿਤਾਣਾ ਹੈ, ਪਰ ਜਦੋਂ ਕਿਤੇ ਇਸ ਚੈਲੰਜ ਦੇ ਨਾਲ ਵੰਗਾਰਿਆ ਜਾਏ, ਉਹਨੂੰ ਤਣ ਮਿਹਣਾ ਮਾਰਿਆ ਜਾਏ, ਜਿਹੜਾ ਮਰਦ ਹੈ ਉਹ ਕਦੇ ਮਿਹਣਾ ਨਹੀਂ ਜਰਦਾ। ਇਸ ਬੈਠੇ ਹੋਏ ਜਰਨੈਲਾਂ ਦੀ ਕਤਾਰ ਦੇ ਵਿੱਚੋਂ ਇੱਕ ਨੌਜਵਾਨ ਗੱਭਰੂ, ਇਸ ਦੀ ਅਣਖ ਨੇ ਉਬਾਲਾ ਖਾਧਾ, ਇਹਦੇ ਦਿਲ ਅੰਦਰ ਬੜੇ ਖਿਆਲ ਆਏ। ਇੱਕ ਤਾਂ ਬਾਦਸ਼ਾਹ ਦੇ ਵੱਲੋਂ ਵੱਜਾ ਹੋਇਆ ਮਿਹਣਾ, ਦੂਜੇ ਪਾਸੇ ਇਨਾਮਾਂ ਦਾ ਲਾਲਚ ਇਹਦੇ ਦਿਲ ਅੰਦਰ ਕੋਲ ਹੋਣਾ ਸ਼ੁਰੂ ਹੋ ਗਿਆ। ਬਾਦਸ਼ਾਹ ਔਰੰਗਜ਼ੇਬ ਦੀ ਆਵਾਜ਼ ਨੂੰ ਸੁਣ ਕੇ ਆਖਰੇ ਉੱਠਿਆ, ਛਾਲ ਮਾਰ ਕੇ ਆ ਗਿਆ ਸਾਹਮਣੇ ਬਾਦਸ਼ਾਹ ਦੇ। ਇਹਨੇ ਪਾਨਾਂ ਦਾ ਬੀੜਾ ਚੁੱਕਿਆ, ਮੂੰਹ ਵਿੱਚ ਪਾਇਆ, ਕਾੜ ਕਾੜ ਕਰਦਾ ਚੱਬ ਗਿਆ, ਇਸ ਗੱਲ ਦਾ ਪ੍ਰਤੀਕ ਮੈਂ ਜਾਵਾਂਗਾ, ਉਸ ਗੁਰੂ ਨੂੰ ਫੱਟਣ ਤੱਕ ਨਹੀਂ ਦੇਵਾਂਗਾ। ਤਲਵਾਰ ਉਠਾਈ, ਮੱਥੇ ਨਾਲ ਸੁਹਾ ਕੇ ਇਹਨੇ ਚੁੱਕ ਕੇ ਕੀਤੀ ਸਲਾਮ। ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਡੇ ਨਾਲ ਇਕਰਾਰ ਕਰਦਾ, ਉਸ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੱਥੀ ਹੱਥ ਕੜੀਆਂ ਲਾ ਕੇ ਤੁਹਾਡੇ ਸਾਹਮਣੇ ਹਾਜ਼ਰ ਕਰਾਂਗਾ। ਬਣਾਏ ਹੋਏ ਉਸ ਗੁਰੂ ਦੇ ਕਿਲਿਆਂ ਨੂੰ ਢਾ ਕੇ ਧਰਤੀ ਦੇ ਨਾਲ ਮਿਲਾ ਦਿਆਂਗਾ, ਮੈਂ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ, ਉਹਨੇ ਸ਼ਾਬਾਸ਼ ਦਿੱਤੀ, ਕਹਿੰਦਾ ਮੈਨੂੰ ਇਸ ਗੱਲ ਦਾ ਯਕੀਨ ਤਾਂ ਹੋ ਗਿਆ, ਚਲੋ ਤੁਹਾਡੇ ਵਿੱਚੋਂ ਕੋਈ ਤਾਂ ਮਰਦ ਨਿਤਰਿਆ। ਭਰੀ ਹੋਈ ਕਚਹਿਰੀ ਦੇ ਵਿੱਚ ਬੜੇ ਬੜੇ ਨਾਮਵਰ ਜਰਨੈਲ ਬੈਠੇ ਨੇ, ਸਾਰਿਆਂ ਦੀ ਨਿਗਾਹ ਟਿੱਕੀ ਹੋਈ ਇਸ ਜ਼ਹਿਰ ਇਸ ਬਹਾਦਰ ਯੋਧੇ ਤੇ, ਜਿਹੜਾ ਅੱਜ ਅਨੰਦਪੁਰ ਸਾਹਿਬ ਵਾਲੇ ਪਾਸੇ ਜਾਣ ਨੂੰ ਤਿਆਰ ਹੋ ਗਿਆ। ਇਸ ਦਾ ਨਾਂ ਮੈਂ ਸਮਝਦਾ ਇਤਿਹਾਸ, ਕੋਈ ਵੀ ਇਤਿਹਾਸ ਐਸਾ ਨਹੀਂ, ਗੁਰੂ ਕੀ ਸੰਗਤ ਵਿੱਚ ਬੈਠੇ ਹੋਏ ਸਰੋਤੇ ਬੜੇ ਸੁਝੇ ਹੋਏ ਤੇ ਸਿਆਣੇ ਜਿਨ੍ਹਾਂ ਨੇ ਨਾ ਸੁਣਿਆ ਹੋਵੇ, ਪਰ ਉਹੀ ਇਤਿਹਾਸ ਹੈ ਗੁਰੂ ਦੀ ਰਹਿਮਤ ਦਾ ਸਦਕਾ ਸੁਣਾਇਆ ਜਾਂਦਾ ਹੈ। ਪਿਆਰੇ ਗੁਰਸਿੱਖੋ, ਇਹ ਕਦੇ ਪੁਰਾਣਾ ਹੋਣ ਵਾਲਾ ਨਹੀਂ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ। ਖੈਰ ਮੈਂ ਜ਼ਿਕਰ ਕਰਨ ਲੱਗਾ, ਇਸ ਯੋਧੇ ਦਾ ਨਾਂ ਹੈ ਸੈਦ ਖਾਂ। ਸਾਰੇ ਜਰਨੈਲਾਂ ਦੀ ਨਿਗਾਹ ਟਿੱਕੀ ਇਸ ਸੈਦ ਖਾਂ ਦੇ ਉੱਤੇ। ਵਾਹ ਸੈਦ ਖਾਂ, ਉਹ ਇੰਨੀ ਜ਼ੋਰਤ, ਇੰਨੀ ਹਿੰਮਤ, ਇੰਨੀ ਦਲੇਰੀ ਅੱਜ ਤੇਰੇ ਵਿੱਚ ਆਈ ਏ, ਤੂੰ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਵਾਸਤੇ ਬਾਦਸ਼ਾਹ ਦੇ ਸਾਹਮਣੇ ਇਸ ਗੱਲ ਦਾ ਇਕਰਾਰ ਕੀਤਾ। ਬਾਦਸ਼ਾਹ ਨੇ ਖੁਸ਼ ਹੋ ਕੇ ਆਖਿਆ, ਸੈਦ ਖਾਂ ਜਿੰਨੀ ਫੌਜ ਚਾਹੀਦੀ ਏ ਆਪਣੀ ਮਰਜ਼ੀ ਦੇ ਮੁਤਾਬਕ ਲਿਜਾ ਸਕਦਾ, ਜੋ ਵੀ ਜੰਗ ਦਾ ਸਾਜੋ ਸਮਾਨ ਚਾਹੀਦਾ ਉਹ ਤੈਨੂੰ ਮਿਲੇਗਾ, ਗੋਲੀ ਸਿੱਕੇ ਦੀ ਘਾਟ ਨਹੀਂ ਆਏਗੀ, ਰਸਤਾ ਦੀ ਕਿਤੇ ਕਮੀ ਨਹੀਂ ਆਉਣ ਦਿੱਤੀ ਜਾਏਗੀ, ਬਸ ਇੱਕੋ ਹੀ ਸ਼ਰਤ ਹੈ, ਉਸ ਗੁਰੂ ਨੂੰ ਬੰਨ ਕੇ ਲਿਆਉਣਾ ਹੋਵੇਗਾ। ਇਕਰਾਰ ਕੀਤਾ, ਕਿਉਂਕਿ ਸਲਾਮ ਕਰਕੇ ਆਪਣੀ ਮਨ ਮਰਜ਼ੀ ਦੀਆਂ ਫੌਜਾਂ ਤਿਆਰੀ ਕਰਕੇ ਲੈ ਕੇ ਦਿੱਲੀ ਦੀਆਂ ਕੰਧਾਂ ਤੋਂ ਦੂਰ ਹੋਇਆ। ਇਸ ਦੀਆਂ ਫੌਜਾਂ ਦੇ ਦੌੜਦੇ ਹੋਏ ਘੋੜੇ, ਉਹਨਾਂ ਦੇ ਦੌੜਦੇ ਹੋਏ ਘੋੜਿਆਂ ਦੇ ਸੁੰਡਾਂ ਨੇ ਧਰਤੀ ਦੀ ਧੂੜ ਨੂੰ ਉਡਾ ਕੇ ਅਸਮਾਨ ਦੇ ਨਾਲ ਲਗਾ ਦਿੱਤਾ। ਚਾਰ ਚੁਫੇਰੇ ਦੇ ਵਸਣ ਵਾਲੇ ਲੋਕ ਜਾਂਦੀਆਂ ਹੋਈਆਂ ਫੌਜਾਂ ਨੂੰ ਤੱਕ ਕੇ ਹੈਰਾਨ ਸਨ, ਜਿਸ ਪਾਸੇ ਅੱਜ ਬਾਦਸ਼ਾਹ ਦੀਆਂ ਫੌਜਾਂ ਜਾ ਰਹੀਆਂ ਨੇ ਉਸ ਪਾਸੇ ਦੀ ਖੈਰੀਅਤ ਨਹੀਂ, ਪਰ ਲੋਕਾਂ ਦੇ ਦਿਲਾਂ ਵਿੱਚ ਇਸ ਗੱਲ ਦਾ ਨਹੀਂ ਵਿਚਾਰ ਕਿ ਇਹ ਜਿਸ ਪਾਸੇ ਨੂੰ ਫੌਜਾਂ ਚੱਲੀਆਂ ਨੇ ਨਾ, ਉਹ ਤਾਂ ਸੰਸਾਰ ਦਾ ਵਾਲੀ ਹੈ, ਉਸ ਗੁਰੂ ਦੇ ਉੱਤੇ ਕੌਣ ਵਿਜੇ ਪ੍ਰਾਪਤ ਕਰ ਸਕਦਾ। ਪਿਆਰੇ ਗੁਰਸਿੱਖੋ, ਦਾਸ ਤੋਂ ਪਹਿਲਾਂ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ
ਜੋ ਕਿ ਚੱਲ ਰਹੀ ਕਥਾ ਵਿਚਾਰ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸੋਹਣਿਆਂ ਦੇ ਸੁਲਤਾਨ ਦਾ ਤਾਰ ਉਹਨਾਂ ਦੇ ਨਾਲ ਉਹਨਾਂ ਦੇ ਕੋਲ ਰਹਿ ਕੇ ਪੜ੍ਹਨ ਵਾਲਾ ਉਹਨਾਂ ਦੀ ਰਹਿਮਤ ਦੇ ਨਾਲ ਪੜ੍ਹਨ ਵਾਲਾ ਪੈਂਦੇ ਖਾਂ ਕਿੰਨਾ ਕੁ ਬਲਵਾਨ ਹੋ ਚੁੱਕਾ ਸੀ। ਪਿਆਰੇ ਗੁਰਸਿੱਖੋ, ਕਥਾ ਵਿਚਾਰ ਵਿੱਚ ਦੱਸਿਆ ਜਾ ਰਿਹਾ ਸੀ ਆਪਣੇ ਹੱਥ ਵਿੱਚ, ਸਿਰਫ ਮੈਂ ਟੂਕ ਮਾਤਰ ਕਹਿਣਾ ਚਾਹੁੰਦਾ, ਆਪਣੇ ਹੱਥ ਵਿੱਚ ਚਾਂਦੀ ਦਾ ਰੁਪਈਆ ਪਕੜ ਕੇ ਯੋਰ ਦੇ ਅੰਗੂਠੇ ਦੇ ਨਾਲ ਮਸਲ ਦਿੰਦਾ ਤੇ ਉੱਤੋਂ ਨੰਬਰ ਮਿਟਾ ਦਿੰਦਾ। ਉੱਤੇ ਕੁਝ ਨੀ ਪੜਿਆ ਜਾਂਦਾ ਕੀ ਲਿਖਿਆ ਹੋਇਆ, ਏਡਾ ਯੋਧਾ। ਰਿਜ਼ਲਟ ਤੇ ਗੱਲ ਆ ਰਹੀ ਸੀ, ਜੇ ਪੜ੍ਹ ਦੇਖਣ ਇੰਨਾ ਯੋਧਾ ਇੰਨਾ ਬਹਾਦਰ ਹੈ ਤੇ ਜਿਹੜਾ ਸਮਰੱਥ ਗੁਰੂ ਇਹਨਾਂ ਦੀ ਦੇਖਭਾਲ ਕਰਦਾ ਉਹ ਕਿੰਨਾ ਵੱਡਾ ਯੋਧਾ ਹੋਵੇ। ਪਿਆਰੇ ਗੁਰਸਿੱਖੋ, ਅੱਜ ਬਾਦਸ਼ਾਹ ਦੀਆਂ ਫੌਜਾਂ ਤਾਂ ਜਾ ਰਹੀਆਂ ਨੇ, ਪਰ ਦੂਜੇ ਪਾਸੇ ਤੱਕੀਏ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਾਰ ਜੀ ਦੇ ਪੋਤਰੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ, ਜਿਹਨਾਂ ਦੇ ਦਰਬਾਰ ਵਿੱਚ ਕੋਈ ਵੀ ਆਏ ਉਹਨੂੰ ਅਦਬ ਤੇ ਸਤਿਕਾਰ ਮਿਲਦਾ, ਉਹਨੂੰ ਪਿਆਰ ਮਿਲਦਾ, ਉਹਨੂੰ ਮਨੁੱਖਤਾ ਵਾਲਾ ਅਹਿਸਾਸ ਹੁੰਦਾ ਤੇ ਸੱਚ ਮੋਤੀ ਉਹ ਸੱਚ ਦਾ ਜੀਵਨ ਜਿਉਣ ਵਾਸਤੇ ਤੁਰ ਪੈਂਦਾ ਨਿਰਵੈਰ ਗੁਰੂ ਦੀ ਹਜ਼ੂਰੀ ਦੇ ਅੰਦਰ ਆ ਕੇ। ਬੇਅੰਤ ਮਿਸਾਲਾਂ ਐਸੀਆਂ ਨੇ। ਦੌੜਿਆ ਜਾਂਦਾ ਸਾਹਿਬ ਖਾਂ ਅਨੰਦਪੁਰ ਸਾਹਿਬ ਦੀ ਧਰਤੀ ਵੱਲੇ, ਇੱਕ ਪਿੰਡ ਦੇ ਕੋਲੋਂ ਲੰਘਣ ਲੱਗਾ, ਇਹਦੇ ਮਨ ਇੱਕ ਵਿੱਚ ਇੱਕ ਵਿਚਾਰ ਆ ਗਈ। ਇਹਨੇ ਘੋੜੇ ਦੀਆਂ ਵਾਗਾਂ ਖਿੱਚੀਆਂ, ਆਪਣਾ ਘੋੜਾ ਰੋਕ ਲਿਆ। ਮਨ ਅੰਦਰ ਖਿਆਲ ਸੀ ਇਹਦਾ, ਸਾਹਿਬ ਖਾਨਾ ਉਹ ਤੁਰਿਆ ਜਾ ਰਿਹਾ, ਜੇ ਉਸ ਗੁਰੂ ਨੂੰ ਫੜਨ ਵਾਸਤੇ ਉਹਦਾ ਨਾਂ ਸੁਣ ਕੇ ਵੱਡੇ ਵੱਡੇ ਬਹਾਦਰ ਨੀਵੀਆਂ ਪਾ ਗਏ, ਕਿਸੇ ਨੇ ਹਿੰਮਤ ਨੀ ਕੀਤੀ, ਦਲੇਰੀ ਨੀ ਕੀਤੀ, ਉੱਠਣ ਦਾ ਯਤਨ ਨੀ ਕਰ ਸਕਿਆ ਕੋਈ, ਅੱਜ ਸ਼ਾਬਾਸ਼ ਤੇਰੇ, ਤੂੰ ਉਸ ਗੁਰੂ ਨੂੰ ਫੜਨ ਵਾਸਤੇ ਚੱਲਿਆ, ਬਾਦਸ਼ਾਹ ਤੇਰੇ ਤੇ ਬੜਾ ਖੁਸ਼ ਹੈ। ਪਰ ਦੁਨੀਆਂ ਦਾ ਹਰ ਬੰਦਾ ਕਹਿੰਦਾ ਮੈਂ ਬੜਾ ਤਾਕਤਵਰ ਹਾਂ, ਪਰ ਪਤਾ ਉਦੋਂ ਲੱਗਦਾ ਜਦੋਂ ਅਖਾੜੇ ਵਿੱਚ ਜਾ ਕੇ ਦੂਜੇ ਦੇ ਨਾਲ ਪਾਲਾ ਪੈਂਦਾ, ਦੂਜੇ ਦੇ ਨਾਲ ਫਿਰ ਮੁਕਾਬਲਾ ਕਰਨਾ ਪੈਂਦਾ, ਕੀ ਪਤਾ ਖੌਰੇ ਉੱਥੇ ਜਾ ਕੇ ਕੀ ਹੋਣਾ, ਇਹ ਤੇ ਉੱਥੇ ਜਾਇਆ ਪਤਾ ਲੱਗੇਗਾ ਨਾ। ਜਿਸ ਪਿੰਡ ਦੇ ਕੋਲੋਂ ਲੰਘ ਰਿਹਾ ਇਸ ਪਿੰਡ ਵਿੱਚ ਤੇਰੀ ਵੱਡੀ ਭੈਣ ਵੱਸਦੀ ਹੈ, ਬੜੀ ਖੁਦਾ ਦੀ ਬੰਦਗੀ ਵਾਲੀ ਏ, ਭਗਤੀ ਭਾਵ ਵਾਲੀ ਏ, ਜਾਂਦਾ ਜਾਂਦਾ ਭੈਣ ਨੂੰ ਮਿਲ ਚੱਲ, ਇੱਕ ਤਾਂ ਮਿਲਾਪ ਹੋਏਗਾ ਤੇ ਦੂਜਾ ਖੌਰੇ ਉਹ ਭੈਣ ਕੋਈ ਐਸੀ ਅਸੀਸ ਦੇਵੇ, ਕੋਈ ਦੁਆ ਕਰੇ, ਜਿਸ ਮਕਸਦ ਵਾਸਤੇ ਤੂੰ ਚੱਲਿਆ ਉਹਦੇ ਵਿੱਚ ਕਾਮਯਾਬ ਹੋ ਜਾਏ, ਉਹਦੇ ਵਿੱਚ ਤੇਰੀ ਜਿੱਤ ਹੋਵੇ, ਜ਼ਰੂਰ ਮਿਲ ਕੇ ਚੱਲ। ਖੁੱਲ੍ਹੇ ਮੈਦਾਨ ਅੰਦਰ ਇਹਨੇ ਆਪਣੀਆਂ ਫੌਜਾਂ ਨੂੰ ਰੋਕ ਦਿੱਤਾ, ਘੋੜੇ ਤੇ ਸਵਾਰ ਹੋਇਆ, ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦਾ ਹੋਇਆ, ਇਹ ਪਿੰਡ ਜਿਸ ਦਾ ਨਾਂ ਹੈ ਸੰਡੌਰਾ, ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦਾ ਹੋਇਆ ਦਰਵਾਜ਼ੇ ਤੇ ਦਾਗ ਜਾ ਕੇ ਦਸਤਖਤ ਦਿੱਤੀ, ਜਿਸ ਘਰ ਦੇ ਅੰਦਰ ਪੀਰ ਬਦਰਦੀਨ ਬੁੱਧੂ ਸ਼ਾਹ, ਜਿਹਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀਆਂ ਬੜੀਆਂ ਰਹਿਮਤਾਂ ਪ੍ਰਾਪਤ ਕੀਤੀਆਂ ਨੇ, ਜਿਹੜਾ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਦਾ ਭੌਰਾ ਹੈ, ਜਿਹੜਾ ਆਪਣੇ ਪੁੱਤ ਮਾਰ ਕੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ, ਕਹਿੰਦਾ ਦਾਤਾ ਦੋ ਪੁੱਤ ਮੇਰੇ ਲੇਖੇ ਵਿੱਚ ਲੱਗ ਗਏ, ਇਹ ਤੇ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਹੋ ਗਏ ਨੇ, ਜੇ ਮੰਗ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਸਣੇ ਕੇਸਾਂ ਦੇ ਕੰਘਾ ਜਿਹੜੇ ਕੇਸ ਖੜੇ ਹੋਏ ਨੇ ਉਹੀ ਬਖਸ਼ਿਸ਼ ਕਰ ਦਿਓ ਮੇਰੇ ਦਾਤਾਰ, ਇਹਨੂੰ ਇਹ ਕਿਰਪਾਨ ਸਣੇ ਕੇਸਾਂ ਦੇ ਕੰਘਾ ਤੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਛੋਟੀ ਦਸਤਾਰ ਬਖਸ਼ਿਸ਼ ਕਰ ਦਿਓ। ਖੈਰ ਮੈਂ ਬੇਨਤੀ ਕਰਾਂ ਇਸੇ ਪੀਰ ਬੁੱਧੂ ਸ਼ਾਹ ਦੀ ਧਰਮ ਪਤਨੀ ਜਿਸ ਦਾ ਨਾਂ ਹੈ ਬੀਬੀ ਨਸੀਰਾਂ, ਇਸ ਦੇ ਘਰ ਦੇ ਵਿੱਚ ਆ ਪਹੁੰਚਿਆ, ਖੁੱਲਿਆ ਦਰਵਾਜ਼ਾ, ਭੈਣ ਨਸੀਰਾਂ ਨੇ ਤੱਕਿਆ, ਮੇਰਾ ਵੀਰ ਆਇਆ, ਚਾਓ ਚੜ ਗਿਆ, ਘੁੱਟ ਕੇ ਗੱਲ ਵੱਕੜੀ ਵਿੱਚ ਅੱਗੇ ਵਾਂਡੀ ਹੋ ਕੇ ਲਿਆ। ਕਿੰਨਾ ਚਿਰ ਭੈਣ ਨੇ ਆਪਣੇ ਭਰਾ ਨੂੰ ਆਪਣੇ ਗਲੇ ਨਾਲ ਲਗਾਈ ਰੱਖਿਆ। ਯਾਦ ਰੱਖੋ ਇਸ ਸੰਸਾਰ ਦੇ ਅੰਦਰ ਬੜੇ ਪਿਆਰੇ ਤੇ ਨਿਵੇਕਲੇ ਰਿਸ਼ਤੇ ਨੇ, ਉਹਨਾਂ ਰਿਸ਼ਤਿਆਂ ਦੇ ਵਿੱਚੋਂ ਇੱਕ ਭੈਣ ਤੇ ਭਰਾ ਦਾ ਰਿਸ਼ਤਾ ਵੀ ਹੈ। ਵਾਹਿਗੁਰੂ ਕਿਰਪਾ ਕਰੇ ਸਦਾ ਬਰਕਰਾਰ, ਇਹਦੇ ਵਿੱਚ ਪਿਆਰ ਦੇ ਅੰਦਰ ਕਿਤੇ ਤ੍ਰੇੜ ਨਾ ਪੈ ਜਾਏ। ਭੈਣ ਨਸੀਰਾਂ ਨੇ ਆਪਣੇ ਵੀਰ ਨੂੰ ਘੁੱਟ ਕੇ ਗਲ ਵੱਕੜੀ ਵਿੱਚ ਲਿਆ ਹੋਇਆ, ਗਲੇ ਦੇ ਨਾਲ ਲਗਾਇਆ ਹੋਇਆ, ਬੀਤਿਆ ਹੋਇਆ ਬਚਪਨ ਸਾਰਾ ਜਿੱਥੇ ਆ ਗਿਆ, ਇੱਕ ਥਾਂ ਤੇ ਮਾਂ ਦੀ ਗੋਦ ਵਿੱਚ ਜੰਮੇ ਪਲੇ, ਬੜੀਆਂ ਲੋਰੀਆਂ ਲਈਆਂ, ਬੜੇ ਚਾਵਾਂ ਦੇ ਨਾਲ ਖੇਡੇ ਪਲੇ। ਅੱਜ ਮੇਰਾ ਵੀਰ ਬੜੇ ਸਮੇਂ ਤੋਂ ਬਾਅਦ, ਜਦੋਂ ਤੋਂ ਜਰਨੈਲ ਬਣਿਆ ਨਹੀਂ ਆਇਆ, ਅੱਜ ਮੇਰੇ ਘਰ ਵਿੱਚ ਆਇਆ, ਘੁੱਟ ਕੇ ਗਲ ਵੱਕੜੀ ਵਿੱਚ ਲਿਆ, ਸਿਰ ਤੇ ਪਿਆਰ ਦਿੱਤਾ। ਭੈਣ ਤੇ ਭਰਾ ਦੇ ਪਿਆਰ ਨੂੰ ਤੱਕਦਿਆਂ ਹੋਇਆ ਕਵੀ ਕੋਮਲ ਜੀ ਨੇ ਕਮਲ ਉਠਾ ਕੇ ਚਾਰ ਸ਼ਬਦ ਬੜੇ ਪਿਆਰੇ ਲਿਖੇ ਨੇ, ਮੈਂ ਤੁਹਾਡੀ ਸੇਵਾ ਦੇ ਅੰਦਰ ਭੇਟਾ ਕਰਨੇ ਚਾਹੁੰਦਾ। ਤਵਜੋ ਦਿਓ ਜੇ, ਜਿੱਥੇ ਮਾਂ ਪੁੱਤਰ ਦਾ ਰਿਸ਼ਤਾ ਹੈ, ਪਿਓ ਧੀ ਦਾ ਰਿਸ਼ਤਾ ਹੈ, ਮਾਂ ਧੀ ਦਾ ਰਿਸ਼ਤਾ ਹੈ, ਮਾਮੇ ਚਾਚੇ ਤਾਏ ਬੜੇ ਰਿਸ਼ਤੇ ਨੇ, ਫਿਰ ਪਿਆਰੇ ਗੁਰਸਿੱਖੋ ਇਹਨਾਂ ਵਿੱਚੋਂ ਭੈਣ ਤੇ ਭਰਾ ਦੇ ਰਿਸ਼ਤੇ ਦੀ ਗੱਲ ਕਰਦਿਆਂ ਕਵੀ ਨੇ ਚਾਰ ਸ਼ਬਦ ਬੜੇ ਪਿਆਰ ਦੇ ਨਾਲ ਇਉਂ ਲਿਖੇ।

ਭੈਣ ਨਸੀਰਾ ਨੂੰ ਆਪਣੇ ਘਰੇ ਵੀਰ ਨੂੰ ਤੱਕ ਕੇ ਬੜਾ ਚਾਹ ਚੜਿਆ, ਕੋਲ ਬਿਠਾਇਆ, ਪਿਆਰ ਦੇ ਨਾਲ ਸੁੱਖ ਸਾਂਦ ਪੁੱਛੀ। ਜਲ ਪਾਣੀ ਛਕਾਉਣ ਤੋਂ ਬਾਅਦ ਪੁੱਛਦੀ ਹੈ, ਮੇਰੇ ਵੀਰ ਅੱਜ ਕਿਵੇਂ ਆਉਣਾ ਹੋ ਗਿਆ, ਕਿਸੇ ਪਾਸੇ ਲੰਘਦਾ ਹੋਇਆ ਆਇਆ ਕਿ ਉਚੇਚੇ ਤੌਰ ਤੇ ਮਿਲਣ ਵਾਸਤੇ ਆਇਆ। ਸ਼ਾਹਿਦ ਖਾਂ ਜਵਾਬ ਦਿੰਦਾ, ਕਹਿੰਦਾ ਭੈਣ ਸੱਚਮੁੱਚ ਜਦੋਂ ਤੋਂ ਜਰਨੈਲ ਬਣਿਆ ਬਾਦਸ਼ਾਹ ਦੇ ਕੋਲੋਂ ਬੜੇ ਅਹੁਦੇ ਪ੍ਰਾਪਤ ਕੀਤੇ ਨੇ, ਮੈਂ ਤੁਹਾਨੂੰ ਮਿਲਣ ਵਾਸਤੇ ਨਹੀਂ ਆ ਸਕਿਆ, ਰੁਝੇਵੇਂ ਹੀ ਇੰਨੇ ਨੇ। ਅੱਜ ਜੀ ਕੀਤਾ ਮੈਂ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਸੀ, ਮਨ ਅੰਦਰ ਖਿਆਲ ਆਇਆ ਕਿਉਂ ਨਾ ਹੋਵੇ ਆਪਣੀ ਵੱਡੀ ਭੈਣ ਨੂੰ ਮਿਲ ਕੇ ਜਾਵਾਂ। ਸ਼ੁਕਰ ਹੈ ਮੇਰੇ ਵੀਰ ਧੰਨ ਭਾਗ, ਭੈਣਾਂ ਦੇ ਘਰੇ ਜਦੋਂ ਵੀਰ ਆਵੇ ਕਿਉਂ ਨਾ ਚਾਹ ਚੜ ਜਾਏ, ਪਰ ਮੈਨੂੰ ਖੁਸ਼ੀ ਹੈ ਮੇਰੇ ਵੀਰ ਤੂੰ ਆਨੰਦਪੁਰ ਸਾਹਿਬ ਵੱਲ ਨੂੰ ਚੱਲੇ, ਗੁਰੂ ਦੇ ਦਰ ਤੇ ਜਾ ਕੇ ਸੀਸ ਚੁਕਾਏਗਾ, ਤੇਰਾ ਸੀਸ ਸਫਲਾ ਹੋ ਜਾਏਗਾ। ਬਹੁਤ ਚੰਗਾ ਕੀਤਾ, ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਜਿਸ ਗੁਰੂ ਦੇ ਦਰ ਤੋਂ ਰਹਿਮਤਾਂ ਮਿਲਦੀਆਂ ਨੇ, ਜਿਹੜਾ ਗੁਰੂ ਨਿਰਵੈਰ ਹੈ, ਜਿਸ ਦਾ ਕਿਸੇ ਨਾਲ ਵੀ ਵੈਰ ਨਹੀਂ, ਉਸ ਗੁਰੂ ਦੇ ਦਰ ਤੇ ਚੱਲਿਆ, ਮੈਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੈ। ਸ਼ਾਹਿਦ ਖਾਂ ਜਰਨੈਲ ਤੜਫਦਾ ਹੋਇਆ ਬੋਲਿਆ, ਕਹਿੰਦਾ ਭੈਣ ਮੈਂ ਉਸ ਗੁਰੂ ਦੇ ਦਰ ਤੇ ਸੀਸ ਝੁਕਾਉਣ ਵਾਸਤੇ ਨਹੀਂ ਚੱਲਿਆ, ਮੈਂ ਤੇ ਉਸ ਗੁਰੂ ਨੂੰ ਹੱਥ ਕੜੀਆਂ ਲਾ ਕੇ

ਸਾਹਿਬ ਨੂੰ ਜਾ ਕੇ ਘੇਰਾ ਪਾ ਲਿਆ। ਸਾਡੀਆਂ ਫੌਜਾਂ ਦੀ ਗੱਲ ਉਸ ਗੁਰੂ ਨੇ ਸੁਣੀ, ਉਹਨੇ ਆਪਣੇ ਸਾਥੀ ਸਿੱਖਾਂ ਦੇ ਸਮੇਤ ਆਪਣੀਆਂ ਫੌਜਾਂ ਦੇ ਸਮੇਤ ਜਿਹੜੀਆਂ ਫੌਜਾਂ ਉਸ ਗੁਰੂ ਨੇ ਵੱਖ ਵੱਖ ਜਾਤਾਂ ਪਾਤਾਂ ਦੇ ਇਕੱਠੇ ਕੀਤੇ ਹੋਏ ਲੋਕਾਂ ਦੀ ਬਣਾਈਆਂ ਨੇ, ਉਹ ਆਪਣੇ ਆਪ ਸ਼ਸਤਰ ਹਥਿਆਰ ਸੁੱਟ ਕੇ ਸਾਡੇ ਸਾਹਮਣੇ ਆਤਮ ਸਮਰਪਣ ਕਰ ਦੇਣਗੇ। ਪਹਿਣ ਸੀਰਾਂ ਨੇ ਸਮਝਾਇਆ, ਨਾ ਮੰਨਿਆ, ਪੱਲਾ ਛੁਡਾਇਆ ਤੇ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਤੁਰ ਪਿਆ। ਭੈਣ ਨੇ ਆਵਾਜ਼ ਦੇ ਕੇ ਆਖਿਆ, ਵੀਰ ਸਾਹਿਬ ਖਾਂ, ਮੈਨੂੰ ਇਸ ਗੱਲ ਦਾ ਫਿਕਰ ਨਹੀਂ ਵੀ ਜੇ ਤੂੰ ਅਨੰਦਪੁਰ ਸਾਹਿਬ ਫੌਜਾਂ ਲੈ ਕੇ ਪਹੁੰਚ ਗਿਆ ਤੇ ਉਸ ਗੁਰੂ ਨੂੰ ਕੋਈ ਖਤਰਾ ਹੈ। ਮੈਨੂੰ ਇਸ ਗੱਲ ਦਾ ਫਿਕਰ ਹੈ ਜੇ ਤੂੰ ਹੰਕਾਰ ਦੇ ਘੋੜੇ ਤੇ ਚੜ ਕੇ ਆਪਣੇ ਨਾਲ ਫੌਜਾਂ ਲੈ ਕੇ ਗੁਰੂ ਤੇ ਹਮਲਾਵਰ ਹੋ ਕੇ ਗਿਆ ਨਾ, ਤੂੰ ਦੁਬਾਰਾ ਆਪਣੀ ਭੈਣ ਦੇ ਘਰੇ ਨਹੀਂ ਆ ਸਕੇਗਾ, ਇਹ ਮੇਰਾ ਯਕੀਨ ਹੈ। ਇਸ ਕਰਕੇ ਮੇਰੇ ਵੀਰ ਮੇਰੀ ਗੱਲ ਨੂੰ ਮੰਨ ਜਾ, ਅਜੇ ਵੀ ਰੁਕ ਜਾ, ਨਾ ਜਾ। ਤੜਫ ਕੇ ਬੋਲਦਾ ਸਾਹਿਬ ਖਾਂ, ਕਹਿੰਦਾ, ਭੈਣ ਉਸ ਗੁਰੂ ਦੇ ਦਰ ਤੇ ਚੁੱਕਣ ਵਾਸਤੇ ਨਹੀਂ, ਉਸ ਗੁਰੂ ਨੂੰ ਹੱਥ ਕੜੀਆਂ ਲਾਉਣ ਵਾਸਤੇ ਚੱਲਿਆ। ਵੇਖੀ ਮੇਰੇ ਸਾਹਮਣੇ ਉਸ ਗੁਰੂ ਨੂੰ ਹੱਥ ਕੜੀਆਂ ਲਾ ਕੇ ਮੈਂ ਲੈ ਕੇ ਆਉਣਾ। ਇਸ ਤੋਂ ਅੱਗੇ ਕੀ ਵਿਚਾਰ ਹੁੰਦਾ ਹੈ, ਕੱਲ ਦੇ ਦੀਵਾਨ ਅੰਦਰ ਫਿਰ ਆਪ ਸੰਗਤ ਦੀ ਸੇਵਾ ਦੇ ਅੰਦਰ ਬੇਨਤੀ ਕਰਾਂਗਾ। ਨਿਯਤ ਕੀਤਾ ਸਮਾਪਤ ਹੋ ਚੁੱਕਾ ਹੈ, ਕਿੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਆਪ ਸੰਗਤ ਦੀ ਕੋਲੋਂ ਸੁਣਨਾ ਚਾਹੁੰਦਾ। ਇਤਿਹਾਸ ਦੀ ਕਦਰਦਾਨੀ ਕਰਦਿਆਂ ਆਪ ਸੰਗਤ ਵੱਲੋਂ ਬਹੁਤ ਸਾਰਾ ਮਾਣ ਮਾਇਆ ਦੇ ਰੂਪ ਦੇ ਵਿੱਚ ਭੇਜਿਆ ਗਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਸਿੱਖੀ ਸਿਵਕ ਭਰੋਸਾ ਤੇ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਅੰਮ੍ਰਿਤ ਵੇਲੇ ਦੀ ਦਾਤ ਤੇ ਗੁਰੂ ਜਪਣ ਦਾ ਬਲ ਉਦਮ ਬਖਸ਼ਿਸ਼ ਕਰਨ। ਸਾਰੀ ਸੰਗਤ ਦਾ ਧੰਨਵਾਦ। ਸਮੁੱਚੇ ਪ੍ਰਬੰਧਕ ਮੈਨੇਜਮੈਂਟ, ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਅਗਲਾ ਪ੍ਰੋਗਰਾਮ ਸਰਕਾਰੀ ਉਮਦਾਦਾ ਜੀ ਪਾਸੋਂ ਸ਼ਰਵਣ ਕਰਨਾ ਹੈ। ਸਮਾਪਤੀਆਂ ਦੀ ਅਰਦਾਸ ਹੋਣੀ ਹੈ। ਸਾਰਾ ਸਮਾਗਮ ਜੋ ਅਗੇਰੇ ਦੀ ਤਰ੍ਹਾਂ ਚੱਲਦਾ, ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ, ਦਾਤਰਿਆਂ ਦੀ ਹਾਜ਼ਰੀ ਇੰਨੀ ਪ੍ਰਵਾਨ ਕਰਨੀ। ਹੁਣ ਆਪਾਂ ਸਾਰਿਆਂ ਨੇ ਮਿਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰਨੇ ਨੇ। ਆਓ ਆਪਾਂ ਸਾਰੇ ਇਕਾਗਰਤਾ ਸਾਹਿਬ ਦੇ ਟੁਕੜੇ ਲੱਗ ਜੁੜ ਬੈਠੀਏ, ਗੁਰੂ ਚਰਨਾਂ ਦਾ ਧਿਆਨ ਕਰਕੇ ਸਾਹਿਬਾਂ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਆਨੰਦ ਸਾਹਿਬ ਜੀ ਦਾ ਜਾਪ ਚਾਰ ਤੇ ਸਤਿਕਾਰ ਸਾਹਿਬ ਕਰੀਏ।

0: ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਵਨ ਪੈਦਾ ਕਰ ਦਿੱਤੀ। ਕਦੇ ਉਹਨੇ ਹਿਸਾਬ ਨਹੀਂ ਰੱਖਿਆ ਕਿਸੇ ਮਨੁੱਖ ਨੇ ਕਿੰਨੇ ਕੁ ਸਾਹ ਲੈ ਲੈਣ, ਕਿੰਨੀ ਕੁ ਪਵਨ ਵਰਤ ਲਈ।
1: ਸੁਖ ਧਾਰੀ ਪਵਨ ਆਪਕ ਅਮੁੱਲਾ
0: ਰਿਟਰਨ ਆਈ ਕੋਈ, ਉਹਨੂੰ ਹਿਸਾਬ ਰੱਖਣ ਦੀ ਲੋੜ ਕੋਈ। ਹਿਸਾਬ ਰੱਖੇ ਉਹ ਜਿਹਨੂੰ ਇਹ ਤੋਖਲਾ ਹੋਵੇ, ਫਿਕਰ ਹੋਵੇ ਕਿ ਮੇਰਾ ਨੁਕਸਾਨ ਹੋ ਜਾਏਗਾ, ਮੇਰਾ ਕੈਪੀਟਲ ਘੱਟ ਜਾਏਗਾ, ਉਹਨੂੰ ਫਿਕਰ ਵੀ ਕੋਈ ਨਹੀਂ।

Samantha Arthur, bella Alice. ਕਿਸੇ ਨੂੰ ਤਮਾ ਹੋਵੇ ਲਾਲਚ ਤੇ ਗੁਰੂ ਕਹਿੰਦੇ ਉਹ ਦਾਤਾ ਐਸਾ ਉਹਨੂੰ ਤੇ ਤਿਲ ਭਰ ਵੀ ਤਮਾ ਹੈ ਹੀ ਨਹੀਂ ਲਾਲਚ ਹੈ ਹੀ ਨਹੀਂ ਉਹ ਤੇਰੇ ਕੋਲੋਂ ਬਿੱਲ ਮੰਗਦਾ ਨਹੀਂ ਹਿਸਾਬ ਮੰਗਦਾ ਨਹੀਂ ਰਿਟਰਨ ਚਾਹੁੰਦਾ ਨਹੀਂ ਘਾਟ ਉਹਨੂੰ ਹੈ ਕੋਈ ਨਹੀਂ ਇਸ ਲਈ ਉਹਦੇ ਜਿਹੜੇ ਕਰਮ ਨੇ ਉਹ ਕਰਮ ਨੇ ਰਹਿਮਤ ਨੇ ਉਹਦਾ ਹਿਸਾਬ ਰੱਖਣ ਦੀ ਉਹਨੂੰ ਲੋੜ ਹੀ ਨਹੀਂ ਇਸ ਲਈ ਉਹਦਾ ਕਰਮ ਕਰ ਰਿਹਾ ਨਾ ਉਹਦਾ ਕੋਈ ਹਿਸਾਬ ਨਹੀਂ ਬਹੁਤਾ ਕਰਮ ਕਰਮ ਬਹੁਤ ਹੈ ਹੁੰਦਾ ਸਾਡੇ ਨਾਲ ਅਸੀਂ ਉਹਦੇ ਮੁਕਾਬਲੇ ਤੋਂ ਕਰਮ ਨਹੀਂ ਕਰ ਸਕਦੇ ਕਰਮ ਹੁੰਦਾ ਸਾਡੇ ਨਾਲੋਂ ਬਹੁਤ ਜ਼ਿਆਦਾ ਪਰ ਸਾਡਾ ਛੋਟਾ ਛੋਟਾ ਕਰਮ ਲੇਖੇ ਵਿੱਚ ਹੈ ਹਿਸਾਬ ਵਿੱਚ ਹੈ ਕਿਉਂਕਿ ਅਸੀਂ ਬਦਲਾ ਪਹੁੰਚਾਉਂਦੇ ਹਾਂ ਰੱਬ ਜਿਹੜਾ ਬਹੁਤਾ ਕਰਮ ਕਰ ਰਿਹਾ ਉਹਦਾ ਕੋਈ ਉਹ ਹਿਸਾਬ ਹੀ ਨਹੀਂ ਮੰਗਦਾ ਲੇਖੇ ਵਿੱਚ ਹੀ ਕੋਈ ਉਹ ਕਹਿੰਦਾ ਲਿਖਣ ਦੀ ਲੋੜ ਹੀ ਨਹੀਂ ਮੈਨੂੰ ਕਿਹੜਾ ਘੱਟ ਪੈ ਜਾਂਦੀ

pelle o datan te gurune siyasat di war vich vi gall kisi vi handikal te dhatu data banna vi ik business ban gaya satiyan man santokh ja dene ke vichar de de mange sa sabuna pritam parde ਰੱਬ ਦਾਤਾ ਐਸਾ ਜਿਹੜਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾ ਬਿਲਕੁਲ ਇਹ ਨਹੀਂ ਆਖਦਾ ਮੈਨੂੰ ਇੰਨੇ ਇੰਟਰਸਟ ਦੀ ਇੰਨੀ ਵਿਆਜ ਦੀ ਲੋੜ ਹੈ ਮੈਨੂੰ ਕੀ ਦੇਵੇਗਾ ਤਾਂ ਮੈਂ ਤੈਨੂੰ ਅੱਖਾਂ ਦੇਣਾ ਕੀ ਦੇਵਾਂ ਦੇਵੇਗਾ ਕਿ ਮੈਂ ਤੈਨੂੰ ਜ਼ਬਾਨ

ਇੱਕ ਤਿਲ ਭਰ ਵੀ ਤਮਾ ਲਾਲਚ ਉਹਦੇ ਮਨ ਵਿੱਚ ਨਹੀਂ, ਮੈਨੂੰ ਕਿੱਥੋਂ ਕੀ ਆਵੇ। ਕਹਿਣ ਲੱਗੇ ਦੇਖ ਲਓ ਦੁਨੀਆਂ ਅੰਦਰ ਵੱਡੇ ਵੱਡੇ ਬਲੀ ਯੋਧੇ ਸੂਰਮੇ ਵੀ ਉਹਦੇ ਦਰ ਦੇ ਮੰਗਦੇ ਨੇ, ਦੇਵਤੇ ਵੀ ਉਹਦੇ ਦਰ ਦੇ ਮੰਗਦੇ ਨੇ। ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਕੁ ਲੁਕਾਈ, ਕਿੰਨੇ ਕੁ ਸ੍ਰਿਸ਼ਟੀ ਉਹਦੇ ਦਰ ਦੀਆਂ ਦਿੱਤੀਆਂ ਹੋਈਆਂ ਬਖਸ਼ਾਂ ਨੂੰ ਵਰਤ ਰਹੀ ਹੈ ਤੇ ਮੰਗਤਾ ਬਣ ਕੇ ਖਲੋਤੀ।

ਉਹ ਵੀ ਲੋਕ ਨੇ ਜਿਹੜੇ ਵਿਕਾਰੀ ਨੇ, ਚੰਗੇ ਵੀ ਨਹੀਂ, ਜ਼ਹਿਰ ਦੇ ਬੂਟੇ ਨੇ, ਅੰਮ੍ਰਿਤ ਦੇ ਬੂਟੇ ਵੀ ਨਹੀਂ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ, ਜਿਹੜੇ ਬਿਖ ਦੇ ਫਲ ਨੇ ਚੰਗੇ ਨਹੀਂ। ਪਰ ਰੱਬ ਆਪਣੇ ਰਹਿਮਤਾਂ ਦੇ ਖਜ਼ਾਨਿਆਂ ਵਿੱਚੋਂ ਕੋਈ ਉਹਨਾਂ ਨੂੰ ਦੇਣ ਰੁਕ ਜਾਂਦਾ ਕਿ ਖਪ ਤੁਪੇ ਵਿਕਾਰ, ਵਿਕਾਰਾਂ ਵਿੱਚ ਹੀ ਖਪ ਜਾਂਦੇ, ਸਾਰਾ ਜੀਵਨ ਵਿਕਾਰਾਂ ਵਿੱਚ ਗੁਆ ਦਿੰਦੇ। ਇੱਥੇ ਲੈ ਮੁੱਕਰ ਪਾਣੀ, ਰੱਬ ਦੀਆਂ ਦਾਤਾਂ ਲਈ ਵੀ ਜਾਂਦੇ ਨੇ, ਫਿਰ ਰੱਖਦੇ ਨੇ। ਕੌਣ ਹੁੰਦਾ ਰੱਬ ਸਾਨੂੰ ਦੇਣ ਵਾਲਾ? ਅਸੀਂ ਤੇ ਅੱਜ ਰਾਤ ਕਮਾਈ ਕਰਨੇ ਆ ਤਾਂ ਖਾਂਦੇ, ਕਦੀ ਰੱਬ ਨੂੰ ਨਹੀਂ ਵੇਖਿਆ ਆ ਕੇ ਦਿੰਦੇ।

ਲੋ ਆ ਕਾਰਨ ਹੈ ਉਹਦੀ ਸਿਫਤਾਂ ਦਾ। ਪਰ ਉਹਨੂੰ ਲੋੜ ਕੋਈ ਨਹੀਂ, ਇਹੋ ਕਾਰਨ ਹੈ, ਉਹ ਤਮਾ ਹੀ ਨਹੀਂ ਰੱਖਦਾ ਮੇਰੀ ਕੋਈ ਸਿਫਤ ਕਰੇ, ਨਹੀਂ ਕਰਦਾ ਨਾ ਕਰੇ, ਕੋਈ ਮੁਕਰਨ ਵਾਲਾ ਹੋਵੇ, ਕੋਈ ਵਿਕਾਰੀ ਹੋਵੇ, ਮੇਰੇ ਖਜ਼ਾਨੇ ਦੇ ਦਰਵਾਜ਼ੇ ਬੰਦ ਨਾ ਹੋਣ, ਤਮਾ ਹੀ ਕੋਈ। ਵੱਡਾ ਦਾਤਾ ਤੇਰੇ ਨਾ ਤਮਾ ਕਿਤੇ ਲੈ ਲੈ ਮੁਕਰ ਕਿਤੇ ਮੂਰਖ ਖਾਏ। ਆਮ ਅਗਲੀ ਬੁਰਾਈ ਸਮਝਣੀ ਹੈ, ਕਈ ਵਾਰ ਦੇਸ਼ ਦੀ ਆਪਣੀ ਮਰਜ਼ੀ ਨਾਲ ਕਰ ਜਾਂਦੇ। ਗੁਰੂ ਕਹਿੰਦੇ ਨੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਬਰਦਾਸ ਤੇਰੀ ਦਿੱਤਾ। ਇਸ ਗੱਲ ਨੂੰ ਜਰਾ ਅਨਵੇ ਕਰ। ਕਹਿੰਦੇ ਨੇ ਸੰਸਾਰ ਅੰਦਰ ਦੋ ਤਰ੍ਹਾਂ ਦੇ ਜੀਵ ਨੇ, ਕੁਛ ਉਹ ਨੇ ਜਿਨ੍ਹਾਂ ਨੂੰ ਦੁੱਖ ਭੁੱਖ ਦੀ ਮਾਰ ਵੱਜੀ ਰਹਿੰਦੀ, ਉਹਨਾਂ ਦੇ ਕੋਲ ਬਹੁਤ ਕੁਝ ਹੋਵੇ ਤਦ ਵੀ ਦੁਖੀ ਰਹਿਣਗੇ, ਭੁੱਖ ਨਹੀਂ ਖਤਮ ਹੁੰਦੀ, ਅਜੇ ਕੁਛ ਨਹੀਂ ਮਿਲਿਆ, ਗੁਜ਼ਾਰਾ ਹੀ ਮਸਾਂ ਚੱਲਦਾ, ਰੋਟੀ ਮਸਾਂ ਖਾਂਦੇ ਹਨ ਤੂੰ ਮੌਤ। ਕਦੀ ਇਹ ਨਹੀਂ ਕਹਿਣਾ ਸੰਤੁਸ਼ਟ ਹੋ ਕੇ ਮੇਰੇ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ, ਕਿਉਂਕਿ ਭੁੱਖ ਜਿਹੜੀ ਹੈ ਨਾ ਇਹ ਸਭ ਤੋਂ ਵੱਡਾ ਦੁੱਖ ਹੈ। ਗੁਰੂ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਉਹਨੇ ਭੁੱਖ ਦਾ ਨਾਮ ਲਿਖਿਆ, ਕਹਿਣ ਲੱਗੇ ਇੱਕ ਵਿਛੋੜਾ ਇੱਕ ਦੁੱਖ, ਭੁੱਖ ਬੜਾ ਵੱਡਾ ਦੁੱਖ ਜਿਹਨੂੰ ਲੱਗਦਾ ਐਸ ਕੀ ਚੀਜ਼। ਇਹੋ ਕਾਰਨ ਹੈ ਮੇਰਾ ਸਤਿਗੁਰੂ ਜਦੋਂ ਸਿੱਖ ਨੇੜੇ ਹੁੰਦਾ ਸਭ ਤੋਂ ਪਹਿਲਾਂ ਉਹਦੀ ਭੁੱਖ ਮਿਟਾਉਂਦਾ। ਗੁਰਸਿੱਖਾਂ ਕੀ ਭੁੱਖ ਸਦਕੇ, ਜਿਸ ਕੀ ਤ੍ਰਿਸ਼ਨਾ ਭੁੱਖ ਸਦ ਉੱਤਰ ਹੈ, ਕਿਉਂਕਿ ਭੁੱਖ ਦੁੱਖ ਹੈ। ਤੇ ਕੁਛ ਲੋਕ ਸੰਸਾਰ ਦੇ ਉਹ ਨੇ ਜਿਹੜੇ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਦੁੱਖ ਭੁੱਖ ਦੀ ਮਾਰ ਵਿੱਚ ਹੀ ਰਹਿੰਦੇ, ਕਿ ਸਾਡੇ ਕੋਲ ਕੋਈ ਰੋਂਦੇ ਹੀ ਰਹਿੰਦੇ, ਕਦੀ ਰੱਬ ਦਾ ਸ਼ੁਕਰ ਨਹੀਂ ਕਰਦੇ। ਤੇ ਗੁਰੂ ਕਹਿੰਦੇ ਨੇ ਕੁਛ ਉਹ ਲੋਕ ਨੇ ਜਿਹਨਾਂ ਕੋਲ ਦੁੱਖ ਭੁੱਖ ਹੋਵੇ ਵੀ ਆ ਵੀ ਜਾਏ ਤੇ ਫਿਰ ਵੀ ਆਖਦੇ ਨੇ ਜੇ ਵੀ ਤੇਰੀ ਰਹਿਮਤ ਹੈ। ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਬੇਦਾਤ ਤੇਰੀ ਦਿੱਤਾ, ਉਹ ਵੱਖਰੇ ਨੇ, ਕਿਉਂਕਿ ਉਹਦੇ ਸੰਬੰਧ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ। ਕਹਿੰਦੇ ਨੇ ਉਹ ਲੋਕ ਨੇ ਜਿਹਨਾਂ ਕੋਲ ਸੈ ਨੰਗੇ ਨੇ ਨੰਗ, ਭਾਵੇਂ ਕੱਪੜਾ ਪਹਿਨਣ ਨੂੰ ਹੋਵੇ ਨਾ, ਪਰ ਉਹ ਕਦੀ ਨਹੀਂ ਆਖਦੇ ਅਸੀਂ ਨੰਗੇ ਭੁੱਖ ਰਹੇ ਹਾਂ। ਸੈ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ। ਤੇ ਇੱਕ ਪਾਸੇ ਉਹ ਨੇ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ ਬਥੇਰ ਕਰੇਗਾ। ਜਿਨ੍ਹਾਂ ਨੂੰ ਦੁੱਖ ਭੁੱਖ ਦੀ ਮਾਰ ਵੱਜੀ ਹੋਈ, ਗੁਰੂ ਕਹਿੰਦੇ ਨੇ ਉਹ ਬੇਸ਼ੱਕ ਜਿੰਨਾ ਮਰਜ਼ੀ ਨਿਰੰਕਾਰ ਉਹਨਾਂ ਨੂੰ ਦੇ ਲਵੇ, ਉਹਨਾਂ ਦੁਖੀ ਰਹਿਣਾ, ਉਹਨਾਂ ਦੀ ਭੁੱਖ ਮਿਟਣੀ ਨਹੀਂ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਤ੍ਰਾਪੇ, ਬਿਨ ਹਰ ਕਹਾਂ ਅਗਾਈ। ਸੰਤੋਖ ਆਉਣਾ ਹੀ ਕੋਈ, ਰੱਜ ਆਉਣਾ ਹੀ ਕੋਈ, ਕਦੀ ਉਹਨਾਂ ਦੇ ਮੂੰਹ ਰੱਬ ਲਈ ਪਰਮਾਤਮਾ ਲਈ ਦੇਣ ਹਾਰ ਦਾਤੇ ਲਈ ਕਦੀ ਸ਼ੁਕਰ ਨਹੀਂ ਨਿਕਲਣਾ। ਹਮੇਸ਼ਾ ਢੋਰੇ ਤੇ ਉਹਨਾਂ ਦੇ ਨਿਕਲਣੇ, ਤੂੰ ਮੈਨੂੰ ਆ ਨਹੀਂ ਦਿੱਤਾ, ਤੂੰ ਮੈਨੂੰ ਆ ਨਹੀਂ ਦਿੱਤਾ। ਗੁਰੂ ਕਹਿੰਦੇ ਨੇ ਕੁਛ ਲੋਕ ਉਹ ਨੇ ਜਿਹੜੇ ਆਖਦੇ ਨੇ ਹੇ ਮਾਂ ਦੁੱਖ ਭੁੱਖ ਆ ਵੀ ਜਾਏ ਨਾ, ਹੈ ਨੰਗੇ ਨੇ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ ਇੱਕ ਨਹੀਂ, ਕਰੋੜਾਂ ਦੁੱਖ ਆ ਜਾਣ। ਜਾਂ ਗਿਣਤੀ ਦੇ ਮੁਤਾਬਕ ਕੋੜ ਕਹਿੰਦੇ ਨੇ 20 ਨੂੰ, 20 ਦੁੱਖ ਹੋਣ, ਕਰੋੜਾਂ ਦੁੱਖ ਹੋਣ, ਦੁੱਖੇ ਕੋੜ ਨਾ ਦੁੱਖ, ਉਹ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਬਣ, ਸੁੱਖ ਸੁਨੇਹ ਅਰ ਭੈਣ, ਉਹਨਾਂ ਨੂੰ ਸੁੱਖ ਨਾਲ ਕੋਈ ਲਗਾਓ ਨਹੀਂ, ਪਿਆਰ ਨਹੀਂ, ਸੁਨੇਹ ਨਹੀਂ, ਭਾਲਦੇ ਢੂੰਡਦੇ ਨਹੀਂ ਫਿਰਦੇ। ਕਿਉਂਕਿ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ, ਉਹਨੇ ਰਜ਼ਾ ਵਿੱਚ ਰਹਿਣਾ ਸਿਖਾ ਦਿੱਤਾ, ਤੇ ਗੁਰੂ ਨੇ ਆਖਿਆ ਭਲਿਆ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ, ਇਹ ਤਾਂ ਚੱਕ ਮਾਰਨੀ ਹੈ। ਤੇ ਰੱਬ ਨੂੰ ਆਖੀਏ ਦੁੱਖ ਸਾਡੇ ਕੋਲੋਂ ਲੈ ਲੈ ਤੇ ਮੈਨੂੰ ਸੁੱਖ ਦੇ ਦੇ। ਕਹਿਣ ਲੱਗੇ ਉੱਚੀ ਅਵਸਥਾ ਦੀ ਗਿਣਤੀ ਨਹੀਂ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ। ਗੁਰੂ ਕਹਿਣ ਲੱਗੇ ਭਲਿਆ ਇੱਕ ਵਿਸ਼ਵਾਸ ਕਰ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਤੂੰ ਕੱਪੜੇ ਕਦੀ ਨਹੀਂ ਬਦਲੇ, ਆਪਣਾ ਅਹਿਸਾਸ ਬਦਲ ਦੇ, ਸਹਿਜ ਅਵਸਥਾ ਵਿੱਚ ਆ ਜਾ, ਸਹਿ ਨੰਗੇ ਨੇ ਨੰਗ,
ਭੁੱਖੇ ਲੱਖ ਨਾ ਭੁੱਖਿਆ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਬਾਣੀ ਦੀ ਹੋਈ ਹੈ ਗੁਰੂ ਸਾਹਿਬ ਸਰ ਕੇ ਜਾਣਾ ਚਾਹੀਦਾ ਉਹ ਇਹ ਬੇਦਾਸ ਤੇਰੀ ਦਤਾਰ ਦੀ ਮੰਜ਼ਿਲ ਤੋਂ ਜਾਣਾ ਚਾਹੀਦਾ ਗੁਰੂ ਆਖਦਾ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ ਚੌਰਾਸੀ ਜਿਨ ਸ੍ਰੀ ਸਭ ਸੈ ਦੇ ਆਧਾਰ ਅੱਗੇ ਕਹਿੰਦੇ ਨੇ ਨਿਰਭਉ ਦਾਤਾ ਦਿਆਲ ਹੈ ਸਭ ਨਾ ਕਰਦਾ ਸਾਰ ਉਹ ਦਿਨ ਹਰ ਹੈ ਤੈਨੂੰ ਉਹਦੇ ਤੇ ਵਿਸ਼ਵਾਸ ਨਹੀਂ ਜਿਨ ਰਾਤ ਭੁੱਖਾ ਭੁੱਖਾ ਹੀ ਆਖੀ ਜਾਂਦਾ ਗੁਰੂ ਕਹਿੰਦੇ ਨੇ ਕੁਛ ਲੋਕ ਉਹ ਨੇ ਜਿਹੜੇ ਭੁੱਖ ਦੁੱਖ ਦੇ ਮਾਰੇ ਹੋਏ ਨੇ ਜਿਨ ਰਾਤ ਭੁੱਖ ਭੁੱਖ ਹੀ ਵਰਤੀ ਜਾਂਦੀ ਹੈ ਤੇ ਕੁਛ ਲੋਕ ਉਹ ਨੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਦੇ ਦੇ ਉਹ ਆਖਦੇ ਨੇ ਭੁੱਖੇ ਹੀ ਆ ਤੇ ਕੁਛ ਉਹ ਨੇ ਜੇ ਉਹਨਾਂ ਕੋਲ ਸੱਚਮੁੱਚ ਭੁੱਖ ਦੁੱਖ ਆ ਵੀ ਜਾਵੇ ਨਾ ਉਹ ਕਹਿੰਦੇ ਨੇ ਮਾਲਕ ਇਹ ਵੀ ਤੇਰੀ ਰਹਿਮਤ ਹੈ ਕਿਉਂਕਿ ਤੂੰ ਮੈਨੂੰ ਭਾਣੇ ਵਿੱਚ ਰਹਿਣ ਦੀ ਆਦਤ ਪਾਉਣਾ ਚਾਹੁੰਦਾ ਇਹ ਬੇਦਾਤ ਤੇਰੀ ਦਤਾ ਹੈ ਉਹ ਆਖਦੇ ਨੇ ਪ੍ਰਭੂ ਤੂੰ ਧੰਨ ਹੈ ਰਹਿਮਤ ਕੀਤੀ ਤੂੰ ਸਾਨੂੰ ਇਹੋ ਜਿਹੀ ਇੱਕ ਅਭਿਆਸ ਦੀ ਸਮਾਂ ਦਿੱਤਾ ਕਿ ਮੇਰੇ ਕੋਲ ਭੁੱਖ ਦੁੱਖ ਆਇਆ ਤੇ ਮੈਂ ਸਮਝਣਾ ਤੂੰ ਮੈਨੂੰ ਰਹਿਮਤ ਕਰਕੇ ਅਭਿਆਸ ਦਾ ਸਮਾਂ ਦਿੱਤਾ ਕਿ ਭੁੱਖ ਦੁੱਖ ਵਿੱਚ ਕਿਵੇਂ ਸ਼ੁਕਰ ਕਰੀਦਾ ਇਹ ਤੇਰੀ ਦਾਤ ਹੈ ਤੂੰ ਮੈਨੂੰ ਸਿਖਲਾਈ ਦੇ ਰਿਹਾ ਆਦਤ ਪਾ ਰਹੇ ਹੈ ਕਿਉਂਕਿ ਭਾਣਾ ਹੀ ਤੇ ਸਭ ਤੋਂ ਵੱਡੀ ਸ਼ਕਤੀ ਹੈ ਜਿਹੜੀ ਤੂੰ ਮੈਨੂੰ ਇਸ ਭੁੱਖ ਦੁੱਖ ਵਿੱਚੋਂ ਲੰਘਾ ਕੇ ਦੇ ਰਿਹਾ ਅਭਿਆਸ ਦੇ ਗੁਰੂ ਕਹਿੰਦੇ ਨੇ ਭਾਣਾ ਇੱਕ ਵੱਡੀ ਸ਼ਕਤੀ ਹੈ ਭਾਣੇ ਵਿੱਚ ਰਹਿਣ ਦੀ ਆਦਤ ਤੋਂ ਬਿਨਾਂ ਮਨੁੱਖ ਵਿਕਾਰਾਂ ਦੀ ਬੰਧਨ ਵਿੱਚੋਂ ਬੰਦ ਖਲਾਸ ਹੀ ਨਹੀਂ ਹੋ ਸਕਦਾ ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ ਕੋਈ ਸ੍ਰੀ ਗੁਰੂ ਸਾਹਿਬ ਅੰਦਰ ਬਾਣੀ ਅੰਦਰ ਇੱਕ ਥਾਂ ਸ਼ਬਦ ਆਇਆ ਕਹਿਣ ਲੱਗੇ ਭਾਣੇ ਜੇਵੜ ਹੋਰ ਦਾਤ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਭਾਣੇ ਜੇਵੜ ਹੋਰ ਦਾਤ ਨਹੀਂ ਸੱਚ ਆਪ ਸੁਣਾਇਆ ਅਰੇ ਭਾਣੇ ਜਿਹੜੀ ਤਾਂ ਰਹਿਮਤ ਹੀ ਕੋਈ ਨਹੀਂ ਜਿਹਨੂੰ ਭਾਣੇ ਵਿੱਚ ਰਹਿਣਾ ਆ ਜਾਏ ਤਾਂ ਸਿੱਖ ਬਣਨ ਦੀ ਲੋੜ ਹੀ ਭਾਣੇ ਦੀ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਤਾਂ ਇੱਡੀ ਵੱਡੀ ਦਾਤ ਹੈ ਜਿਹੜਾ ਸਿੱਖੀ ਝੋਲੀ ਪਾ ਦਿੰਦਾ ਜਿਹੜਾ ਗੁਰੂ ਦੀ ਗਲਵੱਕੜੀ ਝੋਲੀ ਪਾ ਦਿੰਦਾ ਐਡੀ ਵੱਡੀ ਦਾਤ ਤੋਂ ਨਫ਼ਰਤ ਮਨੁੱਖ ਸਮਝਦਾ ਮੈਨੂੰ ਭਾਣੇ ਵਿੱਚ ਨਾ ਆਉਣਾ ਪਵੇ ਭਾਣਾ ਨਾ ਮੰਨਣਾ ਪਵੇ ਗੁਰੂ ਕਹਿੰਦੇ ਨਹੀਂ ਬੰਦ ਖਲਾਸੀ ਭਾਣੇ ਹੋਰ ਆਖ ਨਾ ਸਕੇ ਕੋਈ ਹੋਰ ਰਾਹ ਨਹੀਂ ਦੱਸ ਸਕਦਾ ਕਿ ਬਿਨਾਂ ਭਾਣਾ ਮੰਨਣ ਦੇ ਬਿਨਾਂ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਬਿਨਾਂ ਸਹਿਜ ਅਵਸਥਾ ਦੇ ਜਿਵ ਤੁਮ ਰਾਖੋ ਤੇਰੀ ਹੀ ਰਹਿਣਾ ਦੀ ਸ਼ਕਤੀ ਬਿਨਾਂ ਕੋਈ ਰੱਬ ਦੇ ਨੇੜੇ ਹੋਇਆ ਹੋਵੇ ਤੇ ਵਿਕਾਰਾਂ ਤੋਂ ਛੁਟਕਾਰਾ ਪਾਇਆ ਹੋਵੇ ਕੋਈ ਆਖੀ ਗੁਰੂ ਕਹਿੰਦੇ ਹੋਰ ਕੋਈ ਰਾਹ ਨਹੀਂ ਜਿਹਨੂੰ ਰਜ਼ਾ ਵਿੱਚ ਰਹਿਣਾ ਨਹੀਂ ਆਉਂਦਾ ਉਹ ਸਿੱਖ ਨਹੀਂ ਹੋ ਸਕਦਾ ਜਿਹਨੂੰ ਰਜ਼ਾ ਵਿੱਚ ਰਹਿਣਾ ਨਹੀਂ ਆਉਂਦਾ ਉਹ ਭਗਤ ਨਹੀਂ ਹੋ ਸਕਦਾ ਹਾਂ ਤਾਂ ਨਹੀਂ ਪੈਦਾ ਹੋ ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕਦਾ ਕਹਿਣ ਲੱਗੇ ਜੇ ਕੋਈ ਖਾਏ ਤਾਂ ਆਖਣ ਪਾਏ ਜੇ ਕੋਈ ਸੰਸਾਰ ਦਾ ਮਨੁੱਖ ਰੱਬ ਦੀਆਂ ਦਾਤਾਂ ਲੈਂਦਾ ਲੈਂਦਾ ਖਾਂਦਾ ਖਾਂਦਾ ਤੇ ਫਿਰ ਆਖੇ ਉਹਦੀ ਰਜ਼ਾ ਤੋਂ ਬਿਨਾਂ ਉਹਦੇ ਭਾਣੇ ਮੰਨਣ ਤੋਂ ਬਿਨਾਂ ਉਹਦੇ ਘੇਰੇ ਤੋਂ ਬਿਨਾਂ ਉਹਦੀ ਮਰਜ਼ੀ ਨੂੰ ਜਾਣੇ ਤੋਂ ਬਿਨਾਂ ਵੀ ਕੋਈ ਰਾਹ ਹੈ ਗੁਰੂ ਕਹਿੰਦੇ ਨੇ ਫਿਰ ਉਹ ਦਿਨ ਰਾਤ ਠੋਕਰਾਂ ਖਾਂਦਾ ਤੇ ਜਿੰਨੀਆਂ ਮੂੰਹ ਠੋਕਰਾਂ ਖਾਂਦਾ ਉਹ ਆਪ ਹੀ ਜਾਣਦਾ ਜੀਵਨ ਵਿੱਚ ਕਿੰਨੀਆਂ ਠੋਕਰਾਂ ਖਾਂਦਾ ਉਹਨੂੰ ਟਿਕਾਣਾ

ਜਿਹੜੇ ਦੂਜੀ ਕਿਸਮ ਦੇ ਲੋਕ ਨੇ ਜਿਹੜੇ ਆਖਦੇ ਨੇ ਕੇਤਿਆਂ ਦੂਖ ਭੂਖ ਸਦ ਮਾਰ ਇਹ ਬੇਦਾਸ ਤੇਰੀ ਦਤਾ ਤੇਰੀ ਰਹਿਮਤ ਹੈ ਤੂੰ ਮੈਨੂੰ ਦੁੱਖ ਭੁੱਖ ਦਾ ਸਮਾਂ ਉਹ ਦਿੱਤਾ ਜਿਹਦੇ ਵਿੱਚ ਮੈਂ ਅਭਿਆਸ ਕਰ ਸਕਾਂ ਕਿ ਮੇਰੇ ਰੱਬ ਦੀ ਰਜ਼ਾ ਵਿੱਚ ਕਿਵੇਂ ਰਹੀਦਾ ਤੇ ਜਿਹੜਾ ਰਜ਼ਾ ਵਿੱਚ ਰਹਿੰਦਾ ਉਹ ਪ੍ਰਵਾਨ ਹੁੰਦਾ ਹੁਕਮ ਮੰਨ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਆ ਸੀ ਤੂੰ ਤੇ ਬੜੀ ਰਹਿਮਤ ਕੀਤੀ ਮੈਨੂੰ ਰਾਹ ਦਿਖਾ ਦਿੱਤਾ ਮੈਨੂੰ ਅਭਿਆਸ ਕਰਾ ਦਿੱਤਾ ਇਸ ਰਜ਼ਾ ਦੇ ਭਾਣੇ ਦੇ ਰਾਹ ਤੇ ਕਿਵੇਂ ਤੁਰਨਾ ਇਹ ਬੇਦਾਸ ਤੇਰੀ ਦਿੱਤਾ ਕਹਿ ਲੱਗੇ ਜਿਹੜੇ ਉਸ ਕਿਸਮ ਦੇ ਲੋਕ ਨੇ ਨਾ ਉਹਨਾਂ ਦੇ ਮਨ ਦੀ ਇੱਕ ਅਵਸਥਾ ਪਰ ਉਸ ਕਿਸਮ ਦੇ ਲੋਕ

bacteria lona ng ating Canada. Menu manggandi kilo. Menu changge mande de ulam be den di kilo. Main apne dukh pokha hamesha unde agge ronda rahwa. Hamesha unde naal saude hi karda rahwa. Enne japji saab de paath karanga je menu aa de de. ਸੁੱਖਾ ਸੁੱਖੀਆਂ ਕੀ ਨੇ ਸਾਡੇ ਵਿੱਚ ਇਹਨਾਂ ਗਿਣਤੀਆਂ ਮਿਣਤੀਆਂ ਹੀ ਨਾ ਇਸ ਸਾਬ ਕਿਤਾਬਾਂ ਵਿੱਚ ਰੱਬ ਨਾਲ ਅਸੀਂ ਵੀ ਬੜੇ ਪਏ ਹੋਏ ਜੇ ਤੂੰ ਆਹ ਦੇ ਦੇਵੇਂ ਮੈਨੂੰ ਪੁੱਤਰ ਦੇ ਦੇਵੇਂ ਪੰਜ ਅਖੰਡ ਪਾਠ ਕਰਾਵਾਂਗਾ ਪੰਜ ਅਖੰਡ ਪਾਠ ਇਹਦਾ ਮਤਲਬ ਅਖੰਡ ਪਾਠ ਕੋਈ ਰੱਬ ਨੂੰ ਰਿਸ਼ਵਤ ਦੇਣਾ ਤੈਨੂੰ ਆਪਣੀ ਲੋੜ ਪਈ ਨਹੀਂ ਉਹ ਕੋਈ ਤੇਰੀ ਆਪਣੀ ਚੀਜ਼ ਹੈ ਜਿਹੜੀ ਤੂੰ ਰੱਬ ਨੂੰ ਦੇਵੇਂਗਾ ਤੇ ਬਦਲੇ ਵਿੱਚ ਪੁੱਤਰ ਲੈ ਲਏਗਾ ਕਿਵੇਂ ਪਾਠ ਕਰਾਏਗਾ ਉਸੇ ਰੱਬ ਦੀ ਬਾਣੀ ਦਿੱਤੀ ਹੋਈ ਇਹ ਧੋਤੀ ਬਾਣੀ ਆਈ ਉਹਨੇ ਤੈਨੂੰ ਦਿੱਤੀ ਸੀ ਕਿ ਤੂੰ ਸਮਝ ਤੂੰ ਆਖਿਆ ਮੈਂ ਤੈਨੂੰ ਮੋੜ ਦੇਣਾ ਤੂੰ ਬਦਲੇ ਵਿੱਚ ਮੇਰੇ ਪੁੱਤਰ ਦੇ ਦੇਣਾ ਵਾ ਚੰਗਾ ਸੌਦਾ ਖਿਆਲ ਕਰਿਓ ਇਹੋ ਜਿਹੇ ਹਿਸਾਬ ਕਿਤਾਬ ਅਸੀਂ ਵੀ ਬੜੇ ਕਰਨੇ ਰੱਬ ਨਾਲ ਵੀ ਕਰਨੇ ਪਰ ਗੁਰੂ ਕਹਿੰਦਾ ਜਿਹੜਾ ਉਹ ਮਨੁੱਖ ਹੈ ਨਾ ਜਿਹੜੀ ਉਹ ਧਾਰਾ ਹੈ ਜਿਹਦੇ ਵਿੱਚ ਇਹ ਹੈ ਕਿ ਕੇਤਿਆਂ ਦੂਖ ਭੁੱਖ ਸਦ ਮਾਰ ਇਹ ਬੇਟਾ ਤੇਰੀ ਦਤਾਰ ਜਿਹੜੀ ਉਹ ਸੋਚ ਹੈ ਉਹ ਇਸ ਤੋਂ ਵੱਖਰੀ ਉਹ ਕਹਿੰਦੇ ਮੈਂ ਕੁਛ ਮੰਗਾਂ ਕਿਉਂ ਮੈਂ ਉਹਦੇ ਨਾਲ ਕੋਈ ਸੌਦਾ ਕਿਉਂ ਕਰਾਂ ਕਿ ਮੈਨੂੰ ਤੇ ਪਤਾ ਉਹ ਜਾਣਦਾ ਵੀ ਹੈ ਕੱਲ ਵਿਸ਼ਰਾਮ ਦੇ ਇਹ ਲਫ਼ਜ਼ ਆਏ ਨੇ ਅੰਤ ਨਾ ਵੇਖਣ ਹੁਣ ਨਾ ਅੰਤ ਨਾ ਉਹਦੇ ਵੇਖਣ ਵਿੱਚ ਦੀ ਕੋਈ ਪਹੁੰਚ ਹੈ ਸਾਡੇ ਕੋਲ ਕਿ ਅਸੀਂ ਅੰਦਾਜ਼ਾ ਲਾ ਲਈਏ ਉਹ ਕਿੰਨੀ ਦੂਰ ਤੱਕ ਵੇਖ ਸਕਦਾ ਹੈ ਸਾਡੇ ਹਾਲਾਤ ਨੂੰ ਉਹ ਜਾਣਦਾ ਹੈ ਨਾ ਹੀ ਉਹਦੇ ਸੁਣਨ ਦਾ ਕੋਈ ਅੰਤ ਹੈ ਵੀ ਕਿੱਥੋਂ ਤੱਕ ਸੁਣੇ ਸ਼ਕਤੀ ਹੈ ਉਹਦੇ ਕੋਲ ਉਹ ਹਿਰਦੇ ਦੇ ਅੰਦਰ ਦੀਆਂ ਅੰਦਰ ਦੀਆਂ ਗੱਲਾਂ ਵੀ ਕਿਆ ਸੁਣਦਾ ਜੇ ਬਿਨ ਬੋਲਿਆ ਸਭ ਕੁਛ ਜਾਣਦਾ ਤੇ ਫਿਰ ਮੈਂ ਉਹਦੇ ਅੱਗੇ ਆਪਣੇ ਝੋਰੇ ਕਿਉਂ ਝੁਰਦਾ ਰਹਾਂ ਆਪੇ ਝੋੜੇ ਆਪੇ ਦੇ ਜੇ ਉਹਦੀ ਮਰਜ਼ੀ ਹੋ ਗਈ ਇੱਕ ਵਾਰ ਕਿਤੇ ਸੀ ਖਿਆਲ ਕਰਿਓ ਇੱਕ ਵਿਸ਼ਵਾਸ ਉੱਥੇ ਅੰਦਰ ਪੈਦਾ ਕੀਤਾ ਗਿਆ ਕਿਸੇ ਗੱਲ ਵਿੱਚੋਂ ਤੇ ਮੈਂ ਐਗਜ਼ਾਂਪਲ ਵਜੋਂ ਗੱਲ ਕਹੀ ਕਿ ਕਈ ਵਾਰ ਆਪ ਜਾਂਦੇ ਹਾਂ ਰੱਬ ਕਲਪ ਵਿੱਚ ਕਾਮਧੇਨ ਕਲਪ ਵਿੱਚ ਕਾਮਧੇਨ ਤਾਂ ਉਹਦੀ ਮੁੱਠੀ ਵਿੱਚ ਹੈ ਆਪਣੇ ਕੀਤੀ ਸੀ ਕਲਪ ਵਿੱਚ ਕੀ ਜਿਹਦੀ ਪਰਿਭਾਸ਼ਾ ਸ਼ਾਸਤਰ ਨੇ ਕੀਤੀ ਤੇ ਇਹ ਕੀਤੀ ਕਿ ਉਹ ਇੱਕ ਐਸਾ ਦਰਖਤ ਹੈ ਜਿਹਦੇ ਥੱਲੇ ਖਲੋ ਕੇ ਉਹਦੀ ਛਾਂ ਵਿੱਚ ਜੋ ਕੁਝ ਮੰਗੋ ਉਹ ਮਿਲ ਜਾਂਦਾ ਕਾਮਧੇਨ ਇੱਕ ਉਹ ਗਊ ਹੈ ਜਿਹਦੇ ਕੋਲ ਸਾਰੇ ਪਦਾਰਥ ਨੇ ਜੋ ਮੰਗੋ ਉਹ ਮਿਲ ਜਾਂਦਾ ਜੋ ਮੰਗੋ ਮਿਲ ਜਾਂਦਾ ਤੇ ਮੈਂ ਉਸ ਕੀਤੀ ਸੀ ਮੈਂ ਚਾਹੀ ਕਿ ਖਿਆਲ ਕਰੋ ਗੁਰੂ ਕਦੀ ਕਲਪ ਵਿੱਚ ਨਹੀਂ ਔਰ ਨਾ ਹੀ ਹੋਣਾ ਚਾਹੀਦਾ ਗੁਰੂ ਕਲਪ ਵਿੱਚ ਨਹੀਂ ਹੋਣਾ ਚਾਹੀਦਾ ਜੋ ਮੰਗੀ ਦੇ ਦੇਵੇ ਬਿਲਕੁਲ ਨਹੀਂ ਦਿੰਦਾ ਕਿਉਂਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਸਾਡੀਆਂ ਮੰਗਾਂ ਹੀ ਗਲਤ ਨੇ ਤੇ ਉਹ ਗਲਤ ਸਭ ਰੱਬ ਦੇਈ ਜਾ ਗੁਰੂ ਦੇਈ ਜਾ ਗੁਰੂ ਨੇ ਬਣੀ ਕਰ ਦਿੱਤਾ ਕਹਿਣ ਲੱਗੇ ਮੰਗਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਜਿਹੜੀ ਪਰਾਲ ਦਾ ਅਰਥ ਕੀ ਹੈ ਪਰਾਲੀ ਜਿਹਦੇ ਵਿੱਚ ਕੋਈ ਲਾਭ ਨਹੀਂ ਕੀਤੀ ਸੀ ਫਸਲ ਜਦੋਂ ਕਿਸਾਨ ਵੱਢਦਾ ਹੈ ਨਾ ਉਹਦੇ ਉੱਤੇ ਸਿੱਟੇ ਲੱਗੇ ਹੁੰਦੇ ਨੇ ਉਹਨਾਂ ਵਿੱਚ ਦਾਣੇ ਹੁੰਦੇ ਨੇ ਤੇ ਥੱਲੇ ਦਾ ਹਿੱਸਾ ਜਿਹੜਾ ਹੈ ਨਾ ਉਹਨੂੰ ਪਰਾਲੀ ਆਖਦੇ ਨੇ ਅੰਦਰ ਵਿੱਚ ਕੋਈ ਦਾਣਾ ਨਹੀਂ ਉਹ ਫਿਰ ਜ਼ਿਮੀਂਦਾਰ ਕੀ ਕਰਦਾ ਜਾਂ ਅੱਜ ਕੱਲ੍ਹ ਤੇ ਹੁਣ ਪਸ਼ੂ ਕੋਈ ਨਹੀਂ ਅੱਗੇ ਪਸ਼ੂ ਹੁੰਦੇ ਸਨ ਤੇ ਉਹਦੀ ਤੂੜੀ ਬਣਾ ਕੇ ਪਸ਼ੂ ਨੂੰ ਪਾ ਦਿੰਦਾ ਸੀ ਤੇ ਹੁਣ ਅੱਜ ਕੱਲ੍ਹ ਟਰੈਕਟਰਾਂ ਦਾ ਯੁੱਗ ਆ ਗਿਆ ਪਸ਼ੂ ਹੈ ਕੋਈ ਹੁਣ ਉਹ ਖੇਤਾਂ ਵਿੱਚ ਖੜੇ ਨੂੰ ਸਾੜ ਦਿੰਦਾ ਤੱਕ ਦੀ ਵੇਖਿਆ ਕਰੋ ਪੰਜਾਬ ਦੀ ਧਰਤੀ ਤੇ ਜਾਂ ਯੂਪੀ ਵਿੱਚ ਜਾ ਕੇ ਜਿੰਨਾਂ ਦਿਨਾਂ ਅੰਦਰ ਫਸਲ ਵੱਢੀ ਜਾਣੀ ਨਾ ਹੁਣ ਅਪ੍ਰੈਲ ਤੋਂ ਬਾਅਦ ਤੇ ਉੱਥੇ ਜਾ ਕੇ ਵੇਖੋ ਮੇਰਾ ਹੀ ਧੂੰਆਂ ਕੋਈ ਰਾਤ ਪਏਗੀ ਤੇ ਕਿਸਾਨ ਜਿਹੜਾ ਉਸ ਬਾਕੀ ਪਰਾਲੀ ਨੂੰ ਅੱਗ ਲਾ ਦੇਗਾ ਕੰਮ ਨਹੀਂ ਤੇ ਗੁਰੂ ਕਹਿੰਦੇ ਸਾਡੀ ਹਾਲਤ ਇਹ ਹੈ ਸਾਨੂੰ ਮੰਗ ਦਾ ਵੀ ਪਤਾ ਨਹੀਂ ਕੀ ਮੰਗਣਾ ਹੈ ਅਸੀਂ ਤਾਂ ਪਰਾਲੀ ਮੰਗੀ ਜਾਂਦੇ ਨਿਕੰਮੀ ਚੀਜ਼ ਅਸੀਂ ਸੰਸਾਰ ਦੇ ਉਹ ਪਦਾਰਥ ਤੇ ਉਹ ਚੀਜ਼ਾਂ ਦੀ ਮੰਗ ਕਰਨੇ ਆ ਜਿਹੜੀਆਂ ਸਾਡੇ ਜੀਵਨ ਨੂੰ ਬਰਬਾਦ ਕਰਦੀ ਹੈ ਮੰਗਣ ਵਾਲੇ ਜੇਤੜੇ ਸਭ ਬਣਨੇ ਪੰਡ ਭਗਤ ਰਾਮਦਾਸ ਜੀ ਵੀ ਉਹ ਗੱਲ ਆਖੀ ਕਹਿਣ ਲੱਗੇ ਲੋਕ ਅਵਗੁਣਾ ਕੀ ਬਣਨੇ ਗੰਠੜੀ ਸੰਸਾਰ ਦੀ ਹਾਲਤ ਇਹ ਹੈ
लोग अवगुना की बनने गंठड़ी गुण ना बिहाजे कोई मंगना भी नहीं जे रब हो गए कल्प बिरछ ते जो मंगिए दे दे मैं एक बार एग्जाम्पल जो किया सी कि एक ख्याल करो भाई जोगा हुशियारपुर में पहुंच गया है पता नहीं किस वेले फिसल जाता है पछाड़ नहीं देंगे उन्होंने बड़ी विचार दिता चंचल मत मारक बपड़े की सर्प अगन कर मिले तो सप नू भी हाथ पाना चाहता है जो कल्प बिरछ हो गए तो दे पा ला मेरा की बिगड़ता तेन दसेगा पर गुरु जिहड़ा सिख कोलों कुछ भी नहीं छुपांदा आखदा है मोग्रह में तन ते मन ते सिर लो तन है सब ही इन्हीं को आखन वाला उदों चुवारे भी चढ़न दिंदा सके हो पर कहना कोई जिहड़ा सब कुछ सिखी नूं दे सकदा है उस सिख नूं बेसबा दे चुवारे ते नहीं चढ़न दिंदा कहिंदा इत्थे नहीं जाण देणा क्यों ओह कितने जीवन बर्बाद कर देवेगा गुरु कल्प बिरछ बिल्कुल नहीं रब कल्प बिरछ बिल्कुल नहीं जो मंगो दे देवे इसलिए उनके ते निर्भर करो आखो हे मेरे सतगुरु हे मेरे अकाल पुरख मैं बिल्कुल तेरे को कुछ नहीं मंगता आपे जाने आपे दे जो कुछ तेन चंगा लगता जो मेरे जीवन नु आबाद करता है जो मेरे जीवन नु खेड़े विच लिआउंदा है ਜਿਉਂ ਜਾਂ ਤੂੰ ਮੈਨੂੰ ਚਾਹੁੰਦਾ ਹੈ ਬਣਾਉਣ ਲਈ ਜਿਸ ਚੀਜ਼ ਦੀ ਲੋੜ ਹੈ ਆਪ ਹੀ ਦੇ ਮੈਨੂੰ ਕੀ ਲੋੜ ਹੈ ਮੰਗਣ ਦੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਬਣਨਾ ਕੀ ਹੈ ਇਸ ਲਈ ਇੱਕ ਗੱਲ ਇੰਨੀ ਵਿਸ਼ਵਾਸ ਦੀ ਇਸ ਲਫ਼ਜ਼ ਵਿੱਚ ਦੁਹਰਾਈ ਨੇ ਕਹਿੰਦੇ ਨੇ ਆਪੇ ਜਾਣੇ ਆਪੇ ਪਰ ਕਹਿਣ ਲੱਗੇ ਇਹੋ ਜਿਹੀ ਗੱਲ ਆਖਣ ਵਾਲੇ ਕਈ ਕਈ ਨੇ ਕੋਈ ਕੋਈ ਹੈ ਉਹ ਕੇਪਿਆਂ ਦੁੱਖ ਭੁੱਖ ਸਦ ਮਾਰ ਵਾਲੇ ਬਹੁਤੇ ਨੇ ਜਿਹੜੇ ਸਭ ਕੁਝ ਪ੍ਰਾਪਤ ਹੁੰਦੇ ਆ ਲੈਂਦਿਆਂ ਸਭ ਕੁਝ ਭੁਗਦਿਆਂ ਫਿਰ ਆਖੀ ਜਾਂਦੇ ਨੇ ਕੁਛ ਨਹੀਂ ਕੁਝ ਹੋਰ ਦੇ ਗੁਰੂ ਕਹਿੰਦੇ ਨੇ ਕਿਹੜੇ ਸਿਦਕੀ ਨੇ ਉਹ ਲੋਕ ਪਰ ਕਿੰਨੇ ਕੁ ਨੇ ਜਿਹੜੇ ਇਹ ਆਖਦੇ ਨੇ ਆਪੇ ਜਾਣੇ ਆਪੇ ਦੇ ਅੱਖ ਐਸੇ ਕਿੰਨੇ ਕੁ ਨੇ ਜਿਹੜੇ ਇਹ ਆਖਦੇ ਨੇ ਆਪੇ ਹੀ ਜਾਣਨਾ ਹੈ ਆਪੇ ਹੀ ਦੇਈ ਜੋ ਤੇਰੀ ਰਜ਼ਾ ਹੋਵੇ ਜਿਹੜੀ ਠੀਕ ਗੱਲ ਸਮਝੇ ਉਹ ਦੇ ਦੇਈ ਜਿਹੜੀ ਗਲਤ ਸਮਝੇ ਮੇਰੇ ਲਈ ਮੈਨੂੰ ਮੰਗਣੀ ਨਾ ਆਉਂਦੀ ਹੋਵੇ ਮੇਰਾ ਹੱਥ ਭਰ ਲੈ ਇਹਨੇ ਕੀਤੀ ਸੀ ਚੰਚਲ ਮਤ ਬਾਰਕ ਬੱਪੜੇ ਕੀ ਸਰਪ ਅਗਨ ਕਰ ਮੇਲੇ ਮਾਤ ਪਿਤਾ ਕੰਠ ਲਾਏ ਰੱਖੇ ਉਹ ਬਹੁਤ ਫੜ ਲੈਂਦਾ ਬੱਚੇ ਦਾ ਹੱਥ ਅੱਗ ਦੇ ਨੇੜੇ ਨਹੀਂ ਆ ਜਾਣ ਦਿੰਦਾ ਕਈ ਚੀਜ਼ਾਂ ਐਸੀਆਂ ਵੀ ਹੋ ਸਕਦੀਆਂ ਨੇ ਸਾਨੂੰ ਪਤਾ ਨਾ ਹੋਵੇ ਅਸੀਂ ਮੰਗ ਰਹੇ ਹੋਈਏ ਤੇ ਗੁਰੂ ਦੇਖ ਰਿਹਾ ਹੋਵੇ ਰੱਬ ਦੇਖ ਰਿਹਾ ਹੋਵੇ ਤੇ ਜੀਵਨ ਬਰਬਾਦ ਹੋ ਜਾਏਗਾ ਉਹ ਨਾ ਦੇਵੇ ਉਹਦਾ ਫੈਸਲਾ ਮੰਨ ਲੈਣਾ ਚਾਹੀਦਾ ਉਹਦੇ ਇੱਕ ਸਿਰ ਝੁਕਾ ਦੇਣਾ ਚਾਹੀਦਾ ਤੇ ਇਸ ਸਿਰ ਝੁਕਾਉਣ ਦਾ ਨਾ ਹੀ ਭਾਣੇ ਵਿੱਚ ਆਉਣਾ ਪਰ ਭਾਣੇ ਵਿੱਚ ਤਾਂ ਹੀ ਆਵੇ ਜੇ ਉਹਨੂੰ ਗੁਰੂ ਤੇ ਰੱਬ ਤੇ ਇੰਨਾ ਵਿਸ਼ਵਾਸ ਹੋਵੇ ਕਿ ਉਹ ਮੇਰਾ ਦੁਸ਼ਮਣ ਨਹੀਂ ਜੋ ਕੁਝ ਮੈਨੂੰ ਦਿੰਦਾ ਉਹ ਵੀ ਮੇਰੇ ਭਲੇ ਲਈ ਜੋ ਕੁਝ ਮੈਨੂੰ ਨਹੀਂ ਦਿੰਦਾ ਉਹ ਵੀ ਮੇਰੇ ਭਲੇ ਲਈ ਜੋ ਕੁਛ ਮੈਨੂੰ ਦੇ ਰਿਹਾ ਉਹ ਵੀ ਮੇਰੇ ਭਲੇ ਲਈ ਤੇ ਜੋ ਕੁਛ ਮੈਨੂੰ ਨਹੀਂ ਦੇ ਰਿਹਾ ਉਹ ਵੀ ਮੇਰੇ ਭਲੇ ਲਈ ਉਹਦੇ ਵਿੱਚ ਵੀ ਜ਼ਰੂਰ ਮੇਰਾ ਭਲਾ ਹੈ ਆਪੇ ਜਾਣੇ ਆਪੇ ਦੇ ਆਖੀ ਤੇ ਵਿਕਈ ਕਹਿਣ ਲੱਗੇ ਜਿਹੜੇ ਇਸ ਕਿਸਮ ਦੀ ਅਵਸਥਾ ਵਾਲੇ ਨੇ ਨਾ ਉਹ ਹਨ ਸੰਤੋਖੀ ਉਹ ਜੋ ਕੁਛ ਵੀ ਸੋਚਦੇ ਨੇ ਇੱਕੋ ਗੱਲ ਵੀ ਸਾਡਾ ਕੰਮ ਹੈ ਪ੍ਰਭੂ ਸਿਫਤਾਂ ਨਾਲ ਪ੍ਰਭੂ ਸਿਫਤ ਸਲਾਹ ਨਾਲ ਉਹਦੇ ਨਾਮ ਨਾਲ ਉਹਦੇ ਗੁਣਾਂ ਨਾਲ ਜੁੜਿਆ ਰਹਿਣਾ ਬਸ ਸਾਡਾ ਕੋਈ ਮੰਗ ਤੇ ਕੋਈ ਉਲਾਂਭੇ ਤੇ ਕੁਝ ਉਹਦੀ ਰਜ਼ਾ ਤੋਂ ਬਾਹਰ ਆਪਣੀ ਰਜ਼ਾ ਚਲਾਉਣ ਦਾ ਸਾਡਾ ਕੋਈ ਅਧਿਕਾਰ ਨਹੀਂ ਉਸ ਅਵਸਥਾ ਦਾ ਨਾਂ ਹੈ ਸਹਿਜ ਅਵਸਥਾ ਤੇ ਜਦੋਂ ਇਸ ਅਵਸਥਾ ਵਿੱਚ ਜਾਂਦਾ ਹੈ ਨਾ ਉਦੋਂ ਮਨ ਸੰਤੋਖੀ ਹੋ ਜਾਂਦਾ ਹੈ ਤੇ ਇੱਕ ਖਿਆਲ ਕਰਿਓ ਸੰਤੋਖ ਹੀ ਪਾਤਸ਼ਾਹੀ ਪਾਤਸ਼ਾਹ ਹੈ ਮੰਗੀ ਕੋਈ ਨੀ ਜਿਹੜਾ ਰਜੇ ਨੀ ਉਹ ਰਾਜਾ ਕਹਦਾ ਹਰਜੀ ਉਹ ਤੇਰੀ ਦਾਤੀ ਰਾਜਾ ਜਿਹੜਾ ਰਜਿਆ ਹੀ ਨਹੀਂ ਉਹ ਰਾਜਾ ਕਹਦਾ ਕਹਿਣ ਲੱਗੇ ਜਦੋਂ ਉਹਨੂੰ ਇਹ ਸੰਤੋਖ ਆ ਜਾਂਦਾ ਨਾ ਮੇਰੇ ਮਾਲਕ ਦੇ ਭਾਣੇ ਵਿੱਚ ਮੈਂ ਸੰਤੁਸ਼ਟ ਹਾਂ ਹੇ ਪ੍ਰਭੂ ਤੇਰਾ ਦਿੱਤਾ ਜੋ ਕੁਝ ਹੈ ਮੇਰੇ ਭਲੇ ਲਈ ਹੈ ਜੋ ਨਹੀਂ ਵੀ ਮੇਰੇ ਕੋਲ ਪਹੁੰਚਿਆ ਉਹ ਵੀ ਮੇਰੇ ਭਲੇ ਲਈ ਹੈ ਇਸ ਲਈ ਤੂੰ ਮੇਰਾ ਭਲਾ ਸੋਚਣਾ ਹੈ ਮੈਂ ਤੇਰਾ ਸ਼ੁਕਰ ਗੁਜ਼ਾਰਾਂ ਬਸ ਮੈਂ ਤਾਂ ਤੇਰਾ ਸ਼ੁਕਰ ਕਰਨਾ ਤੇ ਜਦੋਂ ਉਹ ਇਸ ਸ਼ੁਕਰ ਗੁਜ਼ਾਰੀ ਵਿੱਚ ਸ਼ੁਕਰ ਸਲਾਹ ਵਿੱਚ ਜੁੜਦਾ ਉਸ ਸੰਤੋਖ ਰੂਪੀ ਖਜ਼ਾਨਾ ਲੈ ਕੇ ਬਾਦਸ਼ਾਹਾਂ ਦਾ ਪਾਤਸ਼ਾਹ ਹੁੰਦਾ ਪਾਤਸ਼ਾਹ ਹੁੰਦਾ

ਹੁਣ ਦੇ ਵੱਲ ਵੇਖ ਜਿਹੜਾ ਪ੍ਰਭੂ ਇੰਨੀਆਂ ਦਾਤਾਂ ਦਾ ਖਜ਼ਾਨਾ ਖੋਲ ਕੇ ਵੰਡ ਰਿਹਾ ਤੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਰਿਟਰਨ ਮੰਗਣ ਦੇ ਬਿਨਾਂ ਕਿਸੇ ਮੰਗ ਦੇ ਦੇਈ ਜਾਂਦਾ ਆਪਣੇ ਸਿਫਤਾਂ ਕਰਨ ਵਾਲਿਆਂ ਨੂੰ ਵੀ ਤੇ ਜਿਹੜੇ ਲੈ ਲੈ ਮੁੱਕਰ ਪਾਏ ਨੇ ਉਹਨਾਂ ਨੂੰ ਵੀ ਦੇਈ ਜਾਂਦਾ ਗੱਡੀ ਵਡਿਆਈ ਆਉਂਦੀ ਤੇ ਕਹਿੰਦੇ ਉਹ ਇਸੇ ਲਈ ਉਹਦਾ ਕਰਮ ਲੇਖੇ ਵਿੱਚ ਨਹੀਂ ਕਿਉਂਕਿ ਲੇਖੇ ਉਹ ਲਿਖਦੇ ਨੇ ਜਿੰਨਾ ਬਦਲਾ ਲੈਣਾ ਹੋਵੇ।

ਉਹ ਤੈਨੂੰ ਇੰਨੀਆਂ ਦਾਤਾਂ ਦਿੰਦਾ ਪਰ ਹਿਸਾਬ ਨਹੀਂ ਕਰਦਾ। ਤੂੰ

ਕਿ ਉਹ ਨਾ ਹਿਸਾਬ ਕਰੇ ਤਾਂ ਹੀ ਚੰਗਾ ਹੈ, ਲੇਖੇ ਕਦੇ ਨਾ ਛੁੱਟੀਏ, ਲੇਖਿਆਂ ਨਾਲ ਨਹੀਂ ਛੁੱਟ ਸਕਦਾ, ਲੇਖਾ ਛੋੜ ਅਲੇਖੇ ਛੁੱਟੇ, ਮੈਂ ਅਲੇਖੇ ਨਾਲ ਹੀ ਛੁੱਟ ਸਕਦਾ, ਲੇਖਿਆਂ ਨਾਲ ਨਹੀਂ ਛੁੱਟ ਸਕਦਾ, ਪਰ ਉਹ ਅਲੇਖੇ ਕਰਦਾ ਤੂੰ ਲੇਖੇ ਕਰਨਾ, ਆਹ ਕੱਢ ਗੁਰੂ ਬਖਸ਼ਿਸ਼ ਕਰੇ ਅਸੀਂ ਵੀ ਅਲੇਖੇ ਨਾਲ ਅਲੇਖੇ ਹੋ ਜਾਈਏ, ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੀਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।